ਨਾਮ ਸਕਾਈ ਜਨ ਨਾਨਕ ਰਾਮ ਉਪਾਈਆ ਦੇ ਪਾਓ ਜੀਨ ਬੁਝ ਚੰਗਾ ਰਾਮ ਚੜ ਲੰਗਾ ਜੀ ਬੇਖਮ ਪੋਯੰਗਾ ਰਾਮ ਬੇਖਮ ਪੋਯੰਗਾ ਅਨਤ ਤਰੰਗਾ ਗੁਰਮੁਖ ਪਾਰ ਲੰਘਾਏ ਹਰ ਬੋਝ ਚੜ ਵੜ ਭਾਗੀ ਲੰਘੇ ਗੁਰ ਖੇਵਟ ਸ਼ਬਦ ਤਰਾਏ ਅਨ ਦਿਨ ਹਰ ਰੰਗ ਹਰ ਗੁਣ ਗਾਵੇ ਹਾਰੰਗੀ ਹਾਰੰਗਾ ਜਨ ਨਾਂਗ ਨਿਰਵਾਣ ਪਲ ਪਾਇਆ ਹਰ ਉੱਤਮ ਹਰ ਪਲ ਚੰਗਾ ਕੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ ਤਨ ਪ੍ਰੇਮ ਹਰ ਚਾਵਕ ਲਾਇਆ ਰਾਮ ਤਨ ਪ੍ਰੇਮ ਹਰ ਹਰ ਲਾਏ ਚਾਵਕ ਮਨ ਜਿਣੇ ਗੁਰਮੁਖ ਜੀਤਿਆ ਅਗੜੋ ਖੜਾਵੇ ਸ਼ਬਦ ਪਾਵੇ ਆਪਿਓ ਹਰਸ ਪੀਤਿਆ ਸੁਣ ਸਰਵਣ ਬਾਣੀ ਗੁਰ ਵਖਾਣੀ ਆ ਰੰਗ ਤੁਰੀ ਚੜਾਇਆ ਮਹਾਮਾਰਗ ਪੰਥ ਵਿਗੜਾ ਜਨ ਨਾਨਕ ਪਾਰ ਲੰਘਾਇਆ ਘੋੜੀ ਤੇਜਣ ਦੇ ਰਾਮ ਪਾਈਆ ਰਾਮ ਜਿਤ ਹਰ ਪ੍ਰਭ ਜਾਪੈ ਸਾ ਤਨ ਤਨ ਤੁਖਾਈਆ ਰਾਮ ਜਿਤ ਹਰ ਪ੍ਰਭ ਜਾਪੈ ਸਾ ਤਨ ਸਾ ਵਾਸੈ ਤੁਰ ਪਾਇਆ ਕਿਰਤ ਜੁੜਨ ਦਾ ਚੜ ਦੇਹੜ ਘੋੜੀ ਵਿਖਮ ਲਗਾਏ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜ ਚਾਇਆ ਪੂਰੇ ਮਿਲ ਸੰਤ ਜਨਾ ਜਨ ਆਈ ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਾਧਾਈ ਵਡਹੰਸ ਮਹੱਲਾ ਚੌਥਾ ਦੇ ਤੇਜਨੜੀ ਹਰ ਨਵਰੰਗਿਆ ਰਾਮ ਗੁਰ ਗਿਆਨ ਗੁਰੂ ਹਰ ਮੰਗਿਆ ਰਾਮ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤਮਿਤ ਜਾਣੀਆ ਸਭ ਜਨਮ ਸਭ ਲਿਓ ਕੀਆ ਕਰਤੈ ਹਰ ਰਾਮ ਨਾਮ ਖਾਣੀਆ ਹਰ ਰਾਮ ਨਾਮ ਸਰਾਏ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆ ਜਨ ਕਹੇ ਨਾਂਗ ਸੁਣੋ ਸੰਤੋ ਹਰ ਭਗਤ ਗੋਬਿੰਦ ਚੰਗੀਆ ਦੇ ਕੰਚਨ ਜੀਨ ਸੁਵਿਨਾ ਰਾਮ ਜੜ ਹਰ ਹਰ ਨਾਮ ਰਤਨਾ ਰਾਮ ਜੜ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੋ ਕਣੇ ਗੁਰ ਸ਼ਬਦ ਪਾਇਆ ਹਰ ਨਾਮ ਤੇ ਆਇਆ ਵਡਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਵ ਤਨ ਹਰ ਨਵ ਰੰਗੀਆ ਨਾਨਕ ਵਖਾਣੇ ਨਾਮ ਜਾਣੇ ਹਰ ਨਾਮ ਹਰ ਪ੍ਰਭ ਮੰਗੀਆ ਕੜਿਆਲ ਮੁਖੇ ਗੁਰ ਅੰਕਸ ਪਾਇਆ ਰਾਮ ਮਨ ਮੈਗਲ ਗੁਰ ਸ਼ਬਦ ਵਸਿਆ ਆ ਰਾਮ ਮਨ ਵਸਕਤ ਆਇਆ ਪਰਮ ਪਦ ਪਾਇਆ ਸਾ ਤਨ ਕੰਤ ਪਿਆਰੀ ਅੰਤਰ ਪ੍ਰੇਮ ਲਗਾ ਹਰ ਸੇਤੀ ਕਰ ਸੋ ਹੈ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਿਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰਦਾਸ ਕਹਿਤ ਹੈ ਵਡਭਾਗੀ ਹਰ ਹਰ ਤਾਇਆ ਦੇ ਘੋੜੀ ਜੀ ਜਿਤ ਹਰ ਪਾਇਆ ਰਾਮ ਮਿਲ ਸਤਿਗੁਰ ਜੀ ਮੰਗਲ ਗਾਇਆ ਰਾਮ ਹਰ ਗਾਏ ਮੰਗਲ ਰਾਮ ਨਾਮਾ ਹਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਪਾਵੇ ਰੰਗ ਮਹਿਲੀ ਹਰ ਰੰਗ ਮਾਣੇ ਰੰਗ ਕੀ ਗੁਣ ਰਾਮ ਗਾਏ ਮਨ ਸੁਭਾਏ ਹਰ ਗੁਰਮਤੀ ਮਨ ਧਿਆਇਆ ਜਨ ਨਾਨਕ ਹਰ ਕਿਰਪਾ ਧਾਰੀ ਦੇ ਘੋੜੀ ਚੜ ਹਰ ਪਾਇਆ ਰਾਗ ਵਡਹੰਸ ਮਹੱਲਾ ਪੰਜਵਾਂ ਸ਼ੰਤ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੇ ਲੱਦਾ ਜੀ ਆਰਾਮ ਪਿਆਰਾ ਰਾਮ ਇਹ ਤਨ ਮਨ ਦਿੱਤੜਾ।

ਆਵਣ ਜਾਣੀ ਸੋ ਘਰ ਲੱਦਾ ਸਹਿ ਸਮਦਾ ਹਰ ਕਾ ਨਾਮ ਅਧਾਰਾ ਕਹੋ ਨਾਨਕ ਸੁਗਮਾਣੇ ਰਲੀਆਂ ਗੁਰਪੂਰੇ ਕਉ ਨਮਸਕਾਰਾ ਸੁਣ ਸੱਜਣ ਜੀ ਮੈਂਡੜੇ ਮੀਤਾ ਰਾਮ ਗੁਰਮੰਤਰ ਸ਼ਬਦ ਸਜਦੀ ਤਾਰਾਮ ਸੱਚ ਸ਼ਬਦ ਧਿਆਇਆ ਮੰਗਲ ਗਾਇਆ ਚੁੱਕੇ ਮਨੋ ਅੰਦੇਸਾ ਸੋ ਪ੍ਰਪਾਇਆ ਕਤੇ ਨਾ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਾਣਾ ਪ੍ਰਭ ਹਰਤਨ ਸਹਿਜੇ ਦਿੱਤਾ ਕਹੋ ਨਾਨਕ ਤੇ ਜਨ ਬਲਿਹਾਰੀ ਤੇਰਾ ਦਾਨ ਸਭਨੀ ਗਏ ਲੀਤਾ ਤੋ ਭਾਣਾ ਤਾਂ ਤ੍ਰਿਪਤ ਅਗਾਏ ਰਾਮ ਮਨਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ ਮਨਥੀਆ ਠੰਡਾ ਚੁੱਕੀ ਡੰਜਾ ਪਾਇਆ ਬੋਧ ਖਜਾਨਾ ਸਿੱਖ ਸੇਵਕ ਸਾ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ ਨਿਪੋ ਭਏ ਖਸਮ ਰੰਗ ਰਾਤੇ ਜਮ ਕੀ ਤ੍ਰਾਸ ਬੁਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰੋ ਲਿਵਲਾ।

ਨਾਨਕ ਇਸ ਕੋਲ ਕੁਮਾਈ ਜਿਨ ਪ੍ਰਸਰਮਣੀ ਸੁਣਿਆ ਸਲੋਕ ਲੋਣ ਲੋਈ ਡਿੱਠ ਪਿਆਸ ਨਾ ਬੁੱਝੇ ਮੂੰਹ ਕਣੀ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਿਸੰਦੋ ਮਾ ਪਿਰੀ ਸ਼ੰਤ ਜਿਨੀ ਹਰ ਪ੍ਰਭ ਡਿੱਠ ਤਿਨ ਕੁਰਬਾਣੇ ਰਾਮ ਸੇ ਸਾਤੀ ਦਰਗੇ ਭਾਣੇ ਰਾਮ ਠਾਕੁਰ ਮਨ ਨੇ ਸੇ ਪ੍ਰਧਾਨ ਨੇ ਹਰ ਸੇ ਤੀ ਰੰਗ ਰਾਤੇ ਹਰ ਸੇ ਅਗਾਏ ਸਹਿ ਸੁਮਾਏ ਘੜ ਘਰ ਮਈਆ ਜਾਤੇ ਸੇਈ ਸੱਜਣ ਸੰਤ ਸੇ ਸੁਹੀਏ ਠਾਕੁਰ ਆਪਣੇ ਪਾਣੇ ਕਹੋ ਨਾਨਕ ਜਿਨ ਹਰ ਪ੍ਰਭ ਡਿੱਠਾ ਤਿਨ ਕੈਸਲ ਕੁਰਬਾਣੇ ਸਲੋਕ ਦੇ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆਂ ਨਾਨਕ ਸਬਲ ਜਨਮ ਜੈ ਕੜਵ ਉੱਠਾ ਸਚ ਧਣੀ ਸ਼ੰਤ ਤਿਨ ਖਨੀਏ ਵੰਜਾਂ ਜਿਨ ਮੇਰਾ ਹਰ ਪ੍ਰਭ ਡਿੱਠਾ ਰਾਮ ਜਿਨ ਚਾਹ ਅਗਾਣੇ ਹਰ ਘਰ ਅੰਮ੍ਰਿਤ ਮੀਠਾ ਰਾਮ ਹਰ ਮਨੇ ਮੀਠਾ ਪ੍ਰਭੂ ਤੂਠਾ ਅਮਿਓ ਬੂਠਾ ਸੁਖ ਪਏ ਦੁਖ ਨਾਸ ਪਰਮ ਵਿਨਾਸ ਤਨ ਤੇ ਜਪ ਜਗਦੀਸ਼ ਈਸੈ ਜੈ ਜੈ ਮੋਹ ਰਹਿਤ ਵਿਕਾਰ ਥਾਕੇ ਪੰਚ ਤੇ ਸੰਗ ਤੂਟਾ ਕਹੋ ਨਾਨਕ ਤਿਨ ਖਨੀਏ ਵੰਜਾਂ ਜਿਨ ਕੜ ਮੇਰਾ ਘਰ ਪ੍ਰਭ ਉੱਠਾ ਸਲੋਕ ਜੋ ਲੋੜੀਂਦੇ ਰਾਮ ਸੇਵਕ ਸੇਈ ਕੰਡਿਆ ਨਾਨਕ ਜਾਣੇ ਸਤ ਸਾਈ ਸੰਤਨਾ ਬਾਰਾ ਸ਼ੰਤ ਮਿਲ ਜਲ ਜਲੇ ਖਟਾਨਾ ਰਾਮ ਸੰਗ ਜੋਤੀ ਜੋਤ ਮਿਲਾਨਾ ਰਾਮ ਸਮਾਏ ਪੂਰਨ ਪੁਰਖ ਕਰਤੇ ਆਪ ਆਪੇ ਜਾਣੀਏ ਤੈ ਸੁਨ ਸਹਿਜ ਸਮਾਧ ਲਾਗੀ ਏਕ ਏਕ ਵਖਾਣੀਏ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਪ੍ਰਮ ਪੈ ਗੁਣ ਬਿਨਸ ਮਿਲ ਜਲ ਜਲੇ ਖਟਾਨਾ ਵਡਹੰਸ ਮਹੱਲਾ ਪੰਜਵਾਂ ਪ੍ਰਭ ਕਰਨ ਕਾਨ ਸਮਰੱਥਾ ਰਾਮ ਰੱਖ ਜਗਤ ਸਗਲ ਦੇ ਹੱਥਾ ਰਾਮ ਸਮਰੱਥ ਸਰਣਾ ਜੋਗ ਸੁਆਮੀ ਕਿਰਪਾ ਨਿਸੁਖਦਾਤਾ ਹਾਂ ਕੁਰਬਾਣੀ ਦੱਸ ਤੇਰੇ ਜਿਨੀ ਇੱਕ ਪਛਾਤਾ ਵਰਨ ਚਿੰਨ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਣੋ ਬਿਨਤੀ ਪ੍ਰਭ ਕਰਨ ਕਾਨ ਸਮਰੱਥ ਏ ਜੀ ਤੇਰੇ ਤੂੰ ਕਰਤਾ ਰਾਮ ਪ੍ਰਭ ਦੁਖ ਦਰਦ ਪ੍ਰਮ ਹਰਤਾ ਰਾਮ ਪ੍ਰਮ ਦੁਖ ਦਰਦ ਨਿਵਾਰ ਖਿਨਮ ਹੈ ਰੱਖ ਲਿਹੋ ਦੀਨ ਦਇਆਲਾ ਮਾਤ ਪਿਤਾ ਸੁਆਮ ਸੱਜਣ ਸਭ ਜਗਤ ਬਾਲ ਗੋਪਾਲਾ ਜੋ ਸਰਣ ਆਵੇ ਗੁਣ ਨਿਧਾਨ ਪਾਵੇ ਸੋ ਬਹੁੜ ਜਨਮ ਨਾ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆੜ ਪੈਰ ਘਰ ਚਾਈ ਗਏ ਰਾਮ ਮਨ ਇੱਛੇੜਾ ਫਲ ਪਾਈ ਗਏ ਰਾਮ ਮਨ ਇਛ ਪਾਈ ਗਏ ਪ੍ਰਭ ਤੇ ਆਈਏ ਮਿਟੇ ਜਮ ਕੇ ਤਰਸ ਗੋਬਿੰਦ ਗਾਇਆ ਸਾ ਸੰਗਾਇਆ ਪਈ ਪੂਰਨ ਅਸ ਤਜ ਮਾਨ ਮੋਹ ਵਿਕਾਰ ਸਗਲੇ ਪ੍ਰਭੂ ਕੈ ਮਨ ਪਾਈਏ ਬਿਨਵੰਤ ਨਾਨਕ ਦਿਨ ਸਰੈਣੀ ਸਦਾ ਹਰ ਹਰ ਤਿਆਈਏ ਦਰ ਵਾਜੇ ਅਨਹਦ ਵਾਜੇ ਰਾਮ ਕਟ ਕਟ ਹਰ ਗੋਬਿੰਦ ਗਾਜੇ ਰਾਮ ਗੋਬਿੰਦ ਗਾਜੇ ਸਦਾ ਬੇਰਾਜੇ ਅਗਮੇ ਅਗੋਚਰੀ ਉੱਚਾ ਗੁਣ ਬੇਅੰਤ ਕਿਛ ਕਹਿਣ ਨਾ ਜਾਈ ਕੋਈ ਨਾ ਸਕੇ ਪਹੁੰਚਾ ਆਪ ਉਪਾਏ ਆਪ ਪ੍ਰਤਪਾਲੇ ਜੀ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾ ਭਗਤੀ ਦਰ ਵੱਜੇ ਅਨਖਦ ਵਾਜੇ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਹਾਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਨ ਸਿਰਨ ਦਾ ਸੱਚਾ ਪਾਤਸ਼ਾਹੋ ਜਿਨ ਜਗ ਤੰਦੇ ਲਾਇਆ ਮੋਲਤ ਪੁੰਨੀ ਪਾਈ ਭਰੀ ਜਾਨੀ ਜਿਹੜਾ ਕੱਤ ਚਲਾਇਆ ਜਾਨੀ ਕੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਵਾਏ ਕਾਇਆ ਹਸਤੀ ਆਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬ ਕੁਮਾਇਆ ਤਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਤੰਦੇ ਲਾਇਆ ਸਾਹਿਬ ਸਿਮਰੋ ਮੇਰੇ ਪਾਈ ਹੋ ਸਭਨਾ ਇਹੋ ਪਏ ਆਣਾ ਇੱਥੇ ਤੰਦਾ ਕੂੜਾ ਚਾਰ ਦੇਹਾ ਆਗੇ ਸਰ ਪਰ ਜਾਣਾ ਆਗੇ ਸਰ ਪਰ ਜਾਣਾ ਜਿਓ ਮਹਿਮਾਣਾ ਕਾਹੇ ਗਾਰਵ ਕੀਜੈ ਜਿਤ ਸੇਵੇ ਦਰਗੈ ਸੁਖ ਪਾਈਐ ਨਾਮ ਤਿਸੇ ਕਾਲੀਜੈ
آگے حکم نہ چلے مولے سر سر کیا وکھانا صاحب سمرو میرے پائی ہو سب نہ ایو پے آنا جوت پاوے سمرت سوتھیے ہلڑا ایو سنسارو جل تھل مہیل رب رہیا ساچڑا سرجنہارو ساچا سرجنہارو الاکھے پارو تاکا انت نہ پایا آیا تن کا سبل پیا ہے ایک من جنی تے آیا ٹاہ گئے ٹائے اسارے اپے حکم سوار نہارو جوت پاوے سمرت سوتھیے ہلڑا ایو سنسارو نانک رنا بابا جانیے جے روے لائے پیارو والے وے کارن بابا روئیے رومن سگل بکارو گافل سنسارو مایا کارن روے چنگا مندا کے سوجے ناہی ایو تن اے وے کھووے ایتھے آیا سب کو جاسی کوڑ کرو اہنکارو نانک رنا بابا جانیے جے روے لائے پیارو وڑھانس محلہ پہلا آو ملو سہیلی ہو سچڑا نام لے گا روے برگا تنکا اپنا صاحب سمالے گا صاحب سمالے پنت نہالے اساں پہ اوتھے جانا جس کا کیا تن ہی لیا ہوا تسے کا پانا جو تن کر پایا تو آگے آیا اسی کے حکم کرے گا آو ملو سہیلی ہو سچڑا نام لے گا مرنا مندا لوکاں آخیے یہ مر جانے ایسا کوئے سیویو صاحب سمرت اپنا پنت سویلا آگے ہوئے پنت سویلے جاو تاں بل پاو آگے ملے وڈائی پیٹے سوں جاو سچ سماؤ تاں پت لیکھے پائی میلی جائے پاو خزمے پاو رنگ سوں رلیا مانے مرنا مندا لوکاں آخیے جے کوئی مر جانے مرن منسا سوریا حق ہے یہ ہوئے مرن پروانو سورے سے آگے آخیے درگے پاوے سچی مانو درگے مان پاوے پسوں جاوے آگے دکھ نہ لاگے کر ایک تیاوے تا بھل پاوے جت سیوے پو پاگے اونچا نہیں کہنا من میں رہنا آپے جانے جانو مرن منسا سوریا حق ہے جے ہوئے مرے پروانو نانک کسنو بابا روئیے باجی گئے او سنسارو کیتا ویکھے صاحب اپنا قدرت کرے بیچارو قدرت بیچارے تارن تارے جن کی یا سو جانے آپے ویکھے آپے بوجھے آپے گم پچھانے جن کش کی یا سوئی جانے تا کا روپیا پارو نانک کسنو بابا روئیے باجی گئے او سنسارو وڈھانس محلہ پہلا دکھنی سچ سرندا سچا جانیے سچڑا پروردگارو جن آپی نے آپ سجیا سچڑا الاکھیا پارو دوئے پڑ جوڑ وچھوڑین گربن کور اندھارو سورج چند سرجین اہے نس چلت وچارو سچڑا صاحب سچ توں سچڑا دے پیارو ارہاؤ تو سرجی میدنی دوسک دیمن ہارو ناری پرک سرجی ہے بکمایا مو پیارو کھانی بانی تیریاں دیجیاں آدھارو قدرت تخت رچایا سچ نبیڑ نگارو آوا گمن تھرجیا تو تھر کرنے ہارو جمن مرنا آئے گیا بدک جیو بکارو اوڈڑے نام ساریا بوڈڑے کیا تھی چارو گن چھوڑ بکھل دیا اب گن کا بن جارو سدڑے آئے تنا جانیا ہوستے کرتارو ناری پرکھ وچنیا وچھڑیا ملن ہارو روپ نہ جانے سونیے ہوگ بدی سرکارو بالک برت نہ جاننی توڑن گیت پیارو ناؤ در ٹھاکے ہوگم سچے ہنس گیا گینارے ساتن چھٹی مٹھی جھوٹ ودنیاں متکڑا انگڑے بارے سرتموئی مرمائیے مہرونی دربارے
ਰੋਵੋ ਕੰਤ ਮਿਹ ਲਿਓ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਭਾਲਿਆ ਕੱਪੜ ਪਟ ਅੰਬਾਰੇ ਵਾਜੇ ਵੱਜੇ ਸੱਚੀ ਬਾਣੀਆਂ ਪੰਚ ਮੂਏ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੇ ਸੋ ਜਾਣੀਏ ਤੇਰੇ ਸੱਚੜੇ ਖੇਤ ਪਿਆਰੇ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁੱਠੜੀ ਤੰਦੇ ਤਾਮਣੀਆਂ ਤੇਰੀ ਛੋਡੇੜੀ ਵਿਦਣ ਕਾਰ ਕਰ ਕਰ ਕੰਤ ਮਹਿਲੀਆ ਰੂੜੇ ਗੇਤ ਪਿਆਰੇ ਮੈਂ ਫਿਰ ਸੱਚ ਸਾਲਾਣਾ ਹੋ ਰਹਿਸੜੀ ਨਾ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾਤਨ ਸਾਸੀ ਗਾਰੋ ਆਵੋ ਮਿਲੋ ਸਹੇਲੀ ਹੋ ਸਿਮਰੋ ਸਿਰਜਣ ਹਾਰੋ ਬਈਰ ਨਾਮ ਸੁਹਾਗਣੀ ਸੱਚ ਸੁਵਾਰਨ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਪਾਲੀਏ ਕੜ ਕੜ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣ

ਜਿਨ ਥਾਪੀ ਵਿਧ ਜਾਣੇ ਸੋਈ ਪਿਆ ਕੋ ਕਹਿ ਵਖਾਣੋ ਜਿਨ ਜਗ ਥਾ ਬਤਾਇਆ ਜਲ ਸੋ ਸਾਹਿਬ ਪਰਵਾਣੋ ਬਾਬਾ ਆਇਆ ਗਏ ਉੱਠ ਚੱਲਣਾ ਅੜ ਪੰਦੇ ਗਏ ਸੰਸਾਰੋ ਵਾ ਸਿਰ ਸਿਰ ਸਚੜੇ ਲਿਖਿਆ

ਦੂਜੀ ਕਾਰ ਨਾ ਪਾਲੇ ਆਮ ਨਿਰਾਲਮ ਤੰਦੇ ਬਾਦੀ ਕਰੋਂਗ ਚਿੜਾਵਣ ਸਾਰੋ ਅੱਜ ਕੱਲ ਕਰਦਿਆਂ ਕਾਲ ਬਿਆਪੇ ਦੂਜੇ ਪਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਜਈ ਉਜੜ ਅੰਧ ਗੁਬਾਰੋ ਵਾ ਨਾ ਜਲੇ ਫੁਤਲਾਈਆਂ ਨਾ ਭੋਜਨ ਪ੍ਰਕਾਰੋ ਵਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸੇ ਕਰ ਬਾਰੋ ਇਬ ਕੇ ਰਾਹੇ ਜੰਮਣ ਨਾ ਗੀ ਪਛਤਾਣੇ ਸਿਰ ਪਾਰੋ ਬਿਨ ਸੱਚ ਕੋ ਬੇਲੀ ਨਾ ਗੀ ਸੱਚਾ ਇਹ ਵਿਚਾਰੋ ਬਾਬਾ ਰੋਵੇ ਰਵੇ ਸੋ ਜਾਣੀਏ ਮਿਲ ਰੋਵੇ ਗੁਣ ਸਾਰੇ ਵਾ ਰੋਵੇ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ ਤੰਦਾ ਰੋਵੇ ਮਾਇਲ ਨਾ ਧੋਵੇ ਸੁਪਨੰਤਰ ਸੰਸਾਰੋ ਜਿਉਂ ਬਾਜੀਗਰ ਪਰਮੇ।

ਕਿ ਨਾਨਕ ਸਹਿਜ ਸੁਭਾਅ। ਵਡਹੰਸ ਮਹੱਲਾ ਪਹਿਲਾ, ਬਾਬਾ ਆਇਆ ਹੈ ਉੜ ਚੱਲਣਾ, ਇਹੋ ਜਗ੍ਹਾ ਝੂਠ ਪਸਾਰੋਵਾ। ਸੱਚਾ ਕਰ ਸੱਚੜੇ ਸੇ ਵੀ ਹੈ, ਸੱਚ ਕਰਾ ਸਚਿਆਰੋਵਾ। ਕੂੜ ਲੱਭ ਜਾ ਥਾਏ ਨਾ ਪਾਸੀ, ਅੱਗੇ ਲਏ ਨਾ ਠਾਓ। ਅੰਤਰਾਓ ਨਾ ਬੈਸੋ ਕਹੀਏ, ਜੋ ਸੁਣੇ ਕਰ ਕਾਓ। ਜੰਮਣ ਮਰਨ ਵੱਡਾ ਵਿਛੋੜਾ, ਬਿਨਸੇ ਜਗ ਸੁਭਾਏ। ਲਵ ਤੰਦੇ ਮਾਇਆ ਜਗਤ ਭੁਲਾਇਆ, ਕਾਲ ਖੜਾਰੂ ਆਏ। ਬਾਬਾ ਆਵੋ ਭਾਈ ਹੋ, ਗਾਲ ਮਿਲੇ ਮਿਲ ਮਿਲ ਦੇ ਆਸੀਸਾਂ ਗਏ। ਬਾਬਾ ਸਜੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆਂ ਦੇ ਆਸੀਸਾਂ ਗਏ। ਆਸੀਸਾਂ ਦੇਵੋ ਭਗਤ ਕਰੇਵੋ, ਮਿਲਿਆ ਕਾ ਕਿਆ ਮਿਲੋ। ਇੱਕ ਪੂਲੇ ਨਹਾਵੋ, ਥੇ ਹੋ ਥਾਵੋ, ਗੁਰਸਬਦੀ ਸਚ ਖੇਲੋ। ਜਾਂ ਮਾਰਗ ਨਹੀਂ ਜਾਣਾ ਸ਼ਬਦ ਸੁਮਾਣਾ, ਜੁਗ ਜੁਗ ਸਾਚੇ ਵੇਸੇ। ਸਾਜਣ ਸਹਿਣ ਮਿਲੋ ਸੰਜੋਗੀ, ਗੁਰਮਿਲ ਖੋਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮੈਂ, ਦੁਖ ਸੁਖ ਲੇਖ ਲਿਖਾਇਆ। ਲਿਖੇੜਾ ਸਹਾ ਨਾ ਟਲੇ, ਜਿਹੜਾ ਪੁਰਬ ਕਮਾਇਆ। ਬੈ ਸਾਚੇ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਕਾਮਣ ਆਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ। ਹੋਸ਼ੀ ਮਤ ਪਇਆ ਮਨ ਹੋਚਾ, ਗੁੜ ਸਾਹ ਮੱਖੀ ਖਾਇਆ। ਨਾ ਮਰਜਾਦ ਆਇਆ ਕਲ ਪੀਤਰ, ਨਾਂਗੋ ਬੰਦ ਚਲਾਇਆ। ਬਾਬਾ ਰੋਵੋ ਜੇ ਕਿਸੇ ਰੋਵਣਾ, ਜਾਨੀੜਾ ਬੰਦ ਪਠਾਇਆ ਹੈ। ਲਿਖੇੜਾ ਲੇਖ ਨਾ ਮੇਟੀਏ, ਡਰ ਹਾਕਾਰੜਾ ਆਇਆ ਹੈ। ਹਾਕਾਰਾ ਆਇਆ ਜਾਂ ਤੁਸ ਭਾਇਆ, ਰੁੰਨੇ ਰੋਵਣ ਹਾਰੇ। ਪੁੱਤ ਭਾਈ ਭਾਤੀਜੇ ਰੋਵੇ, ਪ੍ਰੀਤਮ ਅਤ ਪਿਆਰੇ। ਭੈ ਰੋਵੇ ਗੁਣਸਾਰ ਸੰਭਾਲੇ, ਕੋ ਮਰੇ ਨਾ ਮੋਇਆ ਨਾਲੇ। ਨਾਨਕ ਜੁਗ ਜੁਗ ਜਾਣ ਸਿਜਾਣਾ, ਰੋਵੇ ਸੱਚ ਸੰਭਾਲੇ।

ਅਨੁਮਾਤੀ ਫਿਰ ਕਹਿ ਅੰਕ ਸਮਾਏ ਸਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ ਜਿਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾਂ ਜਾਏ ਆਪ ਛੋੜ ਸੇਵਾ ਕਰੀ ਤੇ ਸਚੜਾ ਮਿਲੇ ਸਹਿਜ ਸੁਪਾਏ।

ਅੰਤਰ ਸਹਿਜ ਸਮਾਧੀ ਤਿਰ ਰਹਿਆ ਪਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਪਾਏ ਜਿਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾਂ ਜਾਏ।

ਰਾਤੀ ਫਿਰ ਨਿਰਮਾਇਲ ਸਦਾ ਸੁਖਦਾਤਾ ਨਾਨਕ ਸ਼ਬਦ ਮਿਲਾਏ ਫਿਰ ਉਹ ਵਿਛੁਨੀਆਂ ਪੀ ਮਿਲੇ ਜੇ ਸਤਿਗੁਰ ਲਾਗੇ ਸਾਚੇ ਪਾਏ।

ਤੇਤ ਪੈ ਦੇ ਪਗ ਖਿਸੈ ਪੇਰ ਰੰਗ ਰਾਤਾ ਸੋ ਸੱਚਾ ਚੋਲਾ ਤੇ ਪੈ ਦੇ ਤਿਖਾ ਨਿਵਾਰੇ ਪ੍ਰਾ ਮੇਰਾ ਸਾਹਿਬ ਸਬਦ ਉੱਚਾ ਹੈ ਕਿਉਂ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਫੂਲੀ ਅਵਗਣਿਆਰੇ ਮੈਂ ਸਦਾ ਰਾਵੇ ਪੇਰੇ ਆਪਣਾ ਸਚੜੇ ਸਬਦ ਵਿਚਾਰੇ।

ਸਚੜੇ ਆਪ ਜਗਤਿਓ ਪਾਇਆ ਗੁਰਬਿਨ ਘੋਰ ਅੰਧਾਰੋ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੇ ਆਏ ਗੁਰ ਰਾਖੇ ਸੇ ਉਭਰੇ

ਸੱਚ ਸਲਾਹੀਏ ਜੇ ਸਤਿਗੁਰ ਦੇ ਬੁਝਾਏ। ਬਿਨ ਸਤਿਗੁਰ ਪਰਮ ਭੁਲਾਣੀਆਂ ਕਿਆ ਮੋਹ ਦਿਸਨ ਆਗੇ ਜਾਏ। ਕਿਆ ਦੇਨ ਮੋਹ ਜਾਏ ਅਵਗੁਣ ਪਛਤਾਏ ਦੁਖੋ ਦੁਖ ਕਮਾਏ। ਨਾਮ ਰਤੀਆ ਸੇ ਰੰਗ ਚਲੂਲਾ ਪਿਰਕੇ ਅੰਕ ਸਮਾਏ। ਜੇਵੜ ਅਵਰ ਨਾ ਸੂਝਈ ਕਿਸੇ ਆਗੇ ਕਹੀਏ ਜਾਏ। ਤੂੰ ਸੱਚਾ ਸੱਚ ਸਲਾਹੀਏ ਜੇ ਸਤਿਗੁਰ ਦੇ ਬੁਝਾਏ। ਜਿਨੀ ਸੱਚੜਾ ਸੱਚ ਸਲਾਹਿਆ ਹਾਂ ਤਿਨ ਲਾਗੋ ਪਾਏ। ਸੀਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ। ਤਿਨ ਮਿਲਿਆ ਮਲ ਸਭ ਜਾਏ ਸੱਚੇ ਸਰਨਾਏ ਸੱਚੇ ਸਹਿਜ ਸੁਪਾਏ। ਨਾਮ ਨਿਰੰਜਨ ਅਗਮ ਅਗੋਚਰ ਸਤਿਗੁਰ ਦੀਆ ਬੁਝਾਏ। ਅਨਦਿਨ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ। ਜਿਨੀ ਸੱਚੜਾ ਸੱਚ ਧਿਆ

ਨਾਨਕੇ ਆਪੇ ਹੀ ਪਤ ਰਖਸੀ, ਕਾਰਜ ਸਵਾਰੇ ਸੋਏ ਮਹੱਲਾ ਤੀਜਾ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਵੇ। ਜਿੰਨੀ ਸਤਿਗੁਰ ਨਾ ਸੇਵਿਓ, ਸੇ ਆਏ ਗਏ ਪਛਤਾਵੇ। ਨਾਨਕ ਸਾਚਰ ਤੇ ਸੇ ਨਾ ਵਿਛੜੈ, ਸਤਿਗੁਰ ਸੇਵ ਸਮਾਹੇ ਪੌੜੀ। ਤਿਸ ਮਿਲ ਗਏ ਸਤਿਗੁਰ ਸੱਜਣ, ਜਿਸ ਅੰਤਰ ਹਰ ਗੁਣਕਾਰੀ। ਤਿਸ ਮਿਲ ਗਏ ਸਤਿਗੁਰ ਪ੍ਰੀਤ ਮੈਂ, ਜਿਨ ਹਉਮੈ ਵਿੱਚੋਂ ਮਾਰੀ। ਸੋ ਸਤਿਗੁਰ ਪੂਰਾ ਤਨ ਤਨ ਹੈ, ਜਿਨ ਹਰ ਉਪਦੇਸ਼ ਦੇ ਸਾਭ ਸ੍ਰੇਸ਼ਟ ਸਵਾਰੀ। ਨਿਤ ਜਪਿਓ ਸੰਤੋ ਰਾਮ ਨਾਮ, ਭੌਜਲ ਬਿਖਤਾਰੀ। ਗੁਰਪੂਰੇ ਹਰ ਉਪਦੇਸਿਆ, ਗੁਰ ਵਿਟੜਿਓ ਹਉ ਸਦਵਾਰੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖਸਾਰ। ਇੱਥੇ ਮਿਲਣ ਵਡਿਆਈਆਂ, ਦਰਗਹਿ ਮੋਹ ਦੁਆਰ। ਸੱਚੀ ਕਾਰ ਕਮਾਵਣੀ, ਸੱਚ ਪਹਿਨਣ ਸੱਚ ਨਾਮ ਆਧਾਰ। ਸੱਚੀ ਸੰਗਤ ਸੱਚ ਮਿਲੇ, ਸੱਚੇ ਨਾਏ ਪਿਆਰ। ਸੱਚੇ ਸ਼ਬਦ ਹਰਖ ਸਦਾ, ਦਰ ਸੱਚੇ ਸਚਿਆਰ। ਨਾਨਕ ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਨਦਰ ਕਰੇ ਕਰਤਾਰ। ਮਹੱਲਾ ਤੀਜਾ। ਹੋਰ ਵਡਾਣੀ ਚਾਕਰੀ, ਤ੍ਰਿਗ ਜੀਵਨ ਤ੍ਰਿਗਵਾਸ। ਅੰਮ੍ਰਿਤ ਛੋੜ ਦਿਖ ਲੱਗੇ, ਬਿਖ ਖਟਣਾ ਬਿਖ ਰਾਸ। ਬਿਖ ਖਾਣਾ ਬਿਖ ਪਹਿਨਣਾ, ਬਿਖ ਕੇ ਮੁਖ ਗਿਰਾਸ। ਇੱਥੇ ਦੁੱਖੋ ਦੁੱਖ ਕਮਾਵਣਾ, ਮੋਇਆ ਨਰਕ ਨਿਵਾਸ। ਮਾਨਮੁਖ ਮੋਏ ਮੈਲੇ ਸ਼ਬਦ ਨਾ ਜਾਣਨੀ, ਕਾਮ ਕ੍ਰੋਧ ਵਿਨਾਸ। ਸਤਿਗੁਰ ਕਾ ਪਉ ਛੋਡਿਆ, ਮਨ ਹੜ ਕਾਮਨ ਆਵੈ ਰਾਸ। ਜੰਪੁਰ ਬੱਧੇ ਮਾਰੀਏ, ਕੋ ਨਾ ਸੁਣੇ ਅਰਦਾਸ। ਨਾਨਕ ਪੂਰਬ ਲਿਖਿਆ ਕਮਾਵਣਾ, ਗੁਰਮੁਖ ਨਾਮ ਨਿਵਾਸ ਪੌੜੀ। ਸੋ ਸਤਿਗੁਰ ਸੇਵਿਓ ਸਾਧ ਜਾਨ, ਜਿਨ ਹਰ ਘਰ ਨਾਮ ਦਿਰੜਾਇਆ। ਸੋ ਸਤਿਗੁਰ ਪੂਜੋ ਦਿਨ ਸਰਾਤ, ਜਿਨ ਜਗਨਨਾਥ ਜਗਦੀਸ਼ ਜਪਾਇਆ। ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ। ਤਿਸ ਸਤਿਗੁਰ ਕੀ ਸਾ ਪਗੀ ਪਾਓ, ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਤਨ ਤਨ, ਜਿਨ ਹਰ ਭਗਤ ਭੰਡਾਰ ਲਹਾਇਆ। ਸਲੋਕ ਮਹੱਲਾ ਤੀਜਾ। ਸਤਿਗੁਰ ਮਿਲੇ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗੇ ਕਰ ਕਰ ਫਿਰੈ, ਅੱਗੇ ਦੂਣੀ ਮਿਲੇ ਸਜਾਏ। ਅੰਦਰ ਸਹਿਜਨ ਆਇਓ, ਸਹਿਜੇ ਹੀ ਲੈ ਖਾਏ। ਮਨ ਹੜ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ।

ਨਾਨਕ ਜੋਤ ਪਾਵੇ ਸੇ ਭਲੇ, ਜਿਨ ਕੀ ਪਦ ਪਾਵੇ ਥਾਏ। ਮਹੱਲਾ ਤੀਜਾ, ਸਤਿਗੁਰ ਸੇਵਿਐ ਸਦਾ ਸੁਖ, ਜਨਮ ਮਰਨ ਦੁਖ ਜਾਏ। ਚਿੰਤਾ ਮੂਲ ਨਾ ਹੋਵੇ, ਅਚਿੰਤ ਵਸੈ ਮਨ ਆਏ।

ਤੇ ਮਨ ਮਾਨਿਆ ਗੁਰ ਕੇ ਸ਼ਬਦ ਅਪਾਰ, ਇਹ ਸੱਜਣ ਮਿਲੇ ਨਾ ਵਿਛੜੈ ਜੇ ਆਪ ਮੇਲੇ ਕਰਤਾਰ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨ ਆਈਆ, ਸ਼ਬਦ ਨਾ ਕਰੇ ਵਿਚਾਰ, ਵਿਛੜਿਆਂ ਕਾ ਕਿਆ ਵਿਛੜੈ ਜਿੰਨਾ ਦੂਜੇ ਪਾਏ ਪਿਆਰ, ਮਨ ਮੁਸੇ ਤੀ ਦੋਸਤੀ ਥੋੜੜਿਆ ਦਿਨ ਚਾਰ, ਇਸ ਪ੍ਰੀਤੀ ਤੁੜਦੀ ਵਿਲ ਮਨਾ ਹੋ ਗਈ ਇਤ ਦੋਸਤੀ ਚੱਲਣ ਵਿਕਾਰ, ਜਿੰਨਾ ਅੰਦਰ ਸੱਚੇ ਕਾ ਪਉ ਨਾਹੀਂ

ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕੋ ਸਦ ਬਲਿਹਾਰਣ, ਜਿਨ ਹਰ ਸੇਵਾ ਬਣਤ ਬਣਾਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ।

ਤੀਜਾ ਵੇਖੀ ਅਗਨਾ ਬੁਝਈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਾਪ ਨਾ ਮਰੈ ਤਿਉਂ ਨਿਗੁਰੇ ਕਰਮ ਕਮਾਹੇ ਸਤਿਗੁਰ ਦਾਤਾ ਸੇਵੀਐ ਸਬਦ ਵਸੇ ਮਨ ਆਏ ਮਨ ਤਨ ਸੀਤਲ ਸਾਂਤ ਹੋਏ ਤਿਸਨਾ ਅਗਨ ਬੁਝਾਏ ਸੁਖਾਂ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੇ ਲਿਵਲਾਏ ਚਿੰਤਾ ਮੂਲ ਨਾ ਹੋਵਈ ਹਰ ਨਾਮ ਰਜਾ ਆਘਾਏ ਨਾਨਕ ਨਾ ਬਿਨਾ ਨੇ ਛੂਟੀਐ ਹਉਮੈ ਪਚੇ ਪਚਾਏ ਪੌੜੀ ਜਿਨੀ ਹਰ ਹਰ ਨਾਮ ਧਿਆਇਆ ਤਿਨੀ ਪਾਇੜੇ ਸਰਬ ਸੁਖਾ ਸਭ ਜਨਮ ਤਿਨਾ ਕਾ ਸਭ ਲਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ ਜਿਨੀ ਗੁਰ ਕੇ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ਤਨ ਤਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਸਲੋਕ ਮਹੱਲਾ ਤੀਜਾ ਕਲਮੈ ਜਮ ਜੰਦਾਰ ਹੈ ਹੁਕਮੇ ਘਰ ਕਮਾਏ ਗੁਰ ਰਾਖੇ ਸੇ ਉਬਰੇ ਮਨ ਮੁਖਾਂ ਦੇ ਸਜਾਏ ਜਮ ਕਾਲੇ ਵਸ ਜਗ ਬੰਧਿਆ ਹੇਦਾ ਫਰੂ ਨਾ ਕੋਏ ਜੇਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹੱਲਾ ਤੀਜਾ ਇਹਾ ਕਾਇਆ ਰੋਗ ਭਰੀ ਬਿਨ ਸ਼ਬਦ ਦੁਖ ਹਉਮੈ ਰੋਗ ਨ ਜਾਏ ਸਤਿਗੁਰ ਮਿਲੇ ਤਾਂ ਨਿਰਮਲ ਹੋਵੇ ਹਰ ਨਾਮੋ ਮਨ ਵਸਾਏ ਨਾਨਕ ਨਾਮ ਧਿਆਇਆ ਸੁਖਦਾਤਾ ਦੁਖ ਵਿਸਰਿਆ ਸਹਿਜ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ

ਇਸ ਗੁਰ ਕੋ ਵੱਡ ਪੁੰਨ ਹੈ ਜਿਨ ਅਵਗੁਣ ਕੱਟ ਗੁਣੀ ਸਮਝਾਇਆ। ਸੋ ਸਤਿਗੁਰ ਤਿਨ ਕੋ ਪੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਸਲੋਕ ਮਹੱਲਾ ਤੀਜਾ। ਭਗਤ ਕਰੇ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ। ਉਹਨਾਂ ਕਉ ਤੋਰ ਭਗਤ ਖਜਾਨਾ ਬਖਸਿਆ ਮੇਟ ਨਾ ਸਕੈ ਕੋਏ। ਗੁਣ ਨਿਧਾਨ ਮਨ ਪਾਇਆ ਇਕੋ ਸੱਚਾ ਸੋਏ। ਨਾਨਕ ਗੁਰਮੁਖ ਮਿਲ ਰਹੇ

ਨਾਨਕ ਕਿਸ ਨੂੰ ਆਖੀਏ ਜਾਂ ਆਪੇ ਬਖਸ਼ਣਹਾਰ ਪੌੜੀ। ਤੂੰ ਕਰਤਾ ਸਭ ਕੁਛ ਜਾਣਦਾ ਸਭ ਜੀ ਤੁਮਾਰੇ, ਜਿਸ ਤੂੰ ਭਾਵੇ ਤਿਸ ਤੂੰ ਮੇਲ ਲਹੇ, ਕਿਆ ਜੰਤ ਵਿਚਾਰੇ। ਤੂੰ ਕਰਨ ਕਾਰਨ ਸਮਰੱਥ ਹੈ ਸਹਿ ਸਿਰਜਣਹਾਰੇ, ਜਿਸ ਤੂੰ ਮਿਲੇ ਪਿਆਰਿਆ ਸੋ ਤੁਦ ਮਿਲੇ ਗੁਰਮੁਖ ਵਿਚਾਰੇ। ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਮੇਰਾ

ਅਵਤਾਰ ਨਾ ਜਾਣੀ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਕਾ ਸ਼ਬਦ ਹੈ ਬੂਝੇ ਬੂਝਣਹਾਰ ਮੂਰਖ ਆਪ ਗਣਾਏ ਦੇ ਮਰ ਜੰਮੇ ਹੋਏ ਖੁਆਰ ਨਾਨਕ ਰਤਨਾ ਸੋ ਲਹੇ ਜਿਸ ਗੁਰਮੁਖ ਲੱਗੇ ਪਿਆਰ ਸਦਾ ਸਦਾ ਨਾਮ ਉਚਰੇ।

ਨਾਨਕ ਮਨਮੁਖ ਜੀਵਦਿਆ ਮੋਏ, ਹਰ ਵਿਸਰਿਆ ਦੁਖ ਪਾਏ ਪੌੜੀ, ਅੰਤਰ ਹਿਰਦਾ ਸ਼ੁੱਧ ਹੈ ਤੇ ਜਨਕ ਹੋ ਸਭ ਨਮਸਕਾਰੀ, ਜੇ ਅੰਦਰ ਨਾਮ ਨਿਧਾਨ ਹੈ ਇਸ ਜਨਕ ਹੋ ਬਲਿਹਾਰੀ, ਜੇ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ, ਸੋ ਸਗੁਰ ਸਭਨਾ ਕਾ ਮਿਤ ਹੈ ਸਭ ਤਿਸੇ ਪਿਆਰੀ, ਸਭ ਆਤਮ ਰਾਮ ਪਸਾਰਿਆ ਗੁਰ ਬੁੱਧ ਵਿਚਾਰੀ। ਸਲੋਕ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹੋਮੇ ਕਰਮ ਕੁਮਾਹੇ, ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮੇ ਆਵੇ ਜਾਹੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੇ ਮਨ ਮਾਹੇ, ਨਾਨਕ ਬਿਨ ਸਤਿਗੁਰ ਸੇਵੇ ਜਾਂ ਪੁਰਬੱਧੀ ਮਾਰੀਅਨ ਮੋਏ ਕਾਲੇ ਉੱਠ ਜਾਹੇ। ਮਹੱਲਾ ਪਹਿਲਾ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਪਰੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੇ ਪੌੜੀ, ਹਰ ਇੱਕੋ ਦਾਤਾ ਸੇਵੀਏ ਹਰ ਇੱਕ ਤਿਹਾਈਏ, ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ, ਜੇ ਦੂਜੇ ਪਾਸੋ ਮੰਗੀਏ ਤਾਂ ਲਾਜ ਮਰਾਈਏ, ਜਿਨ ਸੇਵਿਆ ਤਿਨ ਫਲ ਪਾਇਆ ਤੇਸ ਜਨ ਕੀ ਸਾ ਭੁੱਖ ਗਵਾਈਏ, ਨਾਨਕ ਤਿਨ ਮਿੱਟੋਂ ਵਾਰਿਆ ਜਿਨ ਅਨਦਿਨ ਹਿਰਦੈ।

ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਹਨ, ਸਿਰ ਛੱਤ ਸੱਚਾ ਹਰ ਬਣਾਏ, ਸਦਾ ਸੁਹੀਏ ਨਿਰਮਲ ਸਤਿਗੁਰ ਕੀ ਕਾਰ ਕਮਾਏ, ਹਰਾਰੇ ਓਏ ਨਾ ਆਖੀ ਹੈ, ਫਿਰ ਮਰੇ ਫਿਰ ਜੂਨੀ ਪਾਹੇ, ਨਾਨਕ ਵਿਣ ਨਾਵੇ ਨੱਕੀ ਵੱਡੀ ਫਿਰੇ, ਹੋਬਾ ਮੂਲ ਨਾ ਪਾਹੇ ਮਹੱਲਾ ਤੀਜਾ, ਹੁਣ ਸਿੱਖਿਆ ਸਾਧਨ ਆਇਓ, ਜਿਤ ਚਿਰ ਗੁਰਮੁਖ ਸ਼ਬਦ ਨ ਲਾਗੇ, ਸਤਿਗੁਰ ਸੇਵਿਐ ਨਾ ਮਨ ਵਸੈ, ਵਿਚੋਂ ਪ੍ਰਮ ਪਉ ਭਾਗੈ, ਜੇਹਾ ਸਤਿਗੁਰ ਨੂੰ ਜਾਣੈ ਤੇ ਹੋਵੈ ਤਾਂ ਸੱਚ ਨਾਮ ਲਿਵ ਲਾਗੈ, ਨਾਨਕ ਨਾਮ ਮਿਲੇ ਵਡਿਆਈ, ਹਰ ਦਰ ਸੋਹਨ ਆਗੈ ਪੌੜੀ, ਗੁਰ ਸਿੱਖਾਂ ਮਨ ਹਰ ਪ੍ਰੀਤ ਹੈ, ਗੁਰ ਪੂਜਣ ਆਵੈ।

ਨਾਮਨਦਾਨਹ ਗੁਰਮੁਖ ਪਾਇਆ ਜਾਏ। ਮਨਮੁਖ ਕਰ ਹੁੰਦੀ ਵੱਥ ਨਾ ਜਾਣਨੀ, ਅੰਧੇ ਪੌਂਕ ਮੋਏ ਬਿਰਲਾਏ। ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲਾਗੀ। ਨਿਰਮਲ ਜੋਤ ਨਿਰੰਜਨ ਪਾਇਆ, ਗੁਰਮੁਖ ਪ੍ਰਮ ਪਉ ਭਾਗੀ। ਨਾਨਕ ਗੁਰਮੁਖ ਸਦਾ ਸੁਖ ਪਾਵੇ, ਅਨਦਿਨ ਹਰ ਬੈਰਾਗੀ ਪੌੜੀ। ਸੇ ਗੁਰਸਿਖ ਤਨ ਤਨ ਹੈ, ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਗੁਰ ਸਤਗੁਰ ਨਾਮ ਦਿਰੜਾਇਆ, ਤਿਰ ਹੋਮੇ ਦੁਬਦਾ ਭੰਨੀ। ਬਿਨ ਹਰ ਨਾਵੇ ਕੋ ਮਿੱਤਰ ਨਾਹੀ, ਵਿਚਾਰ ਡਿੱਠਾ ਹਰ ਜੰਨੀ। ਜਿਨ੍ਹਾਂ ਗੁਰਸਿੱਖਾਂ ਕਉ ਹਰ ਸੰਤੁਸ਼ਟ ਹੈ, ਤਿਨੀ ਸਗੁਰ ਕੀ ਗੱਲ ਮੰਨੀ। ਜੋ ਗੁਰਮੁਖ ਨਾਮ ਧਿਆਏ ਦੇ, ਤਿਨੀ ਚੜੀ ਚ ਵਗਣ ਮੰਨੀ। ਸਲੋਕ ਮਹੱਲਾ ਤੀਜਾ ਮਨਮੁਖ ਕਾਇਰ ਕਰੂਪ ਹੈ, ਬਿਨ ਨਾਵੇ ਨਕ ਨਾਹੇ। ਅਨਦਿਨ ਤੰਦੇ ਵਿਆਪਿਆ, ਤੁਪਨੇ ਪੀ ਸੁਖ ਨਾਹੇ। ਨਾਨਕ ਗੁਰਮੁਖ ਹੋਵੇ ਤਾਂ ਉਭਰੇ, ਨਾਹੇ ਤਾਂ ਬੱਧੇ ਦੁੱਖ ਸਹਾਹੇ। ਮਹੱਲਾ ਤੀਜਾ ਗੁਰਮੁਖ ਸਦਾ ਦਰਸ ਹੋਣੇ, ਗੁਰ ਕਾ ਸ਼ਬਦ ਕਮਾਹੇ। ਅੰਤਰ ਸਾਂਤ ਸਦਾ ਸੁਖ, ਦਰ ਸੱਚੇ ਸੋਭਾ ਪਾਹੇ। ਨਾਨਕ ਗੁਰਮੁਖ ਹਰ ਨਾਮ ਪਾਇਆ, ਸਹਿਜੇ ਸੱਚ ਸਮਾਹੇ ਪੌੜੀ। ਗੁਰਮੁਖ ਪ੍ਰਹਿਲਾਦ ਜਪ ਹਰ ਗਦ ਪਾਈ, ਗੁਰਮੁਖ ਜਨਕ ਹਰ ਨਾਮ ਲਿਵਲਾਈ। ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ, ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ। ਗੁਰਮੁਖ ਹਰ ਭਗਤ ਹਰ ਆਪ ਲਹਾਈ। ਸਲੋਕ ਮਹੱਲਾ ਤੀਜਾ ਸਤਿਗੁਰ ਕੀ ਪ੍ਰਤੀਤ ਨ ਆਈਆ, ਸ਼ਬਦ ਨ ਲਾਗੋ ਪਾਓ। ਉਸ ਨੂੰ ਸੁਖ ਨਾ ਉਪਜੈ, ਭਾਵੇ ਸੌ ਗੇੜਾ ਆਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੇ, ਸੱਚੇ ਸਿਉਂ ਲਿਵਲਾਓ। ਮਹੱਲਾ ਤੀਜਾ ਏ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵੈ ਜਨਮ ਮਰਨ ਦੁਖ ਜਾਏ। ਸਹਿਸਤਾ ਮੂਲ ਨਾ ਹੋਵਈ, ਹਉਮੈ ਸ਼ਬਦ ਜਲਾਏ। ਕੂੜੇ ਕੀ ਪਾਲ ਵਿੱਚੋਂ ਨਿਕਲੇ, ਸੱਚ ਵਸੇ ਮਨ ਆਏ। ਅੰਤਰ ਸਾਂਤ ਮਨ ਸੁਖ ਹੋਏ, ਸਹਿ ਸੰਜਮ ਕਾਰ ਕੁਮਾਏ। ਨਾਨਕ ਪੂਰੇ ਕਰਮ ਸਤਿਗੁਰ ਮਿਲੇ, ਹਰ ਜਿਉ ਕਿਰਪਾ ਕਰੇ ਰਜਾਏ। ਪੌੜੀ ਜਿਸਕੇ ਘਰ ਦੀਵਾਨ ਹਰ ਹੋਵੇ, ਤਿਸਕੀ ਮੁੱਠੀ ਵਿੱਚ ਜਗਤ ਸਭ ਆਇਆ। ਤਿਸ ਕੋ ਤਲਕੀ ਕਿਸੇ ਦੀ ਨਾਹੀ, ਹਰ ਦੀਵਾਨ ਸਭ ਆਣ ਪੈਰੀ ਪਾਇਆ। ਮਾਨਸਾ ਕਿਉ ਦੀਵਾਣੋ, ਕੋਈ ਨਸ ਭਜ ਨਿਕਲੇ। ਹਰ ਦੀਵਾਣੋ ਕੋਈ ਕਿੱਥੇ ਜਾਇਆ, ਤੂੰ ਐਸਾ ਹਰ ਦੀਵਾਨ ਵਸਿਆ। ਭਗਤਾਂ ਕੈ ਹਿਰਦੈ ਤਿੰਨ ਰਹਿੰਦੇ ਖੋਂਦੇ ਆਣ, ਤਾਂ ਭਗਤਾਂ ਅੱਗੇ ਖਲਵਾਇਆ। ਹਰ ਨਾਵੇ ਕੀ ਵਡਿਆਈ, ਕਰਮ ਪ੍ਰਾਪਤ ਹੋਵੇ ਗੁਰਮੁਖ।

ਨਾਵੇ ਜਮ ਮਾਰ ਸੀ ਪੰਥ ਗਿਆ ਪਛਤਾਏ ਮਹੱਲਾ ਤੀਜਾ। ਇਹ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਸਭ ਕੜ ਭੋਗ ਵੇ ਅਲਿਪਤ ਰਹੇ ਅਲਖ ਨ ਲਖਣਾ ਜਾਈ। ਪੂਰੇ ਗੁਰ ਵੇਖਾ ਲਿਆ ਸਬਦੇ ਸੋਝੀ ਪਾਈ। ਪੁਰਖੇ ਸੇਵੇ ਸੇ ਪੁਰਖ ਹੋਵੇ ਜਿੰਨੀ ਹੋਮੇ ਸ਼ਬਦ ਜਲਾਈ। ਇਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਈ। ਨਿਚਲ ਰਾਜ ਹੈ ਸਦਾ ਸਕੇਰਾ ਨਾ ਆਵੇ ਨਾ ਜਾਈ। ਅਨਦਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ। ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ। ਪੌੜੀ ਜਿਨ ਕੇ ਹਰ ਨਾਮ ਸਿਆਸਤ ਹਿਰਦੇ ਹਰ ਨਾਮੋ ਤਿਨ ਕਉ ਰੱਖਣ ਹਾਰਾ। ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਿਖਾਈ ਮਿੱਤਰ ਹਮਾਰਾ। ਹਰ ਨਾਵੇ ਨਾਲ ਗੱਲਾਂ ਹਰ ਨਾਵੇ ਨਾਲ ਮਸਲਤ ਹਰ ਨਾਮ ਹੁਮਾਰੀ ਕਰਦਾ ਨਿਤ ਸਾਰਾ। ਹਰ ਨਾਮ ਹੁਮਾਰੀ ਸੰਗਤ ਅਦ ਪਿਆਰੀ ਹਰ

ਤੀਜਾ ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚੇ ਸ਼ਬਦ ਸਮਾਹੇ ਕੋਲ ਉਧਾਰੇ ਆਪਣਾ ਮੋਹ ਪਦਵੀ ਆਪੇ ਪਾਹੇ ਪਾਰ ਬਨੋ ਤਿਨ ਕੋ ਸੰਤੁਸ਼ਟ ਪਾਇਆ ਜੋ ਗੁਰ ਚਰਨੀ ਜਨ ਪਾਹੇ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਮਹੱਲਾ ਤੀਜਾ ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹਉਮੈ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ ਜਿਨ ਕੋ ਪੂਰਬ ਲਿਖਿਆ ਤਿਨਾ ਸਤਿਗੁਰ ਮਿਲਿਆ ਪ੍ਰਵਿਆਏ ਨਾਨਕ ਗੁਰਪ੍ਰਸਾਦੀ ਉਬਰੇ ਹਉਮੈ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੀਵੈ ਹਰ ਨਾਮ ਹਮ ਪੂਜੇ ਹਰ ਨਾਮੇ ਹੀ ਮਨ ਰਾਤਾ ਹਰ ਨਾਮੇ ਜੇਵੜ ਕੋਈ ਅਵਰ ਨ ਸੂਝੇ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀਆ ਗੁਰਪਾਰੇ ਉਪਕਾਰੀ ਤਨ ਤਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ ਜਿਤ ਮਿਲੇ ਹਰ ਨਾਮ ਮੈਂ ਜਾਤਾ ਸਲੋਕ ਮਹੱਲਾ ਤੀਜਾ।

ਜਿਨ ਕੋ ਨਜ਼ਰ ਕਰੇ ਤੇ ਗੁਰਮੁਖ ਲੰਘੇ ਪਾਰ। ਮਹੱਲਾ ਤੀਜਾ, ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਏ ਪਿਆਸ। ਸਤਿਗੁਰ ਸੇਵਨ ਜਾਗਨ ਸੇ ਜੋ ਰੱਤੇ ਸੱਚ ਨਾਮ ਗੁਣਤਾਸ। ਮਨਮੁਖ ਅੰਧਨਾ ਚੇਤਨੀ ਜਨ ਮਰ ਹੋਏ ਬਿਨਾਸ। ਨਾਨਕ ਗੁਰਮੁਖਤਨੀ ਨਾਮ ਤੇ ਆਇਆ ਜਿਨ ਕਉ ਤੁਰ ਪੂਰਬ ਲਿਖਿਆਸ। ਪੌੜੀ, ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ। ਜਿਦ ਖਾਇ ਹਮ ਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ। ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ। ਹਰ ਨਾਮੇ ਕੀ ਹਮ ਕਉ ਸਤਿਗੁਰ ਕਾਰ ਕੁੰਨੀ ਜੀ। ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਮਕੀ ਅਗਲੀ ਕਾਣ ਗਈ। ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਤਿਆਇਆ ਜਿਨ ਕਉ ਤੁਰ ਕਰਮ ਪ੍ਰਾਪਤ ਲਿਖਤ ਪਈ। ਸਲੋਕ ਮਹੱਲਾ ਤੀਜਾ, ਜਗਤ ਅਗਿਆਨੀ ਅੰਧ ਹੈ ਦੂਜੇ ਭਾਏ ਕਰਮ ਕਮਾਏ। ਦੂਜੇ ਭਾਏ ਜੇਤੇ ਕਰਮ ਕਰੇ ਦੁਖ ਲੱਗੇ ਤਨ ਤਾਏ। ਗੁਰ ਪ੍ਰਸਾਦੀ ਸੁਖ ਉਪਜੇ ਜਾਂ ਗੁਰ ਕਾ ਸ਼ਬਦ ਕਮਾਏ। ਸੱਚੀ ਬਾਣੀ ਕਰਮ ਕਰੇ ਅਨ ਦਿਨ ਨਾਮ ਤੇ ਆਏ। ਨਾਨਕ ਜਿਤ ਆਪੇ ਲਾਏ ਤਿਤ ਲੱਗੇ ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ, ਹਮ ਕਰ ਨਾਮ ਖਜਾਨਾ ਸਦਾ ਹੈ।

ਤਾਂ ਮਣਹਾਰਾ, ਜੋ ਮਨੁ ਅਸਦਾ ਸੁਖ ਵਸੈ ਸਹਿਜੇ ਕਰੇ ਵਾਪਾਰਾ। ਅੰਤਰ ਗੁਰ ਗਿਆਨ ਹਰਤਨ ਹੈ ਮੁਕਤ ਕਰਾ ਮਣਹਾਰਾ, ਨਾਨਕ ਜਿਸ ਨੂੰ ਨਦਰ ਕਰੇ ਸੋ ਪਾਏ, ਸੋ ਹੋਵੇ ਦਰਸ ਪਿਆਰਾ। ਪੌੜੀ ਧਨ ਧਨ ਸੋ ਗੁਰਸਿਖ ਕਹੀਏ, ਜੋ ਸਤਿਗੁਰ ਚਰਣੀ ਜਾਏ ਪਇਆ। ਧਨ ਧਨ ਸੋ ਗੁਰਸਿਖ ਕਹੀਏ, ਜੇ ਹਰ ਨਾਮਾ ਮੁਖ ਰਾਮ ਕਹਿਆ। ਧਨ ਧਨ ਸੋ ਗੁਰਸਿਖ ਕਹੀਏ, ਜਿਸ ਹਰ ਨਾਮ ਸੁਣਿਐ ਮਨ ਅੰਧ ਪਇਆ। ਧਨ ਧਨ ਸੋ ਗੁਰਸਿਖ ਕਹੀਏ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਇਆ। ਤਿਲ ਗੁਰਸਿਖ ਕਉ ਹਉ ਸਦਾ ਨਮਸਕਾਰੀ, ਜੋ ਗੁਰ ਕੈ ਪਾਣੇ ਗੁਰਸਿਖ ਚਲਿਆ। ਸਲੋਕ ਮਹੱਲਾ ਤੀਜਾ। ਮਨ ਹੜਕੇ ਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹੜਕੇ ਕਰ ਪਰਮ ਦੇ, ਦੁਖ ਪਾਇਆ ਦੂਜੇ ਪਾਏ। ਰਿੱਧ ਸਿੱਧ ਸਾ ਮੋਹ, ਨਾਮ ਨਾ ਵਸਤੇ ਮਨ ਆਏ। ਗੁਰਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਨਾਮ ਰਤਨ ਹਰ ਪ੍ਰਗਟ ਹੋਆ, ਨਾਨਕ ਸਹਿਜ ਸਮਾਏ। ਮਹੱਲਾ ਤੀਜਾ। ਸਬਦ ਸਾਧਨ ਆਇਓ, ਨਾਮ ਨਾ ਲੱਗੋ ਪਿਆਰ। ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਨਾਨਕ ਕਿਰਤ ਪਏ ਕਮਾਵਣਾ, ਕੋਈ ਨਾ ਮੇਟਣ ਹਾਰ। ਪੌੜੀ ਤਨ ਤਨ ਸਤਪੁਰਖ ਸਤਿਗੁਰੂ ਹਮਾਰਾ, ਜਿਤ ਮਿਲੇ ਹਮ ਕੋ ਸਾਂਪਿਆਈ। ਤਨ ਤਨ ਸਤਪੁਰਖ ਸਤਿਗੁਰੂ ਹਮਾਰਾ, ਜਿਤ ਮਿਲੇ ਹਮ ਹਰ ਭਗਤ ਪਾਈ। ਤਨ ਤਨ ਹਰ ਭਗਤ ਸਤਿਗੁਰੂ ਹਮਾਰਾ, ਜੇ ਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ। ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕਉ ਸਾਧ ਸਮਧ ਹਿੱਟ ਦਿਖਾਈ। ਤਨ ਤਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਸਲੋਕ ਮਹੱਲਾ ਪਹਿਲਾ। ਕਰ ਹੀ ਮੁੰਦ ਵਿਦੇਸ਼ ਤੇਰ

ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ, ਤ੍ਰਿਪਤਰੇ ਆਘਾਇ ਮਿਟੀ ਪਪਾਖਿਆ, ਸਭ ਅੰਦਰ ਇਕ ਵਰਤੈ ਇਨੇ ਵਿਰਲੇ ਲਾਖਿਆ, ਜਨ ਨਾਨਕ ਪਏ ਨਿਹਾਲ ਪ੍ਰਭ ਕੀ ਪਾਖਿਆ। ਸਲੋਕ ਮਹੱਲਾ ਤੀਜਾ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵੈ ਜਿਤਿਰ ਸ਼ਬਦ ਨਾ ਕਰੇ ਵਿਚਾਰ। ਹਉ ਮੈਂ ਮਹਿਲ ਨਾ ਚੁੱਕਈ ਨਾਮ ਨਾ ਲੱਗੇ ਪਿਆਰ, ਇਕ ਆਪੇ ਬਖਸ ਮਲਾਇਨ ਦੁਬਦਾ ਤਜ ਵਿਕਾਰ। ਨਾਨਕ ਇਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ। ਮਹੱਲਾ ਤੀਜਾ। ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ, ਦੂਜੇ ਪਾਏ ਬਹੁ ਦੁਖ ਲਾਗਾ ਜਲਤਾ ਕਰੇ ਪੁਕਾਰ। ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ, ਨਾਨਕ ਗੁਰਮਤੀ ਸੁਖ ਪਾਇਆ ਬਖਸੇ ਬਖਸਣ ਹਾਰ। ਪੌੜੀ ਤੂੰ ਆਪੇ ਆਪਿਆ ਸਭ ਕਰਤਾ, ਕੋਈ ਦੂਜਾ ਹੋਏ ਸੋ ਅਵਰੋ ਕਹੀਏ, ਹਰ ਆਪੇ ਬੋਲੇ ਆਪ ਬੁਲਾਵੇ, ਹਰ ਆਪੇ ਜਲ ਥਲ ਰਵ ਰਹੀਏ, ਹਰ ਆਪੇ ਮਾਰੇ ਹਰ ਆਪੇ ਛੋਡੇ, ਮਨ ਹਰ ਸਰਣੀ ਪੜ ਰਹੀਏ, ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ, ਮਨ ਹੋਏ ਨਿਚਿੰਦ ਨਿਸਲ ਹੋਈ ਰਹੀਏ, ਉਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਏ, ਜਨ ਨਾਨਕ ਗੁਰਮੁਖ।

ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ ਸਭਨਾ ਮਰਣਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਆਗੇ ਮਿਲ ਕੇ ਨਾਹਾਂ ਜਿਨ ਮੇਰਾ ਸਾਹਿਬ ਵਿਸਰੈ ਵੱਡੀ ਵੇਦਨ ਤਨਾਹ ਕੀ ਸਾਹਾਇਓ ਸਾਚਾ ਸੋਏ ਜਾ ਕੀ ਨਦਰਸ ਦਾ ਸੁਖੋਏ ਰਹਾਓ ਵੱਡਾ ਕਰ ਸਾਲਾਣਾ

ਗਈ ਵਜਾਏ। ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ। ਜੇ ਮਨ ਜਾਣੇ ਸੂਲੀਆਂ ਕਾਹੇ ਮਿੱਠਾ ਖਾਹੇ। ਨਾਨਕ ਔ ਗੁਣ ਚੇਤੜੇ ਤੇ ਗਲੀ ਜੰਜੀਰ। ਜੇ ਗੁਣ ਹੋਣ

ਇਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਤ ਨ ਹੋਏ ਇਨ ਮਾਇਆ ਜਗਮ ਹੋਇਆ ਵਿਰਲਾ ਬੂਝੇ ਕੋਈ ਰਹਾਓ ਹਾਣ ਹਟ ਕਰ ਆਰਜਾ ਸਚ ਨਾਮ ਕਰ ਵੱਤ ਸੁਰਤ ਸੋਝ ਕਰ ਪਾਣ ਸਾਲ ਤਿਸ ਵੇ ਤਿਸ ਨੂੰ ਰੱਖ ਵਣਜਾਰਿਆ ਸੋ ਵਣਜ ਕਰ ਲੈ ਲਾਹਾ ਮਨ ਹੱਸ ਹੁਣ ਸਾਥ ਸੋ ਦਾਗਰੀ ਸਦ ਘੋੜੇ ਲੈ ਚੱਲ ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਕੱਲ ਨਿਰੰਕਾਰ ਕਹਿ ਦੇਸ ਜਾਹੇ ਤਾਂ ਸੁਗ ਲਹਿ ਮਹੱਲ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਣ ਬਦੀਆਂ ਕਰ ਤਾਵਣੀ ਤਾਕੋ ਆਖੇ ਧੰਨ ਨਾਨਕ ਵੇਖੇ ਨਦਰ ਕਰ ਚੜੇ ਚਵਗਣ ਵੰਨ।

ਭਾਈ ਕਉ ਅਤ ਭਾਈ। ਹੁਕਮ ਪਇਆ ਬਾਹਰ ਕਰ ਛੋਡਿਆ, ਖਿਲ ਮੈਂ ਪਈ ਪਰਾਈ। ਨਾਮਦਾਨ ਇਸਨਾਨ ਨਾ ਮਨਮੁਖ, ਪਿਤ ਤਨ ਧੂੜ ਤੁਮਾਈ। ਮਨ ਮਾਨਿਆ ਨਾਮ ਸਿਖਾਈ, ਪਾਏ ਪਰੋ ਗੁਰ ਕੈ ਬਲਿਹਾਰ। ਜਿਨ ਸਾਚੀ ਬੂਝ ਬੁਝਾਈ ਰਖਾਓ, ਜਸਿਉ ਝੂਠ ਪ੍ਰੀਤ ਮਨ ਬਿਦਿਆ। ਜਨ ਸੂ ਵਾਦ ਰਚਾਈ, ਮਾਇਆ ਮਗਨ ਐਨਸ ਮੰਗਜੂ ਹੈ। ਨਾਮ ਨਾ ਲੇਵੇ ਮਰੇ ਬਿਖਾਈ, ਗੰਧਨ ਵੈਣ ਤਹਿਤ ਕਾਰੀ। ਸਬਦੇ ਸੁਰਤ ਨ ਆਈ, ਰੰਗ ਨ ਰਾਤਾ ਰਸ ਨੀ ਬਿਦਿਆ।

ਬਿਨ ਪਾਣੀ ਹੈ ਤੂੰ ਸਾਕਤ ਮਰੇ ਪਿਆਸ ਤੂੰ ਹਰ ਬਿਨ ਮਰੀਏ ਰੇ ਬਣਾ ਜੋ ਬਿਰਥਾ ਜਾਵੇ ਸਾਸ ਮਨ ਰੇ ਰਾਮ ਨਾਮ ਜਸ ਲੇ ਬਿਨ ਗੁਰ ਇਉ ਰਸ ਕਿਉ ਲਹੋ ਗੁਰ ਮਿਲੇ ਹਰ ਦੇ ਰਹਾਓ ਸੰਤ ਜਿਨਾ ਮਿਲ ਸੰਗਤੀ ਗੁਰਮੁਖ ਤੀਰਥ ਹੋਏ ਅੜਸਰ ਤੀਰਥ ਮਜਨਾ ਗੁਰ ਦਰਸ ਪ੍ਰਾਪਤ ਹੋਏ ਜਿਉ ਜੋਗੀ ਜਤ ਬਾਰਾ ਤਪ ਨਾਹੀ ਸਤ ਸੰਤੋਖ ਤਿਉ ਨਾਮੇ ਬਿਨ ਦਿਹੋਰੀ ਜਾਂ ਮਾਰੇ ਅੰਤਰ ਦੋਖ ਸਾਕਤ ਪ੍ਰੇਮ ਨਾ ਪਾਈਏ ਹਰ ਪਾਈਏ ਸਤਿਗੁਰ ਪਾਏ ਸੁਖ ਦੁਖ ਦਾਤਾ ਗੁਰ ਮਿਲੈ ਕਉ ਨਾਨਕ ਸਿਫਤ ਸੁਮਾਏ।

ਜਲ ਥਲ ਮਹੀਲ ਗੁਪਤੋ ਵਰਤੈ ਗੁਰਸਬਦੀ ਦੇਖ ਨਿਹਾਰੀ ਜੀਉ ਰਹਾਉ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਤੂੰ ਬ੍ਰਹਮ ਅਜੋਨੀ ਹੈ ਪੀ ਹੋਨੀ ਅੜ ਪੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਤੋਂ ਇਹੋ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤਗੁਰ ਮਿਲੇ ਤਾਂ ਗੁਰਮੁਦ ਪਾਈਏ ਸਾਕਤ ਬਾਜੀ ਹਾਰੀ ਜੀਓ ਸਤਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਭ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨੁਸਿਆ ਨਿਰੰਕਾਰੀ ਜੀਓ ਸੋਰਠ ਮਹੱਲਾ ਪਹਿਲਾ ਜੇ ਜਲਨ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਪੇਖ ਚ ਤਰਾਈ ਦੁਬਦਾ ਇਓ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਦ ਜਾਹੀ ਜੀਓ ਬਾਰ ਢੂੰਡਤ ਬਹੁ ਦੁਖ ਪਾਵੇ ਹਰ ਅੰਮ੍ਰਿਤ ਕਟ ਮਾਹੀ ਜੀਓ ਰਹਾਓ ਅਵਗੁਣ ਛੋੜ ਗੁਣਾ ਕੋ ਧਾਵੋ ਤਰ ਅਵਗੁਣ ਪੁਛਤਾਹੀ ਜੀਓ ਤਰ ਅਵਸਰ ਕੀ ਸਾਰ ਨ ਜਾਣੇ ਫਿਰ ਫਿਰ ਕੀਚ ਬੁੜਾਹੀ ਜੀਓ ਅੰਤਰ ਮੈਲ ਲੋਭੋ ਝੂਠੇ ਬਾਹਰ ਨਾਵੋ ਕਾਹੀ ਜੀਓ ਨਿਰਮਲ ਨਾਮ ਜਪੋ ਸਤ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ ਸਤ ਗੁਰ ਬਚਨੀ ਫਲ ਪਾਹੀ ਜੀਓ ਜੋ ਭਾਵੇ ਤਿਉ ਰਾਖੋ ਹਰ ਜੀਓ ਜਨ ਨਾਨਕ ਸਬਦ ਸਲਾਹੀ ਜੀਓ ਸੋਰਠ ਮਹੱਲਾ ਪਹਿਲਾ ਪੰਚ ਬਦੇ

ਅਨਸ ਲੋਕ ਹਨ। ਫਿਰ ਪਛਤਾਏ ਅਪਾਗਾ ਰਖਾਓ, ਆਪਤ ਕੋ ਹਰਖ ਜਾਤ ਕੋ ਰੋਵੇ, ਇਹ ਦੋ ਸੁਖ ਨਾ ਲੈਣ ਲਾਗਾ, ਆਪੇ ਦੋ ਸੁਖ ਭੋਗ ਪੁਗਾਵੇ, ਗੁਰਮੁਖ ਸੋ ਅਨਰਾਗਾ, ਹਰਸ ਉਪਰ ਅਵਰ ਕਿਆ ਕਹੀਏ, ਜਿਨ ਪੀਆ ਸੋ ਤ੍ਰਿਪਤਾਗਾ, ਮਾਇਆ ਮੋਹਿਤ ਜਿਨ ਇਹ ਰਸ ਖੋਇਆ।

ਨਾਨਕ ਰਾਮ ਨਾਮ ਜਪ ਗੁਰਮੁਖ ਹਰ ਪਾਏ ਮਸਤਕ ਪਾਗਾ। ਸੋਰਠ ਮਹੱਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾਹੂ ਬਿਨ ਲੇਖੇ ਨਹੀਂ ਕੋਈ ਜੀਉ। ਆਪ ਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਉ। ਮਾਨ ਰੇ

ਗੁਰਮੁਖ ਏਕ ਦ੍ਰਿੜ ਕਰ ਦੇਖੋ ਧੜਕੜ ਜੋਤ ਸਮੋਈ ਜੀਉ ਚਲ ਤੋ ਠਾਕ ਰੱਖੋ ਘਰ ਆਪਣੇ ਗੁਰ ਮਿਲੇ ਇਹ ਮਤ ਹੋਈ ਜੀਉ ਦੇਖ ਅਦ੍ਰਿਸ਼ਟ ਰਹੋ ਬਿਸਮਾਦੀ ਦੁੱਖ ਬਿਸਰੈ ਸੁਖ ਹੋਈ ਜੀਉ ਪੀਵੋ ਅਪਿਓ ਪਰਮ ਸੁਖ ਪਾਈਏ ਨਿਰਕਰਵਾਸਾ ਹੋਈ ਜੀਉ ਜਨਮ ਮਰਨ ਭਾਪਨ ਗਾਈਏ ਪੁਨਰਪ ਜਨਮ ਨਾ ਹੋਈ ਜੀਉ ਤਤ ਨਿਰੰਜਨ ਜੋਤ ਸਵਾਈ ਸੋ ਹੰ ਭੇਦ ਨਾ ਕੋਈ ਜੀਉ ਅਪਰੰਪਰ ਪਾਰ ਬਰਮ ਪਰਮੇਸ਼ਰ ਨਾਨਕ ਗੁਰਮੇ

ਮਨ ਮੇਰੇ ਗੁਰ ਬਚਨੀ ਨਿਧ ਪਾਈ, ਤਾਤੇ ਸਚ ਮੈਂ ਰਹਿਆ ਸਮਾਈ ਰਹਾਉ। ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ।

ਜਿਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰ ਸੇ ਉਸਦਾ ਸੋ ਪਾਇਆ ਹਰ ਰਾਖਿਆ ਉਰਧਾਰੀ ਇਹੋ ਮਨੁਆ ਦਹਿ ਤਾਮਦਾ ਦੂਜੇ ਪਾਏ ਖੁਆਇਆ ਮਨ ਮੁਗਮੁਧ ਹਰ ਨਾਮ ਨ ਚੇਤੈ ਬਿਰਥਾ ਜਨਮ ਗਵਾਇਆ ਸਤਿਗੁਰ ਪੇਟੇ ਤਾ ਨਾ ਉਪਾਏ ਹਉਮੈ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੈ ਗੁਰ ਕੇ ਸ਼ਬਦ ਵਿਚਾਰੀ ਆਪੇ ਮੇਲ ਲਏ ਪ੍ਰ ਸਾਚੈ ਸਾਧ ਰਖਿਆ ਉਰਧਾਰੀ ਨਾਨਕ ਨਾਭੋ ਗਤ ਮਤ ਪਾਈ ਏਹਾ ਰਸ ਹਮਾਰੀ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰ ਤਨ ਸਚ ਸੋਏ ਅਖੁੱਟ ਨਾਮ ਤਨ ਕਦੇ ਨਿਖੁੱਟੈ ਨਾਹੀ ਕਿਨੈ ਨਾ ਕੀਮਤ ਹੋਏ ਨਾਮ ਤਾਨ ਮੁਖ ਉਜਲੇ ਹੋਏ ਹਰ ਪਾਇਆ ਸਚ ਸੋਏ ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ ਬਿਨ ਸਬਦੇ ਜਗ ਭੁੱਲਦਾ ਫਿਰਦਾ ਦਰਗਹਿ ਮਿਲੇ ਸਜਾਏ ਰਖਾਉ ਇਹ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੈ ਮਨੁੱਖ ਨਹੀਂ ਬੂਝੈ ਕੋਈ ਨਾ ਸੁਣੇ ਪੁਕਾਰਾ ਅੰਧਾ ਜਗਤ ਅੰਧ ਵਰਤਾਰਾ ਵਾਜਗੁਰੂ ਗੁਬਾਰਾ ਹਉਮੈ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲੇ ਨਾ ਚੱਲਦਿਆਂ ਨਾਲ ਗੁਰਮੁਖ ਹੋਵੇ ਸੋ ਨਾਮ ਤੇ ਆਵੇ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੇ ਨਦਰੀ ਨਦਰ ਨਿਹਾਲ ਸਤਿਗੁਰ ਗਿਆਨ ਸਦਾ ਕੜ ਚਾਨਣ ਅਮਰ ਸਿਰ ਬਾਦਸ਼ਾਹ।

ਇੱਕ ਰੰਗੀ ਸ਼ਬਦ ਸਵਾਰਨ ਹਾਰਾ ਸੋਰਠ ਮਹੱਲਾ ਤੀਜਾ ਹਰ ਜੀਓ ਤੁਧ ਨੂੰ ਸਦਾ ਸਾਲਾ ਹੀ ਪਿਆਰੇ ਜੇ ਚਿਰ ਕੜ ਅੰਤਰ ਹੈ ਸਾਸਾ ਏਕ ਪਾਲਖਿਨ ਵਿਸਰੈ ਤੂੰ ਸਵਾਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਧ ਸਦਾ ਸੇ ਪਾਈ ਗੁਰ ਕੈ ਸ਼ਬਦ ਪਰਗਾਸਾ ਹਰ ਜੀਓ ਤੁਮ ਆਪੇ ਦਿਓ ਬੁਝਾਈ ਹਰ ਜੀਓ ਤੁਮ ਮਿੱਟੋਂ ਵਾਰਿਆ ਸਦਗੀ ਤੇਰੇ ਨਾਮ ਮਿੱਟੋਂ ਬਲ ਜਾਈ ਰਹਾਓ ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸਤਿਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮੇ ਵਾਰੋ ਵਾਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਮਾਏ ਸਮਾਣੇ ਮਾਨਮੁਖ ਮੁਗਧ ਗੁਬਾਰਾ ਆਪੇ ਕਰ ਵੇਖੇ ਮਾਰਗ ਲਾਏ ਭਾਈ ਇਸ ਬਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨਾ ਮੇ

ਦੁੱਟ ਚੌਪੜੀ ਸਦਾ ਕੂੜ ਕਮਾਵੇ, ਨਾ ਬੂਝੇ ਵਿਚਾਰੇ। ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ, ਹਰਨਾਕਸ ਨਖੇ ਬਿਦਾਰੇ। ਪ੍ਰਹਿਲਾ ਜਾਨ ਸਦ ਹਰ ਗੁਣ ਗਾਵੇ, ਹਰ ਜੀਉ ਲਏ ਉਬਾਰੇ। ਆਸ ਕੋ ਬੋ ਭਲਾ ਕਰ ਜਾਣ, ਮਨ ਮੁਖ ਮਤ ਨਕਾਈ। ਸਾਧੂ ਜਨ ਕੀ ਨਿੰਦਾ ਵਿਆਪੇ, ਜਸਨ ਜਨਮ ਗਵਾਈ। ਰਾਮ ਨਾਮ ਕਦੇ ਚੇਤੇ ਨਾਹੀ, ਅੰਤ ਗਏ ਪਛਤਾਈ।

ਆਉ ਮੇਰਾ ਜਗ ਪਲਚ ਰਹਿਆ ਭਾਈ, ਕੋਈ ਨਾ ਕਿਸੇ ਕੇਰਾ, ਗੁਰਮੁਖ ਮਾਇਲ ਪਾਇਨ ਗੁਣ ਗਾਵਨ, ਨਿਰਕਰ ਹੋਏ ਬਸੇਰਾ, ਇੱਥੇ ਬੂਝੇ ਸੋ ਆਪ ਛਾਣੇ, ਹਰ ਪ੍ਰਭੈ ਤਿਸ ਕੇਰਾ, ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਏ, ਏਕ ਨਦਰ ਘਰ ਵੇਖੇ।

ਲਾਗੇ ਪਾਈ, ਗੁਰਮੁਖ ਪਾਏ ਹਰ ਥਾਏ ਰਖਾਓ। ਬਿਨ ਗੁਰਪ੍ਰੀਤ ਨਾ ਉਪਜੈ ਪਾਈ, ਮਨਮੁਖ ਦੂਜੇ ਪਾਏ। ਤੋ ਕੁੱਟੇ ਮਨਮੁਖ ਕਰਮ ਕਰੇ ਪਾਈ, ਪੱਲੇ ਕਿਛੂ ਨਾ ਪਾਏ। ਗੁਰ ਮਿਲੇ ਨਾਮ ਮਨ ਰਵਿਆ ਪਾਈ, ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਪਾਈ। ਗੁਰ ਕੈ ਖੇਤ ਅਪਾਰ ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ। ਨਾਨਕ ਨਾਮ ਹਰ ਪਾਈਏ ਪਾਈ, ਗੁਰ ਸਭ ਦੀ ਮੇਲ ਆਏ। ਸੋਰਠ ਮਹੱਲਾ ਤੀਜਾ ਕਰ ਪਹਿਲਾ, ਤੀ ਗੁਣੀ ਤ੍ਰਿਪੁਣ ਵਿਆਪਿਆ ਪਾਈ, ਗੁਰਮੁਖ ਬੂਝ ਬੁਝਾਏ। ਰਾਮ ਨਾਮ ਲਗ ਛੁਟੀਏ ਪਾਈ, ਪੁੱਛੋ ਗਿਆਨੀਆਂ ਜਾਏ। ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿਤ ਲਾਏ, ਹਰ ਜੂ ਤੇਰੇ ਮਨ ਵਸੈ ਪਾਈ, ਸਦਾ ਹਰ ਕੇ ਗੁਣ ਗਾਏ ਰਖਾਓ। ਨਾਮੇ ਤੇ ਸਭ ਉਪਜੇ ਪਾਈ, ਨਾਏ ਵਿਸਰਿਆ ਮਰ ਜਾਏ। ਅਗਿਆਨੀ ਜਗਤ ਅੰਧ ਹੈ ਪਾਈ, ਸੂਤੇ ਗਏ ਮੁਹਾਏ। ਗੁਰਮੁਖ ਜਾਗੇ ਸੇ ਉਭਰੇ ਪਾਈ, ਭਵਜਲ ਪਾਰ ਉਤਾਰ ਜਗ ਮੈਂ ਲਾਹਾ, ਹਰ ਨਾਮ ਹੈ ਪਾਈ, ਹਿਰਦੇ ਰੱਖਿਆ ਉਰਧਾਰ। ਗੁਰ ਸਰਣਾਈ ਉਭਰੇ ਪਾਈ, ਰਾਮ ਨਾਮ ਲਿਵ ਲਾਏ। ਨਾਨਕ ਨਾਉ ਬੇੜਾ ਨਾਉ ਤੁਲਹੜਾ ਪਾਈ, ਜਿਤ ਲਗ ਪਾਰ ਜਨ ਪਾਏ। ਤੋਰਠ ਮਹੱਲਾ ਤੀਜਾ ਕਰ ਪਹਿਲਾ, ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾਹੀ। ਹਉਮੈ ਜਗਤ ਦੁਖ ਰੋਗ ਵਿਆਪਿਆ, ਮਰ ਜਨਮੈ ਰੋਵੇ ਤਾਹੀ। ਪ੍ਰਾਣੀ ਸਤਿਗੁਰ ਸੇਵ ਸੁਖ ਪਾਏ,

ਤੇ ਸਭ ਦੇ ਦੇਹ ਬੁਝਾਈ। ਹਰ ਜੀਉ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ ਰਹਾਓ। ਮਨਸਾ ਮਾਰ ਦੁਬਦਾ ਸਏ ਸੁਮਾਣੀ, ਪਾਇਆ ਨਾਮ ਅਪਾਰਾ, ਹਰ ਚਾਹ ਮਨ ਨਿਰਮਲ ਹੋਆ, ਕਿਲਵ ਕਾਟਣ ਹਾਰਾ। ਸ਼ਬਦ ਮਰੋ ਫਿਰ ਜੀਵੋ ਸਦਗੀ, ਤਾਂ ਫਿਰ ਮਰਨ ਨਾ ਹੋਈ, ਅੰਮ੍ਰਿਤ ਨਾਮ ਸਦਾ ਮਨ ਮੀਠਾ, ਸਬਦੇ ਪਾਵੇ ਕੋਈ। ਦਾਤੇ ਦਾਤ ਰੱਖੀ ਹੱਥ ਆਪਣੇ, ਜੇ ਪਾਵੇ ਥੇ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਖੇ ਜਾਪੇ ਸੇਈ। ਸੋਰਠ ਮਹੱਲਾ ਤੀਜਾ, ਸਤਿਗੁਰ ਸੇਵੇ ਤਾਂ ਸਹਿਜ ਉਭਜੇ, ਗਤ ਮਤਦ ਹੀ ਪਾਏ, ਹਰ ਕਾ ਨਾਮ ਸੁੱਚਾ ਮਨ ਵਸਿਆ, ਨਾਮੇ ਨਾਮ ਸੁਮਾਏ। ਬਿਨ ਸਤਿਗੁਰ ਸਭ ਜਗ ਪੌਰਾਨਾ, ਮਨ ਅੰਧਾ ਸ਼ਬਦ ਨਾ ਜਾਣੇ, ਝੂਠੇ ਪਰਮ ਪੁਲਾਨਾ ਰਹਾਓ। ਤ੍ਰੈ ਗੁਣ ਮਾਇਆ ਪਰਮ ਪੁਲਾਇਆ, ਹਉਮੈ ਬੰਧਨ ਕਮਾਏ, ਜੰਮਣ ਮਰਨ ਸਿਰ ਉਪਰ ਉਭੋ, ਗਰਭ ਜੂਨ ਦੁਖ ਪਾਏ। ਤ੍ਰੈ ਗੁਣ ਵਰਤੇ ਸਗਲ ਸੰਸਾਰਾ, ਹਉਮੈ ਵਿਚ ਪਦ ਖੋਈ, ਗੁਰਮੁਖ ਹੋਵੇ ਚੌਥਾ ਪਦ ਚੀਨੇ, ਰਾਮ ਨਾਮ ਸੁਖ ਹੋਈ।

ਜਾਪਮਾਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਏ ਪਿਆਰਾ ਅੰਮ੍ਰਿਤ ਅਗਮ ਅਥਾਹਾ ਰਹਾਉ ਆਪੇ ਸੁਣਸਾ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹੋ ਆਪੇ ਉੱਜੜ ਪਾਏ ਦਾ।

ਆਪੇ ਅੰਡਜ ਜੇਰਜ ਸੇਤ ਉਤਭੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁ ਮਣੀਆਂ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਤ ਤਾਰ ਹੈ ਪਿਆਰਾ ਸੂਦ ਖਿੰਚੇ ਟਹਿ ਠੇਰੀ ਹੋਏ ਮੇਰੇ ਮਨ ਮੈਂ ਹਰ ਬਿਨ ਅਵਰ ਨ ਕੋਏ ਸਤਿਗੁਰ ਵਿਚ ਨਾਮ ਨਿਧਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਓ ਆਪੇ ਜਲ ਤਲ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸੋਏ ਸਭਨਾ ਰਿਜਕ ਸਮਾਂ ਦਾ ਪਿਆਰਾ ਦੂਜਾ ਅਵਰ ਨ ਕੋਏ ਆਪੇ ਖੇਲ ਖਿਲਾਏ ਦਾ ਪਿਆਰਾ ਆਪੇ ਕਰੇ ਸੋਏ।

ਆਪੇ ਆਪੇ ਵੇਖ ਵਿਕਸਦਾ ਪਿਆਰਾ, ਕਰ ਚੂਜ ਵੇਖੇ ਪ੍ਰਵੇ ਆਪੇ, ਆਪੇ ਵਣ ਤਿਣ ਸਬਤ ਦੇ ਪਿਆਰਾ, ਆਪੇ ਗੁਰਮੁਖ ਜਾਪੇ ਜਪ ਮਾਨ, ਹਰ ਹਰ ਨਾਮ ਰਸ ਥਾਪੇ, ਅੰਮ੍ਰਿਤ ਨਾਮ ਮਹਾਰਸ ਮੀਠਾ,

ਪ੍ਰਵਾਨ ਆਪੇ ਅਤੁਲ ਤੁਲਾਏ ਦਾ ਪਿਆਰਾ ਜਨ ਨਾਨਕ ਸਤਿਗੁਰਬਾਣ ਤੋਰਠ ਮਹੱਲਾ ਚੌਥਾ ਆਪੇ ਸੇਵਾ ਲਾਏ ਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਾਵਾਏ ਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲਿਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਉਮਾਹਾ ਅਨਦਿਨ ਅਨੰਦ ਹੋਵੇ ਵਡਭਾਗੀ ਲੈ ਗੁਰ ਪੂਰੇ ਹਰ ਲਾਹਾ ਰਹਾਉ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ।

ਚੌਥਾ ਦੋ ਤੁਕੇ ਆਨਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਦ ਹੀ ਪ੍ਰਪਾਇਆ ਗੋਬਿੰਦ ਸਰਨ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਅਲ ਪਿਆਰੀ ਜਬ ਸਤਸੰਗ ਪੈ ਸਾਧੂ ਜਾਨ ਹਿਰਦੇ ਮਿਲਿਆ ਸਾਂਤ ਮੁਰਾਰੀ ਰਹਾਓ ਤੂੰ ਹਿਰਦੇ ਗੁਪਤ ਵਸੇ ਦਿਨ ਰਾਤੀ ਤੇਰਾ ਭਾਉ ਨਾ ਬੁਝੇ ਗੁਵਾਰੀ ਸਗੁਰ ਪੁਰਖ ਮਿਲਿਆ ਪ੍ਰਪਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਪਿਆ ਸਾਂਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੋ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖੇ ਪੁਰਖ ਮਿਲਿਆ ਗੁਰ ਪਾਇਆ ਜਿਨ ਕਉ ਕਿਰਪਾ ਪਈ ਤੁਮਾਰੀ ਨਾਨਕ ਅਤੁਲ ਸਹਿਜ ਸੁਖ ਪਾਇਆ ਅਣ ਦਿਨ ਜਾਗਤ ਰਹੇ ਬਨਵਾਰੀ ਸੋਰਠ ਮਹੱਲਾ ਚੌਥਾ ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿਣ ਨਾ ਜਾਈ ਜੋ ਮਛਲੀ ਬਿਨ ਨੀਰੈ ਬਿਨਸੈ ਤਿਉ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹਉ ਅੰਤਰ ਨਾਮ ਗਾਂ ਦਿਨ ਰਾਤੀ ਨਾਮੇ ਹੀ ਸਾਂਤ ਪਾਈ ਰਹਾਉ ਜਿਉ ਚਾਤਰਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੇ ਸੋ ਸਹਿਜੇ ਹਰਿਆ ਪਾਏ ਸੁਪਾਈ ਮਨਮੁਖ ਪੂਲੇ ਦੇਹ ਸਿਰ ਡੋਲੇ ਬਿਨ ਨਾਵੇ ਦੁਖ ਪਾਈ ਜਨਮ ਮਰੇ ਫਿਰ ਜੋ ਨੀ ਆਵੇ।

ਤਿਸਨਾ ਸ਼ਬਦ ਬੁਝਾਈ। ਸੋਰਠ ਮਹੱਲਾ ਚੌਥਾ ਪੰਚ ਪਦਾ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭ੍ਰਮ ਕਾਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਗੁਰਮਤ ਰਾਮ ਨਾਮ ਪਰਗਸ ਹੋ ਸਦਾ।

ਜਾਣਾ, ਮਨ ਮੂਰਖ ਚੇਤ ਅਜਾਣਾ, ਹਰ ਜੀਓ ਕਿਰਪਾ ਕਰੋ ਗੁਰ ਮਿਲੋ, ਤਾਂ ਹਰ ਨਾਮ ਸਮਾਣਾ, ਜਿਸ ਕੀ ਵਥ ਸੋਈ ਪ੍ਰਭ ਜਾਣੈ, ਜਿਸ ਨੂੰ ਦੇ ਸੋ ਪਾਏ, ਵਸ ਅਨੂਪ ਅਤ ਅਗਮ ਅਗੋਚਰ, ਗੁਰਪੂਰਾ ਅਲਖ ਲਖਾਏ, ਜਿਨ ਇਹ ਚਾਖੀ ਸੋਈ ਜਾਣੈ, ਗੂੰਗੇ ਕੀ ਮਿਠਿਆਈ, ਰਤਨ ਲੁਕਾਇਆ ਲੂਕੇ ਨਾਹੀ, ਜੇ ਕੋ ਰੱਖੇ ਲੁਕਾਈ, ਸਭ ਕੁਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਸੋਈ, ਜਿਸ ਨੂੰ ਦਾਦ ਕਰੇ ਸੋ ਪਾਏ, ਜਨ ਨਾਨਕ ਅਵਰ

ਸਲਾਹੀਏ ਪਾਈ, ਮਨ ਤਨ ਹਿਰਦੇ ਤਾਰ, ਸਾਚਾ ਸਾਹਿਬ ਮਨ ਵਸੇ ਪਾਈ, ਏਹਾ ਕਰਣੀ ਸਾਰ। ਜਿਤ ਤਨ ਨਾਮ ਨਾ ਉਪਜੈ ਭਾਈ, ਸੇ ਤਨ ਹੋਏ ਸ਼ਾਰ, ਸਾਧ ਸੰਗਤ ਕਉ ਵਾਰਿਆ ਪਾਈ। ਜਿਨ ਏਕੰਕਾਰ ਆਧਾਰ, ਸੋਈ ਸੱਚ ਆਰਾਧਨਾ ਪਾਈ, ਜੇਤੇ ਸਭ ਕਿਛ ਹੋਏ, ਗੁਰ ਪੂਰੇ ਜਾਣਾ ਆ ਪਾਈ, ਬਿਨ ਅਵਰ ਨਾ ਕੋਏ ਰਹਾਉ, ਨਾਮ ਹੋਣੇ ਪਚਮੋਏ ਪਾਈ, ਗਣਤ ਨਾ ਜਾਏ ਗਣੀ, ਵਿਣ ਸੱਚ ਸੋਚ ਨਾ ਪਾਈਏ ਪਾਈ, ਸੱਚਾ ਅਗਮ ਧਣੀ, ਆਮਣ ਜਾਣ ਨਾ ਚੁੱਕਈ ਪਾਈ, ਝੂਠੀ ਦੁਨੀ ਮਣੀ, ਗੁਰਮ ਕੋਟ ਉਧਾਰ ਦਾ ਪਾਈ, ਦੇ ਨਾਵੇ ਏਕ ਕਣੀ, ਸਿਮਰਤ ਸਾਸਤ ਸੁਧਿਆ ਪਾਈ, ਵਿਣ ਸਤਿਗੁਰ ਭਰਮ ਨਾ ਜਾਏ, ਆਨਕ ਕਰਮ ਕਰ ਥਾਕਿਆ ਪਾਈ, ਫਿਰ ਬੰਧਨ ਪਾਏ, ਚਾਰੇ ਕੁੰਡਾਂ ਸੋਧੀਆਂ ਪਾਈ, ਵਿਣ ਸਤਿਗੁਰ ਨਾਹੀ ਜਾਏ, ਵਡਭਾਗੀ ਗੁਰ ਪਾਇਆ ਪਾਈ, ਹਰ ਹਰ ਨਾਮ ਧਿਆਏ, ਸੱਚ ਸਦਾ ਹੈ ਨਿਰਮਲਾ ਭਾਈ, ਨਿਰਮਲ ਸੱਚੇ ਸੋਏ, ਨਦਰ ਕਰੇ ਜਿਸੇ ਆਪਣੀ ਪਾਈ, ਤਿਸ ਪ੍ਰਾਪਤ ਹੋਏ, ਕੋੜ ਮੱਦੇ ਜਨ ਪਾਈਗੇ ਭਾਈ, ਵਿਰਲਾ ਕੋਈ ਕੋਏ, ਨਾਨਕ ਰਤਾ ਸੱਚ ਨਾਮ ਪਾਈ, ਤੁਣ ਮਨ ਤਨ ਨਿਰਮਲ ਹੋਏ। ਸੋਰਠ ਮਹੱਲਾ ਪੰਜਵਾਂ ਦੋ ਚੁਕੇ, ਜਾਓ ਲਓ ਪਾਓ ਅਪਾਓ ਇਹੋ ਮਨ, ਤੋ ਲੋ ਮਿਲਨ ਦੂਰਾਈ, ਆਨ ਆਪਣਾ ਕਰਤ ਵਿਚਾਰਾ, ਤੋ ਲੋ ਬੀਜ ਵਿਖਾਈ, ਮਾਧਵੇ ਐਸੀ ਦਿਓ ਬੁਝਾਈ, ਸੇਵੋ ਸਾਧ ਗਹੋ ਓੜ ਚਰਣਾ, ਨੈ ਬਿਸਰੇ ਮੋਤ ਚਸਾਈ ਰਹਾਓ, ਰੇ ਮਨ ਮੁਗਧ ਅਚੇਤ ਚੰਚਲ ਚਿੱਤ, ਤੁਮੇ ਐਸੀ ਹਿਰਦੇ ਨਾ ਆਈ, ਪ੍ਰਾਣ ਪਾ ਤਿਆਗ ਆਨ ਤੂੰ ਰਚਿਆ, ਉਰਜੋ ਸੰਗ ਬੈਰਾਈ, ਸੋਗ ਨਾ ਵਿਆਪੇ ਆਪ ਨਾ ਥਾਪੇ, ਸਾਧ ਸੰਗਤ ਬੁੱਧ ਪਾਈ, ਸਾਹਿਤ ਕਾਬਕ ਨਾ ਇਉ ਜਾਨੋ, ਜੈਸੇ ਭਵਨ ਚੁਲਾਈ, ਕੋੜ ਪਰਾਧ ਅਸ਼ਾਧਿਓ ਇਹੋ ਮਨ, ਕਹਿਣਾ ਕਛੂ ਨਾ ਜਾਈ, ਜਨ ਨਾਨਕ ਦੀਨ ਸਰਨ ਆਇਓ ਪ੍ਰਭ, ਸਭ ਲੇਖਾ ਰੱਖੋ ਉਠਾਈ। ਸੋਰਠ ਮਹੱਲਾ ਪੰਜਵਾਂ, ਪੁੱਤਰ ਕਲੱਤਰ ਲੋਗਰੇ ਬੰਤਾ, ਮਾਇਆ ਸਨ ਬੰਦੇ ਹੀ, ਅੰਤ ਕੀ ਵਾਰ ਕੋ ਖਰਾ ਨਾ ਹੋਸੀ, ਸਾ ਮਿਥਿਆ ਅਸਨੇ ਹੀ, ਰੇ ਨਰ ਕਾਹੇ ਪਪੋਰੋ ਦੇਹੀ, ਊੜ ਜਾਏ ਗੋ ਤੂਮ ਬਾਦਰੋ, ਇਕ ਪਾਜੋ ਰਾਮ ਸੁਨੇਹੀ ਰਹਾਉ, ਤੀਨ ਸੰਗਿਆ ਕਰ ਦੇਹੀ ਕੀਨੀ, ਜਲ ਕੂਕਰ ਪਸਮੇਹੀ, ਹੋਏ ਆਮਰੋ ਗ੍ਰਹਿ ਮੈਂ ਬੈਠਾ, ਕਰਨ ਕਾਰਨ ਬਿਸਰੋਹੀ, ਅਨਕ ਪਾਨ ਕਰ ਮਣੀਏ ਸਾਜੇ, ਕਾਚੇ ਤਾਗ ਪਰੋਹੀ, ਤੂੜ ਜਾਏ ਗੋ ਸੂਤ ਬਾਪੁਰੇ, ਫਿਰ ਪਾਛੇ ਪਛਤੋਹੀ, ਜਿਨ ਤੁਮ ਸਿਰਜੇ ਸਿਰਜ ਸਵਾਰੇ, ਤਿਸ ਤਿਆਵੋ ਦਿਨ ਰਹਿਨੇ ਹੀ, ਜਨ ਨਾਨਕ ਪ੍ਰਭ ਕਿਰਪਾ ਧਾਰੀ, ਮੈਂ ਸਤਿਗੁਰ ਓਟ ਗਹੇ ਹੀ। ਸੋਰਠ ਮਹੱਲਾ ਪੰਜਵਾਂ, ਗੁਰਪੂਰਾ ਪੇਟੋ ਵਡਭਾਗੀ, ਮਨੇ ਪਇਆ ਪਰਗਾਸਾ, ਹੋਏ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਿਹਾਰ, ਆਗੇ ਸੁਖ ਪਾਛੇ ਸੁਖ ਸਹਿਜਾ, ਕਾਰ ਆਨੰਦ ਹਮਾਰ ਹੈ ਰਹਾਉ, ਅੰਤਰਜਾਮੀ ਕਰਨੇ ਹਾਰਾ, ਸੋਈ ਖਸਮ ਹਮਾਰਾ, ਨਿਰਪੋ ਪਏ ਗੁਰਚਰਣੀ ਲਾਗੇ, ਇਕ ਰਾਮ ਨਾਮ ਆਧਾਰ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਹੈ ਪੀ ਹੋ ਮਨਹਾਰਾ, ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕਉ ਗੁਰ ਪੂਰਾ ਪੇਟਿਓ, ਸਗਲੇ ਦੁਖ ਬਿਨਾਸੇ। ਸੋਰਠ ਮਹੱਲਾ ਪੰਜਵਾਂ, ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੈ ਪਾਣੇ ਸਭ ਰੋਗੀ, ਕਰਨ ਕਰਾਮਨ ਹਾਰ ਸੁਆਮੀ, ਆਪਣ ਹਾਰ ਸੰਜੋਗੀ, ਮਨ ਮੇਰੇ ਜਿਨੇ ਆਪਣਾ ਪਰਮ ਗਵਾਤਾ, ਸਿੱਕੇ ਪਾਣੇ ਕੋਈ ਨਾ ਪੂਲਾ, ਤਿਨ ਸਗਲੋ ਬ੍ਰਹਮ ਪਛਾਤਾ ਰਹਾਉ, ਸੰਤ ਸੰਗ ਜਾ ਕਾ ਮਨ ਸੀਤਲ, ਉਹ ਜਾਣੇ ਸਗਲੀ ਠੰਡੀ, ਹਉਮੇ ਰੋਗ ਜਾ ਕਾ ਮਨ ਵਿਆਪਤ, ਉਹ ਜਨਮ ਮਰੇ ਬਿਲ ਲਾਤੀ, ਗਿਆਨ ਅੰਜਨ ਜਾ ਕੀ ਨੇਤਰੀ ਪੜਿਆ, ਤਾ ਕੋ ਸਰ ਪਰਗਾਸਾ, ਅਗਿਆਨ ਅੰਧੇਰੇ ਸੂ ਸਨਾਹੀ, ਬਹੁੜ ਬਹੁੜ ਪਰਮਾਤਾ, ਸੁਣ ਬੇਨੰਤੀ ਸੁਆਮੀ ਆਪਣੇ, ਨਾਨਕ ਇਹੋ ਸੁਖ ਮੰਗੈ, ਜੈ ਕੀਰਤਨ ਤੇਰਾ ਸਾਧੂ ਗਾਵੈ, ਤੈ ਮੇਰਾ ਮਨ ਲਾਗੈ। ਸੋਰਠ ਮਹੱਲਾ ਪੰਜਵਾਂ, ਤਨ ਸੰਤਨ ਕਾ ਤਨ ਸੰਤਨ ਕਾ,
ਮਨ ਸੰਤਨ ਕਾ ਕੀਆ, ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਸਰਬ ਕੁਸਲ ਤਵ ਥੀਆ, ਸੰਤਨ ਬੇਨ ਅਵਰ ਨਾ ਦਾਤਾ ਬੀਆ, ਜੋ ਜੋ ਸਰਣ ਪਰੇ ਸਾਧੂ ਕੀ, ਤੋ ਪਾਰ ਗਰਾਮੀ ਕੀਆ ਰਹਾਉ, ਕੋਟ ਪਰਾਧ ਮਿਟੇ ਜਨ ਸੇਵਾ, ਹਰ ਕੀਰਤਨ ਰਸ ਗਾਈਏ, ਈਗਾ ਸੁਖ ਆਗੇ ਮੁਖ ਉਜਲ, ਜਨ ਕਾ ਸੰਗ ਵਡ ਭਾਗੀ ਪਾਈਏ, ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤ ਕੀ ਉਪਮਾ ਕਹੀਏ, ਅਗਮਿਆ ਗੋਚਰ ਸਦ ਅਬਨਾਸੀ, ਸਰਨ ਸੰਤਨ ਕੀ ਲਈਏ, ਨਿਰਗੁਣ ਨੀਜ ਅਨਾਦ ਅਪਰਾਧੀ, ਓੜ ਸੰਤਨ ਕੀ ਆਹੀ, ਬੂੜ ਤਮੋਗਰੇ ਅੰਧ ਕੂਪ ਮਹਿ, ਨਾਨਕ ਲਿਹੋ ਨਿਵਾਹੀ। ਸੋਰਠ ਮਹੱਲਾ ਪੰਜਵਾਂ ਕਰ ਪਹਿਲਾ, ਜਾ ਕੇ ਹਿਰਦੇ ਵਸਿਆ ਤੂੰ ਕਰਤੇ, ਤਾ ਕੀ ਤੈ ਆਸ ਪੁਜਾਈ, ਦਸ ਆਪਣੇ ਕੋ ਤੂੰ ਵਿਸਰੈ ਨਾਹੀ, ਚਰਨ ਤੂਰ ਮਨ ਪਾਈ, ਤੇਰੀ ਅਕਥ ਕਥਾ ਕਥਨ ਨਾ ਜਾਈ, ਗੁਣ ਨਿਧਾਨ ਸੁਖਦਾਤੇ ਸੁਆਮੀ, ਸਭ ਤੇ ਊਚ ਬੜਾਈ ਰਖਾਓ, ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ, ਸੇਵਕ ਕੋ ਤੁਮ ਸੇਵਾ ਦੀਨੀ, ਦਰਸ਼ਨ ਦੇਖ ਅਗਾਈ, ਸਰਬ ਨਿਰੰਤਰ ਤੁਮੇ ਸਮਾਨੇ, ਜਾ ਕੋ ਤੁਦੇ ਆਪ ਬੁਝਾਈ, ਗੁਰਪ੍ਰਸਾਦ ਮਿਟਿਉ ਅਗਿਆਨਾ, ਪ੍ਰਗਟ ਪਏ ਸਵਠਾਈ, ਸੋਈ ਗਿਆਨੀ ਸੋਈ ਧਿਆਨੀ, ਸੋਈ ਪੁਰਖ ਸੁਪਾਈ, ਕਹੋ ਨਾਨਕ ਜਿਸ ਪਏ ਦਇਆਲਾ, ਤਾ ਕੋ ਮਨ ਤੇ ਬਿਸਰ ਨਾ ਜਾਈ। ਸੋਰਠ ਮਹੱਲਾ ਪੰਜਵਾਂ। ਸਗਲ ਸਮੱਗਰੀ ਮੋਏ ਵਿਆਪੀ, ਕਬ ਉੱਚੇ ਕਬ ਨੀਚੇ, ਸੁਧ ਨਾ ਹੋਈ ਗੇ ਕਾਹੂ ਜਤਨਾ, ਓੜਕ ਕੋ ਨਾ ਪਹੁੰਚ।

ਵਾ ਕਹੀਅਤ ਤਿਨ ਮੈਂ ਉਰਜੋ ਸਗਲ ਸੰਸਾਰਾ, ਪੂਰਨ ਭਗਤ ਪੁਰਖ ਸਵਾਮੀ ਕਾ ਸਰਬ ਥੋਗ ਤੇ ਨਿਆਰਾ। ਨਿੰਦੋ ਨਾਹੀ ਕਾਹੂ ਬਾਤ, ਇਓ ਖਜ਼ਮ ਕਾ ਕੀਆ, ਜਾ ਕੋ ਕਿਰਪਾ ਕਰੀ ਪ੍ਰਾ ਮੇਰ ਹੈ, ਮਿਲ ਸਾ ਸੰਗਤ ਨਉ ਲੀਆ। ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰ ਸਭਨਾ ਕਰਤ ਉਧਾਰਾ, ਕਉ ਨਾਨਕ ਗੁਰ ਬਿਨ ਨਹੀਂ ਤਰੀਐ, ਇਓ ਪੂਰਨ ਤਤ ਵਿਚਾਰਾ। ਸੋਰਠ ਮਹੱਲਾ ਪੰਜਵਾਂ, ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਾ ਸਾਰਾ, ਕਿਲਗ ਕਾਟੇ ਨਿਮਖ ਆਰਾਧਿਆ, ਗੁਰਮੁਖ ਪਾਰਿਓ ਤਾਰਾ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੇ, ਸਾਧੂ ਅੰਮ੍ਰਿਤ ਬਾਨੀ ਰਗਾਓ। ਮੁਗਤ ਭੁਗਤ ਜੁਗਤ ਸਜ ਪਾਈਗੇ, ਸਰਬ ਸੁਖਾਂ ਕਾ ਦਾਤਾ, ਆਪਣੇ ਦਾਸ ਕੋ ਭਗਤ ਦਾਨ ਦੇਵੇ, ਪੂਰਨ ਪੁਰਖ ਵਿਧਾਤਾ। ਸ੍ਰਵਣੀ ਸੁਣੀਏ ਰਸਨਾ ਗਾਈਏ, ਹਿਰਦੇ ਤਿਆਈਏ ਸੋਈ, ਕਰਨ ਕਾਨ ਸਮਰੱਥ ਸੁਆਮੀ, ਜਾਤੇ ਬਿਰਥਾ ਨਾ ਕੋਈ। ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾ ਸੰਗ ਨਾਨ ਗੁਣ ਗਾਵੇ, ਸਿਮਰੇ ਸਦਾ ਗੋਪਾਲਾ। ਸੋਰਠ ਮਹੱਲਾ ਪੰਜਵਾਂ, ਕਰ ਇਸਨਾਨ ਸਿਮਰ ਪ੍ਰਵਿਆਪਨਾ, ਮਨ ਤਨ ਭਏ ਅਰੋਗਾ, ਕੋੜ ਵਿਘਨ ਲਾਥੇ ਪ੍ਰਸਰਣਾ, ਪ੍ਰਗਟੇ ਭਲੇ ਸੰਯੋਗਾ। ਪ੍ਰਾਬਾਣੀ ਸ਼ਬਦ ਸੁਪਾਖਿਆ, ਗਾਵੋ ਸੁਣੋ ਪੜੋ ਨਿਦਭਾਈ, ਗੁਰਪੂਰੇ ਤੂੰ ਰਾਖਿਆ ਰਹਾਓ, ਸਾਚਾ ਸਾਹਿਬ ਅਮਿਤ ਵਡਾਈ। ਭਗਤ ਵਿਸ਼ਲ ਦਇਆਲਾ, ਸੰਤਾਂ ਕੀ ਪਹਿਜ ਰੱਖਦਾ ਆਇਆ, ਆਦ ਬਿਰਧ ਪ੍ਰਤਪਾਲਾ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ

ਬਾਦ ਏਕ ਪਿਤਾ ਏਕ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਓ ਦਿਖਾਈ ਸੁਣ ਮੀਤਾ ਤੂਰੀ ਕਉ ਬਲ ਜਾਈ ਇਓ ਮਨ ਤੇਰਾ ਪਾਈ ਰਹਾਓ ਪਾ ਮਲੋਵਾ ਮਲ ਮਲ ਧੋਵਾ ਇਓ ਮਨ ਤੈ ਕੋ ਦਿਸਾ ਸੁਣ ਮੀਤਾ ਹੋ ਤੇਰੀ ਸਰਣਾਈ ਆਇਆ ਪ੍ਰਾ ਮਿਲੋ।

ਪੰਜਵਾਂ ਕੋਲ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਦਪਾਲੇ ਨਿਸਾਰ ਸਮਾਲੇ ਇੱਕ ਗੁਣ ਮੂਰਖ ਜਾਤਾ ਰੇ।

ਸੋ ਸਾਗਰ ਸਰਬ ਘਟਾਂ ਭਰਪੂਰੀ ਰਹਿ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਨਿਆ ਦੂਰੀ ਰੇ ਹਰ ਬੇਅੰਤ ਹੋ ਮਿਤ ਕਰ ਵਰਨੋ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਸੋਰਠ ਮਹੱਲਾ ਪੰਜਵਾਂ ਜਿਨ੍ਹਾਂ ਬਾਲਕੋ ਬਹੁਤ ਅੰਦੇਸਰੋ ਤੇ ਮਿਟੇ ਸਵ ਗਇਆ ਸਹਿਜ ਸੈਨ ਅਰ ਸੁਖ ਮਨ ਨਾਰੀ ਓਂਦ ਕਮਲ ਵਿਗਸਾਇਆ ਦੇਖੋ ਅਜਰ ਜਪਿਆ ਜੇ ਠਾਕੁਰ ਕੋ ਸੁਣ ਅਗਾਧ ਬੋਧ ਤੁਰਦੇ ਗੁਰ ਦਇਆ ਅਰਹਾਉ ਜੋਏ ਦੂਤ ਮੈਂ ਬੋ ਸੰਤਾਵਕ ਤੇ ਪਏ ਆਨਕ ਪਇਆ ਤਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਣਿਆ ਜੇ ਭੰਡਾਰ ਗੋਬਿੰਦ ਕਾ ਖੁਲਿਆ ਜੇ ਪ੍ਰਾਪਤ ਤੇ ਲਇਆ ਏਕ ਰਤਨ ਮੋਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੋਆ ਭਗਤ ਭੰਡਾਰ

ਸੇਜਨ ਤ੍ਰਿਪਤ ਅਘਾਈ ਗੁਣ ਅਮੋਲ ਜਿਸ ਦੇ ਨਮਸਿਆ ਤੇ ਨਰ ਤ੍ਰਿਸ਼ਨ ਤਰਖਾਈ ਹਰ ਆਰਾਧੇ ਅਰੋਗ ਅਨਦਾਈ ਜਿਸ ਨੂੰ ਮਿਸਰੇ ਮੇਰਾ ਰਾਮ ਸੁਨੇਹੀ ਇਸ ਲਾਖ ਬੇਦਨ ਜਣਿਆਈ ਰਖਾਓ ਜੇ ਜਨ ਓੜ ਗਈ ਪ੍ਰਤੇਰੀ ਸੇ ਸੁਗੇ ਪ੍ਰਸਰਣੇ ਜੇ ਨਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮੈਂ ਗਣਨੇ ਜੇ ਗੁਰਮਾਨ ਪ੍ਰਭੂ ਲਿਵਲਾਈ ਤੇ ਮਾਂ ਆਨੰਦ ਰਸ ਕਰਿਆ ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤਿਤ ਘੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੇ ਪਏ ਮਗ ਚਰਨਾਰਾ ਤੋਰਠ ਮਹੱਲਾ ਪੰਜਵਾਂ ਰਾਜਨ ਮੈਂ ਰਾਜਾ ਉਰਝਾਇਓ ਮਾਨਨ ਮੈਂ ਅਭਮਾਨੀ ਲੋਭਨ ਮੈਂ ਲੋਭੀ ਲੋਭਾਇਓ ਤਿਉ ਹਰ ਨਰਚੇ ਗਿਆਨੀ ਹਰ ਜਨ ਕੋ ਇਹ ਸੁਹਾਵੇ ਪੇੜ ਨਿਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੇ ਰਹਾਉ ਅਮਲ ਸਿਉ ਅਮਲੀ ਲਵਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰ ਖੈਲੀਨਾ ਪ੍ਰਸੰਤ ਸੇ ਹਿਤਕਾਰੀ ਵਿਦਿਆ ਮੈਂ ਵਿਦਿਅ ਸੀਰਤਿਆ ਨੈਣ ਦੇਗ ਸੁਖ ਪਾਵੇ ਜੈਸੇ ਰਸਨਾ ਸਾਧ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵੇ ਜੈਸੀ ਭੂਖ ਤੈਸੀ ਕਾਪੂਰ ਸਗਲ ਕਟਾਂ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਾ ਮਿਲਿਆ ਅੰਤਰ ਜਾਮੀ ਸੋਰਠ ਮਹੱਲਾ ਪੰਜਵਾਂ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਦਰ ਸਿਆਣੇ

ਪਾਵਕ ਸਗ ਅਥਾ ਲਹਿ ਰਮਹਿ ਤਾਰੋ ਧਾਰ ਨਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ ਈਗਾ ਉਹਾਂ ਤੁਹਾਰੋ ਤੋਰਾ ਰਗਾਓ ਕੀਤੇ ਕਉ ਮੇਰੇ ਸਮਾਨ ਕਰਨ ਹਾਰ ਤਿਰਨ ਜਾਨੈ ਤੂੰ ਦਾਤਾ ਮੰਗਣ ਕਉ ਸਗਲੀ ਦਾਨ ਦੇ ਪ੍ਰਾਪਨ ਖਿਰ ਮੈਂ ਅਵਰ ਖਿਨੇ ਮੈਂ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਊਚੋ ਅਗਮ ਅਪਾਰੇ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅੰਧ ਪਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ।

ਸਾਰੀ ਓੜ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਉ ਮਨ ਤੇਰਾ ਪਾਈ ਰਖਾਓ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਓਹਾਰਾ, ਸੰਤਨ ਸਿਉ ਹਮਲਾ ਖਾਟਿਆ, ਹਰ ਭਗਤ ਪਰੇ ਭੰਡਾਰਾ। ਸੰਤਨ ਮੋਕੋ ਪੂੰਜੀ ਸੌਂਪੀ, ਤਾ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਾਂ ਕਰੇ ਗੋ, ਜੋ ਵਾਟਿਓ ਸਗਲੋ ਲੇਖਾ। ਮਹਾ ਆਨੰਦ ਪਏ ਸੁਖ ਪਾਇਆ, ਸੰਤਨ ਕਹਿ ਪ੍ਰਸਾਦੇ, ਕਹੋ ਨਾਨਕ ਹਰਸੋ ਮਨ ਮਾਨਿਆ, ਰੰਗ ਰਤੇ ਵਿਸਮਾਦੇ। ਸੋਰਠ ਮਹੱਲਾ ਪੰਜਵਾਂ, ਜੇਤੀ ਸਮੱਗਰੀ ਦੇਖ।

ਜਦ ਕਦ ਪੂ ਰਹੋ ਪਰਮੇਸ਼ਰ, ਕਤ ਆਵੇ ਕਦ ਜਾਈ, ਜਾਪ ਤਬ ਸੰਜਮ ਗਿਆਨ ਤਦ ਬੇਤਾ, ਜਿਸ ਮਨ ਵਸੇ ਗੋਪਾਲਾ, ਨਾਮ ਰਤਨਜਨ ਗੁਰਮੁਖ ਪਾਇਆ, ਤਾਂ ਕੀ ਪੂਰਨ ਕਾਲਾ, ਕਾਲ ਕਲੇਸ਼ ਮਿਟੇ ਦੁਖ ਸਗਲੇ।

ਗੁਰਹੂ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਰਸ ਅਚਰਜ ਪਈ ਬੜਾਈ ਰਹਾਉ ਗੁਰ ਕੀ ਸਰਨ ਪਏ ਪਏ ਨਸ ਸਤੀ ਦਰਗੇ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਭ ਬਲਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈ ਜਸਵਾਰੀ ਗੋਸ਼ਟ ਗਿਆਨ ਨਾਮ ਸੁਨ ਉਧਰ ਜਿਨ ਜਿਨ ਦਰਸ਼ਨ ਪਾਇਆ ਪਯੋ ਕਿਰਪਾਲ ਨਾਂਗ ਪ੍ਰਭ ਆਪਣਾ ਹੰਦ ਸੇਤੀ ਕਰ ਆਇਆ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਾਰਣ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ

ਈ ਕਰ ਕਿਰਪਾ ਅਪਨੂ ਕਰ ਲੀਨਾ ਮਨ ਵਸਿਆ ਅਵਨਾਸੀ ਤਾ ਕੋ ਵਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇ ਅੰਤਰ ਅੰਮ੍ਰਿਤ ਹਰਸ ਚਾਖੇ ਕਰ ਸੇਵਾ ਸੇਵ ਪ੍ਰਵਿਆਪਨੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਤਾ ਕੇ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਵਾਂ ਮਾਇਆ ਮੋਹ ਮਗਨ ਅੰਧਿਆਰ ਹੈ ਦੇਵ

ਸ਼ਬਦ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋ ਸਮਾਣੀ, ਖੜਕੜ ਮਾਧੋ ਜੀਆ। ਸੰਤੋ ਕੜਕੜ ਰਹਿਆ ਸਮਾਇਓ, ਪੂਰਨ ਪੂਰ ਰਹੋ ਸਰਬ ਮੈਂ, ਜਲ ਥਲ ਰਮਈਆ ਆਇਓ ਰਖਾਓ, ਗੁਣ ਨਿਧਾਨ ਨਾਨਕ ਜਗਾਵੇ, ਸਤਿਗੁਰ ਪਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ, ਸਭ ਮੈਂ ਰਹਿਆ ਸਮਾਇਓ। ਸੋਰਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਹੋਏ ਆਨੰਦਾ, ਬਿਨ ਸੇ ਜਨਮ ਮਰਨ ਪੈ ਦੁਖੀ, ਚਾਰ ਪਦਾਰਥ ਨਾ ਬਿੰਦ ਪਾਵੇ, ਬੌਰ ਨਾ ਤਿਸ ਨਾ ਭੁਖੀ, ਜਾ ਕੋ ਨਾਮ ਲੈਤ ਤੂੰ ਸੁਖੀ, ਸਾਧ ਸਾਧ ਧਿਆਵੋ ਠਾਕੁਰ ਕਹੋ, ਮਨ ਤਨ ਜੀਅਰੇ ਮੁਖੀ ਰਖਾਓ, ਸਾਧ ਪਾਵੇ ਹੋਵੇ ਮਨ ਸੀਤਲ, ਅਗਨ ਅੰਤਰ ਤੁਖ।

ਗੁਰ ਗੋਪਾਲ ਪ੍ਰਸੋਈ, ਜਾ ਕੀ ਸਰਣ ਪਿਆ ਸੁਖ ਪਾਈ ਹੈ, ਬਹੁੜ ਦੁਖ ਨਾ ਹੋਈ ਰਹਾਉ। ਵਡਭਾਗੀ ਸਾਹ ਸੰਗ ਪ੍ਰਾਪਤ, ਤਿਨ ਪੇਟ ਦੁਰਮਦ ਖੋਈ, ਤਿਨ ਕੀ ਤੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੇ ਪਰੋਈ। ਸੋਰਠ ਮਹੱਲਾ ਪੰਜਵਾਂ, ਜਨਮ ਜਨਮ ਕੇ ਦੁਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਪੀੜਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵ ਹੈ, ਘਾਟੇ ਜਮਕੀ ਫੰਦਾ ਰਖਾਓ। ਸਮਰਥ ਪੁਰਖ ਪੂਰਨ ਵਿਧਾਤੇ, ਆਪੇ ਕਰਣੇ ਹਾਰਾ, ਆਪਣਾ ਦਾਸ ਹਰ

ਮੀ ਪ੍ਰੀਤ ਮੈਂ ਆਪਣੇ ਹਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ਸੋਰਠ ਮਹੱਲਾ ਪੰਜਵਾਂ ਗੁਰ ਕੇ ਚਰਨ ਬਸੇ ਪੀਤਰ ਸੁਭ ਲਖਣ ਪ੍ਰਾਪਤੀ ਨੇ ਹੈ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚੌਣੀ ਦੇ ਵਡਿਆਈ ਥੋਬਾ ਨੀਤਾ ਨੀਤ ਰਹਾਉ ਜੀ ਜਨ ਪ੍ਰਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਭਲੇ ਹਾਰੇ ਸੋਰਠ ਮਹੱਲਾ ਪੰਜਵਾਂ ਸੰਚਨ ਕਰੋ ਨਾਮ ਤਾਂ ਨਿਰਮਲ ਧਰਤੀ ਅਗਮ ਅਪਾਰ ਬਿਲਸ਼ ਮਨੋਦ ਆਨਾ ਸੁਗਮਾਣੋ ਖਾਏ ਜੀਵੋ ਸਿੱਖ ਪਰਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਰਭੋਇਥ ਜੜ ਲੰਗੋ ਬਿਗ ਸੰਸਾਰ ਰਹਾਉ ਹੈ ਕਿਰਪਾਲ ਪੂਰਨ ਅਵਨਾਸੀ ਆਪੇ ਕੀ ਨਿਸਾਰ ਪੇਗ ਪੇਗ ਨਾਨਕ ਬਿਗ ਸਾਨੋ ਨਾਨਕ ਨਹੀਂ ਸੁਮਾਰ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਆਪਣੀ ਕਲਤਾਰੀ ਸਾਬ ਉਬਜੀ ਦਇਆ ਆਪੇ ਵੇਲ ਵਡਾਈ ਕੀਨੀ ਕੁਦਲ ਖੇਮ ਸਭ ਭਇਆ ਸਦ ਗੁਰਪੂਰਾ ਮੇਰੇ ਨਾਲ ਪਾਰ ਬ੍ਰਹਮ ਜਿਸ ਸਦਾ ਨਿਹਾਲ ਰਖਾਓ ਅੰਤਰ ਬਾਰ ਥਨ ਥਨੰਤਰ ਜਲ ਕਦ ਪੇਖੋ ਸੋਈ ਨਾਨ ਗੁਰ ਪਾਇਓ ਵੜ ਭਾਗੀ ਤੇ ਜੇਵੜ ਅਵਰ ਨਾ ਕੋਈ ਸੋਰਠ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਧੋਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰਾਖੋ ਬਾਰਕ ਸਤਗੁਰ ਤਾਪ ਉਤਾਰਿਆ ਉਭਰੇ ਸਤਗੁਰ ਕੀ ਸਰਣਾਈ ਜਾ ਕੀ ਸੇਵਨਾ ਬਿਰਤੀ ਜਾਈ ਰਹਾਉ ਕਰ ਮੈਂ ਸੁਖ ਵਾਰ ਪੁਨ ਸੁਖਾ ਪ੍ਰਭ ਆਪਣੇ ਪਏ ਦਿਆਲਾ ਨਾਨਕ ਬਿਘਨ ਨਾ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾਲਾ ਸੋਰਠ ਮਹੱਲਾ ਪੰਜਵਾਂ ਸਾਧੂ ਸੰਗ ਪਇਆ ਮਨ ਉਦਮ ਨਾਮ ਰਤਨ ਜਸ ਗਾਈ ਮਿੜ ਗਈ

ਸਿਖਾਈ। ਨਾਨਕ ਭਗਤ ਪਏ ਅਵਨਾਸੀ, ਆਪਣਾ ਆਪਣਾ ਪਇਆ ਸਿਖਾਈ। ਸੋਰਠ ਮਹੱਲਾ ਪੰਜਵਾਂ। ਗਏ ਕਲੇਸ਼ ਰੋਸ ਅਵਨਸ, ਪ੍ਰਭ ਆਪਣੇ ਕਿਰਪਾ ਧਾਰੀ। ਆੜ ਪੈਰ ਆਰਾਧੋ ਸਵਾਮੀ, ਪੂਰਨ ਕਾਲ ਹਮਾਰੀ। ਹਰ ਜੀਉ ਤੂੰ ਸੁਖ ਸੰਪਤ ਰਾਸ, ਰਾਖ ਲਹਿੋ ਪਾਈ ਮੇਰੇ ਕਉ। ਪ੍ਰਭ ਆਗੇ ਅਰਦਾਸ ਰਖਾਓ, ਜੋ ਮੰਗੋ ਸੋਈ ਸੋਈ ਪਾਵ। ਆਪਣੇ ਖਸਮ ਭਰੋਸਾ, ਕਉ ਨਾਨਕ ਗੁਰਪੂਰਾ ਪੇਟਿਓ। ਮਿਟਿਓ ਸਗਲ ਅੰਦੇਸਾ। ਸੋਰਠ ਮਹੱਲਾ ਪੰਜਵਾਂ। ਸੇਮਰ ਸੇਮਰ ਗੁਰ ਸਤਗੁਰ ਅਪਨਾ, ਸਗਲਾ ਦੁਖ ਮਿਟਾਇਆ। ਤਾਪ ਰੋਗੇ ਗੁਰਬਚਨੀ ਮਾਂ।

ਪਨਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾ ਦੇ ਰਾਖੇ ਘਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਓ ਜੀਓ ਪਾਏ ਪਿੰਡ ਦਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਹੈ ਜਰਾਖੀ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾਂ ਦੁਰਤ ਗਵਾਇਆ ਘਰ ਪ੍ਰਵਿਆ ਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਧ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਤੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਖਾਓ ਪਤਿਤ ਉਧਾਰਨ ਸਤਿਗੁਰ ਮੇਰਾ ਮੁਹਿਤ ਕਾ ਪਰਵਾਸਾ ਬਖਸਲੈ ਸਰ ਸੱਚੇ ਸਾਹਿਬ ਤੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾਂ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਫਗਲੇ ਰੋਗ ਬੇਦਾਰੇ ਗੁਰਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ ਹਰ ਦਿਨ ਸਿਮਰਿਆ ਨਾਮ ਆਧਾਰ ਤਾਵਿਓ ਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰ ਰਖਾਓ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਦ ਪਾਖਿਆ ਸੋਰਠ ਮਹੱਲਾ ਪੰਜਵਾਂ ਭਏ ਕਿਰਪਾਲ ਸੁਆਮੀ ਮੇਰੇ ਤੇ ਸਾਚੇ ਦਰਬਾਰ ਸਾ ਗੁਰਤਾਪ ਗਵਾਇਆ ਪਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮੇ ਕੀ ਹਟਤਾਰ ਹਰ ਕੇ ਚਰਨ ਹਿਰਦੇ ਉਰਧਾਰ ਸਦਾ ਸਦਾ ਪ੍ਰਭ ਸਿਮਰ ਗੇ ਪਾਈ ਦੁੱਖ ਕਿਲ ਕਾਟਣ ਹਾਰ ਰਹਾਓ ਤਿਸ ਕੀ ਸਰਣੀ ਉਬਰੇ ਭਾਈ ਜਿਨ ਰਚਿਆ ਸਭ ਕੋਏ ਕਾਰਨ ਕਾਰਨ ਸਮਰਸ ਤੋਂ ਪਾਈ ਸੱਚੇ ਸੱਚੀ ਸੋਏ ਨਾਨਕ ਪ੍ਰਭੂ ਤੇ ਆਈ ਗੇ ਪਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਾ ਵਿਸਰੋ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾਓ ਸਭ ਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਥਾਰੀ ਪਾਰ ਬ੍ਰਹਮ ਪ੍ਰਭ ਹੈ ਦਯਾਲਾ ਦੁਖ ਮਿਟਿਆ ਸਭ ਪਰਵਾਰੀ ਸਰਬਨਦਾਨ ਮੰਗਲ ਸਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾਂ ਮੇਰਾ ਸਤਿਗੁਰ ਹਵਾਲਾ ਹੋਆ ਧਾਰ ਕਿਰਪਾ ਪ੍ਰਭਾਤ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੂਆ ਰਹਾਓ ਤਾਪ ਗਿਆ ਪ੍ਰਭ ਆ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤੇ ਸਾ ਫਲ ਪਾਏ ਸਤਿਗੁਰ ਕੈ ਬਲ ਜਾਇ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਬਲ ਕਰ ਮਸਤਕ ਧਾਰਿਆ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਸਿੱਕੇ ਕੀ ਹੈ ਸੋਈ ਸੰਸਖਾਈ ਆਪਣੇ ਸੇਵ ਕੀ ਆਪੇ ਰੱਖੈ ਪੂਰਨ ਪਈ ਬੜਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਓ ਅਨ ਦਿਨ ਨਾਨਕ ਨਾਮ ਤਿਹਾਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕਹੋ ਕੰਠ ਲਾਇ ਰਾਖੈ ਜੂ ਬਾਰਗ ਪਿਤ ਮਾਤਾ ਸੋਰਠ ਮਹੱਲਾ ਪੰਜਵਾਂ ਕਾਰ ਤੀਜਾ ਚੌਪ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨੀ ਸਹਿਸਾ

ਜਾਈ ਗੋਬਿੰਦ ਪੇਟੇ ਗੁਰ ਗੋਸਾਈ ਰਹਾਉ। ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ, ਲਭਦੇ ਆਪਣੀ ਪਾਈ ਤਾਂ ਕਤ ਆਵੇ ਕਦ ਜਾਈ, ਤੇ ਸਾਚ ਨਿਆਏ ਨਬੇਰਾ ਊਹਾਂ ਸਮਠਾ ਗੁਰ ਸਮਚੇਰਾ। ਅੰਤਰ ਜਾਮੀ ਜਾਣੈ ਬਿਨ ਬੋਲਤਿਆ ਪਛਾਣੈ, ਸਰਬ ਥਾਨ ਕੋ ਰਾਜਾ ਤੇ ਅਣਹਦ ਸ਼ਬਦ ਅਗਾਜਾ, ਤਿਸ ਪੈ ਕਿਆ ਚਤਰਾਈ ਮਿਲ ਨਾਨਕ ਆਪ ਗਵਾਈ। ਸੋਰਠ ਮਹੱਲਾ ਪੰਜਵਾਂ, ਹਿਰਦੇ ਨਾਮ ਸਾਇ ਹੋ ਕਰ ਬੈਠੇ ਗੁਰੂ ਧਿਆਇ ਹੋ, ਗੁਰ ਪੂਰੇ ਸਤ ਕਹਿਆ ਸੋ ਸੁਖ ਸਾਚਾ ਲਹਿਆ। ਆਪਣਾ ਹੋਇਓ ਗੁਰ ਮਿਹਰਵਾਨਾ, ਅੰਦ ਸੂ ਕਲਿਆਣ ਮੰਗਲ ਸਿਉ ਕਰ ਆਏ ਕਰ ਇਸਨਾਨਾ ਰਹਾਉ। ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ, ਸਿਰ ਸਾਹਾ ਪਾਤਸ਼ਾਹ ਉਰ ਪੇੜਤ ਮਨ ਓ ਮਾਹਾ, ਸਗਲ ਪਰਾਜਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ, ਗੁਣ ਨਿਦਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ, ਗੁਰ ਕੀਨੋ ਮੁਕਤ ਦੁਆਰਾ ਫਲਸਿਟ ਕਰੇ ਜੈਕਾਰਾ, ਨਾਂਗ ਪਾ ਮੇਰੇ ਸਾਥੇ ਜਨਮ ਮਰਨ ਪੈ ਲਾਥੇ। ਤੋਰਠ ਮਹੱਲਾ ਪੰਜਵਾਂ, ਗੁਰ ਪੂਰੇ ਕਿਰਪਾ ਤਾਰੀ ਪ੍ਰਾ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ ਅੰਦ ਮੰਗਲ ਸੁਖ ਪਾਏ, ਸੰਤੋ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਧਿਆਈਏ, ਆਨ ਦਿਨ ਸੁਕਰਤ ਕਰੀਏ ਰਹਾਉ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਪਾਗੀ ਪਾਏ, ਕੋੜ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ ਚਿਤ ਲਾਏ, ਉਸਤ ਕਰੋ ਉਸਦਾ ਪ੍ਰਵੇ ਆਪਣੇ ਜਿਨ ਪੂਰੀ ਕਲ ਰਾਖੀ, ਜੀ ਜਨ ਸਭ ਪਏ ਪਵਿੱਤਰਾ ਤਾਂ ਗੁਰ ਕੀ ਸਚ ਸਾਖੀ, ਬਿਘਨ ਮਿਰਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੋ ਕਰ ਆਇਆ। ਸੋਰਠ ਮਹੱਲਾ ਪੰਜਵਾਂ, ਸਾਹਿਬ ਗੁਣੀ ਗਹੇਰਾ ਕਰ ਲਸਕਰ ਸਭ ਤੇਰਾ, ਰਖਵਾਲੇ ਗੁਰ ਗੋਪਾਲਾ ਸਭ ਜੀ ਪਏ ਦਇਆਲਾ, ਜਾਪ ਅੰਦਰ ਹੋ ਗੁਰ ਚਰਣਾ ਪਉ ਕਤੇ ਨਹੀਂ ਪ੍ਰਸਰਣਾ, ਰਹਾਉ ਤੇਰਿਆਂ ਦਾਸਾਂ ਹਿਰਦੇ ਮੁਰਾਰੀ, ਪ੍ਰਭ ਅਵਚਲ ਨੀਵ ਉਸਾਰੀ, ਬਾਲ ਤਨ ਤਕੀਆ ਤੇਰਾ ਤੂੰ ਪਾਰ ਉਠਾ ਗੁਰ ਮੇਰਾ, ਜਿਨ ਜਿਨ ਸਾਧ ਸੰਗ ਪਾਇਆ ਤੂੰ ਪ੍ਰਭ ਆਪ ਤਰਾਇਆ, ਕਰ ਕਿਰਪਾ ਨਾਮ ਰਹਦੀਆ ਫੁਲ ਖੇਮ ਸਵਤੀਆ, ਹੋਏ ਪ੍ਰਭੂ ਸਗਾਈ ਸਭ ਉਠਲਾ ਗੀ ਪਾਈ, ਸਾਸ ਸਾਸ ਪ੍ਰਤਿਆਈ ਹੈ ਹਰ ਮੰਗਲ ਨਾਨਕ ਗਾਈਏ। ਸੋਰਠ ਮਹੱਲਾ ਪੰਜਵਾਂ, ਸੋਗ ਸਹਿਜ ਆਨੰਦਾ ਪ੍ਰਾ ਮਿਲਿਓ ਮਨ ਪਾਵੰਦਾ, ਪੂਰੇ ਗੁਰ ਕਿਰਪਾ ਤਾਰੀ ਤਾਂਗਲ ਪਈ ਹਮਾਰੀ, ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ, ਰਖਾਓ ਹਰ ਚਰਨ ਕੀ ਓੜ ਸਤਾਣੀ ਸਹ ਚੁੱਕੀ ਕਾਣ ਲੁਕਾਣੀ, ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸ ਗੁਣ ਗਾਇਆ, ਰੁੱਖ ਕਾਟਿਆ ਜਮਕਾ ਫਾਸਾ ਮਨ ਪੂਰਨ ਹੋਈ ਆਸਾ, ਜੈ ਭੇਖਾਂ ਤੈ ਸੋਈ ਹਾਰ ਪ੍ਰਭ ਅਵਰ ਨਾ ਕੋਈ, ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ, ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ। ਸੋਰਠ ਮਹੱਲਾ ਪੰਜਵਾਂ, ਠਾਣ ਪਾਈ ਕਰਤਾਰੇ ਤਾਵ ਛੋੜ ਗਿਆ ਪਰਵਾਰੇ, ਗੁਰਪੂਰੇ ਹੈ ਰਾਖੀ ਤਰਨ ਸੱਚੇ ਕੀ ਤਾਕੀ, ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖਿਰ ਮੈਂ ਉਪਜੇ।

ਸਹੀ ਸਲਾਮਤ ਨਾਏ ਆਏ, ਆਪਣਾ ਪ੍ਰਭੂ ਧਿਆਏ, ਸੰਤ ਸਰੂਪ ਰੰਧਾਵੇ, ਭੋਜਨ ਪਰਮਗਤ ਪਾਵੇ, ਮਰੈ ਨ ਆਵੇ ਜਾਈ, ਹਰ ਹਰ ਨਾਮ ਧਿਆਈ, ਤੋ ਬ੍ਰਹਮਚਾਰ ਸੋ ਜਾ।

ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਤਾਰੀ, ਨਾ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ, ਹਰ ਜੀਓ ਨਿਮਾਣਿਆ ਤੂੰ ਮਾਣ, ਨਤੀਜਿਆ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਅਰਹਾਉ ਜੈਸਾ ਬਾਲਕ ਪਾਏ ਸੋ ਪਾਈ, ਲਖ ਅਪਰਾਧ ਕਮਾਵੇ, ਕਰ ਉਪਦੇਸ਼ ਛਿੜਕੇ ਬਹੁ ਪਾਤੀ, ਬੋੜ ਪਿਤਾ ਗਲ ਲਾਵੇ, ਪਿਛਲੇ ਔਗੁਣ ਬਖਸ ਲਏ ਪ੍ਰਭ, ਆਗੇ ਮਾਰਗ ਪਾਵੇ, ਹਰ ਅੰਤਰ ਜਾਮੀ ਸਾਬਿਦ ਜਾਣੇ, ਤਾਂ ਕਿਸ ਪੈ ਆਗ ਸੁਣਾਈਏ, ਕਹਿਣੇ ਕਦਨ ਨਾ ਪੀਜੇ ਗੋਬਿੰਦ, ਹਰ ਪਾਵੇ ਪੈਜ ਰਖਾਈਏ, ਆਵਰ ਓਟ ਮੈਂ ਸਗਲੀ ਦੇਖੀ, ਇਕ ਤੇਰੀ ਓਟ ਰਖਾਈਏ, ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੇ ਬੇਨਤੀ, ਪੂਰਾ ਸਤਿਗੁਰ ਮੇਲ ਮਿਲਾਵੇ, ਸਭ ਚੁਕੇ ਮਨ ਕੀ ਚਿੰਤੀ, ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਬਸੰਤੀ। ਸੋਰਠ ਮਹੱਲਾ ਪੰਜਵਾਂ। ਸੇਮਰ ਸਿਮਰ ਪ੍ਰਭ ਆਨੰਦਾ, ਦੁਖਲੇ ਸਭ ਨਾਠੇ, ਗੁਣ ਗਾਵਤ ਧਿਆਦ ਪ੍ਰਭ ਅਪਣਾ, ਕਾਰਜ ਸਗਲੇ ਸਾਂਠੇ, ਜਗ ਜੀਵਨ ਨਾਮ ਤੁਮਾਰਾ, ਗੁਰਪੂਰੇ ਦੀਓ ਉਪਦੇਸਾ, ਜਪ ਭੋਜਲ ਪਾਰ ਉਤਾਰਾ, ਰਹਾਉ ਤੂੰ ਹੈ ਮੰਤਰੀ ਸੁਣੇ ਪ੍ਰਭ, ਤੂੰ ਹੈ ਸਭ ਕੁਛ ਕਰਨੇ ਹਾਰਾ, ਤੂੰ ਆਪੇ ਦਾਤਾ ਆਪੇ ਭੁਗਤਾ, ਕਿਆ ਇਹ ਜੰਤ ਵਿਚਾਰਾ, ਕਿਆ ਗੁਣ ਤੇਰੇ ਆਖ ਵਖਾਣੀ, ਕੀਮਤ ਕਹਿਣ ਨਾ ਜਾਈ, ਪੇਖ ਭੇਜੀ ਵੇ ਪ੍ਰਭ ਆਪਣਾ, ਅਚਰਜ ਤੁਮੇ ਵਡਾਈ, ਤਾਰ ਅਨੁਗ੍ਰਹ ਆਪ ਪ੍ਰਸਵਾਮੀ, ਪਤ ਮਦ ਚੀਨੀ ਪੂਰੀ, ਸਦਾ ਸਾ ਨਾਨਕ ਬਲਿਹਾਰੀ, ਬਾਛੋ ਸੰਤਾ ਧੂਰੀ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਨਮਸਕਾਰੇ,

ਮੈਂ ਕਰਤੈ ਊਣੀ ਬਾਤ ਨਾ ਕਾਈ ਰਹਾਉ। ਕਰਤੈ ਪੁਰਖ ਤਾਲ ਦੇਵਾਇਆ, ਪਿੱਛੇ ਲਗ ਚੱਲੀ ਮਾਇਆ, ਤੋੜ ਨਾ ਕਦੂ ਆਵੇ, ਮੇਰੇ ਪੂਰੇ ਸਤਿਗੁਰ ਪਾਵੇ। ਸਿਮਰ ਸਿਮਰ ਦਇਆਲਾ, ਸਭ ਜੀ ਪੈ ਕਿਰਪਾਲਾ, ਜੈ ਜੈ ਕਾਰ ਗੁਸਾਈ, ਜਿਨ ਪੂਰੀ ਬਣਤ ਬਣਾਈ। ਤੂੰ ਪਾਰੂ ਸਵਾਮੀ ਮੋਰਾ, ਇਹ ਪੁੰਨ ਪਦਾਰਥ ਤੇਰਾ, ਜਨ ਨਾਨਕ ਏਕ ਧਿਆਇਆ, ਸਰਬ ਫਲਾ ਪੁੰਨ ਪਾਇਆ। ਸੋਰਠ ਮਹੱਲਾ ਪੰਜਵਾਂ, ਕਰ ਤੀਜਾ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮਦਾਸ ਤਰੋਵਰ ਨਾਤੇ, ਤਬ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸਨਾਨਾ, ਗੁਰ ਪੂਰੇ ਕੀਨੇ ਦਾਨਾ, ਸਭ ਕੁਸਲ ਖੇਮ ਪ੍ਰਤਾਰੇ, ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ ਹਰਹਾਉ। ਸਾ ਸੰਗ ਮੱਲਾਥੀ, ਪਾਰ ਬ੍ਰਹਮ ਪਇਓ ਸਾਥੀ, ਨਾਨਕ ਨਾਮ ਧਿਆਇਆ, ਆਦ ਪੁਰਖ ਪ੍ਰਾਪਾਇਆ। ਸੋਰਠ ਮਹੱਲਾ ਪੰਜਵਾਂ, ਜਿਦ ਪਾਰ ਬ੍ਰਹਮ ਚਿਤ ਆਇਆ, ਸੋ ਕਰ ਦਈਏ ਵਸਾਇਆ, ਤੂੰ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ, ਆੜ ਪੈਰ ਗੁਣ ਗਾਈ, ਗੁਰ ਪੂਰੇ ਤੇ ਪਾਈ ਰਹਾਉ। ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ, ਗੁਰ ਪੂਰੇ ਤੇ ਜਾਣੀ। ਸੋਰਠ ਮਹੱਲਾ ਪੰਜਵਾਂ, ਆਗੇ ਸੋ ਗੁਰ ਦੀਆ, ਪਾਛੇ ਕੁਸਲ ਖੇਮ ਗੁਰ ਕੀਆ, ਸਰਬ ਨਿਧਾਨ ਸੋ ਪਾਇਆ, ਗੁਰ ਆਪਣਾ ਹਿਰਦੇ ਤੇ ਆਇਆ, ਆਪਣੇ ਸਤਿਗੁਰ ਕੀ ਵਡਿਆਈ, ਮਾਨ ਇੱਛੇ ਬਲ ਪਾਈ, ਸੰਤੋ ਦਿਨ ਦਿਨ ਚੜੇ ਸਵਾਈ ਰਹਾਉ। ਜੀ ਜਸ ਪਏ ਦਇਆਲਾ, ਪ੍ਰਭ ਨੇ ਕਰ ਦੀਨੇ, ਸਹਿ ਸੁਪਾਏ ਮਿਲੇ ਗੋਪਾਲ।

ਆਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਾ ਬਿਰਥੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਤੇ ਆਇਆ ਸੰਤੋ ਫਿਰ ਬਿਨ ਅਵਰ ਨਾ ਕੋਈ ਕਰਨ ਕਾਰਨ ਪ੍ਰਸੋਈ ਹੀ ਰਹਾਉ ਪ੍ਰਭ ਆਪਣੇ ਵਰਦੀਨੇ ਸਗਲ ਜੀਵ ਅਸਪੀਨੇ ਜਾਂ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਘ ਤੂਰੇ ਸਰਬ ਕਲਿਆਣ ਪ੍ਰਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਰਸੇ ਹੋਏ ਹਰ ਹਰ ਨਾਮ ਧਿਆਈ ਰਖਾਓ ਜੋ ਮੰਗੈ ਸੋ ਲੇਵਹਿ ਪ੍ਰਭ ਆਪਣੇ ਸੰਤਾਂ ਦੇਵਹਿ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੋ ਪਾਖਿਆ ਸੋਰਠ ਮਹੱਲਾ ਪੰਜਵਾਂ ਤੋਈ ਕਰਾਏ ਜੋ ਤੁਧ ਪਾਵੇ ਮੋਏ ਸਿਆਣ ਕਛੂ ਨਾ ਆਵੇ ਅੰਬਾਰਗ ਤੋ ਸਰਣਾਈ ਹੀ ਪ੍ਰਭਿਆ ਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਭ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਖਾਓ ਜੀ ਜਨ ਤੇਰੇ ਤਾਰੇ ਪ੍ਰਭ ਡੋਰੀ ਹੱਥ ਤੋਂ ਮਾਰੇ ਜੇ ਕਰਾਵੇ ਸੋ ਕਰਣਾ ਨਾਨਕ ਦਾ ਤੇਰੀ ਸਰਣਾ ਤੋਰਠ ਮਹੱਲਾ ਪੰਜਵਾਂ ਹਰ ਨਾਮ ਹਿਰਦੇ ਪਰੋਇਆ ਤਬ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਾਗਾ ਪੂਰਨ ਜਾ ਕੇ ਭਾਗਾ ਮਿਲ ਸਾ ਸੰਘਰ ਧਿਆਇਆ ਆੜ ਪੈਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਖਾਓ ਪਰਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸੁਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾਂ ਗੁਰਮਨ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨਾ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤਿਸੈ ਕਹਿ ਤੋ ਪ੍ਰਭ ਅੰਤਰ ਜਾਮੀ ਰਹਾਓ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਧ ਸੁਮਾਰੇ ਪਤਤ ਪਾਵਨ ਪ੍ਰਭ ਨਾਮਾ ਜਾਂ ਨਾਨਕ ਸਤਿਗੁਰੂ ਬਾਨਾ ਤੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਹਿਬ ਸਵਾਰਿਆ ਇਉ ਲਹੋੜਾ ਗੁਰੂ ਉਬਾਰਿਆ ਅੰਧ ਕਰੋ ਪਿਤ ਮਾਤਾ ਪਰਮੇਸ਼ਵਰ ਜੀ ਕਾ ਦਾਤਾ ਸੁਭ ਚਿਤਵਨ ਦਾਸ ਤੁਮਾਰੇ ਰਾਖੇ ਪੈਜ ਦਾਸ।

ਸਰਣੀ ਆਇਆ, ਮਨ ਚਿੰਦਿਆ ਫਲ ਪਾਇਆ। ਚੋਰਠ ਮਹੱਲਾ ਪੰਜਵਾਂ, ਸਦਾ ਸਦਾ ਹਰ ਜਾਪੇ, ਪ੍ਰਭ ਬਾਲਕ ਰਾਖੇ ਆਪੇ, ਸੀਤਲਾ ਠਾਕ ਰਖਾਈ, ਵਿਘਨ ਗਏ ਹਰ ਨਾਈ। ਮੇਰਾ ਪ੍ਰਭੂ ਆ ਸਦਾ ਦਿਆਲਾ, ਅਰਦਾਸ ਸੁਣੀ ਭਗਤ ਆਪਣੇ ਕੀ, ਸਭ ਜੀ ਭਇਆ ਕਿਰਪਾਲਾ ਰਹਾਉ। ਪ੍ਰਭ ਕਰਨ ਕਾਰਨ ਸਮਰੱਥਾ, ਹਰ ਸਿਮਰਤ ਸਭ ਦੁਖ ਲਾਥਾ, ਆਪਣੇ ਦਾਸ ਕੀ ਸੁਣੀ ਬੇਨੰਤੀ, ਸਭ ਨਾਨਕ ਸੁਖ ਸੁਵੰਤੀ। ਸੋਰਠ ਮਹੱਲਾ ਪੰਜਵਾਂ, ਆਪਣਾ ਗੁਰੂ ਧਿਆਏ, ਮਿਲ ਕੁਸ਼ਲ ਸਥਿਤੀ ਕਰ ਆਏ।

ਪਾਈਐ ਕਾਰ ਸਗਲੇ ਸਾਧੋ ਰਹਾਉ। ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ। ਜਨ ਨਾਨਕ ਨਾਮ ਧਿਆਇਆ ਤਿਨ ਸਰਵ ਸੁਖਾਂ ਫਲ ਪਾਇਆ।

ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਜ ਵਖਾਨਾ। ਸੋਰਠ ਮਹੱਲਾ ਪੰਜਵਾਂ। ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ, ਦਾਸ ਆਪਣੇ ਆਪ ਰਾਖੇ, ਹੜਕੜ ਸ਼ਬਦ ਸੁਪਾਖੇ, ਗੁਰ ਕੇ ਚਰਨ ਉਪਰ ਬਲ ਜਾਈ, ਦਿਨ ਸਰੈਨ ਸਾ ਸਾ ਸੰਭਾਲੀ।

ਨਿਤ ਅਨੰਦ ਸੁਖ ਪਾਇਆ, ਹਾਵ ਸਗਲੇ ਸੁਖੀ ਵਸਾਇਆ। ਹਰ ਕੀ ਭਗਤ ਫਲ ਦਾਤੀ, ਗੁਰ ਪੂਰੇ ਕਿਰਪਾ ਕਰ ਦੀਨੀ, ਵਿਰਲੇ ਕਿਨਹੀ ਜਾਤੀ ਰਹਾਓ। ਗੁਰਬਾਣੀ ਗਾਵੇ ਭਾਈ, ਉਹ ਸਬਲ ਸਦਾ ਸੁਖਦਾਈ, ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ। ਤੋਰਠ ਮਹੱਲਾ ਪੰਜਵਾਂ, ਗੁਰਪੂਰਾ ਆਰਾਧੇ ਕਾਰਜ ਸਗਲੇ ਸਾਧੇ, ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ। ਸੰਤੋ ਰਾਮ ਜਬਦ ਸੁਖ ਪਾਇਆ, ਸੰਤ ਅਸਥਾਨ ਬਸੇ ਸੁਖ ਸਹਿਜੇ, ਸਗਲੇ ਦੁਖ ਮਿਟਾਇਆ ਰਹਾਉ। ਗੁਰਪੂਰੇ ਕੀ ਬਾਣੀ, ਪਾਰ ਬ੍ਰਹਮ ਮਨ ਪਾਣੀ, ਨਾਨਕ ਦਾਸ ਵਖਾਣੀ ਨਿਰਮਲ ਅਕਥ ਕਹਾਣੀ। ਸੋਰਠ ਮਹੱਲਾ ਪੰਜਵਾਂ, ਭੁੱਖੇ ਖਾਵਤ ਲਾਜਨ ਆਵੇ, ਤਿਉਂ ਹਰ ਜਨ ਹਰ ਗੁਣ ਗਾਵੇ, ਆਪਣੇ ਕਾਜ ਕੋ ਕਿਉਂ ਅਲਕਾਈਏ, ਜਿਤ ਸਿਮਰਨ ਦਰਗਹਿ ਮੁਖ ਉਜਲ।

ਮਹੱਲਾ ਪੰਜਵਾਂ ਸੁਖ ਸਾਂਦ ਕਰ ਆਇਆ ਨਿੰਦਕ ਕਹਿ ਮੁਗਛਾਇਆ ਪੂਰੇ ਗੁਰ ਪੈ ਰਾਇਆ ਬਿਨਸੇ ਦੁੱਖ ਸਬਾਇਆ ਸੰਤੋ ਸਾਚੇ ਕੀ ਵਡਿਆਈ ਜਿਨ ਅਚਰਜ ਸੋਭ ਬਣਾਈ ਰਖਾਉ ਬੋਲੇ ਸਾਹਿਬ ਕੇ ਪਾਣੇ ਦਸ ਬਾਣੀ ਬ੍ਰਹਮ ਮਖਾਣੇ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬਣਤ ਬਣਾਈ।

ਮੁੱਖ ਨਿੰਦਕ ਕਹਿ ਛਾਈ ਸੋਰਠ ਮਹੱਲਾ ਪੰਜਵਾਂ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਦ ਹੂ ਨਾਹੀ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ।

ਪੰਜਵਾਂ ਸਰ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਏ ਦਰਸ਼ਨ ਤੇੜ ਹੋਦ ਅਨੰਦਾ ਦੁਖ ਗਿਆ ਹਰ ਗਾਈਏ ਹਾਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰ ਪੂਰੇ ਕੀ ਸਰਣਾਈ ਰਹਾਓ ਕਿਸੇ ਪ੍ਰਾਪਤ ਜਿਸ ਤੁਰ ਲਿਖਿਆ ਤੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ ਸੋਰਠ ਮਹੱਲਾ ਪੰਜਵਾਂ ਕਰਨ ਕਰਾਮ ਨਗਰ ਅੰਤਰ ਜਾਮੀ ਜਵੇਂ ਪਨੇ ਕੀ ਰੱਖੇ ਜੈ ਜੈਕਾਰ ਹੋ ਜਗ ਪੀਤਰ ਸਬਦ ਗੁਰੂ ਰਚਾਖੈ ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰੱਥ ਸਰਨ ਕਾ ਦਾਤਾ ਆਠ ਪੈਰ ਤੁਮ ਤਿਆਈ ਰਹਾਓ ਜੋ ਜਨ ਭਜਨ ਕਰੇ ਪ੍ਰਭ ਤੇਰਾ ਇਸੇ ਅੰਦੇਸਾ ਨਾਹੀ ਸਤਿਗੁਰ ਚੰਨ ਲੱਗੇ ਪੋ ਮਿਟਿਆ ਹਰ ਗੁਣ ਗਾਏ ਮਨ ਮਾਹੀ ਦੁਖ ਸਹਿਜ ਆਨੰਦ ਕਨੇਰੇ ਸਤਿਗੁਰ ਦੀਆ ਦਿਲਾਸਾ ਜਿਣ ਕਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾਕੀ ਪੂਰਨ ਪ੍ਰਭ ਕੇ ਕਾਮਾ ਗੁਰ ਚਰਨੀ ਲਾਗ ਤਰਿਓ ਪ ਸਾਗਰ ਜਪ ਨਾਨਕ ਹਰ ਹਰ ਨਾਮਾ ਸੋਰਠ ਮਹੱਲਾ ਪੰਜਵਾਂ ਹਯੋ ਕਿਰਪਾਲ ਦੀਨ ਦੁਖ ਪੰਜਨ

ਆਪੇ ਸਬਦ ਥਾਟੀ, ਫਿਰ ਮੈਂ ਰਾਖ ਲਿਓ ਜਨ ਆਪਣਾ, ਗੁਰ ਪੂਰੇ ਬੇੜੀ ਕਾਟੀ ਮੇਰੇ ਮਨ, ਗੁਰ ਗੋਬਿੰਦ ਸਦ ਤਿਆਈਐ, ਸਗਲ ਕਲੇਸ਼ ਮਿਟੇ ਇਸ ਤਨ ਤੇ, ਮਨ ਚਿੰਦਿਆ ਫਲ ਪਾਈਐ ਰਹਾਉ। ਜੀ ਜੰਤ ਜਾ ਕੇ ਸਭ ਕੀਨੇ, ਪ੍ਰਭ ਉੱਚਾ ਅਗਮ ਅਪਾਰਾ, ਸਾਧ ਸੰਗ ਨਾਨਕ ਨਾਮ ਤੇ ਆਇਆ, ਮੁਖ ਉਜਲ ਪਏ ਦਰਬਾਰਾ। ਸੋਰਠ ਮਹੱਲਾ ਪੰਜਵਾਂ, ਸਿਮਰੋ ਆਪਣਾ ਸਾਈ, ਦਿਨ ਸਰੈਣ ਸਾਥਿਆ।

ਸਰਾਮਨ ਗੋਬਿੰਦ ਗੁਣ ਸੁਣੋ ਹਰ ਗਾਓ ਰਸਨਾ ਗੀਤ ਰਗਾਓ ਹਰ ਸਾਧ ਸੰਗਤ ਸਿਮਰ ਮਾਧੋ ਹੋਏ ਪਤ ਪੁਨੀਤ ਕਾਲ ਵਿਆਹ ਜਿਉ ਭਰਿਓ ਡੁੱਲੈ ਮੁਖ ਵਸਾਰੇ ਮੀਤ ਆਦਿ ਕਾਲ ਹੁਣ ਤੁਹੇ ਗ੍ਰਸ ਹੈ ਸਮਝ ਰਾਖੋ ਚੀਤ ਕਹੇ ਨਾਨਕ ਰਾਮ ਫਜ ਲੈ ਜਾਤ ਅਵਸਰ ਬੀਤ ਸੋਰਠ ਮਹੱਲਾ ਨਾਵਾਂ ਮਨ ਕੀ ਮਨ ਹੀ ਮਾਏ ਰਹੀ।

ਅਬਰ ਸਗਲ ਮਿਥਿਆ ਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗਹਾਰਿਓ ਮਾਨਸ ਦੇ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸੋਰਠ ਮਹੱਲਾ ਨਾਵਾਂ ਮਨ ਰੇ ਕੌਣ ਕੁਮਾ ਤੈਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੈ ਕੀਨੀ ਰਖਾਓ ਮੁਕਤ ਪੰਥ ਜਾਣੇ ਉਤੇ ਨਾਹਨ ਧਨ ਜੋਰਨ ਕੋ ਥਾਇਆ ਅੰਤ ਸੰਗ ਕਾਹੂ ਨੀ ਦੀਨਾ ਬਿਰਥਾ ਆਪ ਬੰਧਾਇਆ ਨਾਰ ਭਜੋ ਨਾ ਗੁਰਜਨ ਸੇਵਿਓ ਨੇ ਉਭਜੋ ਕੁਛ ਗਿਆਨਾ ਘਟ ਗਈ ਮਾਏ ਨਿਰੰਜਨ ਤੇਰੇ ਤੈ ਖੋਜ ਉਦਿਆਨਾ ਬਹੁਤ ਜਨਮ ਪਰਮ ਤੇ ਹਾਰਿਓ ਹਸਤਰ ਮਤ ਨਹੀਂ ਪਾਈ ਮਨ ਦੇ ਪਾਏ ਪਦ ਹਰ ਪਦ ਨਾਨਕ ਬਾਤ ਬਤਾਈ ਸੋਰਠ ਮਹੱਲਾ ਨਾਵਾਂ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਣਕਾਸੀ ਉਦਰੀ ਤਾਕੂ ਜਸ ਉਰ ਤਾਰੋ ਰਗਾਓ ਅਟਲ ਭਇਓ ਤਰੂ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ ਦੋਖਰਤਾ ਏ ਵਿਦਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਏ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਾਨ ਤੈ

ਕੌਣ ਕਰਮ ਵਿਦਿਆ ਕਹੁ ਕੈਸੀ, ਧਰਮ ਕੌਣ ਹੁਣ ਕਰਈ, ਕੌਣ ਨਾਮ ਗੁਰ ਜਾ ਕੇ ਸਿਮਰੈ, ਹਉ ਸਾਗਰ ਕੋ ਤਰਈ, ਕਲ ਮੈਂ ਏਕ ਨਾਮ ਕਿਰਪਾ ਨਿਧ, ਜਾਹੇ ਜਪੇ ਗਦ ਪਾਵੇ, ਔਰ ਧਰਮ ਤਾ ਕੇ ਸਭ ਨਾਹਨ, ਏ ਵਿਦ ਵੇਦ ਬਤਾਵੇ, ਸੁਖ ਦੁਖ ਰਹਿਤ ਸਾ ਨਿਰਲੇਪੀ, ਜਾ ਕੋ ਕਹਿਤ ਗੁਸਾਈ, ਸੋ ਤੁਮ ਹੀ ਮੈਂ ਬਸੇ ਨਿਰੰਤਰ, ਨਾਨਕ ਦਰਪਨ ਨਿਆਈ, ਸੋਰਠ ਮਹੱਲਾ ਨਾਮ, ਮਾਈ ਮੈਂ ਕੇਵਦ ਲਖੋ ਗੁਸਾਈ, ਮਹਾ ਮੋ ਅਗਿਆਨ ਤਿਮਰ, ਮੋ ਮਨ ਰਹੋ ਉਰਜਾਈ ਰਹਾਓ, ਸਾਗਲ ਜਨਮ ਪਰਮ ਹੀ ਪਰਮ ਖੋਯੋ, ਨੈ ਅਸਥਿਰ ਮਦ ਪਾਈ, ਵਿਖਿਆ ਸਖਤ ਰਹੋ ਨਿਸਬਾਸਰ, ਨੈ ਛੂਟੀ ਅਦਮਾਈ, ਸਾ ਸੰਗ ਤਬ ਹੂ ਨੈ ਕੀਨਾ, ਨੈ ਕੀਰਤ ਪ੍ਰਗਾਈ, ਜਨ ਨਾਨਕ ਮੈਂ ਨਾਏ ਕੋ ਗੁਣ, ਅਰਾਖ ਲਿਹੋ ਸਰਣਾਈ, ਸੋਰਠ ਮਹੱਲਾ ਨਾਮ, ਮਾਈ ਮਨ ਮੇਰੂ ਬਸ ਨਾਗੇ, ਨਿਸਬਾਸਰ ਵਿਖੇਨ ਕੋ ਤਾਵਤ, ਕੇਵਦ ਰੋ ਕੋ ਤਾਹੇ ਰਖਾਓ, ਵੇਦ ਪੁਰਾਣ ਸਿਮਰਤ ਕੇ ਮਾਸੁਨ, ਨਿਮਖ ਨਹੀ ਵਸਾਵੇ, ਪਰ ਥਾਨ ਪਰ ਦਾਰਾ ਸਿਉਂ ਰਚਿਓ, ਬਿਰਥਾ ਜਨਮ ਸਿਰਾਵੇ, ਮਦ ਮਾਇਆ ਕੇ ਪਯੋ ਬਾਬਰੋ, ਤੂੰ ਤਨੈ ਕਸ ਗਿਆਨਾ, ਕੜਗੀ ਪੀਤਰ ਬਸਤ ਨਿਰੰਜਨ, ਤਾ ਕੋ ਮਰਮ ਨਾ ਜਾਨਾ, ਜਬ ਗੀ ਸਰਨ ਸਾਧ ਕੀ ਆਯੋ, ਦੁਰਮ ਸਗਲ ਬਿਨਾਸੀ।

ਸਵਾਨ ਪੂਜੋ ਪਯੋ ਨਾ ਸੁਧ ਬਹੁ ਜਤਨ ਮੈਂ ਕੀਨੋ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰੋ ਲੀਨੋ ਸੋਰਠ ਮਹੱਲਾ ਨਾਮਾ ਮਨ ਰੇ ਗਯੋ ਨਾ ਗੁਰ ਉਪਦੇਸ਼ ਹਾਂ ਪਯੋ ਜੋ ਮੂਡ ਮੁੰਡਾਯੋ ਭਗਵੋ ਕੀਨੂ ਭੇਸ ਰਹਾਉ ਤਾ ਛੜ ਕੇ ਝੂਠੇ ਲਾਗਿਓ ਜਨਮ ਅਕਾਰਥ ਖੋਯੋ ਕਰ ਪਰਪੰਚ ਉਧਰ ਨਜ ਪੋਖਿਓ ਫਸ ਕੀ ਨਿਆਈ ਸੋਯੋ ਰਾਮ ਭਜਨ ਕੀ ਗਤ ਨਹੀਂ ਜਾਨੀ ਮਾਇਆ ਘਾਤ ਬਿਕਾਨਾ ਉਰਜ ਰਿਹੋ ਬਿਖੇਨ ਸੰਗ ਬੋਰਾ ਨਾਮ ਰਤਨ ਬਸਰਾਨਾ ਰਿਹੋ ਚੇਤਨਾ ਚੇਤਿਓ ਗੋਬਿੰਦ ਬਿਰਧ ਆਉ ਸਿਰਾਨੀ ਹੋ ਨਾਨਕ ਹਰ ਬਿਰਧ ਪਛਾਨੋ ਉਲੇ ਸਦਾ ਪਰਾਨੀ ਸੋਰਠ ਮਹੱਲਾ ਨਾਵਾਂ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖਸਨੇ ਵਰ ਪੈ ਨਹੀਂ ਜਾ ਕਹਿ ਕੰਚਨ ਮਾਟੀ ਮਨ ਹੈ ਰਖਾਓ ਨੈਨ ਦਿਆ ਨੈ ਉਸਤ ਜਾ ਕੇ ਲੋਭ ਮੋਹ ਅਭਮਾਨਾ ਹਰਗ ਸੋਗ ਤੇ ਰਹੇ ਨਿਆ ਰਹੋ ਨਾਏ ਮਾਨ ਅਪਮਾਨਾ ਅਸਤਾ ਮਨਸਤਾ ਸਗਲ

ਕਹਿਓ ਗੋਬਿੰਦ ਸਿਉਂ ਕਿਉ ਪਾਨੀ ਸੰਗ ਪਾਨੀ ਤੋਰਠ ਮਹੱਲਾ ਨਾਮਾ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਓ ਕਾਹੂ ਕੋ ਨਾਹੀ ਰਖਾ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਕੇਰੈ ਬਿਤ ਪਰੀ ਸਭ ਕੀ ਸੰਗ ਛਾੜਤ ਓ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਜਾ ਵੀ ਹੰਸ ਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾ ਸਿਉ ਨਿਹੁ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਓ ਕਾਮਨਾ ਆਇਓ ਸੋਰਠ ਮਹੱਲਾ ਪਹਿਲਾ ਹਾਰ ਪਹਿਲਾ ਅਸ਼ਟਪਦੀਆਂ ਚੌਤੁਕੀ ਇਕ ਓਹੰਕਾਰ ਸਤਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ।

ਸਾਗਰ ਤੋਂ ਬੈਰਾਗੀ ਸਭਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉਂ ਲਿਵਲਾਈ ਰਹਾਉ। ਅਸੰਖ ਬੈਰਾਗੀ ਕਹਿ ਬੈਰਾਗ ਸੋ ਬੈਰਾਗੀ ਜੇ ਖਸਮੇ ਪਾਵੇ ਹਿਰਦੇ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਏਕੋ ਚੇਤੇ ਮਨੁਆ ਨਾ ਡੋਲੇ ਆਵਤ ਵਰਜ ਰਹਾਵੇ ਸਹਿਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੀ ਗੁਣ ਗਾਵੇ ਮਨੁਆ ਪਾਉਣ ਬਿਨ ਸੁਖਵਾਸੀ ਨਾ ਵਸੇ ਸੁਖ ਪਾਈ ਜੇ ਬਾ ਨੇਤਰ ਸੋਤਰ।

ਸਹਿਜ ਪਿਆਈ। ਦੁਬਧਾ ਵਿਚ ਬੈ ਰਾਗ ਨਾ ਹੋਵੀ, ਜਬ ਲਗ ਦੂਜੀ ਰਾਈ। ਸਭ ਜਗ ਤੇਰਾ ਤੂੰ ਏਕੋ ਦਾਤਾ, ਅਵਰ ਨਾ ਦੂਜਾ ਪਾਈ। ਮਾਨਮੁਖ ਜੰਤ ਤੁਕਸਦਾ ਨਿਵਾਸੀ, ਗੁਰਮੁਖ ਦੇ ਵਡਿਆਈ। ਅਪਰ ਅਪਾਰ ਅਗੰਮ ਅਗੋਚਰ, ਕਹਿਣੇ ਕੀਮ ਨ ਪਾਈ। ਤੁਨ ਸਮਾਤ ਮਹਾਪਰਮਾਰਥ, ਤੀਨ ਪੁਣਪਤ ਨਾਮੰਗ। ਮਸਤਕ ਲੇਖ ਜੀਆਂ ਜਗ ਜੋਨੀ, ਸਿਰ ਸਿਰ ਲੇਖ ਸਹਾਮੰਗ। ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਰਾਮੰਗ। ਮਾਨ ਮੁਖ ਜੂਠ ਲਏ ਪੈਮਾਨੰਗ, ਆਪੇ ਗਿਆਨ ਆਗਾਮੰਗ। ਜਿਨ ਚਾਖੈ ਸੇਈ ਸਾਧ ਜਾਣਨ, ਜਿਉਂ ਗੂੰਗੇ ਮਿਠਿਆਈ। ਅਕਥੇ ਕਾ ਕਿਆ ਕਥੀਏ ਭਾਈ, ਚੱਲ ਸੁਧਾਰ ਜਾਈ। ਗੁਰਦਾਤਾ ਮੇਲੇ ਤਾਂ ਮਤ ਹੋਵੇ, ਨਿਗੁਰੇ ਮਤ ਨਾ ਕਾਈ। ਜਿਉਂ ਚਲਾਏ ਤਿਉਂ ਚੱਲੇ ਪਾਈ, ਹੋਰ ਕਿਆ ਕੋ ਕਰੇ ਚਤਰਾਈ। ਇਕ ਪਰਮ ਭੁਲਾਏ ਇਕ ਭਗਤੀ ਰਾਤੇ, ਤੇਰਾ ਖੇਲ ਅਪਾਰਾ। ਜਿਤ ਤੁਧ ਲਾਏ ਤੇਗਾ ਫਲ ਪਾਇਆ, ਹੁਮ ਚਲਾਵਣ ਹਾਰਾ। ਸੇਵਾ ਕਰੀ ਜੇ ਕਿਸ਼ੋਵੇ ਆਪਣਾ, ਜੀਓ ਪਿੰਡ ਤੁਮਾਰਾ। ਸਤਿਗੁਰ ਮਿਲੇ ਕਿਰਪਾ ਕੀਨੀ, ਅੰਮ੍ਰਿਤ ਨਾਮ ਅਧਾਰਾ। ਗਗਨੰਤਰ ਵਾਸਿਆ ਗੁਣ ਪਰਗਾਸਿਆ, ਹੁਣ ਮੈਂ ਗਿਆਨ ਧਿਆਨ। ਨਾ ਮਨ ਪਾਵੇ ਕਹਿ ਕਹਾਵੇ, ਤੱਤੋ ਤੱਤ ਵਖਾਨੰ। ਸਤਿਗੁਰ ਪੀਰਾ ਗੈਰ ਗੰਭੀਰਾ, ਬਿਨ ਸਬਦੇ ਜਗ ਬਉਰਾਨੰ। ਪੂਰਾ ਬੈਰਾਗੀ ਸਹਿ ਸੁਭਾਗੀ, ਸਚ ਨਾਨਕ ਮਨ ਮਾਨੰ।

ਸਾਰੀ। ਇਹ ਮਾਇਆ ਜਗਮੋਹਣੀ ਪਾਈ, ਕਰਮ ਸਭੇ ਵੇਕਾਰੀ। ਸੁਣ ਪੰਡਤ ਕਰਮਾ ਕਾਰੀ, ਜਿਤ ਕਰਮ ਸੋ ਉਪਜੇ ਪਾਈ। ਤੋ ਆਤਮ ਤਤ ਵਿਚਾਰੀ, ਰਖਾਵ ਸਾਸਤ ਵੇਦ ਬਕੇ ਖੜੋ ਪਾਈ। ਕਰਮ ਕਰੋ ਸੰਸਾਰੀ, ਪਾਖੰਡ ਮਹਿਲ ਨਾ ਚੁਕੀ ਪਾਈ। ਅੰਤਰ ਮਹਿਲ ਵਿਕਾਰੀ, ਇੰਦ ਡੂਬੀ ਮਾਕਰੀ ਪਾਈ। ਉਂਡੀ ਸਿਰ ਕੈ ਪਾਰੀ, ਦੁਰਮਦ ਕਣੀ ਵਿਭੂਤੀ ਪਾਈ। ਦੂਜੇ ਪਾਏ ਖੁਆਈ, ਬਿਨ ਸਤਿਗੁਰ ਨਾਮ ਨਾ ਪਾਈ ਗੇ ਪਾਈ। ਬਿਨ ਨਾਮੇ ਪਰਮ ਨ ਜਾਈ, ਤਾ ਗੁਰ ਸੇਵੇ ਤਾਂ ਸੁਖ ਪਾਏ ਪਾਈ। ਆਮਣ ਜਾਣ ਰਖਾਈ, ਸਾਚ ਸਹਿਜ ਗੁਰ ਤੇ ਉਪਜੇ ਭਾਈ। ਮਨ ਨਿਰਮਲ ਸਾ ਸੁਮਾਈ, ਗੁਰ ਸੇਵੇ ਸੋ ਬੂਝੇ ਪਾਈ। ਗੁਰ ਬਿਨ ਮਗਨਾ ਪਾਈ, ਜੇ ਅੰਤਰ ਲੋਭ ਕੇ ਕਰਮ ਕਮਾਵੇ ਭਾਈ। ਕੂੜ ਬੋਲ ਬਿਖਾਈ, ਪੰਡ ਦਹੀਂ ਵਲੋਈ ਗੇ ਪਾਈ। ਵਿਚੋ ਨਿਕਲੇ ਤੱਥ, ਜਲ ਮਸੀਏ ਜਲ ਦੇਖੀਏ ਪਾਈ। ਤਿਓ ਜਗ ਇਹ ਆਵਥ, ਗੁਰਮ ਪਰਮ ਗੂਚੀਏ ਪਾਈ। ਕੜ ਕੜ ਦਿਓ ਅਲਖ, ਤਿਓ ਤਾਗੋ ਸੂਤ ਕੋ ਭਾਈ। ਦੈਤ ਬੰਧੋ ਮਾਏ, ਬਿਨ ਗੁਰ ਗਾਂਢ ਨਾ ਛੁੱਟੀ ਪਾਈ। ਥਾਕੇ ਕਰਮ ਕਮਾਏ, ਤਿਓ ਜਗ ਪਰਮ ਭੁਲਾਇਆ ਭਾਈ। ਕਹਿਣਾ ਕਿਛੂ ਨਾ ਜਾਏ, ਗੁਰ ਮਿਲੇ ਪਉ ਮਨ ਮਸੇ ਪਾਈ। ਪਏ ਮਰਨਾ ਸਚ ਲੇਖ, ਮੱਜਨ ਦਾਨ ਚੰਗੇ ਆਈਆਂ ਭਾਈ। ਦਰ ਗਏ ਨਾਮ ਸੇਖ, ਗੁਰ ਅੰਕਸ ਜਿਨ ਨਾਮ ਦਿਰੜਾਇਆ ਪਾਈ। ਮਨ ਵਸਿਆ ਚੂਕਾ ਭੇਖ, ਇਹੋ ਤਨਹਾਲ ਸਰਾਬ ਕੋ ਭਾਈ। ਵੱਖਰ ਨਾਮ ਅਪਾਰ, ਇਹੋ ਵੱਖਰ ਵਾਪਾਰੀ ਸੋ ਦਿਰੜੇ ਭਾਈ। ਗੁਰ ਸ਼ਬਦ ਕਰੇ ਵਿਚਾਰ, ਧਨ ਵਾਪਾਰੀ ਨਾਨਕਾ ਭਾਈ। ਮੇਲ ਕਰੇ ਵਾਪਾਰ, ਸੋਰਠ ਮਹੱਲਾ ਪਹਿਲਾ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਬਿਨਾ ਠਾਕ ਨਾ ਪਾਈਏ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਭਾਰੇ ਪਏ ਬਿਨਾ ਪਿਆਰੇ, ਤਾਰੇ ਨਦਰ ਕਰੇ। ਕੀ ਤੂੰ ਹੈ ਸਾਲਾਹਣਾ ਪਿਆਰੇ, ਕੀ ਤੇਰੀ ਸਾਲਾਹ। ਬਿਨ ਬੋਝ ਪਏ ਡੁੱਬੀਏ ਪਿਆਰੇ, ਕੰਧੀ ਪਾਏ ਕਹਾਹ। ਹਰਹਾਉ ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ। ਮੇਰੇ ਪ੍ਰਭ ਸਾਲਾਹਨ ਸੇ ਪਲੇ ਪਿਆਰੇ, ਸਬਦਰ ਤੇ ਰੰਗ ਹੋਏ। ਤਿਸ ਕੀ ਸੰਗਤ ਜੇ ਮਿਲੇ ਪਿਆਰੇ, ਰਸਲੇ ਤਤ ਵਿਲੋਏ। ਪਤ ਪ੍ਰਵਾਨਾ ਸਾਜ ਕਾ ਪਿਆਰੇ, ਨਾਮ ਸੱਚਾ ਨਿਸ਼ਾਨ। ਆਇਆ ਲਿਖ ਲੈ ਜਾਮਣਾ ਪਿਆਰੇ, ਹੁਕਮੀ ਹੁਕਮ ਪਛਾਣ। ਗੁਰ ਬਿਨ ਹੁਕਮ ਨਾ ਬੂਝੀਏ ਪਿਆਰੇ, ਸਾਚੇ ਸਾਚਾ ਤਾਣ। ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੇ ਉਦਰ ਮਜ਼ਹਾਰ। ਹੁਕਮੇ ਅੰਦਰ ਜੰਮਿਆ ਪਿਆਰੇ, ਹੁੰਦੋ ਸਿਰ ਕੈ ਪਾਰ। ਗੁਰਮੁਖ ਦਰ ਗਏ ਜਾਣੀਏ ਪਿਆਰੇ, ਚੱਲੇ ਕਾਰਜ ਸਾਰ। ਹੁਕਮੇ ਅੰਦਰ ਆਇਆ ਪਿਆਰੇ, ਹੁਕਮੇ ਜਾਦੂ ਜਾਏ। ਹੁਕਮੇ ਬੰਨ ਚਲਾਈ ਗਏ ਪਿਆਰੇ, ਮਨਮੁਖ ਲਏ ਸਜਾਏ। ਹੁਕਮੇ ਸ਼ਬਦ ਪਛਾਣੀਏ ਪਿਆਰੇ, ਦਰਗੇ ਪੈਦਾ ਜਾਏ। ਹੁਕਮੇ ਗਣਤ ਗਣਾਈ ਗਏ ਪਿਆਰੇ, ਹੁਕਮੇ ਹੋਮੇ ਦੋਏ। ਹੁਕਮੇ ਪਵੇ ਪੁਆਈ ਗਏ ਪਿਆਰੇ, ਅਵਗੁਣ ਮੁੱਠੀ ਰੋਏ। ਹੁਕਮ ਸੰਜਾਪੇ ਸਾਖ ਕਾ ਪਿਆਰੇ, ਸੱਚ ਮਿਲੇ ਵਡਿਆਈ ਹੋਏ। ਆਖਣੇ ਔਖਾ ਆਖੀਏ ਪਿਆਰੇ, ਕਿਉਂ ਸੁਣੀਏ ਸਚਨਾ ਓ। ਜਿੰਨੀ ਸੋ ਸਾਰਾਇਆ ਪਿਆਰੇ, ਓ ਤਿੰਨ ਬਲਹਾਰੇ ਜਾਓ। ਨਾਓ ਮਿਲੇ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ। ਕਾਇਆ ਕਾਗਦ ਜੇ ਥੀਏ ਪਿਆਰੇ, ਮਨ ਸਵਾਣੀ ਧਾਰ। ਲਲਤਾ ਲੇਖਣ ਸਜ ਕੀ ਪਿਆਰੇ।

ਕੀਓ। ਹਰ ਨਾਗਸ ਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਗਏ ਹਰ ਜੀਓ, ਮਨਮੁਖ ਪਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਈ ਰਹਾਉ। ਭਗਤਾਂ ਨੂੰ ਜਮ ਜੋਏ ਨਾ ਸਕੈ, ਕਾਲ ਨਾ ਨੇੜੇ ਜਾਈ, ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਰਿੱਧ ਸਿੱਧ ਸਾ ਭਗਤਾਂ ਚਰਣੀ ਲਾਗੀ, ਗੁਰ ਕੈ ਸਹਿਜ ਸੁਪਾਈ।

ਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਧਾਤਾ ਹਉ ਮੇ ਮਾਰ ਮਨਸਾ ਮਨੇ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਨ੍ਹਾਂ ਕੀ ਰੀਸ ਕਰੇ ਸੋ ਵਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇ ਵੇਖਣੇ ਨਾ ਪਾਇਆ ਮਨਮੁਖ ਭੌਂਕ ਮੋਏ ਬਿਲ ਲਾਈ ਆਵੇ ਜਾਵੇ ਠੌਰ ਨਾ ਪਾਵੇ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜੇ ਸਾ ਸਮਾਈ ਬਿਨ ਸਤਿਗੁਰ ਸੇ ਵੇ ਜਨਮ ਨਾ ਛੋਡੈ ਜੇ ਅਨੇਕ ਕਰਮ ਕਰੇ ਅਧਕਾਈ ਵੇਦ ਪੜੇ ਤੇ ਵਾਦ ਵਖਾਣੇ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਵਾ ਛੂਟੇ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੋ ਜੁਗ ਹੋਈ।

ਦੋ ਤੁਕੀ ਨਿਗੁਣਿਆਂ ਨੂੰ ਆਪੇ ਬਖਸ਼ ਲੈ ਪਾਈ। ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉਤਮ ਹੈ ਪਾਈ। ਆਰਾਮ ਨਾਮ ਚਿਤ ਲਾਏ, ਹਰ ਜੀਉ ਆਪੇ ਬਖਸ਼ ਮਿਲਾਏ। ਗੁਣਹੀਣ ਹਮ ਅਪਰਾਧੀ ਪਾਈ, ਪੂਰੇ ਸਤਿਗੁਰ ਲੈ ਰਲਾਏ ਰਹਾਉ। ਕੌਣ ਕੌਣ ਅਪਰਾਧੀ ਬਖਸ਼ਿਨ ਪਿਆਰੇ, ਸਾਚੇ ਸ਼ਬਦ ਵਿਚਾਰ। ਭੌਜਲ ਪਾਰ ਉਤਾਰਿਨ ਪਾਈ, ਸਤਿਗੁਰ ਦੇੜੇ ਚਾੜ। ਮਨੂਰੇ ਤੇ ਕੰਚਨ ਪਏ ਭਾਈ, ਗੁਰ ਪਾਰ ਸੁਮੇਲ ਮਿਲਾਏ। ਆਪ ਛੋੜ ਨਾਉ ਮਨ ਵਸਿਆ ਪਾਈ, ਜੋਤੀ ਜੋਤ ਮਿਲਾਏ। ਹੋ ਵਾਰੀ ਹੋ ਵਾਰਣੇ ਪਾਈ, ਸਤਿਗੁਰ ਕੋ ਸਦ ਬਲਿਹਾਰੇ ਜਾਓ। ਨਾਮ ਨਿਧਾਨ ਜਿਨ ਦਿੱਤਾ ਪਾਈ, ਗੁਰਮਤ ਸਹਿਜ ਸਮਾਓ। ਗੁਰਬਿਨ ਸਹਿਜ ਨਾ ਉਪਜੇ ਪਾਈ, ਪੁੱਛੋ ਗਿਆਨੀਆਂ ਜਾਏ। ਸਤਿਗੁਰ ਕੀ ਸੇਵਾ ਸਦਾ ਕਰ ਪਾਈ, ਵਿਚੋਂ ਆਪ ਗਵਾਏ। ਗੁਰਮਤੀ ਪਉ ਉਪਜੇ ਪਾਈ, ਪਉ ਕਰਨੀ ਸਰਸਾਰ। ਪ੍ਰੇਮ ਪਦਾਰਥ ਪਾਈਏ ਪਾਈ, ਸੱਚ ਨਾਮ ਆਧਾਰ। ਜੋ ਸਤਿਗੁਰ ਸੇਵੇ ਆਪਣਾ ਭਾਈ, ਤਿਨ ਕੇ ਹੋ ਲਾਗੋ ਪਾਏ। ਜਨਮ ਸਵਾਰੀ ਆਪਣਾ ਪਾਈ, ਕੋਲ ਪੀ ਲਈ ਬਖਸਾਏ। ਸੱਚ ਬਾਣੀ ਸਰ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਨਾਨਕ ਨਾਮ ਹਰ ਮਨ ਵਸੇ ਪਾਈ, ਤਿਸ ਬਿਘਨ ਨਾ ਲਾਗੈ ਕੋਏ। ਸੋਰਠ ਮਹੱਲਾ ਤੀਜਾ, ਹਰ ਜੀਉ ਸਬਦੇ ਜਾਪਦਾ ਪਾਈ। ਪੂਰੇ ਭਾਗ ਮਿਲਾਏ, ਸਦਾ ਸੁਖ ਸੁਹਾਗਣੀ ਪਾਈ।

ਗੁਰ ਕੀ ਕਾਰ ਕਮਾਵਣੀ ਭਾਈ, ਆਪ ਛੋੜ ਚਿਤ ਲਾਏ, ਸਦਾ ਸਹਿਜ ਫਿਰ ਦੁੱਖ ਨਾ ਲੱਗੇ ਭਾਈ, ਹਰੇ ਆਪ ਸੇ ਮਨ ਆਏ, ਫਿਰ ਕਾ ਹੁਕਮ ਨਾ ਜਾਣੀ ਭਾਈ, ਸਾਖ ਕੁਲੱਖਣੀ ਕੁਨਾਰ, ਮਨ ਹੜਕਾਰ ਕਮਾਵਣੀ ਭਾਈ, ਵਿਣ ਨਾਵੇ ਕੂੜਿਆਰ, ਸੇ ਗਾਵੇ ਜਿਨ ਮਸਤਕ ਭਾਗ ਹੈ ਭਾਈ, ਪਾਏ ਸੱਚੇ ਬੈਰਾਗ, ਅੰਧ ਨ ਰਾਤੇ ਗੁਣ ਰਵੇ ਭਾਈ, ਨਿਰਭਉ ਗੁਰ ਲਿਵਲਾਗ, ਸਭਨਾ ਮਾਰ ਜੀ ਵਾਲਦਾ ਪਾਈ, ਸੋ ਸੇਵੋ ਦਿਨ ਰਾਤ, ਸੋ ਕਿਉਂ ਮਨੋ ਮਸਾਰੀਏ ਪਾਈ, ਜਿਦੀ ਵੱਡੀ ਹੈ ਦਾਤ, ਮਨਮੁਖ ਮੈਲੀ ਡੁੰਮਣੀ ਪਾਈ, ਦਰਗੇ ਨਾਹੀਂ ਤਾਉ, ਗੁਰਮੁਖ ਹੋਵੇ ਤਾਂ ਗੁਣ ਰਵੇ ਪਾਈ, ਮਿਲ ਪ੍ਰੀਤਮ ਸਾਚ ਸਮਾਉ, ਏਤ ਜਨਮ ਹਰਨਾ ਚੇਤਿਓ ਪਾਈ, ਕਿਆ ਮੋ ਦੇਸੀ ਜਾਏ, ਕਿੜੀ ਪੁੰਦੀ ਮੁਹਾਯੂਨ ਪਾਈ, ਵਿਖਿਆ ਨੂੰ ਲੋਭਾਏ, ਨਾਮ ਸੰਭਾਲ ਹੈ ਸੁਖ ਵਸੇ ਭਾਈ, ਸਦਾ ਸੁਖ ਸ਼ਾਂਤ ਸਰੀਰ, ਨਾਨਕ ਨਾਮ ਸੰਭਾਲ ਤੂੰ ਪਾਈ, ਅਪਰੰਪਰ ਗੁਣੀ ਗਹੀਰ, ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ, ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ, ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਅਕਥ, ਗੁਰ ਗੋਬਿੰਦ ਸਲਾਈਏ ਪਾਈ, ਜਿਤੇ ਜਾਪੇ ਤਥ, ਮੇਰੇ ਮਨ ਜਪੀਏ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ ਰਹਾਉ, ਜਾ ਕੇ ਘਰ ਸਭ ਕਿਛ ਹੈ ਭਾਈ, ਨੌਨਦ ਭਰੇ ਭੰਡਾਰ, ਜਿਸ ਕੀ ਕੀਮਤ ਨਾ ਪਵੇ ਪਾਈ, ਉੱਚਾ ਅਗਮ ਅਪਾਰ, ਜੀ ਜੰਦ ਪ੍ਰਤਪਾਲ ਦਾ ਪਾਈ, ਨਿਤ ਨਿਤ ਕਰਦਾ ਸਾਰ, ਸਤਿਗੁਰ ਪੂਰਾ ਪੇਟੀਏ ਪਾਈ, ਸ਼ਬਦ ਮਿਲਾਵਣ ਹਾਰ, ਸੱਚੇ ਚਰਨ ਸਰੇਵੀਏ ਪਾਈ, ਭ੍ਰਮ ਪਹੋਵੇ ਨਾਸ, ਮਿਲ ਸੰਤ ਸਭਾ ਮਨ ਮਾਂਜੀਏ ਪਾਈ, ਹਰ ਕੈ ਨਾਮ ਨਿਵਾਸ, ਮਿਟੇ ਅੰਧੇਰਾ ਅਗਿਆਨਤਾ ਪਾਈ, ਕਮਲ ਹੋਵੇ ਪ੍ਰਗਾਸ, ਗੁਰ ਬਚਨੀ ਸੁਖ ਉਪਜੇ ਪਾਈ, ਸਭ ਫਲ ਸਤਿਗੁਰ ਪਾਸ, ਮੇਰਾ ਤੇਰਾ ਛੋਡੀਏ ਪਾਈ, ਹੋਈਏ ਸਭ ਕੀ ਤੂਰ, ਘਟ ਘਟ ਬ੍ਰਹਮ ਪਸਾਰਿਆ ਪਾਈ, ਪੇਖੇ ਸੁਣੇ ਹਜੂਰ, ਜਿਤ ਦਿਨ ਵਿਸਰੇ ਪਾਰ ਬ੍ਰਹਮ ਪਾਈ, ਤਿਸ ਦਿਨ ਮਰੀਏ ਚੂਰ, ਕਰਨ ਕਰਮ ਸਮਰੱਥੋ ਪਾਈ, ਸਰਬ ਕਲਾ ਭਰਪੂਰ, ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ, ਭਾਵੇ ਤਾਂ ਮੇਲ ਲੈ ਪਾਈ, ਹਿਰਦੇ ਨਾਮ ਨਿਵਾਸ, ਗੁਰਮੁਖ ਕਮਲ ਪ੍ਰਗਾਸੀਏ ਪਾਈ, ਹਿਰਦੇ ਹੋਵੇ ਪ੍ਰਗਾਸ, ਫਰਡ ਪਿਆ ਪ੍ਰਤਾਪ ਪ੍ਰਪਾਈ, ਮੌਲਿਆ ਤਰਤ ਆਕਾਸ, ਗੁਰਪੂਰੇ ਸੰਤੋਖਿਆ ਪਾਈ, ਅਹੇ ਨਿਸ ਲਾਗਾ ਪਾਓ, ਰਸਨਾ ਰਾਮ ਰਵੇ ਸਦਾ ਪਾਈ, ਸਾਚਾ ਸਾਧ ਸੁਆਉ, ਕਰਨੀ ਸੁਨ ਸੁਨ ਜੀਵਿਆ ਪਾਈ, ਨਿਚਲ ਪਾਇਆ ਥਾਉ, ਜਿਸ ਪ੍ਰਤੀਤ ਨ ਆਵੀ ਪਾਈ, ਸੋ ਜੀੜਾ ਜਲ ਜਾਓ, ਬਹੁ ਗੁਣ ਮੇਰੇ ਸਾਹਿਬੇ ਭਾਈ, ਹੌਂ ਥੱਕੇ ਬਲ ਜਾਓ, ਓ ਨਿਰਗੁਣਿਆਰੇ ਪਾਲਦਾ ਪਾਈ, ਦੇ ਨਿਤਾ ਵੇਤਾਓ, ਰਿਜਕ ਸਮਾ ਕੇ ਸਾਸ ਸਾਸ ਭਾਈ, ਗੂੜਾ ਜਾ ਕਾਨਾਓ, ਜਿਸ ਗੁਰ ਸਾਚਾ ਭੇਟੀਏ ਪਾਈ, ਪੂਰਾ ਤਿਸ ਕਰਮ ਆਓ, ਜਿਸ ਬਿਨ ਘੜੀ ਨਾ ਜੀਵੀਏ ਭਾਈ, ਸਰਬ ਕਲਾ ਭਰਪੂਰ, ਸਾਧ ਗ੍ਰਾਸ ਨਾ ਵਿਸਰੈ ਪਾਈ, ਵੇਖੋ ਸਦਾ ਹਜੂਰ, ਸਾਧੂ ਸੰਗ ਮਿਲਾਇਆ ਭਾਈ, ਸਰਬ ਰਹਿਆ ਭਰਪੂਰ, ਜਿਨ੍ਹਾਂ ਪ੍ਰੀਤ ਨਾ ਲੱਗਿਆ ਪਾਈ, ਸੇ ਨਿਤ ਨਿਤ ਮਰਦੇ ਚੂਰ, ਅੰਚਲ ਲਾਏ ਤਰਾਇਆ ਪਾਈ, ਭੌਜਲ ਦੁਖ ਸੰਸਾਰ, ਕਰ ਕਿਰਪਾ ਨਦਰ ਨਿਹਾਲਿਆ ਪਾਈ, ਕੀ ਤੋਨ ਅੰਗ ਅਪਾਰ, ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ, ਨਾਨਕ ਤੇ ਸਰਣਾ ਗਤੀ ਪਾਈ, ਜੇ ਕਿਲ ਵਿਖ ਕਾਟਣ ਹਾਰ, ਸੋਰਠ ਮਹੱਲਾ ਪੰਜਵਾਂ, ਮਾਧ ਗਰਬ ਦੁਖ ਸਾਗਰੋ ਪਿਆਰੇ, ਤੇ ਆਪਣਾ ਨਾਮ ਜਪਾਇਆ, ਬਾਹਰ ਕਾਢ ਦਿਖ ਪਸਰੀਆ ਪਿਆਰੇ, ਮਾਇਆ ਮੋਹ ਵਧਾਇਆ, ਜਿਸ ਨੂੰ ਕੀਤੋ ਕਰਮ ਆਪ ਪਿਆਰੇ।

ਤੇਰੀ ਟੇਕ, ਤੁਧ ਬਿਨ ਅਵਰ ਨਾ ਕਰਨ ਹਾਰ ਪਿਆਰੇ, ਅੰਤਰ ਜਾਮੀ ਏਕ ਰਵਾਉ, ਕੋੜ ਜਨਮ ਪ੍ਰਮ ਆਇਆ ਪਿਆਰੇ, ਅਨਕ ਜੂਨ ਦੁਖ ਪਾਏ, ਸਾਚਾ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੇ ਸਜਾਏ, ਜਿਨ ਪੀਟੇ ਪੂਰਾ ਸਤਿਗੁਰੂ ਪਿਆਰੇ, ਤੇ ਲਾਗੇ ਸਾਚੇ ਨਾਏ, ਤਿਨਾ ਪਿੱਛੇ ਛੁਟੀਏ ਪਿਆਰੇ, ਜੋ ਸਾਚੀ ਸਰਣ ਆਏ, ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸ ਤੇ ਉਭਜਿਆ ਸੋਗ, ਭੋਗ ਪੁੰਚਾਏ ਪੁਲਾਇਣ ਪਿਆਰੇ, ਉਤਰੇ ਨਹੀਂ ਵਿਜੋਗ, ਜੋ ਗੁਰਮੇਲ ਉਧਾਰਿਆ ਪਿਆਰੇ, ਤਿਨ ਤੁਰੇ ਪਿਆ ਸੰਜੋਗ, ਮਾਇਆ ਲਾਲਚ ਅਟਿਆ ਪਿਆਰੇ, ਚੇਤਨ ਆਵੇ ਮੂਲ, ਜਿਨ ਤੂੰ ਵਿਸਰੇ ਪਾਰ ਬ੍ਰਹਮ ਸੁਆਮੀ, ਚੇਤਨ ਹੋਏ ਧੂੜ, ਬਿਲਾੜ ਕਰੇ ਬੋ ਤੇਰਿਆ ਪਿਆਰੇ, ਉਤਰੇ ਨਾਹੀ ਸੂਲ, ਜੋ ਗੁਰਮੇਲ ਸਵਾਰਿਆ ਪਿਆਰੇ, ਤਿਨਕਾਰੇ ਆਮੂਲ, ਸਾਕਤ ਸੰਗ ਨਾ ਕੀਜੇ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੇ ਹਰ ਵਿਸਰੇ ਪਿਆਰੇ, ਤੂੰ ਮੁਹਿ ਕਾਲੇ ਉੱਠ ਜਾਏ, ਮਨਮੁਖ ਢੋਈ ਨਹਿ ਮਿਲੇ ਪਿਆਰੇ, ਦਰਗਹਿ ਮਿਲੇ ਸਜਾਏ, ਜੋ ਗੁਰਮੇਲ ਸਵਾਰਿਆ ਪਿਆਰੇ, ਤਿਨਾ ਪੂਰੀ ਪਾਏ, ਸੰਜਮ ਸਹਿਸ ਸਿਆਣਪਾਂ ਪਿਆਰੇ, ਇਕ ਨਾ ਚੱਲੀ ਨਾਲ, ਜੋ ਬੇਮੁਖ ਗੋਬਿੰਦ ਤੇ ਪਿਆਰੇ, ਤਿਨ ਕੁਲ ਲਾਗੇ ਗਾਲ, ਹੁੰਦੀ ਵਸਤ ਨਾ ਜਾਤੀਆ ਪਿਆਰੇ, ਕੂੜ ਨਾ ਚੱਲੀ ਨਾਲ, ਸਤਿਗੁਰ ਜਿਨਾ ਮਲਾਏ ਹੋਣ।

ਪਿਆਰੇ, ਅੰਮ੍ਰਿਤ ਪੂਰ ਭਰੇ, ਦੁਖ ਸਾਗਰ ਤਨ ਲੰਘਿਆ ਪਿਆਰੇ, ਹਉ ਜਲ ਪਾਰ ਭਰੇ, ਜਿਸ ਪਾਵੇ ਤਿਸ ਮੇਲ ਲੈ ਪਿਆਰੇ, ਸੇਈ ਸਦਾ ਖਰੇ, ਸਮਰੱਥ ਪੁਰਖ ਦਿਆਲ ਦਿਓ ਪਿਆਰੇ, ਭਗਤਾਂ ਤਿਸ ਕਾ ਤਾਣ, ਤੇ ਸਰਣਾਈ ਤੈ ਪੈ ਪਿਆਰੇ, ਜੇ ਅੰਤਰ ਜਾਮੀ ਜਾਣ, ਹਲਤ ਪਲਤ ਸਵਾਰਿਆ।

ਕਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੋਇੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਟਕਿਓ ਅਦਕ ਅੰਗ ਬੁੱਧ ਬਾਧੇ ਪਿਆਰੇ ਇਨ ਵਿਧ

ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਘੱਤ ਮਨ ਜੀਬੈ ਸੱਚਾ ਸੋਏ ਸਸਰੇ ਪਈਏ ਪੈ ਵਸੀ ਸਤਿਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਪਿਰ ਮਿਲੈ ਖੁਸ਼ੀ ਰਾਵੇ ਪਿਰ ਸੰਗ ਸਦਾ ਸਿਗਾਰੀ ਨਾਉ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੋਏ ਦੁੱਖ ਸੱਸੂ ਕਾ ਡਰ ਕਿਸ ਜੇ ਪਿਰ ਪਾਵੇ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦ੍ਰਿੜਾਇਆ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿੱਟ ਕਰਤਾ ਸਿਰਜਣ ਹਾਰਿਆ ਤੁਦੇ ਆਪੇ ਖੇਲ ਰਚਾਏ ਤੁਦੇ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤ ਹੈ ਉਹ ਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸਲੋਕ ਮਹੱਲਾ ਤੀਜਾ ਹਉਮੈ ਜਲ ਤੇ ਜਲ ਮੋਏ ਪ੍ਰਮ ਆਏ ਦੂਜੇ ਪਾਏ ਪੂਰੇ ਸਤਿਗੁਰ ਰਾਖ ਲਈਏ ਆਪਣੇ ਪੰਨੇ ਪਾਏ ਇਹੋ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਪਾਏ ਸ਼ਬਦ ਰਤੇ ਸੇ ਸੀਤਲ ਪਏ ਨਾਨਕ ਸੱਚ ਕਮਾਏ ਮਹੱਲਾ ਤੀਜਾ ਸਭਲਿਓ ਸਤਿਗੁਰ ਸੇਵਿਆ ਤਨ ਜਨਮ ਪਰਵਾਨ ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੇ ਸੇਹੀ ਪੁਰਖ ਸੁਜਾਨ ਕੁਲ ਉਧਾਰੇ ਆਪਣਾ ਦੋ ਜਨ ਹੋਵੇ ਪ੍ਰਵਾਨ ਗੁਰਮੁਖ ਮੋਏ ਜੀਵ ਦੇ ਪ੍ਰਵਾਨ ਹੈ ਮਨਮੁਖ ਜਨਮ ਮਰਾਹੇ ਨਾਨਕ ਮੋਏ ਨਾ ਆਖੀਐ ਇਹ ਗੁਰ ਕੈ ਸ਼ਬਦ ਸਮਾਹੇ ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਧਿਆਈ ਹੈ ਸਤਸੰਗਤ ਸਾਧੂ ਲੱਗ ਹਰ ਨਾਮ ਸਮਾਈ ਹੈ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਹੈ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫੁਰਮਾਈਏ ਹਉ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈਏ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆਸ ਮੋਠ ਗੌਲੀ ਪਾਈਅਨ ਵਿਸਰਿਆ ਗੁਣਤਾਸ ਮਤ ਜਾਣਹੁ ਜਗ ਜੀਵਨ ਦਾ ਦੂਜੇ ਪਾਏ ਮੁਆਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬੋ ਅਤਕਣਾ ਉਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿਚ ਮੋਹ ਕਾਲਾ ਹੋਆ ਅੰਦਰ ਉਭੇ ਸਾਸ ਮਰਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੋ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸਜਣਾ ਜੇ ਗੁਰਮੁਖ ਮਿਲੇ ਸੁਭਾਏ ਤਾਂ ਗੁਰ ਕਾ ਪਾਣਾ ਅਨਦਿਨ ਕਰੇ ਸੇ ਸਕਰੇ ਸਮਾਏ ਦੂਜੇ ਭਾਏ ਲੱਗੇ ਸੱਜਣ ਨਾ ਆਖੀਏ ਜੇ ਅਪਮਾਨ ਕਰੇ ਬੇਕਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੁਧ ਆਪੇ ਜਗਤਿਓ ਪਾਏ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਚ ਹਉਮੈ ਲੇਖਾ ਮੰਗੀਏ ਫਿਰ ਆਵੇ ਜਾਇਆ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜੇਨ ਵੇਣ ਦੰਤਾ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕਉ ਤੁਰ ਲਿਖ ਪਾਇਆ ਮਹੱਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨ ਪਾਇਆ ਜੋ ਕਸਤੂਰੀ ਮਿਰਗ ਨਾ ਜਾਣ ਪ੍ਰਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਬਿਗ ਸੰਗ੍ਰਹਿ ਕਰਤੇ ਆਪ ਖੁਆਇਆ ਗੁਰਮੁਖ ਵਿਰਲੇ ਸੋਝੀ ਪਈ ਤਿਨਾ ਅੰਤਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਇਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ।
ਸੋਹਰ ਪੁਰਖ ਅਗੰਮ ਹੈ ਕਹੁ ਕਿਦ ਦਿਦ ਪਾਈਏ, ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੁ ਜਨ ਕਿਉਂ ਤਿਆਈਏ। ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਏ, ਆਪ ਬੁਝਾਏ ਆਪ।

ਨਾਨਕ ਮੇਲ ਨਾ ਚੁੱਕਈ ਰਾਤੀ ਅਤੇ ਡੇਹ। ਮਹੱਲਾ ਤੀਜਾ ਸੱਜਣ ਮੈਂਡਾ ਰੰਗੁਲਾ ਰੰਗ ਲਾਏ ਮਨ ਲੇਹ। ਜੋ ਮਾਂ ਜੀਠੇ ਕੱਪੜੇ ਰੰਗੇ ਪੀ ਪਾਹੇ। ਨਾਨਕ ਰੰਗ ਨਾ ਉਤਰੇ ਪਿਆਰ ਲੱਗੇ ਕਿਹੇ ਪੌੜੀ। ਹਰ ਆਪ ਵਰਤੇ ਆਪ ਹਰ ਆਪ ਬੁਲਾਏਂਦਾ ਹਰ ਆਪੇ ਸਿਰਟ ਸਵਾਰ ਸਿਰ ਧੰਦੇ ਲਾਏਂਦਾ। ਇੱਕ ਨਾ ਭਗਤੀ ਲਾਏ ਇੱਕ ਆਪ ਖੁਆਏਂਦਾ ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਏਂਦਾ। ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏਂਦਾ। ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਨ ਚੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ। ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ। ਇਹ ਜਗਮੈ ਨਾਮ ਅਲਭ ਹੈ ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੇ ਆਪਣਾ ਹਉ ਤਿਨ ਬਰਹਾਰੇ ਜਾਓ। ਮਹੱਲਾ ਤੀਜਾ ਮਨਮੁਖ ਮਨ ਅਜਿਤ ਹੈ ਦੂਜੇ ਲੱਗੇ ਜਾਏ। ਇਸ ਨੂੰ ਸੁਖ ਸੁਪਨੇ ਨਹੀਂ ਦੁਖੇ ਦੁਖ ਵਿਖਾਏ। ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ। ਜੋ ਮਨ ਵਸ ਨਾ ਆਵਈ ਥੱਕੇ ਕਰਮ ਕਮਾਏ। ਪੇਖ ਧਾਰੀ ਪੇ ਕਰ ਥੱਕੇ ਆਠ ਸਰ ਤੀਰਥ ਨਹਾਏ। ਮਨ ਕੀ ਸਾਰ ਨਾ ਜਾਣਨੀ ਹੋਮੇ ਪਰਮ ਭੁਲਾਏ। ਗੁਰ ਪ੍ਰਸਾਦੀ ਭਉ ਪਿਆ ਵੜ ਭਾਗ ਵਸਿਆ ਮਨ ਆਏ। ਪਏ ਪਏ ਮਨ ਵਸ ਹੋਆ ਹੋਮੇ ਸ਼ਬਦ ਜਲਾਏ। ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਲਾਏ। ਸਤਗੁਰ ਮਿਲੇ ਨਾ ਹੋ ਪਾਇਆ ਨਾਨਕ ਸੁਖ ਸਮਾਏ ਪੌੜੀ। ਇਹ ਭੂਪ ਤਰਾਣੇ ਰੰਗ ਦਿਨ ਚਾਰ ਸੁਹਾਵਣਾ ਕਿਉ ਮਾਇਆ ਰੰਗ ਸੁੰਭ ਖਿਨ ਮੈਂ ਲੈ ਜਾਵਣਾ। ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ। ਜਾਂ ਪੌੜ ਚਲਾਇਆ ਕਾਲ ਤਾਂ ਖਰਾ ਡਰਾਵਣਾ। ਉਹ ਵੇਲਾ ਹੱਥ ਨ ਆਵੇ ਫਿਰ ਪਛਤਾਵਣਾ। ਸਲੋਕ ਮਹੱਲਾ ਤੀਜਾ ਸਤਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁਖ ਸਹਾਹੇ। ਫਿਰ ਫਿਰ ਮਿਲਣ ਨਾ ਪਾਏ ਨੀ ਜੰਮੇ ਤੈ ਮਰ ਜਾਹੇ। ਸਹਿਸਾ ਰੋਗ ਨਾ ਛੋਡਈ ਦੁਖ ਹੀ

ਆਓ ਜਿਉਂ ਛੁੱਟੜ ਕਰ ਕਰ ਫਿਰੇ ਦੋ ਚਾਰਨ ਬਦਨਾਓ ਨਾਨਕ ਗੁਰਮੁਖ ਬਖਸ਼ੀਐ ਤੇ ਸਤਿਗੁਰ ਮੇਲ ਮਿਲਾਓ ਪੌੜੀ ਜੋ ਸੇਵੇ ਸਤ ਮੁਰਾਰ ਸੇ ਫਵਜਲ ਤਰ ਗਏ ਆ ਜੋ ਬੋਲੇ ਹਰ ਹਰ ਨਾਓ ਤਿੰਨ ਜਮ ਛੱਡ ਗਇਆ ਤੇ ਦਰ ਗਏ ਪੈਦੇ ਜਾਗੇ ਜਿਨ੍ਹਾਂ ਹਰ ਜਪ ਲਿਆ ਹਰ ਸੇਵੇ ਸੇਈ ਪੁਰਖ ਜਿਨ੍ਹਾਂ ਹਰ ਤੁਦਮਾਇਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਪ੍ਰਮ ਪੋ ਗਇਆ। ਸਲੋਕ ਮਹੱਲਾ ਤੀਜਾ। ਥਾਲੇ ਵਿਚ ਤੈ ਵਸਤੂ ਪਈਓ ਹਰ ਪੂਜਨ ਅੰਮ੍ਰਿਤ ਸਾਰ ਜਿਤ ਖਾਧੇ ਮਨ ਤ੍ਰਿਪਤੀ ਹੈ ਪਾਈਏ ਮੋਹ ਦੁਆਰ ਇਹੋ ਭੋਜਨ ਅਲੱਭ ਹੈ ਸੰਤ ਹੋ ਲੱਭੇ ਗੁਰ ਵਿਚਾਰ ਇਹ ਮੁਦਾਵਣੀ ਕਿਉਂ ਵਿਚੋਂ ਕੱਢੀਏ ਸਦਾ ਰੱਖੀਏ ਉਰਤਹਾਰ ਇਹ ਮੁਦਾਵਣੀ ਸਤਿਗੁਰੂ ਪਾਈ ਉਰ ਸਿੱਖਾਂ ਲੱਦੀ ਪਾਲ ਨਾਨਕ ਜਿਸ ਬੁਝਾਏ ਸੋ ਬੁਝ ਸੀ ਪਰ ਪਾਇਆ ਗੁਰਮੁਖ ਕਾਲ। ਮਹੱਲਾ ਤੀਜਾ। ਜੋ ਤੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ ਆਪ ਛੋੜੇਨ ਸੇ ਵਿਛੜੇ ਦੂਜੇ ਪਾਏ ਖੁਆਏ ਨਾਨਕ ਬਿਨ ਕਰਮਾ ਕਿਆ ਪਾਈਏ ਪੂਰਬ ਲਿਖਿਆ ਕਮਾਏ ਪੌੜੀ ਬਹਿ ਸਕੀਆਂ ਜਿਸ ਗਾਵੇ ਗਾਵਣ ਹਾਰੀਆਂ ਹਰ ਨਾਮ ਸਲਾਹੋ ਨਿਤ ਹਰ ਕੋ ਬਲਿਹਾਰੀਆਂ ਜਿੰਨੀ ਸੁਣ ਮੰਨਿਆ ਹਰ ਨਾਮ ਤਿਨਾ ਹੋ ਵਾਰੀਆਂ ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ। ਸਲੋਕ ਮਹੱਲਾ ਤੀਜਾ। ਵਿਣ ਨਾਵੇ ਸਭ ਭਰਮ ਦੇ ਨਿਤ ਜਗ ਤੋਟਾ ਸਹਿਸਾਰ ਮਨਮੁਖ ਕਰਮ ਕਮਾਵਣੇ ਹੋਮੇ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ। ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਅਨਦਿਨ ਉਸਤਤ ਹੋਵੇ ਮਨਮੁਖ ਪਰਮੇ ਸਹਿਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਗਿਆਨੀ ਜਾਗੇ ਸਵੇ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਪੌੜੀ ਸੇ ਹਰ ਨਾਮ ਧਿਆਵੇ ਜੋ ਹਰ ਰਤਿਆ ਹਰ ਇੱਕ ਧਿਆਵੇ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੇ ਇੱਕ ਇੱਕੋ ਉਦਪਤਿਆ ਜੋ ਹਰ ਨਾਮ ਧਿਆਵੇ ਤਿੰਨ ਡਰ ਸੜ ਕਤਿਆ ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ। ਸਲੋਕ ਮਹੱਲਾ ਤੀਜਾ। ਅੰਤਰ ਗਿਆਨ ਨ ਆਇਓ ਜਿਤ ਕਈ ਸੋਝੀ ਪਾਏ ਵਿਣ ਡਿੱਠਾ ਕਿਆ ਸਾਲਾਈਏ ਅੰਧਾ ਅੰਧ ਕਮਾਏ ਨਾਨਕ ਸ਼ਬਦ ਪਛਾਣੀਏ ਨਾਮ ਸੇ ਮਨ ਆਏ। ਮਹੱਲਾ ਤੀਜਾ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹਟ ਸੱਚ ਰਤਨੀ ਪਰੇ ਭੰਡਾਰ ਗੁਰ ਕਿਰਪਾ ਤੇ ਪਾਈਨ ਜੇ ਦੇਵੈ ਦੇਵਣ ਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਵਿਖ ਵਿਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਣ ਹਾਰ ਨਾਨਕ ਸੱਚ ਸਲਾਹੀਐ ਹਨ ਸਵਾਰਣ ਹਾਰ। ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਕੂੜਿਆਰੀ ਰਜੇ ਕੂੜ ਜੋ ਵਿਸ਼ਟਾ ਕਾਗ ਖਾਵਈ ਜਿਸ ਹਰ ਹੋਏ ਕਿਰਪਾਲ ਤੂ ਨਾਮ ਧਿਆਵਈ ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲੈ ਜਾਵਈ। ਸਲੋਕ ਮਹੱਲਾ ਤੀਜਾ। ਸੇਖਾ ਚੌ ਚੱਕਿਆ ਚੌ ਆਇਆ ਇਉ ਮਨ ਇਕਤ ਕਰ ਆਣ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਤਦ ਗੁਰ ਅੱਗੇ ਟਹਿ ਪਉ ਸਭ ਕੇ ਜਾਣੇ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਕੇ ਪਾਣੇ ਪੀ ਚੱਲੇ ਤਾਂ ਦਰ ਗਏ ਪਾਵੇ ਮਾਣ ਨਾਨਕ ਜੇ ਨਾਮ ਨਾ ਚਿਤਨੀ ਤੇਨ ਤਿਗ ਪਹਿਨਣ ਤਿਗ ਖਾਣ। ਮਹੱਲਾ ਤੀਜਾ। ਹਰ ਗੁਣ ਤੋਟ ਨ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੇ ਗੁਣਮੈ ਰਹੇ ਸੁਮਾਏ। ਪੌੜੀ ਹਰ ਚੋਲੀ ਦੇ ਸਵਾਰੀ ਕੜ ਪੈਦੀ ਭਗਤ ਕਰ ਹਰ ਪੜ ਲੱਗਾ ਅਧਕਾਈ ਬਹੁ ਬਹੁ ਵਿਦ ਪਾਂਦ ਕਰ ਕੋਈ ਬੂਝੇ ਬੂਝਣ ਹਾਰਾ ਅੰਤਰ ਵਿਵੇਕ ਕਰ ਸੋ ਬੂਝੇ ਇਹੋ ਵਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ। ਸਲੋਕ ਮਹੱਲਾ ਤੀਜਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਪਉ ਕਰੇ ਆਪਣਾ ਆਪ ਪਛਾਣੇ ਗੁਰਪ੍ਰਸਾਦੀ ਜੀਵਿਤ ਮਰੇ ਤਾਂ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੇ ਗਿਆਨੈ। ਮਹੱਲਾ ਤੀਜਾ। ਗੁਰਮੁਖ ਚਿੱਤ ਨ ਲਾਇਓ ਅੰਤ ਦੁਖ ਪਹੁਤਾ ਆਏ ਅੰਦਰੋਂ ਬਾਹਰੋਂ ਅੰਧਿਆਂ ਤੁਧ ਨ ਕਾਹੀ ਪਾਏ ਪੰਡਿਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰਨ ਆਏ ਜਿਨ ਗੁਰ ਕੇ ਸ਼ਬਦ ਸਲਾਇਆ ਹਰ ਸਿਉ ਰਹੇ ਸਮਾਏ
ਪੰਡਿਤ ਦੂਜੇ ਭਾਏ ਬਰਕਤ ਨਾ ਹੋਵਈ ਨਾ ਥਨ ਪੱਲੇ ਪਾਏ ਫੜ ਸਕੇ ਸੰਤੋਖ ਨ ਆਇਓ ਅਨਦਿਨ

ਪੌੜੀ। ਹਰ ਸੱਜਣ ਮੇਲ ਪਿਆਰੇ, ਮੇਲ ਪੰਥ ਦਸਾਈ, ਜੋ ਹਰ ਦੱਸੇ ਮਿੱਤ ਤੇ ਸਹੁੰ ਬਲ ਜਾਈ, ਗੁਣ ਸਾਂਝੀ ਤਿੰਨ ਸਿਉਂ ਕਰੀ, ਹਰ ਨਾਮ ਧਿਆਈ, ਹਰ ਸੇਵੀ ਪਿਆਰਾ ਨਿਤ, ਸੇਵ ਹਰ ਸੁਖ ਪਾਈ, ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ। ਸਲੋਕ ਮਹਲਾ ਤੀਜਾ। ਪੰਡਿਤ ਮੈਲ ਨਾ ਚੁੱਕਈ, ਜੇ ਵੇਦ ਪੜੇ ਜੁਗ ਚਾਰ, ਤ੍ਰੈ ਗੁਣ ਮਾਇਆ ਮੂਲ ਹੈ, ਵਿਚ ਹਉਮੈ ਨਾਮ ਸਾਰ। ਪੰਡਿਤ ਭੁੱਲੇ ਦੂਜੇ ਲਾਗੇ, ਮਾਇਆ ਕੈ ਵਾਪਾਰ, ਅੰਤਰ ਤਿਸ ਨਾ ਭੁੱਖ ਹੈ, ਮੂਰਖ ਭੁੱਖਿਆ ਮੋਏ ਗਵਾਰ। ਸਤਿਗੁਰ ਸੇਵੇ ਸੁਖ ਪਾਇਆ, ਸੱਚੇ ਸ਼ਬਦ ਵਿਚਾਰ, ਅੰਦਰੋਂ ਤਿਸ ਨਾ ਭੁੱਖ ਗਈ, ਸੱਚੇ ਨਾਏ ਪਿਆਰ। ਨਾਨਕ ਨਾਮ ਰਤੇ ਸਹਿਜੇ ਰੱਜੇ, ਜਿਨ੍ਹਾਂ ਹਰ ਰਾਖਿਆ ਉਰਤਾਰ। ਮਹੱਲਾ ਤੀਜਾ। ਮਨਮੁਖਰ ਨਾਮ ਨਾ ਸੇਵਿਆ, ਦੁਖ ਲੱਗਾ ਬਹੁਤਾ ਆਏ, ਅੰਤਰ ਅਗਿਆਨ ਅੰਧੇਰ ਹੈ, ਸੁਧ ਨ ਕਾਈ ਪਾਏ। ਮਨ ਹੜ ਸਹਿਜ ਨਾ ਬੀਜਿਓ, ਭੁੱਖਾ ਕੇ ਅੱਗੇ ਖਾਏ, ਨਾਮ ਦਾਨ ਮਸਾਰਿਆ ਦੂਜੇ ਲੱਗਾ ਜਾਏ। ਨਾਨਕ ਗੁਰਮੁਖ ਮਿਲੇ ਵਡਿਆਈਆਂ, ਜੇ ਆਪੇ ਮੇਲ ਮਿਲਾਏ। ਪੌੜੀ। ਹਰਸਨ ਹਰਜ ਗਾਵੇ ਖਰੀ ਸੁਹਾਵਣੀ, ਜੋ ਮਨ ਤਨ ਮੁਖਰ ਬੋਲੇ ਸਾਹਰ ਭਾਵਣੀ, ਜੋ ਗੁਰਮੁਖ ਚੱਖੇ ਸਾਧ ਸਾ ਤ੍ਰਿਪਤਾਵਣੀ। ਗੁਣ ਗਾਵੇ ਪਿਆਰੇ ਨਿਤ, ਗੁਣ ਗਾਏ ਗੁਣੀ ਸਮਝਾਵਣੀ, ਜਿਸ ਹੋਵੇ ਆਪ ਦਿਆਲ ਸਾ ਸਤਿਗੁਰੂ ਗੁਰੂ ਬੁਲਾਵਣੀ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜੋ ਅੰਕਸ ਹੈ, ਅਹਿਰਨ ਜੋ ਸਿਰ ਦੇ, ਮਨ ਤਨ ਆਗੇ ਰਾਖ ਕੈ ਉਬੀ ਸੇਵ ਕਰੇ, ਕਿਉਂ ਗੁਰਮੁਖ ਆਪ ਨਿਵਾਰੀਏ ਸਭ ਰਾਸ਼ ਟਕਾ ਲੇ। ਨਾਨਕ ਗੁਰਮੁਖ ਬੁਝੀਏ ਜਾਂ ਆਪੇ ਨਦਰ ਕਰੇ। ਮਹੱਲਾ ਤੀਜਾ। ਜਿਨੂੰ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ, ਨਾਨਕ ਕੋਲ ਉਧਾਰੇ ਆਪਣਾ ਦਰਗੇ ਪਾਵੇ ਮਾਣ। ਪੌੜੀ। ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆ, ਇਕ ਸਿਵ ਗੁਰਪਾਸ ਇਹ ਗੁਰਕਾਰੇ ਲਾਈਆ, ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਪਾਓ ਗੁਰੂ ਦੇਵਾਈਆ। ਗੁਰਸਿੱਖਾਂ ਇਕੋ ਪਿਆਰ, ਗੁਰਮਿੱਤਾਂ ਪੁੱਤਾਂ ਪਾਈਆਂ, ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆ। ਸਲੋਕ ਮਹੱਲਾ ਤੀਜਾ। ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ, ਅਵਰੇ ਕਰਮ ਕਮਾਹੇ, ਜਮ ਦਰ ਬੱਧੇ ਮਾਰੀਏ, ਫਿਰ ਵਿਸ਼ਟਾ ਮਹਿ ਪਚਾਹੇ। ਮਹੱਲਾ ਤੀਜਾ। ਨਾਨਕ ਸਤਿਗੁਰ ਸੇਵੇ ਆਪਣਾ, ਸੇਜਨ ਸੱਚੇ ਪ੍ਰਵਾਨ, ਹਰ ਕੇ ਨਾਏ ਸਮਾਏ ਰਹੇ, ਚੂਕਾ ਆਵਣ ਜਾਣ। ਪੌੜੀ। ਧਨ ਸੰਪੈ ਮਾਇਆ ਸੰਚੀਏ, ਅੰਤੇ ਦੁਖਦਾਈ, ਹਰਿਮੰਦਰ ਮਹਿਲ ਸੁਵਾਰੀਏ ਕੇ ਸਾਥ ਨਾ ਜਾਈ, ਹਰੰਗੀ ਤੁਰੇ ਨਿਤ ਪਾਲੀਏ ਕਿਤੇ ਕਾਮ ਨਾ ਆਈ, ਜਨ ਲਾਭੋ ਚਿਤ ਹਰ ਨਾਮ ਸਿਉਂ ਅੰਤ ਹੋਏ ਸਖਾਈ, ਜਾਂ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਬਿਨ ਕਰਮੇ ਨਾਉ ਨਾ ਪਾਈਏ, ਪੂਰੇ ਕਰਮ ਪਾਇਆ ਜਾਏ, ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ। ਮਹੱਲਾ ਪਹਿਲਾ। ਇਕ ਦੱਜ ਇਕ ਦੱਬੀਏ, ਇਕ ਨਾ ਕੁੱਤੇ ਖਾਹੇ, ਇਕ ਪਾਣੀ ਵਿਚ ਉਹ ਸੱਟੀਏ, ਇਕ ਪੀ ਫਿਰ ਹਸਣ ਪਾਹੇ, ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਹੇ। ਪੌੜੀ। ਤਿਨਕਾ ਖਾਦਾ ਪੈਦਾ ਮਾਇਆ ਸਾ ਪਵਿੱਤ ਹੈ, ਜੋ ਨਾਮ ਹਰ ਰਾਤੇ, ਤਿਨਕੇ ਘਰ ਮੰਦਰ ਮੈਲ ਸਰਾਈ ਸਾ ਪਵਿੱਤ ਹੈ, ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ, ਤਿਨਕੇ ਤੁਰੇ ਜੀਨ ਖੁਰਗੀਰ ਸਾ ਪਵਿੱਤ ਹੈ, ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ, ਤਿਨਕੇ ਕਰਮ ਧਰਮ ਕਾਰ ਸਾ ਪਵਿੱਤ ਹੈ, ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, ਜਿਨ ਕਹਿ ਪੋਤੇ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ। ਸਲੋਕ ਮਹੱਲਾ ਤੀਜਾ। ਨਾਨਕ ਨਾ ਵੋ ਕੁੱਤਿਆਂ ਹਲਤ ਪਲਤ ਸਭ ਜਾਏ, ਜਬ ਤਬ ਸੰਜਮ ਸਭ ਹਿਰ ਲਿਆ, ਮੁੱਠੀ ਦੂਜੇ ਪਾਏ, ਜਮ ਦਰ ਬੱਧੇ ਮਾਰੀਏ ਬਹੁਤੀ ਮਿਲੇ ਸਜਾਏ। ਮਹੱਲਾ ਤੀਜਾ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖ ਨਹੀਂ ਮਰ ਜੰਮੇ ਵਾਰੂ ਵਾਰ, ਤ੍ਰਿਸ਼ਨਾ ਕਦੇ ਨਾ ਬੁਝਈ ਦੁਬਦਾ ਹੋਏ ਖੁਆਰ, ਮੋਹ ਕਾਲੇ ਤਿਨ ਨਿੰਦਕਾਂ ਤੇ ਸੱਚੇ ਦਰਬਾਰ, ਨਾਨਕ ਨਾਮ ਵੀ ਹੋਣਿਆ ਨਾ ਉਰਵਾਰ ਨਾ ਪਾਰ। ਪੌੜੀ। ਜੋ ਹਰ ਨਾਮ ਤੇ ਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ, ਜਿਨ੍ਹਾਂ ਮਨ ਚ ਇਕ ਅਰਾਧਿਆ ਤਿਨਾ ਇਸ ਬਿਨ ਦੂਜਾ ਕੋ ਨਾਹੀ, ਸੇਈ ਪੁਰਖ ਹਰ ਸੇਮ ਦੇ ਜਿਨ ਤੁਰ ਮਸਤਕ ਲੇਖ ਲਿਖਾਹੀ, ਹਰ ਕੇ ਗੁਣਿਤ ਗਾਮ ਦੇ ਹਰ ਗੁਣ ਗਾਏ ਗੁਣੀ ਸਮਝਾਹੀ, ਵਡਿਆਈ ਵੱਡੀ ਗੁਰਮੁਖਾਂ ਗੁਰਪੂਰੇ ਹਰ ਨਾਮ ਸਮਾਹੀ। ਸਲੋਕ
ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ, ਸ਼ਬਦ ਮਰੇ ਫਿਰ ਨਾ ਮਰੇ, ਤਾਂ ਸੇਵਾ ਪਵੇ ਸਵਤਾਏ। ਪਾਰਸ ਪਰਸੇ ਪਾਰਸ ਹੋਵੇ, ਸੱਚ ਰਹੇ ਲਿਵਲਾਏ, ਜੇ ਪੂਰਬ ਹੋਵੇ ਲਿਖਿਆ, ਤਿਸ ਸਤਿਗੁਰ ਮਿਲੇ ਪ੍ਰਭਿਆਏ। ਨਾਨਕ ਗਣਤੇ ਸੇਵਕ ਨਾ ਮਿਲੇ, ਜੇ ਬਗਸੇ ਸੋ ਪਵੇ ਥਾਏ। ਮਹੱਲਾ ਤੀਜਾ। ਮੈਲ ਕੁਮੈਲ ਨਾ ਜਾਣਨੀ, ਮੂਰਖ ਆਪਣੇ ਸਵਾਏ, ਸਭ ਚੀਨੇ ਤਾਂ ਮੈਲ ਲਹਿ, ਜੋ ਤੀਜੋ ਸਮਾਏ। ਸਦਾ ਸੱਚੇ ਕਾ ਪਉ ਮਨ ਵਸੇ, ਤਾਂ ਸਭਾ ਸੋਝੀ ਪਾਏ, ਸਤਿਗੁਰ ਆਪਣੇ ਘਰ ਵਰਤਦਾ ਆਪੇ ਲਏ ਮਿਲਾਏ। ਨਾਨਕ ਸਤਿਗੁਰ ਮਿਲੇ ਸਾ ਪੂਰੀ ਪਈ, ਜਿਸਨੂੰ ਕਿਰਪਾ ਕਰੇ ਰਜਾਏ ਪੌੜੀ। ਤਨ ਤਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖੇ ਤਿਆ। ਤਨ ਤਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਰਮਣੀ ਸੁਣਤੇ ਆ। ਤਨ ਤਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਤਨ ਤਨ ਭਾਗ ਤਿਨਾ ਗੁਰਮੁਖਾਂ, ਜੋ ਗੁਰਸਿੱਖ ਲਏ ਮਨ ਜਿਣਤੇ ਆ। ਸਭ ਦੂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਕੁਰਚਰਣੀ ਸਿੱਖ ਪੜਤੇ ਆ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਥਿਦਾ ਬ੍ਰਹਮ ਤਰਹਿ, ਏਕ ਸ਼ਬਦ ਲਿਵਲਾਏ, ਨਵ ਨਿਧੀ ਅਠਾਰੇ ਸਿੱਧੀ ਪਿੱਛੇ ਲਗੀਆਂ ਫਿਰੇ। ਜੋ ਹਰ ਹਿਰਦੇ ਸਦਾ ਵਸਾਏ, ਜਿਨ ਸਤਿਗੁਰ ਨਵ ਨਾ ਪਾਈਏ, ਬੁੱਝੋ ਕਰ ਵਿਚਾਰ। ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ, ਮਨੋ ਤਿਸ ਨਾ ਭੁੱਖ ਨਾ ਜਾਏ, ਗੁਰਮੁਖ ਸ਼ਬਦੇ ਰਤਿਆ, ਸੀਤਲ ਹੋਏ ਆਪ ਗਵਾਏ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੇ ਆਏ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵਲਾਏ ਪੌੜੀ। ਹਉ ਬਲਿਹਾਰੀ ਤਿੰਨ ਕੌ, ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਤੇ ਆਏ ਦੇ, ਤਿੰਨ ਦਰਸ਼ਨ ਪੇਖਾ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ, ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲਵ ਕਿਰਖਾ। ਤਨ ਤਨ ਸੁਹਾਵਾ, ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਤਰੇ ਵਿਖਾ। ਸਲੋਕ ਮਹੱਲਾ ਤੀਜਾ। ਗੁਰਬਿਨ ਗਿਆਨ ਨਾ ਹੋਵਈ, ਨਾ ਸੁਖ ਵਸੇ ਮਨ ਆਏ। ਨਾਨਕ ਨਾ ਵਿਹੂਣੇ ਮਨਮੁਖੀ, ਜਸਨ ਜਨਮ ਗਵਾਏ। ਮਹੱਲਾ ਤੀਜਾ। ਸਿੱਧ ਸਾਧਕ ਨਾਵੇ ਨੂੰ ਸਭ ਖੋਜਦੇ, ਥੱਕ ਰਹੇ ਲਿਵਲਾਏ, ਬਿਨ ਸਤਿਗੁਰ ਕਿਨੇ ਨਾ ਪਾਇਓ, ਗੁਰਮੁਖ ਮਿਲੇ ਮਿਲਾਏ। ਬਿਨ ਨਾਵੇ ਪਹਿਨਣ ਖਾਣ ਸਾ ਬਾਦ ਹੈ, ਤਿਗ ਸਿੱਧੀ ਤਿਗ ਕਰਮਾਤ, ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਏਹਾ ਸਿੱਧ ਏਹਾ ਕਰਮਾਤ ਪੌੜੀ। ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਧ ਗਾਵੇ ਹਰ ਗੁਣ ਸ਼ੰਤਾ, ਹਰ ਕੀਰਤਨ ਕਰੇ ਹਰ ਜਾ ਸੁਣੇ, ਤਿਸ ਕਵਲਾ ਕੰਤਾ। ਹਰ ਦਾਤਾ ਸਭ ਜਗਤ ਪਿਖਾਰੀਆ, ਮੰਗਤ ਜਨ ਜਨਤਾ, ਹਰ ਦੇਵ ਉਦਾਨ ਦਿਆਲ ਹੋਏ, ਵਿਜ ਪਾਥਰ ਕ੍ਰਿਮ ਜਨਤਾ, ਜਨ ਨਾਨਕ ਨਾਮ ਧਿਆਇਆ, ਗੁਰਮੁਖ ਧਨਵੰਤਾ। ਸਲੋਕ ਮਹੱਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ,

ਵਿਣ ਮਨ ਮਾਰੇ ਕੋਈ ਨਾ ਸਿੱਝਈ। ਵੇਖੋ ਕੋਲ ਵਿਲਾਏ ਪੇਖ ਤਾਰੀ ਤੀਰਥੀ ਪਵਥ ਕੇ, ਨਾ ਇਹੋ ਮਨ ਮਾਰਿਆ ਜਾਏ। ਗੁਰਮੁਖ ਇਹੋ ਮਨ ਜੀਵਿਤ ਮਰੇ, ਸੱਚ ਰਹੇ ਲਿਵਲਾਏ। ਨਾਨਕ ਇਸ ਮਨ ਕੀ ਮਲ ਇਉ ਉਤਰੈ, ਹਉਮੈ ਸ਼ਬਦ ਜਲਾਏ ਪੌੜੀ। ਹਰ ਘਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦਿਰੜਾਓ ਇਕ ਕਿਨਕਾ। ਹਰ ਘਰ ਸੀਗਾਰ ਬਣਾ

ਕਾ ਹਰ ਹਰ ਦਇਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਣ ਕਾ ਸਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਖਨਲੀ ਤੋਤੀ ਉਜਲੀ ਨਾ ਹੋਵੇ ਜੇ ਸੋ ਤੋਮਣ ਪਾਹੋ ਗੁਰਪ੍ਰਸਾਦੀ ਜੀਵਿਤ ਮਰੇ ਉਲਟੀ ਹੋਵੇ ਮਤ ਬਦਲਾ ਹੋ ਨਾਨਕ ਮਾਇਲ ਨਾ ਲੱਗਈ ਨਾ ਫਿਰ ਜੋਨੀ ਪਾਹੋ ਮਹੱਲਾ ਤੀਜਾ ਚੌ ਜੁਗੀ ਕਲ ਕਾਲੀ ਕੰਢੀ ਇਹ ਉਤਮ ਪਦਵੀ ਇਹ ਜੁਗਮਾਹੇ ਗੁਰਮੁਖ ਹਰ ਕੀਰਤ ਫਲ ਪਾਈਏ ਜਿਨ ਕੋ ਹਰ ਲਿਖ ਪਾਹੇ ਨਾਨਕ ਗੁਰਪ੍ਰਸਾਦੀ ਆਂਦਨ ਭਗਤ ਹਰ ਉੱਚਰ ਹੈ ਹਰ ਭਗਤੀ ਮਾਏ ਸਮਾਹੇ ਪੌੜੀ ਹਰ ਹਰ ਮੇਲ ਸਾਜਨ ਸੰਗਤ ਮੁਖ ਬੋਲੀ ਹਰ ਹਰ ਪਲੀ ਬਾਣ ਹਰ ਗੁਣ ਗਾਵਾਂ ਹਰ ਨਿਤ ਚਵਾਂ ਗੁਰਮਤੀ ਹਰ ਸਦਾ ਮਾਣ ਹਰ ਜਪ ਜਪ ਔਖਦ ਖਾਧਿਆ ਤਵਰੋ ਗਵਾਤੇ ਦੁੱਖਾ ਕਾਣ ਜਿਨ੍ਹਾਂ ਸਾਧ ਗਰਾਸਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਆਰਾਧ ਦੇ ਤਿੰਨ ਚੁੱਕੀ ਜਮ ਕੀ ਜਗਤ ਕਾਣ ਸਲੋਕ ਮਹੱਲਾ ਤੀਜਾ ਰੇ ਜਨ ਉਥਾਰੇ ਦੱਬਿਓ ਤੁਤਿਆਂ ਗਈ ਵਿਖਾਏ ਸਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸ੍ਰੀ ਜਲੋ ਗੁਣਵਾਰਾ ਜੋ ਗੁਰ ਕਾਰਨਾ ਕਮਾਏ ਜਗਤ ਜਲੰਦਾ ਡਿਠਮੈ ਹੋਮੈ ਦੂਜੇ ਪਾਏ ਨਾਨਕ ਗੁਰ ਸਰਣਾਈ ਉਭਰੇ ਸੱਚ ਮਨ ਸਬਦ ਤਿਹਾਏ ਮਹੱਲਾ ਤੀਜਾ ਸਬਦਰ ਤੇ ਹੋਮੈ ਗਈ ਸੋ ਬਾਵੰਤੀ ਨਾਰ ਤਿਰਕੇ ਪਾਣੇ ਸਦਾ ਚੱਲੇ ਤਾਂ ਬਣਿਆ ਸੀ ਗਾਰ ਸੇਜ ਸੁਹਾਵੀ ਸਦਾ ਪਿਰ ਰਾਵੇ ਹਰ ਵਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਾਮੇਲ ਲਈ ਗੁਰ ਕੇ ਗੀਤ ਪਿਆਰ ਪੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜੀਓ ਤਿਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਥਿਆਰੀ ਓਏ ਕਰ ਕਰ ਫਿਰ ਇੱਕ ਸੁਧ ਮਨ ਜਿਉ ਧਰਕਟ ਨਾਰੀ ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮਿਲ ਲਓ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ ਸਲੋਕ ਮਹੱਲਾ ਤੀਜਾ ਗੁਰਸੇਵਾ ਤੇ ਸੁਖ ਉਪਜੇ ਫਿਰ ਦੁੱਖ ਨ ਲੱਗੇ ਆਏ ਜੰਮਣ ਮਰਣਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਏ ਹਰ ਸੇ ਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹੋ ਬਲਿਹਾਰੀ ਤਿੰਨ ਕਹੋ ਜੋ ਚੱਲਣ ਸਤਿਗੁਰ ਭਾਏ ਮਹੱਲਾ ਤੀਜਾ ਤਿੰਨ ਸਭ ਦੇ ਸੋਧ

ਚੌਥਾ ਹਰ ਦਸ ਸਿਓ ਪ੍ਰੀਤ ਹੈ, ਹਰ ਦਸਨ ਕੋ ਮਿਤ, ਹਰ ਦਸਨ ਕੇ ਵਸ ਹੈ, ਜੋ ਜੰਤੀ ਕਹਿ ਵਸ ਜੰਤ, ਹਰ ਕੇ ਦਾਸ ਹਰ ਧਿਆਇ ਦੇ ਕਰ ਪ੍ਰੀਤਮ ਸਿਉ ਨੇਹੁ, ਕਿਰਪਾ ਕਰਕੇ ਸੁਣੋ ਪ੍ਰਭ, ਸਭ ਜਗ ਮੈਂ ਵਰਸੇ ਮੇਹੁ, ਜੋ ਹਰ ਦਸਨ ਕੀ ਉਸਤਤ ਹੈ। ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਮ ਦੀ, ਜਨ ਕਾ ਜੈ ਕਾਰ ਕਰਾਈ, ਸੋ ਹਰ ਜਨ ਨਾਮ ਧਿਆਏ ਦਾ

ਕਿਰ ਪਾਪ ਗੁਵਾਵਣਾ ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ। ਸਲੋਕ ਮੁਹੱਲਾ ਚੌਥਾ। ਅੰਤਰ ਅਗਿਆਨ ਪਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇ ਖਵਾਹੀ। ਸਤਿਗੁਰ ਕਾ ਪਾਣਾ ਚਿੱਤ ਨ ਆਵੇ ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ ਤਾਂ ਨਾਂਗ ਸੁਧ ਸਵਾਹੀ। ਮਹੱਲਾ ਚੌਥਾ। ਮਨੁੱਖ ਮਾਇਆ ਮੋਵੇ ਆਪੇ ਦੂਜੇ ਪਾਏ ਮਨੁਆ ਸਿਰ ਨਾਹੇ। ਅਨਦਨ ਜਲ ਰਹਿ ਦਿਨ ਰਾਤੀ ਹੋਮੇ ਖਪੇ ਖਪਾਹੇ। ਅੰਤਰ ਲੋਭ ਮਹਾਂ ਗੁਬਾਰਾ ਤਿਨਕੇ ਨਿਟ ਨਾ ਕੋਈ ਜਾਵੇ। ਕੋਈ ਆਪ ਦੁਖੀ ਸੋ ਕਭੂ ਨਾ ਪਾਵੇ ਜਨਮ ਮਰੇ ਮਰ ਜਾਵੇ। ਨਾਨਕ ਬਖਸ ਲਏ ਪ੍ਰਾ ਸਾਚਾ ਜੇ ਗੁਰਚਰਣੀ ਚਿਤ ਲਾਹੇ ਪੌੜੀ। ਸੰਤ ਭਗਤ ਪ੍ਰਵਾਨ ਜੋ ਪ੍ਰਾਪਾਇਆ ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਿਨਾ ਕੀ ਧੂਰ ਮਸਤਕ ਲਾਇਆ। ਨਾਨਕ ਪਏ ਪੁਨੀਤ ਹਰ ਤੀਰਥ ਨਹਾਇਆ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ। ਨਾਮੋ ਚਿਤ ਦੇ ਨਾਮ ਪੜੇ ਨਾਮ ਰਹੇ ਲਿਵ ਲਾਏ। ਨਾਮ ਪਦਾਰਥ ਪਾਇਆ ਚਿੰਤਾ ਗਈ ਬਲਾਏ। ਸਤਿਗੁਰ ਮਿਲਿਆ ਨਾਮ ਉਭਜੇ ਤਿਸ ਨਾ ਭੁੱਖ ਸਭ ਜਾਏ। ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ। ਮਹੱਲਾ ਚੌਥਾ। ਸਤਿਗੁਰ ਪੁਰਖ ਜੇ ਮਾਰਿਆ ਪ੍ਰਮ ਪ੍ਰਮਿਆ ਕਰ ਛੋੜ ਗਿਆ। ਉਸ ਪਿੱਛੇ ਵੱਜੇ ਫੱਕੜੀ ਮੋਹ ਕਾਲਾ ਅੱਗੇ ਪਇਆ। ਉਸ ਅਰਲ ਬਰਲ ਮੋਹ ਨਿਕਲੇ ਨਿਤ ਝੱਗੂ ਸੁੜਦਾ ਮੋਆ। ਕਿਆ ਹੋਵੇ ਕਿਸੇ ਹੀ ਦੇ ਕੀਤੇ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਇਆ। ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ। ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ। ਜੈਸਾ ਕੋਈ ਕਰੇ ਤੈਸਾ ਕੋਈ ਪਾਵੇ। ਕਿਉ ਬ੍ਰਹਮ ਵਿਚਾਰ ਹੋਵੇ ਦਰ ਸਾਚੇ ਅੱਗੋਂ ਦੇ। ਜਨ ਨਾਨਕ ਆਖ ਸੁਣਾਵੇ ਪੌੜੀ। ਉਹ ਸੱਚੇ ਬੱਧਾ ਥਿਹੋ ਰਖਵਾਲੇ ਗੁਰ ਦਿੱਤੇ। ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ। ਗੁਰ ਕਿਰਪਾਲ ਬੇਅੰਤ ਅਵਗਣ ਸਭ ਹਤੇ। ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ। ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ। ਸਲੋਕ ਮਹੱਲਾ ਪਹਿਲਾ। ਤਾ ਕੀ ਰਜਾਏ ਲਿਖਿਆ ਪਾਏ ਆਪ ਕਿਆ ਕੀਜੇ ਪਾਂਡੇ। ਹੁਕਮ ਹੁਆ ਹਾਸਲ ਤਦੇ ਹੋਏ ਨਿਬੜਿਆ। ਹੰਡੇ ਜੀ ਕਮਾਂਦੇ ਮਹੱਲਾ ਦੂਜਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ। ਨਾਨਕਾ ਸੱਚ ਹੇ ਪੌੜੀ ਸਭੇ ਗੱਲਾਂ ਆਪ ਹਾੜ ਬਹਾਲਿਓਨ। ਆਪੇ ਰਚਨ ਰਚਾਏ ਆਪੇ ਹੀ ਕਾਲਿਓਨ। ਆਪੇ ਜੰਤਿਉ ਪਾਏ ਆਪ ਪ੍ਰਤਪਾਲਿਓਨ। ਦਸ ਰੱਖੇ ਕੰਠ ਲਾਏ ਨਦਰ ਨਿਹਾਲਿਓਨ। ਨਾਨਕ ਭਗਤਾਂ ਸਦਾ ਆਨੰਦ ਪਾਓ ਦੂਜਾ ਜਾ ਲਿਓਨ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਪਿਆਏ ਤੂੰ ਇਕ ਮਨ ਇਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਹਉ ਹਰ ਕੇ ਸਦ ਬਲਿਹਾਰਣੇ ਜਿਤ ਸੇਵਿਆ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੇ ਹਉਮੈ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਨਾਨਕ ਨਾਮ ਧਿਆਨ ਤਿੰਨ ਜ ਕਰਵਾ ਸਕੇ ਜੁਗ ਜੁਗ ਸੋਭਾ ਹੋਏ ਪੌੜੀ। ਤੂੰ ਕਰਨ ਕਾਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ। ਤੁਧ ਆਪੇ ਸਿੱਟ ਸਿਰਜੀਆ ਆਪੇ ਫੁਨਗੋਈ। ਤਾਂ ਵੇਖੋ ਸ਼ਬਦ ਵਰਤਦਾ ਜੋ ਕਰੇ ਸੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰਸੋਈ। ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ।

ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਤੇਰੀ ਤੈ ਸੁਮਤ ਕਹਾਂ ਤੇ ਪਾਈ ਜਾ ਤੇ ਪ੍ਰਮ ਕੀ ਲੀਕ ਮਿਟਾਈ ਤੋ ਰਸ ਕਬੀਰੇ ਜਾਣਿਆ ਮੇਰੋ ਗੁਰਪ੍ਰਸਾਦ ਮਨ ਮਾਨਿਆ ਜੇ ਬਾਜਣਾ ਜੀਆ ਜਾਈ ਜੋ ਮਿਲੇ ਤਾਂ ਕਾਲ ਅਘਾਈ ਤਾਂ ਜੀਵਨ ਪਲੋ ਕਹਾਂ ਹੀ ਮੂਏ ਬਿਨ ਜੀਵਨ ਨਾਹੀ ਅਬ ਕਿਆ ਕਸੀਏ ਗਿਆਨ ਵਿਚਾਰਾ ਨਿਜ ਨਿਰਖਤ ਗਲ ਵਿਉਹਾਰਾ ਰਖਾਓ ਕਸ ਕੁੰਕਮ ਚੰਦਨ ਗਾਰਿਆ ਬਿਨ ਨੈਣੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਵਸਾਇਆ

ਨਾ ਜਾਣੈ ਸੋ ਪੰਚ ਸੈਲ ਸੁਖ ਮਾਨੈ। ਕਬੀਰੈ ਸੋ ਤਨ ਪਾਇਆ ਹਰ ਭੇਟਤ ਆਪ ਮਿਟਾਇਆ। ਕਿਆ ਪੜੀਏ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਏ। ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ

ਝੂਠੇ ਖਾਂ ਬਿਲੋਬਸ ਪਾਨੀ, ਤਾਇਆ ਮਾਜਸ ਕੌਣ ਗੁਨਾ, ਜੋ ਕੜ ਪੀਤਰ ਗਏ ਮਲਨਾ ਰਗਾਓ, ਲੋਕੀ ਅੱਠ ਸੜ ਤੀਰਥ ਨਾਈ,

ਪੰਜ ਕਰ ਪਰ ਤਨ ਲਿਆਵੇ, ਸੁਧਾਰਾ ਪੈ ਆਣ ਲੁਟਾਵੇ, ਮਨ ਮੇਰੇ ਪੂਲੇ ਕਪਟ ਨਾ ਕੀਜੇ, ਅੰਤ ਨ ਮੇਰਾ ਤੇਰੇ ਜੀ ਪੈ ਲੀਜੇ, ਰਹਾਓ ਛਿਨ ਛਿਨ ਤਨ ਸ਼ੀਜੇ,

ਮਨ ਪਵਨੇ ਸੁਖ ਬਣਿਆ, ਕਿਸੇ ਜੋਗ ਪ੍ਰਾਪਤ ਗਣਿਆ ਰਖਾਓ, ਗੁਰਦ ਖਿਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਮੂੰਹ ਦਲਿਗੇ ਦਰਵਾਜੇ, ਬਾਜੀ ਅਲੇ ਅਨਹਦ ਬਾਜੇ, ਕੁੰਭ ਕਮਲ ਜਲ ਭਰਿਆ, ਜਲ ਮਿਟਿਆ ਉਬਾ ਕਰਿਆ, ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤਉ ਮਨ ਮਾਨਿਆ, ਰਾਗ ਸੋਰਠ

ਚਾਨੀ ਰਤਨ ਕਮਲ ਕੋਠਰੀ ਚਮਕਾਰ ਬੀਜਲ ਤਹੀ ਨੇਰੇ ਨਾਹੀ ਦੂਰ ਨਿਜ ਆਤਮੈ ਰਹਿਆ ਭਰਪੂਰ ਜੇ ਅਨਹ ਸੂਰ ਉਜਿਆਰਾ ਤੇ ਦੀਪਕ ਜਲੇ ਸੰਸਾਰਾ ਗੁਰਪ੍ਰਸਾਦੀ ਜਾਣਿਆ ਜਨਨਾਮਾ ਸਹਿਜ ਸਮਾਨਿਆ ਕਾਰ ਚੌਥਾ ਸੋਰਠ ਪਾੜ ਪੜੋਸਨ ਪੂਛਲੇ ਨਾਮਾ ਕਾ ਪਹਿਚਾਣ ਸੁਵਾਈ ਹੋ ਤੋ ਪੈ ਦੁਗਣੀ ਮਜੂਰੀ ਦੇਹ ਮੋਕੋ ਬੇਡੀ ਦੇਹੋ ਬਤਾਈ ਹੋ ਰੀ ਬਾਈ ਬੇਡੀ ਦੇਣ ਨਾ ਜਾਈ ਦੇਖ ਬੇਡੀ ਰਹੋ ਸਮਾਈ।

ਪਏ ਹੋ, ਐਸੋ ਬੇਡੀ ਬਣ ਨਾ ਸਕੋ, ਸਭ ਅੰਤਰ ਸਭ ਠਾਈ ਹੋ। ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ, ਪੂਛੇ ਕਹਿਣ ਨਾ ਜਾਈ ਹੋ, ਬੇਡੀ ਕੇ ਗੁਣ ਸੁਨ ਰੀਬਾਈ।

ਅਣਮੜਿਆ ਮੰਦਲ ਬਾਜੇ, ਮੇਰੇ ਸਾਵਣ ਕਨ ਹਰ ਗਾਜੇ। ਬਾਦਲ ਬਿਨ ਵਰਖਾ ਹੋਈ, ਜਾਉ ਤਤ ਵਿਚਾਰੇ ਕੋਈ। ਮੋਕੋ ਮਿਲਿਓ ਰਾਮ ਸੁਨੇਹੀ, ਜੇ ਮਿਲਿਆ ਦੇਹ ਸੁਦੇਹੀ। ਰਖਾਓ ਮਿਲ ਪਾਰਸ ਕੰਚਨ ਹੋਇਆ, ਮੁਖ ਮਨਸਾ ਰਤਨ ਪਰੋਇਆ। ਇਹ ਪਾਉ ਗਿਆ ਪਰਮ ਪਾਗਾ, ਗੁਰ ਪੁੱਛੇ ਮਨ ਪਤੀ ਆਗਾ। ਜਲ ਪੀਤਰ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ। ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮੈ ਤਤ ਪਛਾਨਿਆ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਓਧ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਪ੍ਰਮੇਸ, ਜੈਸਾ ਮਾਨੀਏ ਹੋਏ ਨਾ ਤੈਸਾ ਰਹਾਓ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਅਸ਼ਤਰਾਜ ਬਿਸ਼ਰਤ ਦੁਖ ਪਾਇਆ, ਸੋ ਗਲ ਪਈ ਹਮਾਰੀ। ਰਾਜ ਪੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਅਨਕ ਕਟਕ ਜੈਸੇ ਪੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ। ਸਰਬੇ ਏਕ ਅਨੇਕੈ ਸਵਾਮੀ, ਸਭ ਕੜ ਭੁਗਵੈ ਸੋਈ। ਕਹੇ ਰਵਿਦਾਸ ਹੱਥ ਪੈਨੇ ਰਹਿ, ਸਹਿਜੇ ਹੋਏ ਸੋਈ। ਜੋ ਹਮ ਬਾਂਧੇ ਮੂੰਹ ਫਾਸ, ਹਾਂ ਪ੍ਰੇਮ ਬੰਧਨ ਤੁਮ ਬਾਂਧੇ। ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਮਾਧਵੇ ਜਾਨ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ ਰਹਾਓ। ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਧ ਕੀਓ ਬਹੁ ਬਾਨੀ। ਖੰਡ ਖੰਡ ਕਰ ਪੂਜਨ ਕੀਨੋ, ਤਉ ਨਾ ਵਿਸਰਿਓ ਪਾਨੀ। ਆਪਨ ਬਾਪੇ ਨਾਹੀ ਕਿਸੀ ਕੋ, ਪਾਵਨ ਕੋ ਹਰ ਰਾਜਾ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀ ਸੰਤਾਪਾ। ਕਹਿ ਰਵਿਦਾਸ ਭਗਤ ਇਕ ਬਾਢੀ, ਆਬ ਹੇ ਕਾਸੋ ਕਹੀਏ। ਜਾਂ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜੂ ਸਹੀਏ। ਦੁਲਭ ਜਨਮ ਪੁੰਨ ਫਲ।

ਅਜਤਸਾ ਸਿੱਧ ਨਮਰਦ ਕਰਤਲ ਤਾਕੇ ਹਰ ਹਰ ਹਰ ਨਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਾ ਖਿਆਨ ਪੁਰਾਣ ਵੇਦ ਵਿਦ ਚੌ ਤੀਸ ਅੱਖਰ ਮਾਹੀ ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਨਾਹੀ ਸਹਿਜ ਸਮਾਦ ਉਪਾਤ ਰਹਿਤ ਫੁਨ ਵੱਡੇ ਪਗ ਲਿਵ ਲਾਗੀ ਕਹੇ ਰਵਿਦਾਸ ਪ੍ਰਗਾਸ ਹਿਰਦੇ ਤਰ ਜਨਮ ਮਰਨ ਪੈ ਭਾਗੀ ਜੋ ਤੁਮ ਗਿਰਵਰ ਤਉ ਹਮ ਮੋਰਾ ਜੋ ਤੁਮ ਚੰਦ ਤਉ ਹਮ ਪਏ ਹੈ ਚਕੂਰਾ ਮਾਧਵੇ ਤੁਮਨ ਤੋਰੋ ਤਉ ਹਮ ਨਹੀਂ ਤੋਰੇ ਤੁਮ ਸਿਉ ਤੋਰ ਤਮਨ ਸਿਉ ਜੂ ਰਹਿ ਰਹਾਉ ਜੋ ਤੁਮ ਦੀਵਰਾ ਤਉ ਹਮ ਬਾਤੀ ਜੋ ਤੁਮ ਤੀਰਥ ਤਉ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਜੈ ਜੈ ਜਾਉ ਤਾਂ ਤੇਰੀ ਸੇਵਾ ਤੂੰ ਸੋ ਠਾਕੁਰ ਔਰ ਨਾ ਦੇਵਾ ਉਮਰੇ ਭਜਨ ਕੱਟੇ ਜਮ ਫੰਸ ਭਗਤ ਹੇਤ ਗਾਵੇ ਰਵਿਦਾਸਾ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਉ ਰਾਖੋ ਕੰਧ ਉਸਾਰੋ ਨੀਵਾ ਸਾਢੇ ਤੀਨ ਹਾਥ ਤੇਰੀ ਸੀਵਾ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਾਂ ਹੋਏ ਕੋ ਪਸਮ ਕੀ ਠੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਉਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹੇ ਰਵਿਦਾਸ ਚੁਮਾਰਾ ਚਮਰਟਾ ਗਾਂਢ ਨਾ ਜਨਈ।

ਗੂਚਾ, ਹੋ ਵਰ ਗਾਂਠੇ ਜਾਏ ਪਹੁੰਚਾ, ਰਵਿਦਾਸ ਜਪੇ ਰਾਮ ਨਾਮਾ, ਮੋਹੇ ਜਮਸੂ ਨਾਹੀ ਕਾਮਾ। ਰਾਗ ਸੋਰਠ ਬਾਣੀ ਭਗਤ ਭੀਖਣ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨੈਣੋ ਨੀਰ ਵਹੇ ਤਨ ਕੀਨਾ, ਭਏ ਕਿਸ ਦੁਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ।

ਪੁੰਨ ਪਦਾਰਥ ਪਾਇਆ, ਆਨਕ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੇ ਛਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ, ਰਹਾਉ ਰਸਨਾ ਰਮਤ ਸੁਨਤ ਸੁਖ ਸਰਵਨਾ, ਚਿਤ ਚੇਤੇ ਸੁਖ ਹੋਈ, ਕਹੋ ਪੀਖਣ ਦੁਇ ਨੈਣ ਸੰਤੋਖੇ, ਜੈ ਦੇਖਾਂ ਤੈ ਸੋਈ। ਧਨਾਸਰੀ ਮਹੱਲਾ ਪਹਿਲਾ, ਕਰ ਪਹਿਲਾ ਚੌਪਦ ਇੱਕ ਓਅੰਕਾਰ, ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ।

ਤਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾਵੜੇ ਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ।

ਕਾਲ ਨਾਹੀ ਜੋਗ ਨਾਹੀ ਨਾਹੀ ਸਦਕਾ ਟਬ ਥਾਹਿਤ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ ਕਰ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੇ ਨਾਗ ਪਕੜੇ ਠੱਗਣ ਕੋ ਸੰਸਾਰ ਰਖਾਓ ਆਣ ਸੇਤੀ ਨਾਗ ਪਕੜੇ ਸੂਝਤੇ ਤਿਨ ਲੋ ਮਗਰ ਪਾਛੇ ਕਛ ਨਾ ਸੂਝੇ ਹਿਉ ਪਦਮ ਅਲੋ ਖਤਰੀਆਂ ਤਾਂ ਧਰਮ ਛੋਡਿਆ ਮਲਿਸ਼ ਪਾਖਿਆ ਗਹੀ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪੁਰਾਣ ਸੁਧ ਕਰੇ ਵੇਦ ਅਭਿਆਸ ਦਿਨ ਨਾਮ ਹਰ ਕੇ ਮੁਕਤ ਨਾਹੀ ਕਹੇ ਨਾਨਕ ਦਾਸ ਧਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਤੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਤੇਰੀ ਰਹਾਉ ਸਹਿਸਤਾ ਵਨੈਨ ਨਾਨ ਨੈਨ ਹੈ ਤੋਏ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬੇਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਕੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ।

ਕਰਤਾਰ ਸਤਿਗੁਰ ਪ੍ਰਸਾਦ ਇਹੋ ਤਨ ਅਖੁੱਟ ਨਾਨਕ ਖੁੱਟੇ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਰਹਾਉ ਅਵਗੁਣ ਕਾਟ ਗੁਣ ਹਿਰਦੇ ਸਮਾਏ ਪੂਰੇ ਗੁਰ ਕੇ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਪਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਸਭ ਮੈਂ ਵਸੇ ਪ੍ਰਭ ਏਕੋ ਸੋਏ ਗੁਰਮਤੀ ਕੜ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਧਨਾਸਰੀ ਮਹੱਲਾ ਤੀਜਾ ਹਰ ਨਾਮ ਤਨ ਨਿਰਮਲ ਅਤਿ ਅਪਾਰਾ ਗੁਰ ਕੈ ਸ਼ਬਦ ਭਰੇ ਭੰਡਾਰਾ ਨਾਮ ਤਨ ਬਿਨ ਹੋਰ ਸਭ ਬਿਖ ਜਾਣ ਮਾਇਆ ਮੋਹੇ ਜਲੇ ਅਵਮਾਨ ਗੁਰਮੁਖ ਹਰ ਹਸ ਚਾਖੈ ਕੋਏ ਇਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤੇ ਤਿਉ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੇ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਚਾਖਿਆ ਸੋ ਹਰ ਜਨ ਲੋਕ ਤੇ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਬਿਨ ਸਤਿਗੁਰ ਸਭ ਮੋਈ ਬਿਲ ਲਾਏ ਅਣ ਦਿਨ ਦਾਜੇ ਸ਼ਾਂਤ ਨਾ ਪਾਏ ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ ਨਾਨਕ ਨਾਮ ਸਾਧ ਸੁਖ ਪਾਏ ਧਨਾਸਰੀ ਮਹੱਲਾ ਤੀਜਾ ਸਦਾ ਤਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨੇ ਪ੍ਰਤਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਤਨ ਪਾਵੇ ਅੰਤਰ ਪ੍ਰਗਾਸ ਹਰ ਨਾਮ ਧਿਆਵੇ ਰਹਾਉ ਇਹੋ ਹਰ ਅੰਗੂੜਾ।

ਗੁਰ ਤੇ ਸਾਂਤ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ, ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ, ਸਾਜ ਨਾਮ ਵਡਿਆਈ ਪਾਏ, ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾ ਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚਰ ਤੇ ਪ੍ਰਭ

ਆਉ ਗੁਰਮੁਖ ਉਭਰੇ ਹਰ ਸਰਣਾਈ ਰਾਮ ਨਾਮ ਰਾਤੇ ਭਗਤ ਦਿਰੜਾਈ ਭਗਤ ਕਰੇ ਜਨ ਵਡਿਆਈ ਪਾਏ ਸਾਜ ਰਤੇ ਸੁਖ ਸਹਿਜ ਸੁਮਾਏ ਤਾਚੇ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੈ ਸ਼ਬਦ ਆਪ ਪਛਾਣ।

ਬਾਣੀ ਸ਼ਬਦ ਸੁਣਾਏ ਪ੍ਰਭ ਸਾਚੀ ਕੀ ਸਾਚੀ ਕਾਰ ਨਾਨਕ ਨਾਮ ਸਵਾਰਨ ਹਾਰ ਤਨਾਸਰੀ ਮੁਹੱਲਾ ਤੀਜਾ ਜੋ ਹਰ ਸੇਵੈ ਤਿਨ ਬਲ ਜਾਓ ਤਿਨ ਹਿਰਦੇ ਸਾਚ ਸੱਚਾ ਮੁਖ ਨਾਓ ਸਾਚੂ ਸਾਚ ਸੰਭਾਲਿਓ ਦੁਖ ਜਾਏ ਸਾਚੇ ਸ਼ਬਦ ਵਸੈ ਮਨ ਆਏ ਗੁਰਬਾਣੀ ਸੁਣ ਮੈਲ ਗਵਾਏ ਸਹਿਜੇ ਹਰ ਨਾਮ ਮਨ ਵਸਾਏ ਹਰਹਾਉ ਕੂੜਕ ਸਤ ਤਿਸ਼ਨਾ ਅਗਨ ਬੁਝਾਏ ਅੰਤਰ ਸ਼ਾਂਤ ਸਹਿਜ ਸੁਖ ਪਾਏ ਗੁਰ ਕੇ ਭਾਣੇ ਚੱਲੇ ਤਾਂ ਆਪ ਜਾਏ

ਬੂਝੇ ਜਨ ਸੋਏ ਜਿਸ ਨੂੰ ਬਖਸ਼ੇ ਹਰ ਦੇ ਵਡਿਆਈ ਗੁਰ ਪ੍ਰਸਾਦ ਵਸੇ ਮਨ ਆਈ ਰਹਾਉ ਗੁਰਮੁਖ ਕਰਨੀ ਤਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਮਨ ਮੈਂ ਮਤ ਮੈਂ ਗਲ ਮਿਗਦਾਰਾ ਗੁਰ ਅੰਕ ਸਮਾਰ ਜੀ ਵਾਲਣ ਹਾਰਾ ਮਨ ਅਸਾਧ ਸਾਧੇ ਜਨ ਕੋਈ ਅਜੇ ਚਰੇ ਤਾਂ ਨਿਰਮਲ ਹੋਈ ਗੁਰਮੁਖ ਇਹੋ ਮਨ ਲਿਆ ਸਵਾਰ ਹਉਮੈ ਵਿਚੋਂ ਤਜੈ ਵਿਕਾਰ ਜੋ ਤੁਰ ਰੱਖੇ ਨ ਮੇਲ ਮਿਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ।

ਸਤਿਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦਿਓ ਮੰਗਤ ਜਨ ਕਉ।

ਉਹ ਆਪਣਾ ਐਸੀ ਬਖਸ ਕਰੀਜੇ ਪੰਤ ਨਾਨਕ ਪਰਮ ਪੜ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ।

ਜੋ ਹਰ ਸੇਵੇ ਸੰਤ ਭਗਤ ਤਿਨ ਕੇ ਸਾ ਪਾਪ ਨਿਵਾਰੀ। ਹਮ ਉਪਰ ਕਿਰਪਾ ਕਰ ਸਵਾਮੀ, ਅਰਖ ਸੰਗਤ ਤੁਮ ਜੋ ਪਿਆਰੀ। ਹਰ ਗੁਣ ਕਹਿ ਨਾ ਸਕੋ ਬਨਵਾ।

ਅੱਗੇ ਵਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜੋ ਕੰਚਨ ਬੈਸਨ ਤਰਤਾਇਓ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰਤਾਰੀ ਹਰ ਹਰ ਹਰ ਔਖਦ ਜਗ ਪੂਰਾ ਜਪ ਹਰ ਹਰ ਹੋਮੇ ਮਾਰੀ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖੇ ਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਧਨਾਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨਕਾ ਦੂਖ ਪਰਮ ਪਉ ਪਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੈ ਨਾਮਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਪਾਈ ਗੁਰਮਤ ਹਰ ਲਿਵ ਲਾਗੀ ਰਹਾਉ ਸੰਤ ਜਿਨਾ ਕੀ ਜਾਤ ਹਰ ਸਵਾਮੀ ਤੁਮ ਠਾਕੁਰ ਹਮ ਸੰਗੀ ਜੈਸੀ ਮਤ ਦੇਵੋ ਹਰ ਸਵਾਮੀ ਹਮ ਤੈਸੇ ਬੁਲਗ ਬੋਲਾਗੀ ਕਿਆ ਹਮ ਕਿਰਮ ਨਾਨਕ ਕੀਰੇ ਤੁਮ ਵੜ ਪੁਰਖ ਵਡਾਗੀ ਤੁਮਰੀ ਗਤਮਤ ਕਹਿ ਨਾ ਸਕੇ ਪ੍ਰਭ ਹਮ ਕਿਉ ਕਰ ਮਿਲੇ ਅਪਾਗੀ ਹਰ ਪ੍ਰਭ ਸਵਾਮੀ ਕਿਰਪਾ ਤਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਧਨਾਸਰੀ ਮਹੱਲਾ ਚੌਥਾ ਹਰ ਕਾ ਸੰਤ ਸਤਿਗੁਰ ਸਤਿਪੁਰਖਾ ਜੋ ਬੋਲੇ ਹਰ ਹਰ ਬਾਨੀ ਜੋ ਜੋ ਕਹਿ ਸੁਣੇ ਸੋ ਮੁਕਤਾ ਹਮ ਤਿਸਕੇ ਸਤਿਗੁਰੁ ਬਾਨੀ ਹਰ ਕੇ ਸੰਤ ਸੁਣੋ ਜਸ ਕਾਨੀ ਹਰ ਹਰ ਕਥਾ ਸੁਣੋ ਇਕ ਨਿਮਖ ਪਾਲ ਤਬ ਕੇ ਲਿਖ ਪਾਪ ਲੈ ਜਾਨੀ ਰਖਾਓ ਐਸਾ ਸੰਤ ਸਾਧ ਜਿਨ ਪਾਇਆ ਤੇ ਵੜ ਪੁਰਖ ਵਡਾਨੀ ਤਿਨ ਕੀ ਤੂਰ ਮੰਗੇ ਪ੍ਰਭ ਸਵਾਮੀ ਹਮ ਘਰ ਲੋਚ ਲੁਚਾਨੀ ਹਰ ਘਰ ਸਫਲ ਬਿਰਖ ਪ੍ਰਭ ਸਵਾਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਘਰ ਅੰਮ੍ਰਿਤ ਪੀ ਤ੍ਰਿਪਤਾ ਸੇ ਤਵਲਾਥੀ ਭੂਖ ਪੁਖਾਨੀ ਜਿਨ ਕੇ ਵੱਡੇ ਪਾਗ ਵੜ ਉੱਚੇ ਤਿਨ ਘਰ ਜਪਿਓ ਜਪਾਨੀ ਤਿਨ ਘਰ ਸੰਗਤ ਮੇਲ ਪ੍ਰਭ ਸਵਾਮੀ ਜਨ ਨਾਨਕ ਦਾਸ ਦਸਾਨੀ ਧਨਾਸਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਵਿਖੇ ਵਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮਾਨੋ ਹਰ ਘਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵਿਓ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜੇ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਅਮ ਸਾਧ ਜ ਨਾ ਪਗਰਾਲੀ ਧਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਪਏ ਹਰ ਸਵਾਮੀ ਹਮ ਚਾਤਰਕ ਬਿਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉਂ ਮਿਲ ਅਮਲੇ ਅਮਲੀ ਮਰ ਜਾਈ ਹੈ ਤੇ ਹਰ ਬਿਨ ਹਮ ਮਰ ਜਾਤੀ ਰਹਾਓ ਤੁਮ ਹਰ ਸਰਵਰ ਅਗਾਹ ਹਮ ਲੈ ਨਾ ਸਕੇ ਅੰਤ ਮਾਤੀ ਤੂੰ ਭਰੇ ਭਰੇ ਅਪਰਮ ਪਰ ਸਵਾਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਘਰ ਭਗਤ ਬਣੀ ਅਦ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਭਗਾਤੀ ਧਨਾਸਰੀ ਮਹੱਲਾ ਚੌਥਾ ਕਰ ਜੋ ਕਾ ਧਰਮ ਕਹੋ ਤੂੰ ਭਾਈ ਕੇ ਛੂਟੇ ਹਮ ਛੁਟਕਾ ਕੀ ਹਰ ਹਰ ਜਾ ਬੇੜੀ ਹਰ ਤੁਲਖਾ ਹਰ ਜਪਿਓ ਤਰੈ ਤਰਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮੰਗੀ ਭਗਤ ਇਕਾਕੀ ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿੱਤਰ ਗੁਪਤ ਜੋ ਲਿਖਿਆ ਕਾ ਛੂਟੀ ਜਮਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨੀ ਰਸੂਰ ਤਿਸਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾ ਕੀ ਤੁਮ ਵੜ ਪੁਰਖ ਵੜ ਅਗਮ ਅਗੋਚਰ ਤੁਮ ਆਪੇ ਆਪੇ ਪਾਕੀ ਜਨ ਨਾਨਕ ਕੋ ਪ੍ਰਭ ਕਿਰਪਾ ਕੀ ਜੈ ਕਰ ਦਸਨ ਦਾਸ ਦਸਾਕੀ।

ਹਰ ਲਹੁ ਕਰ ਸੇਵਾ ਸਤਿਗੁਰ, ਇਵ ਹਰ ਹਰ ਨਾਮ ਧਿਆਈ, ਹਰ ਦਰਗੇ ਭਾਵੈ ਫਿਰ ਜਨਮਨ ਆਵੈ, ਹਰ ਹਰ ਹਰ ਜੋਤ ਸਮਾਈ, ਜਪ ਮਨ ਨਾਮ ਹਰੀ, ਹੋਗੇ ਸਰਬ ਸੁਖੀ, ਹਰ ਊਚ ਸਭਨਾ ਤੇ ਉਪਰ, ਹਰ ਹਰ ਹਰ ਸੇਵ ਛਡਾਈ ਰਖਾਓ, ਹਰ ਕਿਰਪਾ ਨਿਦਕੀਨੀ, ਗੁਰ ਭਗਤ ਹਰ ਦੀਨੀ, ਤਬ ਹਰ ਸੋ ਪ੍ਰੀਤ ਬਣਿਆਈ, ਬਹੁ ਚਿੰਤ ਵਸਾਰੀ, ਹਰ ਨਾਮ ਉਰ ਧਾਰੀ, ਨਾਨਕ ਹਰ ਪਏ ਹੈ ਸਖਾਈ, ਤਨਾਸਰੀ ਮਹੱਲਾ ਚੌਥਾ, ਹਰ ਪੜ੍ਹ ਹਰ ਲਿਖ, ਹਰ ਜਪ ਹਰ ਗਾਓ, ਹਰ ਫੌਜਲ ਪਾਰ ਉਤਾਰੀ, ਮਨ ਬਚਨ ਹਿਰਦੇ ਧਿਆਏ ਹਰ ਹੋਏ ਸੰਤੁਸ਼ਟ, ਏਵ ਪਾਣ ਹਰ ਨਾਮ ਮੁਰਾਰੀ, ਮਨ ਜਪੀਏ ਹਰ ਜਗਦੀਸ਼, ਮਿਲ ਸੰਗਤ ਸਾਧੂ ਮੀਤ, ਸਦਾ ਆਨੰਦ ਹੋਵੇ ਦਿਨ ਰਾਤੀ, ਹਰ ਕੀਰਤ ਕਰ ਬਨਵਾਰੀ, ਹਰਹਾਓ ਹਰ ਹਰ ਕਰੀ ਦਿਸ਼ਟਤਾ ਪਯੋ ਮਨ ਉਦਮ, ਹਰ ਹਰ ਨਾਮ ਜਪਿਓ ਗਲ ਪਈ ਹਮਾਰੀ, ਜਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ, ਹਰ ਆਏ ਪਰਿਓ ਹੈ ਸਰਨ ਤੁਮਾਰੀ, ਤਨਾਸਰੀ ਮਹੱਲਾ ਚੌਥਾ, ਚੌਰਾਸੀ ਸਿੱਧ ਬੁੱਧ ਤੇ 30 ਕੋਟ ਮੁਨ ਜਨ, ਸਭ ਚਾਹ ਹੈ ਹਰ ਜੀਉ ਤੇਰੋ ਨਾਓ, ਗੁਰਪ੍ਰਸਾਦ ਕੋ ਵਿਰਲਾ ਪਾਵੇ, ਜਿਨ ਕੋ ਰਿਲਾ ਲਿਖਿਆ ਤੁਰ ਪਾਓ, ਜਪ ਮਨ ਅਰਾਮੇ ਨਾਮ, ਹਰ ਉਤਮ ਕਾਮ, ਜੋ ਗਾਵੇ ਸੁਣੇ ਤੇਰਾ ਜਾ ਸਵਾਮੀ, ਹਉ ਤਿਰ ਕੇ ਸਦ ਬਲਿਹਾਰੇ ਜਾਓ ਰਖਾਓ, ਸਰਣਾਗਤ ਪ੍ਰਤਪਾਲਕ ਹਰ ਸਵਾਮੀ।

ਮੱਲਾ ਚੌਥਾ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਨੀ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਪਉਜਲ ਤੀਰਥ ਹਰ ਦਰ ਤਿਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਿਨੋ ਜਾਨੀ ਹਰਹਾਉ ਆਪੇ ਗੁਰ ਚੇਲਾ ਗਏ ਆਪੇ ਆਪੇ ਹਰ ਪ੍ਰਚੋਜਨ ਵਡਾਨੀ ਜਨ ਨਾਨਕ ਆਪ ਮਿਲਾਏ ਤੋਈ ਹਰ ਮਿਲਸੀ ਅਵਰ ਸਭ ਤਿਆਗ ਉਹ ਹਰ ਪਾਨੀ ਤਨਾ ਸ੍ਰੀ ਮਹੱਲਾ ਚੌਥਾ ਇਸ਼ਾ

ਨਾਮ ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਤਿਆਈ ਗਏ ਘਰ ਪੁਰਖ ਨਿਰੰਜਨਾ ਰਹਾਉ, ਦੇਹ ਘਰ ਸਿਮਰਨ ਪਇਆ ਹੈ ਉਪਾਧ ਗਦ ਕੀਨੀ, ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਏ ਮਤ ਦੀਨੀ, ਜਪ ਹਰ ਪਵਜਲ ਤਰਨਾ ਤਨਾ ਸ੍ਰੀ ਮਹੱਲਾ ਚੌਥਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ

ਸੋ ਹੈ ਦਰਬਾਰੇ ਸਰਬ ਜੀਆਂ ਕੇ ਦਾਤੇ ਸਵਾਮੀ ਕਰ ਕਿਰਪਾ ਲਿਓ ਉਬਾਰੇ ਤੇਰਾ ਵਰਨ ਨਾ ਜਾਪੇ ਰੂਪ ਨਾ ਲਖੀਏ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਈਲ ਰਵਿਆ ਸਭ ਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਅਬਨਾ

ਸੁਖੇਤ ਬਿਠਾਇਓ ਕਮਲ ਹੇਤ ਬਿਨ ਸੁਖੇ ਪਵਰਾ ਹੁਣ ਮਾਰਗ ਨਿਕਸ ਨ ਪਾਇਓ ਆਪ ਮਾਨ ਏਕ ਸਿਉ ਮੋਕਤੀ ਨਾ ਮਰੇ ਨਾ ਜਾਵੇ ਸਦਗੀ ਸੰਗੇ ਸਤਗੁਰ ਸਬਦੀ ਚੀਨਾ ਰਹਾਓ ਕਾਮ ਹਿਰ ਕੁੰਚਰ ਲੈ ਫੰਕਿਓ ਉਹ

ਪਿਓ ਪ੍ਰਾਣੀ ਮਾਇਆ ਕਉ ਲਬਟਾਨਾ ਅਤ ਰਚਿਓ ਕਰ ਲੀਨੋ ਆਪਣਾ ਹੁਣ ਛੋੜ ਸਰਾ ਭਰ ਜਾਨਾ ਬਿਨ ਗੋਬਿੰਦ ਅਵਰ ਸੰਘ ਨੇਹਾ ਉਹ ਜਾਣੋ ਸਦਾ ਦੁਹੇਲਾ ਕਹੋ ਨਾਨਕ ਗੁਰ ਇਹ ਬੁਝਾਇਓ ਪ੍ਰੀ ਪ੍ਰਭੂ ਸਦਕੇਲਾ ਤਨਾਸਰੀ ਮਹੱਲਾ ਪੰਜਵਾਂ ਕਰ ਕਿਰਪਾ ਦੀਓ ਮੋਹੇ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਵਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬਿਰਾਨੀ ਛਾਡੀ ਅੰਗ ਬੁੱਧ ਮੋਹ ਮਨ ਬਾਸਨ ਦੇ ਕਰ ਗੜਹਾ ਗਾਡੀ ਰਹਾਓ ਨਾ ਕੋ ਮੇਰਾ ਦੁਸ਼ਮਣ ਰਹਿਆ ਨਾਮ ਕਿਸਕੇ ਬੈਰਾਈ ਬ੍ਰਹਮ ਪਸਾਰ ਪਸਾਇਓ ਪੀਤਰ ਤਾ ਗੁਰ ਤੇ ਸੋਝੀ ਪਾਈ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ ਬਿਰਸਿਓ ਠੀਠਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰ ਮੀਠਾ ਜਲ ਥਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਤਨਾਸਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਪੇਟੇ ਸਾਧੂ ਪਲੇ ਦਿਨਸ ਓਏ ਆਏ ਮਾਂ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਅਬ ਹੋਏ ਰਾਮ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ ਰਹਾਓ ਗੁਣ ਨਿਧਾਨ ਦਿਲ ਪੀਤਰ ਵਸਿਆ ਤਾਂ ਦੁਖ ਪਰਮ ਪਉ ਪਾਗਾ ਭਈ ਪ੍ਰਾਪਤ ਵਸਤ ਅਗੋਚਰ ਰਾਮ ਨਾਮ ਰੰਗ ਲਾਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਥਾ ਕਾ ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਜਿਨ ਜਨ ਤੇ ਕਾਢੇ ਤਿਸ ਗੁਰ ਕੈ ਕੁਰਬਾਣੀ ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਾਨ ਮਨ ਤਨ ਸਭ ਤਿਸਕਾ ਸੋਈ ਸੁੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਵਿਦ ਨੀਕੀ ਖਟਾਨੀ ਜੀ ਕੀ ਏਕੈ ਹੀ ਪੈਮਾਨੀ ਆਵਰ ਜਦਨ ਕਰ ਰਹੇ ਬਹੁਤ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਖਾਓ ਅੰਮ੍ਰਿਤ

ਭੋਗ ਲੋਭ ਮੈਂ ਸੂਕੈ, ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ, ਤਨਹਾ ਸ੍ਰੀ ਮੁਹੱਲਾ ਪੰਜਵਾਂ, ਲਵੇ ਨਾ ਲਾਗਣ ਕਉ ਹੈ ਕਛੂਐ, ਜਾ ਕੋ ਫਿਰ ਉਹ ਥਾਵੇ, ਜਾ ਕੋ ਗੁਰਦੀਨੋ ਇਹ ਅੰਮ੍ਰਿਤ, ਤਿਸ ਹੀ ਕਉ ਬਣ ਆਵੇ, ਜਾ ਕੋ ਆਇਓ ਏਕ ਰਸਾ, ਖਾਨ ਪਾਨ ਆ ਨਹੀਂ ਖੁਦਿਆ, ਤਾਂ ਕਿ ਚਿੱਤ ਨਾ ਬੱਸਾ ਰਹਾਓ, ਮੌਲਿਓ ਮਨ ਤਨ ਹੋਇਓ ਹਰਿਆ, ਏਕ ਬੂੰਦ ਜਿਨ ਪਾਈ, ਵਰਨ ਨਾ ਸਾਕੋ ਉਸਤਤਾ ਕੀ, ਕੀਮਤ ਕਹਿਣ ਨਾ ਜਾਈ, ਕਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਜਾ ਕੋ ਦਇਆ ਕਰੀ ਮੇਰੇ ਠਾਕੁਰ, ਤਿਨ ਗੁਰੇ ਕੋ ਮਾਨੋ ਮੰਤਾ, ਦੀਨ ਦਇਆਲ ਸਦਾ ਕਿਰਪਾਲਾ, ਸਰਬ ਜੀਆਂ ਪ੍ਰਦਪਾਲਾ, ਓਤ ਪੋਤ ਨਾਨਕ ਸੰਗ ਰਵਿਆ, ਜੋ ਮਾਤਾ ਬਾਲ ਗੋਪਾਲਾ, ਤਨਹਾ ਸ੍ਰੀ ਮੁਹੱਲਾ ਪੰਜਵਾਂ, ਬਾਰ ਜਾਉ ਗੁਰ ਆਪਣੇ ਉਪਰ, ਜਿਨ ਹਰ ਹਰ ਨਾਮ ਦਿਰੜਾਇਆ, ਮਾਂ ਉਦਿਆਨ ਅੰਧਕਾਰ ਮਹਿ, ਜਿਨ ਸਿੱਧਾ ਮਾਰਗ ਦਿਖਾਇਆ, ਹਮਰੇ ਪ੍ਰਾਨ ਗੋਪਾਲ ਗੋਬਿੰਦ, ਈਹਾਂ ਊਹਾਂ ਸਰਵ ਥੋਗ ਕੀ, ਜਿਸੇ ਹਮਾਰੀ ਚਿੰਦ ਰਹਾਉ, ਜਾ ਕੇ ਸਿਮਰਨ ਤਰਬ ਨਿਧਾਨਾ, ਮਾਨ ਮਹੱਤ ਪਦ ਪੂਰੀ, ਨਾਮ ਲੈਦ ਕੋੜ ਅਗਨਾਸੇ, ਭਗਤ ਬਾਛੇ ਸਭ ਤੂਰੀ, ਸਰਬ ਮਨੋਰਥ ਜੇ ਕੋ ਚਾਹੇ, ਸੇਵੈ ਏਕ ਨਿਧਾਨਾ, ਪਾਰ ਬ੍ਰਹਮ ਅਪਰਮ ਪਰ ਸਵਾਮੀ, ਸਿਮਰਤ ਪਾਰ ਪਰਾਨਾ, ਸੀਤਲ ਸਾਂਤ ਮਹਾਂ ਸੁਖ ਪਾਇਆ, ਸੰਤ ਸੰਗ ਰਹੇ ਓਲਾ, ਹਰ ਤਨ ਸੰਚਨ ਹਰ ਨਾਮ ਪੂਜਨ, ਤਿਉ ਨਾਨਕ ਕੀਨੋ ਚੋਲਾ, ਤਨਾ

ਨੇ ਸੰਤ ਉਬਾਰ ਹਰ ਕੇ ਦਸ ਕੀ ਚਿਤਵੇ ਬੁਰਿਆਈ ਏਸੀ ਕੋ ਫਿਰ ਮਾਰ ਹਰਹਾਉ ਜਿਨਕਾ ਆਪ ਸਹਾਈ ਹੀ ਹੋਆ ਨਿੰਦਕ ਭਾਗੇ ਹਾਰ ਪ੍ਰਮਤ ਪ੍ਰਮਤ ਉਹਾਂ ਹੀ ਮੂਏ ਬਾਹੁੜ ਗ੍ਰਹਿ ਨਾ ਮੰਝਾਰ ਨਾਨਕ ਸਰਨ ਪਰਿਓ ਦੁਖ।

ਕਿਆ ਪਾਉ ਨਿਵਾਰ, ਬੰਧਨ ਕਾਢ ਲਿਓ ਆਪਣੇ ਕਾਰ, ਕਭੂ ਨ ਆਵੇ ਹਾਰ, ਤੇਰੀ ਸਰਨ ਪਿਆ ਹੋ ਜੀਵਾਂ, ਤੂੰ ਸਮਰੱਥ ਪੁਰਖ ਮਿਹਰਬਾਨ, ਆਠ ਪਹਿਰ ਪ੍ਰਭ ਕੋ

ਕਰੇ ਸਵਾਮੀ ਸਾ ਮਸਲਤ ਪ੍ਰਵਾਨ ਰਹਾਉ ਪਦ ਪਰਮੇਸ਼ਰ ਗਤ ਨਾਰਾਇਣ ਤਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ

ਤੇਗ ਤੇ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ। ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ। ਧਨਾਸਰੀ ਮਹੱਲਾ ਪੰਜਵਾਂ ਜੈ ਜੈ ਪੇਖੋ ਤੈ ਹਜੂਰ ਦੂਰ ਕਤਹੋ ਨਾ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਤੋ ਸੰਗੀ ਗਣੀਐ ਬਿਨਸ ਜਾਏ ਜੋ ਨਿਮਖ ਮੈਂ ਤੋ ਅਲਪ ਸੁਖ ਭਣੀਐ ਰਹਾਉ। ਪ੍ਰਤਪਾਲੇ ਅਪਿਆਉ ਦੇ ਕਛ ਊਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਸ ਹੋਈ ਅਸ਼ਲ ਅਸ਼ੇਰ ਅਪਾਰ ਪ੍ਰਭ ਉੱਚਾ ਜਾਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਆਨੂਪ ਸਾਮ ਦਿਓ ਦਿਆਲ ਪ੍ਰਭ।

ਭਗਤਨ ਨੇ ਹਾਰੇ ਨਸਨ ਭਾਜਨ ਥਾਕੇ ਹਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨੇ ਵਾਜੇ ਅਸਥਿਰ ਰਹੋ ਡੋਲੋ ਮਤ ਕਬੂ ਗੁਰ ਕੇ ਬਜਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨਕੇ ਜੀਤ ਨੇ ਹੀ ਫੇਰੇ ਆਪੇ ਪਿਆ ਸਗਾਈ ਅਚਰਜ ਕੀਆ ਕਰਨੇ ਹਾਰ ਨਾਨਕ ਸਤ ਵਡਿਆਈ ਤਨਾਸਰੀ ਮਹੱਲਾ ਪੰਜਵਾਂ ਹਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਓ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੁਕੋ ਗੁਰ ਦੀਨਾ ਜੀਓ ਇਹ ਸਿਉ ਨਾ ਲਾਗੇ ਹੀਤ ਜਾਗੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚੱਲੇ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੇ ਗੋ ਪਾਰ ਬ੍ਰਹਮ ਸਰਨ ਹਿਰਦੇ ਕਮਲ ਚਰਨ ਅਬਰ ਆਸ ਕਾਸ਼ ਪਟਲ ਨਾ ਕੀਜੇ ਸੋਈ ਭਗਤ ਗਿਆਨੀ ਧਿਆਨੀ ਤਪਸ

ਕਾਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹਾਉ। ਮਾਂ ਆਨੰਦ ਮੰਗਲ ਰੂਪ ਤੁਮਰੇ ਭਜ ਅਨੂਪ ਰਸਾਲ ਹਿਰਦੇ ਚਰਨ ਸਭ ਸਗੁਰ ਕੋ ਨਾਨਕ ਬੰਧਿਓ ਪਾਲ। ਤਨਾਸਰੀ ਮਹੱਲਾ ਪੰਜਵਾਂ ਆਪਣੇ ਉਦ ਖਿਲਾਵੇ ਭੋਜਨ ਆਪਣੇ ਉਦ ਖਿਲਾਵੇ ਸਰਬ ਸੁਖ ਹੋ ਰਸ ਦੇਵੇ ਮਨ ਕੀ ਨਾਲ ਸਮਾਵੇ। ਹਮਰੇ ਪਿਤਾ ਗੋਪਾਲ ਦਿਆਲ ਜੋ ਰਾਖੇ ਮਹਿਤਾਰੀ ਬਾਰਕ ਕਹੋ ਤੈਸੇ ਹੀ ਪ੍ਰਪਾਲ ਰਹਾਓ। ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਪੂਤ ਜਤ ਕਦ ਤਦ ਤੁਮ ਹੀ ਮਿਲੇ ਨਾਨਕ ਸੰਤ ਸੇਵਾ। ਤਨਾਸਰੀ ਮਹੱਲਾ ਪੰਜਵਾਂ ਸੰਤ ਕੇ ਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖ ਜਾ ਰਹੇ ਰਾਜ ਮਲ ਜੋਬਨ ਤਨ ਜੀਰਾ ਇਨ ਉਪਰ ਲਏ ਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਪਾਉਣ ਦੇ ਪਾਰ ਉਤਾਰੇ ਰਹਾਉ। ਤਨ ਸੋ ਥਾਨ ਤਨ ਓਏ ਭਵਨਾ ਜਾ ਮੈਂ ਸੰਤ ਬਸਾਰੇ ਜਨ ਨਾਨਕ ਕੀ ਸਰਦਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੇ। ਤਨਾਸਰੀ ਮਹੱਲਾ ਪੰਜਵਾਂ ਛਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਤਾ ਬਿਰਸ ਨ ਕਤਹੂ ਜਾਤ।

ਸਾਹਿਬ ਦਾਸ ਕਹੋ ਕਰ ਗਏ ਉਧਰੋ ਮੀਤ ਰਖਾਵ। ਸੁਣੀ ਬੇਨਤੀ ਠਾਕੁਰ ਮੇਰੇ ਖਸਮਾਨਾ ਕਰੇ ਆਪ, ਨਾਨਕ ਅੰਧ ਪਏ ਦੁਖ ਪਾਗੇ ਸਦਾ ਸਦਾ ਹਰ ਜਾਪ।

ਉਵਾ ਸੱਚ ਹੋਵੇ। ਤਨਾਸਰੀ ਮਹੱਲਾ ਪੰਜਵਾਂ, ਔਖੀ ਕੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਆਦੇ ਰਾਖੇ ਆਪਣੇ ਕਹੋ, ਸਾਸ ਸਾਸ ਪ੍ਰਤਪਾਲੇ, ਪ੍ਰਸਿਉ ਲਾਗ ਰਹੇ ਹੋ ਮੇਰਾ ਚੀਤ, ਆਦ ਅੰਗ ਪ੍ਰਸਦਾ ਸਹਾਈ, ਤਨ ਹਮਾਰਾ ਮੀਤ ਰਹਾਉ, ਮਨ ਬਿਲਾਲ ਪਏ ਸਾਹਿਬ ਕੇ, ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਪੂਰਨ ਪੈਜ ਰਖਾਈ। ਤਨਾਸਰੀ ਮਹੱਲਾ ਪੰਜਵਾਂ, ਜਿਸ ਕੋ ਬਿਸਰੇ ਪ੍ਰਾਣ ਪਾਦਾਤਾ, ਸੋਈ ਘਰੋਂ ਅਭਾਗਾ।

ਪਾਈਐ ਪ੍ਰਭ ਕੇ ਸਿਮਰਨ ਮੋਖ ਰਹਾਉ। ਔਖੇ ਮੁਨ ਜਨ ਸਿਮਰਤ ਪੁਰਾਨਾ ਵੇਦ ਪੁਕਾਰੇ ਕੋਖ, ਕਿਰਪਾ ਸਿੰਧ ਸੇਵ ਸਜ ਪਾਈਏ ਦੋਵੇਂ ਸੁਹੇਲੇ ਲੋਕ। ਆਨ ਅਚਾਰ ਵਿਵਹਾਰ ਹੈ ਜੇਤੇ ਬਿਨਖਾ ਸਿਮਰਨ ਫੋਖ, ਨਾਨਕ ਜਨਮ ਮਰਨ ਪਏ ਕਾਟੇ ਤਿਨ ਸਾਧੂ ਬਿਨਸੇ ਸੋਕ। ਧਨਾਸਰੀ ਮਹੱਲਾ ਪੰਜਵਾਂ, ਤ੍ਰਿਸ਼ਨਾ ਬੁਝੇ ਹਰ ਕੇ ਨਾਮ, ਮਾਂ ਸੰਤੋਖ ਹੋਵੇ ਗੁਰਬਚਨੀ, ਪ੍ਰਸਵ ਲਾਗੇ ਪੂਰਨ ਧਿਆਨ ਰਹਾਉ। ਮਾਂ ਕਲੋਲ ਬੁਝੇ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ, ਆਪਣਾ ਨਾਮ ਦੇ ਜਪ ਜੀਵਾਂ, ਪੂਰਨ ਹੋਏ ਦਾਸ ਕੀ ਕਾਲ। ਸਰਬ ਮਨੋਰਥ ਰਾਜ ਸੁਖ ਰਸ, ਸਦ ਖੁਸ਼ੀਆਂ ਕੀਰਤਨ ਜਪ ਨਾਮ, ਜਿਸ ਤੇ ਕਰਮ ਲਿਖਿਆ ਤੁਰ ਕਰ।

ਸੂਏ ਪਤਤ ਉਧਾਰਣਾ ਜੀ ਅਜੰਤ ਤਾਰਣਾ ਵੇਦ ਉਚਾਰਣ ਅੰਤ ਪਾਇਓ ਗੁਣੇ ਸੁਖ ਸਾਗਰਾ ਬ੍ਰਹਮਰਤ ਨਾਗਰਾ ਭਗਤ ਵਛਲ ਨਾਨਕ ਗਾਇਓ ਤਨਾਸਰੀ ਮਹੱਲਾ ਪੰਜਵਾਂ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ।

ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ। ਉਪ ਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ, ਬਾਲ ਪੀਤਰ ਇੱਕ ਹੋ ਜਾਣ

ਜੇ ਕੜਮਾਏ ਪਛਾਨੋ ਹਰਾਵ ਪਰ ਨਿੰਦਾ ਉਸਤ ਨੈ ਜਾਕੇ ਕੰਚਨ ਲੋਸ ਮਾਨੋ ਹਰਗ ਸੋਗਤੇ ਰਹੇ ਅਤੀਤਾ ਜੋਗੀ ਤਾਏ ਬਖਾਨੋ ਚੰਚਲ ਮਾਨ ਦਹਿਤ ਕੋ ਧਾਵਤ ਅਚਲ ਜਾਏ ਠਹਿਰਾਨੋ ਕਹੋ ਨਾਨਕ ਏ ਬਿਦ ਕੋ ਜੋ ਨਰ ਮੁਕਤ ਤਾਏ ਤੂੰ ਮਾਨੋ ਤਨਾਸਰੀ ਮਹੱਲਾ ਨਾਮਾ ਆਪ ਮੈਂ ਕੌਣ ਉਪਾਉ ਕਰੋ ਜੇਬਦ ਮਨ ਕੋ ਸੰਸਾ ਚੂਕ।

ਦੀ ਸੋਚ ਧਰੋ, ਗੁਰਮਤ ਸੁਨ ਕਛ ਗਿਆਨ ਨਾ ਉਪਜਿਓ, ਪਸ ਜਿਉ ਉਧਰ ਭਰੋ। ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਖਉ ਪਤਿਤ ਧਰੋ। ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ, ਇਕ ਓਅੰਕਾਰ ਸਤਿਗੁਰ ਪ੍ਰਸਾਦਿ।

ਤਿਆਬਗ ਬੱਪੜਾ ਛੱਪੜੀ ਨਹਾਏ, ਕੀਚੜ ਡੂਬੇ ਮੈਲ ਨਾ ਜਾਏ ਰਹਾਓ। ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਪਏ ਨਿਰੰਕਾਰੀ। ਮੁਗਤ ਪਦਾਰਥ ਹਰਸ ਚਾਖੇ, ਆਵਣ ਜਾਣ ਰਹੇ ਪੁਰ ਰਾਖੇ। ਸਰਵ ਰਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ, ਅਕਤ ਕਥਾ ਗੁਰਬਚਨੀ ਆਦਰ। ਧੁਨ ਮੰਡਲ ਇਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕਉ ਕੈਸੇ। ਤਿਰ ਪਵਣ ਜੋ ਤਰਹੇ ਲਿਵ ਲਾਈ, ਤੁਰ ਨਰਨਾਥ ਸੱਚੇ ਸਰਣਾਈ। ਆਨੰਦ ਮੂਲ ਅਨਾਥ ਅਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਵਿਸ਼ਲ ਪੈ ਕਾਟਣ ਹਾਰੇ, ਹਉਮੈ ਮਾਰ ਮਿਲੇ ਭਗਤਾਰੇ। ਅਨਕ ਜਨ ਕਰ ਕਾਲ ਸੰਤਾਏ, ਮਰਨ ਲਖਾਏ ਮੰਡਲ ਮੈਂ ਆਏ। ਜਨਮ ਪਦਾਰਥ ਦੁਬਧਾ ਖੋਵੇ, ਆਪ ਨ ਚੀਨਸ ਭ੍ਰਮ ਭ੍ਰਮ ਰੋਵੇ। ਹੈ ਤੋ ਪੜਤੋ ਸੁਨਤੋ ਏਕ, ਤੀਰਜ ਧਰਮ ਤਰਣੀ ਧਰ ਟੇਕ। ਜਤ ਸਰ ਸੰਜਮ ਹਿਰਦੇ ਸਮਾਏ, ਚੌਥੇ ਪਦ ਕੋ ਜੇ ਮਨ ਪਤੀ ਆਏ।

ਜਾਚੇ ਸਾਜ ਸਰੂਪ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾ ਤੇ ਅਵਰ ਨ ਕੋਏ ਗੁਰਮੁਖ ਭਗਤ ਸਹਿਜ ਕਰ ਪਾਈਏ ਬਿਨ ਗੁਰ ਫੇਟੇ ਮਰ ਆਈਏ।

ਤਨਮੈ ਮਨੁਆ ਮਨਮੈ ਸਾਚਾ, ਤੋ ਸਾਚਾ ਮਿਲ ਸਚੇ ਰਾਚਾ। ਸੇਵਕ ਪ੍ਰਭ ਕੇ ਲਾਗੇ ਪਾਏ, ਸਤਿਗੁਰ ਪੂਰਾ ਮਿਲੇ ਮਿਲਾਏ। ਆਪ ਦਿਖਾਵੇ ਆਪੇ ਦੇਖੇ, ਫਟ ਨਾ ਭਤੀਜੇ ਨਾ ਬਹੁ ਭੇਖੇ। ਹਰ ਪਾਂਡੇ ਜਿਨ ਅੰਮ੍ਰਿਤ ਪਾਇਆ, ਪ੍ਰੇਮ ਭਗਤ ਪ੍ਰਾ ਮਨ ਪਤੀ ਆਇਆ। ਪੜ ਪੜ ਫੂਲੇ ਚੋਟਾਂ ਖਾਵੇ, ਬਹੁਤ ਸਿਆਣ ਆਵੇ ਜਾਵੇ। ਨਾਮ ਜਪੇ ਪਉ ਭੋਜਨ ਖਾਏ, ਗੁਰਮੁਖ ਸੇਵ ਕਰੇ ਸਮਾਏ। ਪੂਜ ਸਿਲਾ

ਸਹਿਜ ਪਾਏ ਗੁਣ ਗਾਏ। ਤਨਾਸਰੀ ਮਹੱਲਾ ਪੰਜਵਾਂ ਕਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੋ ਜੋ ਜੂਨੀ ਆਇਓ ਤੇ ਤੇ ਉਰਝਾਇਓ, ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓੜ ਸਾਧ। ਰਾਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ। ਅਨਕ ਜਨਮ ਪ੍ਰਮਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ। ਗੋਵਿੰਦ ਜੀ ਕਾ ਮਾਰਗ ਦਿਓ ਜੀ ਬਤਾਈ, ਰਹਾਓ ਅਨਕ ਉਪਾਵ ਕਰੋ, ਮਾਇਆ ਕਉ ਬਚਿੱਤ ਧਰੋ। ਮੇਰੀ ਮੇਰੀ ਕਰਤ ਸਦਗੀ ਵਿਹਾਵੇ।

ਤੇਰੇ ਤੀਰਥ ਨਹਾਏ, ਅਹੰ ਬੁੱਧ ਮੈਲ ਲਾਏ। ਕਰ ਕੋ ਠਾਕੁਰ ਇੱਕ ਤਿਲ ਨਾ ਮਨ, ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ। ਗਿਆਨ ਅੰਜਨ ਮੇਰਾ ਮਨ ਇਸਨਾਨ, ਸਗਲ ਆਸ਼ਰਮ ਕੀਨੇ ਮਨੁਆ ਨੇ ਪਤੀਨੇ। ਵਿਵੇਕਹੀਨ ਦੇਹੀ ਤੋਏ, ਕੋਈ ਪਾਈਏ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੇ ਰੰਗ ਰਾਤਾ। ਮੇਰੇ ਮਨ ਕੀ ਦੁਰਮਤ ਮਲਖ ਹੋਏ, ਕਰਮ ਧਰਮ ਜੁਗਤਾ ਨਿਮਖਣਾ ਹੇਤ ਕਰਤਾ। ਗਰਭ ਗਰਭ ਪੜੇ ਤਹੀ ਨਾ ਲੇਖੇ, ਜੇ ਭੇਟੀਏ ਸਫਲ ਮੂਰਤ ਕਰੇ ਸਦਾ ਕੀਰਤ। ਗੁਰ ਪ੍ਰਸਾਦ ਕੋ ਨੇਤਰੋ ਪੇਖੇ, ਮਰਹੜ ਜੋ ਕਮਾਵੇ ਤਿਲ ਨਾ ਲੇਖੇ ਪਾਵੇ। ਬਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ, ਕੋਈ ਐਸੋ ਰੇ ਸੁਖੇ ਦਾਈ, ਪ੍ਰਭ ਕੀ ਕਥਾ ਸੁਣਾਈ। ਤੇ ਭੇਟੇ ਗਦ ਹੋਏ ਹਮਾਰੀ, ਸੋ ਪ੍ਰਸੰਨ ਗੋਪਾਲ ਰਾਏ, ਕਾਟੇ ਰੇ ਬੰਧਨ ਮਾਏ। ਗੁਰ ਕੈ ਸ਼ਬਦ ਮੇਰਾ ਮਨ ਰਾਤਾ, ਸਦਾ ਸਦਾ ਆਨੰਦ। ਪੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ ਹਰ ਚਰਨ ਪਰਾਤਾ। ਸਫਲ ਸਫਲ

ਕਰ ਵੇਖੇ ਸਿਰ ਸਿਰ ਲਿਖ ਆਪੇ ਸੁਰਤ ਬੁਝਾਈ। ਨਾਨਕ ਸਾਹਿਬ ਅਗਮ ਅਗੋਚਰ ਜੀਵਾਂ ਸੱਚੀ ਨਾਈ। ਤੁਮ ਸਰ ਅਵਰ ਨਾ ਕੋਏ ਆਇਆ ਜਾਏ ਸੀ ਜੀਓ। ਹੁਕਮੀ ਹੋਈ ਨਬੇੜ ਪਰਮ ਚੁਕਾਏ ਸੀ ਜੀਓ। ਪੁਰ ਪਰਮ ਚੁਕਾਏ ਅਕਥ ਕਹਾਏ ਸਤ ਮੈਂ ਸਾਸ ਸੁਮਾਣਾ। ਆਪਿ ਉਪਾਏ ਆਪ ਸੁਮਾਏ ਹੁਕਮੀ ਹੁਮ ਪਛਾਣਾ। ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ। ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ। ਤੂੰ ਸੱਚਾ ਸਿਰਜਣਹਾਰ ਅਲਖ ਸਰੰਦਿਆ ਜੀਓ। ਏਕ ਸਾਹਿਬ ਦੁਇਰਾ ਵਾਦ ਵਧੰਦਿਆ ਜੀਓ। ਦੁਇਰਾ ਚਲਾਏ ਹੁਕਮ ਸਬਾਏ ਜਨਮ ਵਾ ਸੰਸਾਰਾ। ਨਾ ਬਿਨਾ ਨਾਹੀ ਕੋ ਬੇਲੀ ਬਿਖਲਾ ਦੀ ਸਿਰ ਪਾਰਾ। ਹੁਕਮੀ ਆਇਆ ਹੁਕਮ ਨਾ ਬੂਝੇ ਹੁਕਮ ਸਵਾਰਨ ਹਾਰਾ। ਨਾਨਕ ਸਾਹਿਬ ਸ਼ਬਦ ਸੰਜਾਪੇ ਸਾਚਾ ਸਿਰਜਣਹਾਰਾ। ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਓ। ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ। ਰਸਨ ਰਸਾਏ ਨਾਮ ਤਸਾਏ ਪੁਰ ਕੇ ਸ਼ਬਦ ਵਿਕਾਣੇ। ਪਾਰਸ ਪਰਸੈ ਪਾਰਸ ਹੋਏ ਜਾਂ ਤੇਰੇ ਮਨ ਪਾਣੇ। ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ। ਨਾਨਕ ਭਗਤ ਸੋਹਣ ਦਰ ਸੱਚ ਸੱਚੇ ਕੇਵਾ ਪਾਰੀ। ਉਗ ਪਿਆ ਸੋ ਆਥ ਕਿਉਂ ਦਰ ਜਾਏ ਸਾ ਜੀਓ। ਤਦ ਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ। ਸਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ। ਦੀਨਾ ਨਾਥ ਦਿਆਲ ਨਿਰੰਜਨ ਅਨਦਿਨ ਨਾਮ ਵਖਾਣਾ। ਕਰਨੀ ਕਾਰ ਤੁਰੋਂ ਫੁਰਮਾਈ ਆ ਮੁਆ ਮਨ ਮਾਰੀ। ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨਾ ਨਾਮ ਨਿਵਾਰੀ। ਤਨਾਸਰੀ ਸ਼ੰਤ ਮਹੱਲਾ ਪਹਿਲਾ ਫਿਰ ਸੰਗ ਮੂਠੜੀਏ ਖਬਰ ਨਾ ਪਾਇਆ ਜੀਓ। ਮਸਤਕ ਲਿਖੇੜਾ ਲੇਖ ਪੁਰਬ ਕਮਾਇਆ ਜੀਓ। ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ। ਗੁਣੀ ਅਚਾਰ ਨਹੀਂ ਰੰਗ ਰਾਤੀ ਅਵਗੁਣ ਬਹਿ ਬਹਿ ਰੋਸੀ।

ਨਾਮ ਪਿਆਏ ਪਾਵੇ ਸੁਖ ਮਹੱਲੋ, ਹਰ ਨਾਮ ਪਿਆਏ ਤਾਂ ਸੁਖ ਪਾਏ, ਪਈੜੇ ਦਿਨ ਚਾਰੇ ਨਿਜ ਕਰ ਜਾਏ ਬਏ ਸਜ ਪਾਏ, ਅਨ ਦਿਨ ਨਾਲ ਪਿਆਰੇ ਵਿਣ ਭਗਤੀ ਕਰ ਵਾਸ ਨ ਹੋਵੀ, ਸੁਣਿਓ ਲੋਕ ਸੁਭਾਏ ਨਾਨਕ ਸਰਸੀ ਤਾਂ ਪਿਰ ਪਾਏ, ਰਾਤੀ ਸਾਚੇ ਨਾਏ ਪਿਰ ਤਨ ਭਾਵੇ

ਦਿਨ ਰਹਿਣੀ, ਗੁਰ ਸ਼ਬਦ ਨਾ ਮਾਨੇ ਫਾਹੀ ਫਾਤੀ, ਸਾ ਤਨ ਮਹਿਲ ਨਾ ਪਾਏ, ਨਾਨਕ ਆਪੇ ਆਪ ਛਾਣੇ, ਗੁਰਮੁਖ ਸਹਿਜ ਸਮਾਏ, ਤਨ ਸੁਹਾਗਣ ਨਾਰ, ਜਿਨ ਪਿਰ ਜਾਣਿਆ ਜੀਓ, ਨਾ ਬਿਨਾ ਕੂੜਿਆਰ, ਕੂੜ ਕਮਾਣਿਆ ਜੀਓ, ਹਰ ਭਗਤ ਸੁਹਾਵੀ ਸਾਚੇ ਭਾਵੀ, ਪਾਏ ਭਗਤ ਪ੍ਰਵਰਾਤੀ, ਫਿਰ ਰਿਆਲਾ ਜੋ ਬਨਬਾਲਾ, ਇਸ ਰਾਵੇ ਰੰਗ ਰਾਤੀ, ਗੁਰ ਸ਼ਬਦ ਵਿਗਾਸੀ, ਸਹੋ ਰਾਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸਾਚ ਮਿਲੇ ਵਡਿਆਈ, ਫਿਰ ਕਰ ਸੋਹੇ ਨਾਰੀ, ਤਨਾਸਰੀ ਸ਼ੰਤ ਮਹੱਲਾ ਚੌਥਾ, ਹਰ ਪਹਿਲਾ ਇੱਕ ਓ ਅੰਕਾਰ।

ਰਾਤ ਮੈਂ ਕਦੇ ਨਾ ਵਿਸਰੈ ਜੀਉ, ਕਦੇ ਨਾ ਵਿਸਾਰੀ ਅਨ ਦਿਨ ਸੁਮਾਰੀ, ਜਾਂ ਨਾਮ ਲਈ ਤਾਂ ਜੀਵਾਂ। ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ, ਗੁਰਮੁਖ ਅੰਮ੍ਰਿਤ ਪੀਵਾ, ਨਦਰ ਕਰੇ ਤਾਂ ਸਤਿਗੁਰ ਮੇਲੇ, ਅਨ ਦਿਨ ਵਿਵੇਕ ਬੁੱਧ ਵਿਚਰੈ, ਅੰਦਰ ਸਾਚਾ ਨੇਹੋ ਪੂਰੇ ਸਤਿਗੁਰ। ਸਤ ਸੰਗਤ ਮਿਲੇ ਵਡਭਾਗ, ਤਾਂ ਹਰਸ ਆਵੇ ਜੀਓ, ਆਨ ਦਿਨ ਰਹੇ ਲਿਵਲਾਏ ਤਾਂ ਸਹਿ ਸਮਾਵੇ ਜੀਓ, ਸਹਿਜ ਸਮਾਵੇ ਤਾਂ ਹਰ ਮਨ ਭਾਵੇ, ਸਦਾ ਅਤੀਤ ਬੈਰਾਗੀ, ਫਲਤ ਪਲਤ ਸੋਭਾ ਜਗ ਅੰਤਰ, ਆਰਾਮ ਨਾਮ ਲਿਵ ਲਾਗੀ, ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ। ਸਤ ਸੰਗਤ ਮਿਲੇ ਵਡਭਾਗ, ਤਾਂ ਹਰਸ ਆਵੇ ਜੀਓ, ਦੂਜੇ ਪਾਏ ਦੁਖ ਹੋਏ, ਮਨਮੁਖ ਜਮ ਜੋਇਆ ਜੀਓ, ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁਖ ਮੋਇਆ ਜੀਓ, ਮਾਇਆ ਦੁਖ ਮੋਇਆ ਹੋਮੇ ਰੋਇਆ, ਮੇਰੀ ਮੇਰੀ ਕਰਤ ਹਾਵੇ, ਜੋ ਪ੍ਰਭ ਦੇ ਤੇ ਚੇਤੇ ਨਾਹੀ, ਅੰਤ ਗਿਆ ਪਛਤਾਵੇ, ਤਿੰਨ ਨਾ ਵੇਖੋ ਸਾਥ ਨਾ ਚੱਲੇ, ਪੁੱਤਰ ਕਲੱਤਰ ਮਾਇਆ ਧੋਇਆ, ਦੂਜੇ ਪਾਏ ਦੁਖ ਹੋਏ, ਮਨਮੁਖੋ ਜਮ ਜੋਇਆ ਜੀਓ, ਕਰ ਕਿਰਪਾ ਲਿਓ ਮਿਲਾਏ, ਮਹਿਲ ਘਰ ਪਾਇਆ ਜੀਓ, ਸਦਾ ਰਹੇ ਕਰ ਜੋੜ, ਪ੍ਰਭ ਮਨ ਪਾਇਆ ਜੀਓ, ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ, ਹੁਕਮਨ ਸੁਖ ਪਾਇਆ, ਅਨਦਨ ਜਪਤ ਰਹੇ ਦਿਨ ਰਾਤੀ, ਸਹਿਜੇ ਨਾਮ ਧਿਆਇਆ, ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ, ਕਰ ਕਿਰਪਾ ਲਿਓ ਮਿਲਾਏ।

ਤਾ ਸੰਗ ਰਾਵੀਐ ਜੀਉ ਭਜ ਸੰਗ ਸਾਧੂ ਇਕ ਅਰਾਧੂ ਜਨਮ ਮਰਨ ਦੁਖ ਨਸ ਤੁਰ ਕਰਮ ਲਿਖਿਆ ਸਾਧ ਸਿਖਿਆ ਕੱਟੀ ਜੰਕੀ ਫਸ ਪਏ ਪਰਮ ਨਾਠੇ ਛੁੱਟੀ ਗਾਂਠੇ

ਤਾਗੇ ਮਹਾਂਭਾਗੇ ਸਦਾ ਅਨਦਿਨ ਜਾਗਿਆ ਸਦਾ ਸਦਾ ਸਿਮਰ ਤਬਦ ਤੁਵਾਮੀ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ ਤੂਰ ਸਾਧੂ ਨਾ ਪ੍ਰਭੂ ਅਮੋਲਈ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੂ ਮਰਮ ਨਾ ਜਾਨਾ ਸੰਤ ਸੰਗਤ ਆਰਾਮ ਹਿਰਦੇ ਵਸਾਈ ਰਹਾਉ ਹਨੂਮਾਨ ਸਰਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਪਿਆਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਨਾ ਕਹਿ ਕਬੀਰ ਸੋ ਪਰਮੈ ਨਾਹੀ ਪਗਲਗ ਰਾਮ ਰਹੇ ਸਰਨਾਹੀ ਤਿੰਨ ਤੇ ਪੈਰ ਪੈਰ ਤੇ ਕਰੀਆਂ ਆਪ ਕਟੇ ਤਨ ਛੀਜੇ ਕਾਲ ਅਹੇਰੀ ਫਿਰੇ ਬਦਕ ਜਿਉ ਕਹੋ ਕਮਨ ਬਿਦ ਕੀਜੇ ਸੋ ਦਿਨ ਆਮਨ ਲਾਗਾ ਮਾਲ ਪਿਤਾ ਭਾਈ ਸੁਧ ਬੰਤਾ ਕਹੋ ਕਉ ਹੈ ਕਾ ਕਾ ਰਹਾਉ ਜਬ ਲਗ ਜੋਤ ਕਾਇਆ ਮੈਂ ਵਰਤ ਆਪਾ ਪਸ਼ੂ ਨਾ ਬੂਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੂਝੇ ਕਹਿਤ ਕਬੀਰ ਸੁਹਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਇਕ ਕੀ ਸਰਨਾ ਜੋ ਜਨ ਭਾਉ ਭਗਤ ਕਹਿ ਜਾਣੇ ਤਾਕੋ ਅਚਰਜ ਕਾਹੋ ਜਿਉਂ ਜਾ ਜਲ ਮੈਂ ਪੈਸਨ ਨਿਕਸੇ ਤਿਉਂ ਤੁਰ ਮਿਲਿਓ ਜੁਲਾਹੋ ਹਰ ਕੇ ਲੋਗਾ ਮੈਂ ਤੋ ਮਤ ਕਾ ਪੋਰਾ ਜੋ ਤਨ ਕਾਹੀ ਤਜੇ ਕਬੀਰਾ ਰਮਈਏ

ਜੋ ਹੋਈ ਇੰਦਰ ਲੋਕ ਸਿਵ ਲੋਕੇ ਜੈਬੋ ਉਸੇ ਤਵ ਕਰ ਬਾਹਰ ਆਇਬੋ ਕਿਆ ਮੰਗੋ ਕਿਜ ਸਿਰ ਨਾਹੀ ਆਰਾਮ ਨਾਮ ਰੱਖ ਮਨ ਮਾਹੀ ਰਖਾਓ ਸੋਭਾ ਰਾਜ ਬਿਬਹਿ ਵਡਿਆਈ ਅੰਤਨ ਕਾਹੂ ਸੰਗ ਸਹਾਈ ਪੁੱਤਰ ਕਲੱਤਰ ਲਛਮੀ ਮਾਇਆ ਇਨ ਤੇ ਕਹੋ ਕਮ ਨੇ ਸੁਖ ਪਾਇਆ ਕਹੇ ਤ ਕਬੀਰ ਅਵਰ ਨਹੀਂ ਕਾਮਾ ਅਮਰੇ ਮਨ ਥਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਆਰਾਮ ਨਾਮ ਸਿਮਰਨ ਬੇਨ ਬੂੜ ਤੇ ਅਧਕਾਈ ਰਹਾਓ ਬੰਤਾ ਸੁਧ ਦੇ ਗ੍ਰਹਿ ਸੰਪਦ ਸੁਖਦਾਈ ਇਨ ਮੈਂ ਕੁਛ ਨਾਹੇ ਤੇਰੋ ਕਾਲ ਅਵਧ ਆਈ ਅਜਾਮਲ ਗਜਗਨ ਕਾ ਪਦ ਕਰਮ ਕੀਨੇ ਤੇ ਉੱਤਰ ਪਾਰ ਪਰੇ ਰਾਮ ਨਾਮ ਲੀਨੇ ਕੂਕਰ ਕੂਕਰ ਜੋਣ ਭਰਮੇ ਤਉ ਲਾਜ ਨਾ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬੇਖ ਖਾਈ ਤਜ ਪਰਮ ਕਰਮ ਵਿਦ ਨਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ।

ਕਲਾ ਰਹੀ ਅਨਕ ਪਾਦਕ ਹਰਤਾ ਸਿਰ ਪੌਣ ਨਾਸਰੀ ਤੀਰਥ ਤੀਰਥ ਪ੍ਰਮਤਾ ਲਹੇ ਨਾ ਪਾਰ ਰੀ ਕਰਮ ਕਰ ਕਪਾਲ ਮਫੀਟ ਸਰੀ ਅੰਮ੍ਰਿਤ ਸੇਸੀ ਤੇ ਲਛਮੀ ਕਲਪ ਤਰ ਸਿਗਰ ਸੁਨਾਗਰ ਨਤੀਚੇ ਨਾਥੰ ਕਰਮ ਕਰ ਖਾਰ ਮਫੀਟ ਸਰੀ ਦਾਦੀ ਲੈ ਲੰਕਾ ਗੜ ਉਹ ਪਾੜੀ ਲੈ ਰਾਵਣ ਬਣ ਸਲ ਬਸਲ ਆਣ ਤੋਖੀ ਲੈ ਹਰੀ ਕਰਮ ਕਰ ਕਛੋਟੀ ਮਫੀਟ ਸਰੀ ਪੂਰਬ ਲੋ ਕਿਰਤ ਕਰਮ ਨਾ ਮਿਟੇਰੀ ਕਰ ਗੇਹਣ ਤਾਚੇ ਮੋਇ ਜਾਪੀ ਲੈ ਰਾਮ ਚੇ ਨਾਮ ਬਦਤ ਤਰਲੋਚਨ ਰਾਮ ਜੀ ਸ੍ਰੀ ਸਾਇਣ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰ ਨੇ ਜਾਓ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਹਰਹਾਉ ਓਤਮ ਦੀਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਮਲਾ ਪਾਤੀ ਆ ਰਾਮਾ ਭਗਤ ਰਾਮਾਨੰਦ ਜਾਨੈ ਪੂਰਨ ਪਰਮਾਨੰਦ

ਜੰਗਮ ਜਾਤੀ ਤਾਇਓ ਤੂਪ ਦੀਪ ਨਹੀਂ ਬੇਦ ਤਾਇਓ ਪੂਜੋ ਪਾਤੀ ਤਾਇਆ ਬੋ ਖੰਡ ਖੋਜਤੇ ਨਵਿੰਦ ਪਾਈ ਨਾ ਕਛ ਆਏ ਬੋ ਨਾ ਕਛ ਜਾਏ ਬੋ ਆਰਾਮ ਕੀ ਦੁਹਾਈ ਰਹਾਓ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਕੀਪਾ ਪਰਮੈ ਪਰਮ ਤਤ ਹੈ ਸਤਿਗੁਰ ਹੋਏ ਲਖਾਵੇ ਧੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਅਰਹਾਓ ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆ ਛਦ ਨੀਕਾ ਅਨਾਜ ਮੰਗੋ ਸਤ ਸੀਕਾ ਕਊ ਪੈਸ ਮੰਗੋ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਕਰਕੀ ਗੀਹਨ ਚੰਗੀ ਚਿਨ ਤੰਨਾ ਲੇਵੈ ਮੰਗੀ ਜੈਤ

ਮੇਰੇ ਹੀਰੇ ਰਤਨ ਨਾਮ ਘਰ ਬਸਿਆ, ਬੁਰਹਾ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਬਖ ਦੁਖ ਉਤਰੇ, ਗੁਰ ਨਾਮ ਦੀ ਓਰ।

ਆਓ ਬੇਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਨਾ ਸੇਵੇ ਤਬਹੂ ਤਿੰਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ।

ਪੰਥਾ। ਹਮ ਅੰਧਲੇ ਗਿਆਨਹੀਨ ਅਗਿਆਨੀ ਤਿਉ ਚਾਲੇ ਮਾਰਗ ਪੰਥਾ। ਹਮ ਅੰਧਲੇ ਤੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਿਲਨਸਾ। ਜੈਤ ਸਰੀ ਮਹੱਲਾ ਚੌਥਾ। ਹੀਰਾ ਲਾਲ ਅਮੋਲ ਕਹੇ ਭਾਰੀ ਬਿਨ ਗਾਹਕ ਮੀਕਾ ਕਾਖਾ। ਰਤਨ ਗਾਹ ਗੁਰ ਸਾਧੂ ਦੇਖਿਓ ਤਾਬ ਰਤਨ ਬਿਕਾਨੂਨ ਲਾਖਾ। ਮੇਰੇ ਮਨ ਗੁਪਤ ਹੀਰ ਹਰ ਰਾਖਾ। ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲੇ ਹੀਰ ਪਰਾਖਾ। ਹਰਹਾਓ ਮਨਮੁਖ ਕੋਠੀ ਅਗਿਆਨ ਅੰਧੇਰ ਤੇਨ ਕਾ ਰਤਨ ਲਾਖਾ। ਤੇ ਉਜੜ ਪਰਮ ਏ ਗਾਵਾਰੀ ਮਾਇਆ ਭੁਯੰਗ ਬਿਖ ਚਾਖਾ। ਹਰ ਘਰ ਸਾਗ ਮਿਲੋ ਜਨਨੀ ਕੇ ਹਰ ਸਾਧੂ ਸਰਣ ਹਮ ਰਾਖਾ। ਹਰ ਅੰਗੀਕਾਰ ਕਰੋ ਪ੍ਰਸਵਾਮੀ ਥਾਮ ਪਰੇ ਭਾਗ ਤੋਂ ਪਾਖਾ। ਜੇਵਾ ਕਿਆ ਗੁਣ ਆਖ ਵਖਾਣ ਹੈ ਤੋਂ ਵੜ ਅਗਮੜ ਪੁਰਖਾ। ਜਨ ਨਾਨਕ ਹਰ ਕਿਰਪਾ ਤਾਰੀ ਪਾਖਾਣ ਡੁਬਤ ਹਰ ਰਾਖਾ। ਜੈਤ ਸਰੀ ਮਹੱਲਾ ਚੌਥਾ। ਅੰਬਾਰ ਕਛੂ ਨਾ ਜਾਣੇ ਗਤ ਮਿਤ ਤੇਰੇ ਮੂਰਖ ਮੁਗਧ ਇਆਨਾ। ਹਰ ਕਿਰਪਾ ਧਾਰ ਦੀਜੇ ਮਤ ਊਤਮ ਕਰ ਲੀਜੇ ਮੁਗਧ ਸਿਆਨਾ। ਮੇਰਾ ਮਨ ਆਲਸੀਆ ਉਗਲਾਨਾ। ਹਰ ਆਣ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ।

ਜੋ ਅਮਲੀ ਅਮਲ ਲੋਭਾਨਾ ਜੇਨ ਮਨ ਪ੍ਰੀਤ ਲੱਗੀ ਹਰ ਕੇਰੀ ਤੇਨ ਤੁਰ ਪਾਗ ਪੁਰਾਨਾ ਤਿਨ ਹਮ ਚਰਨ ਸਿਰੇ ਵੇਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਬਿਛਰਿਆ ਚਿਰੀ ਮਿਲਾਨਾ ਤਨ ਤਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਂਗ ਤਿਸ ਕੁਰਬਾਨਾ ਜੈਤ ਸਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਵੜ ਪਾਇਆ ਹਾਰ ਰਸਕ ਰਸਕ ਫਲ ਲਾਗਬਾ ਮਾਇਆ ਭੁਯੰਗ ਰਸਿਓ ਹੈ ਪ੍ਰਾਣੀ ਪੁਰਬਚਨੀ ਬਿਸਗਰ ਕਾਢਬਾ ਮੇਰਾ ਮਨ ਆਰਾਮ ਨਾ ਰਸ ਲਾਗਬਾ ਹਰ ਕੀਏ ਪਤਤ ਪਵਿੱਤਰ ਮਿਲ ਸਤਿਗੁਰ ਹਰ ਨਾਮੇ ਹਰ ਚਾਖ ਬਾਰਹਾਉ ਧਨ ਧਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲੈ ਉਨ ਮਨ ਲਾਗਬਾ ਤਿਸਨਾ ਅਗਨ ਬੂਜੀ ਸਾਥ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿਨਕੇ ਪਾਖੀਨ ਤੁਰ ਪਾਏ ਜਿਨ ਸਭ ਗੁਰਦਰਸਨਾ ਪਾਏ ਬਾ ਤੇ ਦੂਜੇ ਪਾਏ ਪਵੇ ਗਰਭ ਜੋਨੀ ਤਾ ਬਿਰਥਾ ਜਨਮ ਤਿਨ ਜਾਏ ਬਾ ਹਰ ਦਿਉ ਬਿਮਲ ਮਤ ਗੁਰ ਸਾਧ ਪਗ ਸੇਵੈ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਣ ਸਾਧ ਪਗ ਮੰਗੇ ਹਰ ਹੋਏ ਦਿਆਲ ਦਿਵਾਏ ਬਾ ਜੈਤ ਸਰੀ ਮਹੱਲਾ ਚੌਥਾ ਜੇਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਦ ਕੀ ਜੇ ਹਰ ਬਾਂਝਾ ਤਿਨ ਸੁਨੀ ਦੇ ਫਿਰੇ ਬਿਨ ਨਾਵੇ ਓਏ ਖਾਬ ਖਾ ਮੋਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰੋਥਾਰੀ ਗੁਰ ਗਿਆਨ ਦੀ ਓ ਮਨ ਸਮਝਾ ਅਰਹਾਉ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈ ਗੇ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸਨ ਸਭ ਮਿਲਿਓ ਵਡਭਾਗੀ ਸਭ ਕੇਲਬਖ ਗਏ ਗਵਾਜਾ ਸਤਿਗੁਰ ਸਾਹੁ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵਡਭਾਗੀ ਮਨ ਚਲ ਤੋ ਪਇਓ ਅਰੂੜਾ ਅਨਹਤ ਧੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਤਾਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚ ਪੀੜਾ ਅਰਹਾਉ ਸਾਗਤ ਬੰਦ ਪਏ ਹੈ ਮਾਇਆ ਦਿਗ ਸੰਚੇ ਲਾਏ ਜਕੀੜਾ ਹਰ ਕੈ ਅਰਥ ਖਰਚ ਨੈ ਸਾਕੈ ਜਮ ਕਾਲ ਸਹਿ ਸਿਰ ਪੀੜਾ ਤੇਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਤੂੜਾ ਹਲਤ ਪਲਤ ਹਰ ਸੋਭਾ ਪਾਵੇ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਪੁਰ ਮਿਲ ਸਾਧੂ ਪਾ ਖਾਣ ਹਰਿਓ ਮਨ ਮੂੜਾ ਜੈਤ ਸ੍ਰੀ

ਹਰ ਹਰ ਮਹਾਂਪੁਰਖ ਗੁਰ ਮਿਲਹੁ ਗੁਰੂ ਨਾਨਕ ਨਾਮ ਸੁਖ ਹੋਈ ਰਾਮ। ਜੈਤ ਸਰੀ ਮਹੱਲਾ ਚੌਥਾ। ਹਰ ਹਰ ਨਾਮ ਜਪਾਹ ਗੁਰਮੁਖ ਨਾਮ ਸਦਾ ਲੈ ਲਾਹਾ। ਹਰ ਹਰ ਭਗਤ ਰਿੜਾਵੋ।

ਚੇਤਸਰੀ ਮਹੱਲਾ ਚੌਥਾ ਰਸ ਰਸ ਰਾਮ ਹਰਸਾਲ ਸਲਾਹਾ ਮਨ ਰਾਮ ਨਾ ਪੀਨਾ ਲੈ ਲਾਹਾ ਤਿਨ ਤਿਨ ਭਗਤ ਕਰੇ ਦਿਨ ਰਾਤੀ ਗੁਰਮਤ ਭਗਤ ਓ ਮਹਾਰਾਮ ਹਰ ਹਰ ਗੁਣ ਗੋਵਿੰਦ ਜਪਾਹਾ ਮਨ ਤਨ ਜੀਤ ਸ਼ਬਦ ਲੈ ਲਾਹਾ ਗੁਰਮਤ ਪੰਚ ਦੂਤ ਵਸ ਆਵੇ ਮਨ ਤਨ ਹਰ ਓ ਮਹਾਰਾਮ।

ਨਾਮ ਜਪ ਜਗਜੀਤ ਜਪੋ ਮਨ ਮਾਹਾ ਹਰ ਹਰ ਜਗਨਨਾਥ ਜਗ ਲਾਹਾ ਤਨ ਤਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਓ ਮਹਾਰਾਮ ਜੈਤ ਸਰੀ ਮਹੱਲਾ ਚੌਥਾ ਆਪੇ ਜੋਗੀ ਜੁਤ ਜੁਗਾ।

ਤੈਤਸਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾਂ ਜਗਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾ ਕੀ ਨਿਰਮਲ ਰੀਤ ਰਖਾਓ ਮਾਤ ਪਿਤਾ ਬੰਤਾ ਸੁਧ ਬੰਧਵ ਇਸ਼ਟ ਮੀਤ ਅਰ ਪਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਮੁਕਤ ਮਾਲ ਤਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬੇਗਾਨੀ ਅਬਦ ਤਾ ਮੈਂ ਸੰਤੋਖ ਨ ਪਾਇਆ ਹਸਤ ਰਥ ਅਸਵ ਪਵਨ ਤੇਜ ਧਣੀ ਭੂਮਣ ਚਤੁਰਾਂਗਾ ਕੰਗਣਾ ਚਾਲਿਓ ਇਨ ਮੈਂ ਕਛੂਏ ਊੜ ਸਿਧਾਇਓ ਨਾਂਗਾ ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ ਤਾ ਕੇ ਹਰ ਹਰ ਗਾਈਏ ਨਾਨਕੀ ਹਾਂ ਸੁਖ ਆਗੇ ਮੁਖ ਊਜਲ ਸੰਗ ਸੰਤਨ ਕੈ ਪਾਈਏ ਜੈ ਤਸਰੀ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਿਓ ਸੰਦੇਸਰੋ ਕਈਓ ਪ੍ਰੇ ਕਹੀਓ ਵਿਸ਼ਨੂੰ ਭਈ ਮੈਂ ਬੁਬਧ ਸੁਨਤੇ ਕਹੋ ਸੁਹਾਗਣ ਸਹੀ ਓ ਰਖਾਓ ਓ ਕਹਿ ਤੋ ਸਭ ਬਹਾਰ ਬਹਾਰ ਓ ਕਹਿ ਤੋ ਸਾ ਮਹੀਓ ਵਰਨਾ ਦੀ ਸੇ ਚਿਨ ਲਖੀਏ ਸੁਹਾਗਣ ਸਾਤ ਬੁਝਈਓ ਸਰਬ ਨਿਵਾਸੀ ਕੜਕੜ ਵਾਸੀ ਲੇਪ ਨਹੀਂ ਅਲਪਈਓ ਨਾਨਕ ਕਹੇ ਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਈਓ ਜੈ

ਮਨਸਾ ਪੂਰਵ ਜਬ ਪ੍ਰਭ ਕਹੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੁਖ ਨ ਕਬਹੂ ਚੂਰਵ ਪੁਜ ਪ੍ਰਭ ਕਹੋ ਜੈ ਤਸਰੀ ਮਹੱਲਾ ਪੰਜਵਾਂ ਲੋੜੀਂਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਵੋ ਨੀਕੇ ਧੜ ਧੜ ਤਸੇ ਬਸੇਰਾ ਹਰਹਾਉ ਦੁਖ ਅਰਾਧਨ ਦੁਖ ਅਰਾਧਨ ਬਿਸਰੇ ਨਾ ਕਾਹੂ ਬੇਰਾ ਨਾਮ ਜਗਤ ਕੋੜ ਸੂਰ ਉਜਾਰਾ ਬਿਰਸੇ ਪਰਮ ਅੰਧੇਰਾ ਥਾਂ ਥਨੰਤਰ ਸਭ ਨਹੀਂ ਜਾਈ ਜੋ ਦਿਸੇ ਸੋ ਤੇਰਾ ਤੰਤ ਸੰਗ ਪਾਵੇ ਜੋ ਨਾਨਕ ਜਿਸ ਬੌਰ ਨਾ ਹੋਈ ਹੈ ਫੇਰਾ ਜੈ ਤਸਰੀ ਮਹੱਲਾ ਪੰਜਵਾਂ ਕਰ ਚੌਥਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵ ਮੈਂ ਸੁਖ ਪਾਇਓ ਗੁਰ ਆਗ ਤਜੀ ਸਿਆਨ ਬਚਿੰਤ ਸਾਰੀ ਅੰਗ ਛੋਡਿਓ ਹੋਏ ਤਿਆਗ ਰਹਾਓ ਜੋ ਦੇਖੋ ਤੋ ਸਗਲ ਮੋਇਮ ਹੋਈਓ ਤੋ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤੋ ਜਮ ਛੋਡੀ ਮੋਹਰੀ ਲਾਗ ਤੇਰੇ ਸਾਗਰ ਪਾਪਕ ਕੋ ਜੋ ਸੰਤ ਫੇਟੇ ਵਡ ਭਾਗ ਜਨ ਨਾਨਕ ਸਰਵ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗ ਜੈ ਤਸਰੀ ਮਹੱਲਾ ਪੰਜਵਾਂ ਮਨ ਮੈਂ ਸਤਿਗੁਰ ਧਿਆਨ ਧਰਾ ਤ੍ਰਿੜਿਓ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਉ ਮਾਇਆ ਕਰਾ ਅਰਹਾਉ ਕਾਲ ਜਲ ਅਰਮਾ ਜੰਜਾਲਾ ਛੁੜਕੇ ਜਮੇ ਡਰਾ ਆਇਓ ਦੁਖ ਹਰਣ ਸਰਣ ਕਰਣਾ ਪਤ ਕਯੋ ਚਰਨ ਆਸਰਾ ਨਾਵ ਰੂਪ ਭਇਓ ਸਤ ਸੰਗ ਅਨਧ ਪਾਰ ਪਰਾ ਆਪਿਓ ਪੀਓ ਗਾਤੀਓ ਪਰਮਾ ਕਹੋ ਨਾਨਕ ਅਜਰ ਜਰਾ ਜੈ ਤਸਰੀ ਮਹੱਲਾ ਪੰਜਵਾਂ ਜਾ ਕੋ ਭਏ ਗੋਬਿੰਦ ਸਹਾਈ ਦੁਖ ਸਹਿਜ ਆਨੰਦ ਸਗਲ ਸਿਉ ਵਾਕੋ ਵਿਆਧ ਨ ਕਾਈ ਰਹਾਉ ਦੀਸੇ ਸਭ ਸੰਗ ਰਹਿ ਅਲੇਪਾ ਨੈ ਵਿਆਪੇ ਉਨਮਾਈ ਇਕੈ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਈ ਦਇਆ ਮਾਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਖਾਈ ਤਿਨਕੇ ਸੰਗ ਨਾਨਕ ਨਿਸਤਰੀਏ ਜੇਨ ਰਸ ਰਸ ਹਰ ਗੁਣ ਗਾਈ ਜੈ ਤਸਰੀ ਮਹੱਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਣ ਤਨ ਰੂਪ ਅਗਿਆਨ ਮੋਹ ਮਗਨ ਮਹਾਪ੍ਰਾਣੀ ਅੰਧਿਆਰੇ ਮੈਂ ਦੀਪ ਰਹਾਉ ਸਬਲ ਦਰਸ਼ਨ ਤੁਮਰਾ ਪ੍ਰਾਪ੍ਰੀਤਮ ਚਰਨ ਕਮਲ ਆਨੂਪ

ਕੇ ਕੂਪ ਜੈਤ ਸਰੀ ਮਹੱਲਾ ਪੰਜਵਾਂ ਕੋਈ ਜਾਨ ਹਰਸੋਂ ਦੇਵੈ ਜੋਰ ਚਰਨ ਕਹੋ ਪਕੋ ਸੁਬਰਸਨਾ ਦੀਜੇ ਪ੍ਰਾਣ ਅਕੋਰ ਰਹਾਓ ਮਨ ਕਨ ਨਿਰਮਲ ਕਰਤ ਕਿਆਰੋ ਹਰ ਸਿੰਚੇ ਸੁਧਾ ਸੰਜੋਰ ਕਿਆਰਸ ਮੈਂ ਮਗਨ ਹੋਦ ਕਿਰਪਾ ਤੇ ਮਾਂ ਵਿਖਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਪਹਿ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਜੈਤ ਸਰੀ ਮਹੱਲਾ ਪੰਜਵਾਂ ਚਾਤ੍ਰਿਕ ਚਿਤਵਤ ਬਰਸਤ ਮੇਹ ਕਿਰਪਾ ਸੁਨ ਕਰਣਾ ਪ੍ਰਵਥਾਰੋ ਹਰ ਪ੍ਰੇਮ ਭਗਤ ਕੋ ਨੇਹ ਹਰਹਾਓ ਆਨਕ ਸੂਖ ਚੱਕ ਵੀ ਨਹੀਂ ਚਾਹਤ ਅੰਧ ਪੂਰਨ ਪੇਖ ਦੇਹ ਆਨ ਉਪਾਵਨਾ ਜੀਵਿਤ ਮੀਨਾ ਮਿਲ ਜਲ ਮਰਨਾ ਤੇਹ ਹਮ ਅਨਾਥ ਨਾਥਰ ਸਰਣੀ ਆਪਣੀ ਕਿਰਪਾ ਕਰੇਹ ਚਰਨ ਕਮਲ ਨਾਨਕ ਆਰਾਧ ਤਿਸ ਬਿਨ ਆਨ ਨਾ ਕੇਹ ਜੈਤ ਸਰੀ ਮਹੱਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਸਾਧੂ ਸੰਗ ਫੇਟੇ ਪੂਰਨ ਪੁਰਖ ਸੁਜਾਨ ਰਖਾਓ ਪ੍ਰੇਮ ਠਗੌਰੀ ਜਿਨ ਕਉ ਪਾਈ ਤੇ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਮਨ ਹਮਾਰੀ ਲਾਏ ਲਏ ਲੜ ਦਾਜਨ ਆਪਣੇ ਉਧਰੇ ਉਧਰ ਨਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜੈਤ ਸਰੀ ਮਹੱਲਾ ਪੰਜਵਾਂ ਆਏ ਅਨਕ ਜਨਮ ਪ੍ਰਭ ਸਰਣੀ ਉਧਰ ਦੇ ਅੰਧ ਕੂਪ ਤੇ ਲਾਭੋ ਆਪਣੀ ਚਰਣੀ ਹਰਹਾਓ ਗਿਆਨ ਤਿਆਖ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਣੀ ਸਾ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨੀ ਮਨ ਮੈਂ ਤਰਣੀ ਹਰ ਦਸਨ ਤ੍ਰਿਪਤ ਨਾਂਗ ਦਾ ਪਾਵਤ ਹਰ ਨਾਮ ਰੰਗ ਆਪਰਣੀ ਜੈਤ ਸਰੀ ਮਹੱਲਾ ਪੰਜਵਾਂ ਹਰ ਜਨ ਸਿਮਰੋ ਹਿਰਦੇ ਰਾਮ ਹਰ ਜਨ ਕੋ ਅਬਦਾ ਨਿਕਟ ਨਾ ਆਵੇ ਪੂਰਨ ਦਾਸ ਕੇ ਕਾਮ ਰਖਾਓ ਕੋਟ ਵਿਘਨ ਮਿਰਸੇ ਹਰ ਸੇਵਾ ਨੇਚਲ ਗੋਬਿੰਦ ਧਾਮ ਭਗਵੰਤ ਭਗਤ ਕੋ ਪਉ ਕੁਛ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨਸਤ ਖਾਮ ਚਰਨ ਕਮਲ ਹਿਰਦੇ ਗਉ ਨਾਨਕ ਸੁਖ ਸਮੂਹ ਬਿਸਰਾਮ ਜੈਤ ਸਰੀ ਮਹੱਲਾ ਨਾਮਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਭੁੱਲਿਓ ਮਨ ਮਾਇਆ ਉਰਝਾਇਓ ਜੋ ਜੋ ਕਰਮ ਕੀ ਓ ਲਾਲਚ ਲੱਗ ਤੇ ਤੇ ਆਪ ਬੰਧਾਇਓ ਰਹਾਓ ਸਮਝਣਾ ਪਰੀ ਬਿਖੇ ਰਸ ਰਚਿਓ ਜਿਸ ਹਰ ਕੋ ਬਿਸਰਾਇਓ ਪੰਗ ਸੁਆਮੀ ਸੋ ਜਾਣਿਓ ਨਾਹਿਨ ਪਰ ਖੋਜਨ ਕੋ ਤਾਇਓ ਰਤਨ ਰਾਮ ਕਟ ਹੀ ਕੇ ਭੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਦੇਨ ਬਿਰਥਾ ਜਨਮ ਗਵਾਇਓ ਜੈਤ ਸਰੀ ਮਹੱਲਾ ਨਾਮਾ ਹਾਰਜੂ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਪਇਓ ਉਰ ਅੰਤਰ ਸਰਨ ਗਹੀ ਕਿਰਪਾ ਨ ਤੇਰੀ ਅਰਹਾਓ ਮਹਾਂ ਪਤਤ ਮੁਗਧ ਲੋਭੀ ਫੋਨ ਕਰਤ ਪਾਪ ਅਭਾਰਾ ਪਏ ਮਰਬੇ ਕੋ ਵਿਸਰਤ ਨਾਹਨ ਤੇ ਚਿੰਤਾ ਤਨ ਜਾਰਾ ਕੀਓ ਪਾਪ ਮੁਗਧ ਕੇ ਕਾਰਨ ਤੈਸ ਕੋ ਉਠਾਇਆ ਕਢੀ ਭੀਤਰ ਬਸੇ ਨਿਰੰਜਨ ਤਾ ਕੋ ਮਰਮ ਨ ਪਾਇਆ ਨਾਹਿਨ ਗੁਣ ਨਾਹਿਨ ਕਾ ਜਪ ਤਪ ਕੌਣ ਕਰਮ ਅਵ ਕੀਜੇ ਨਾਨਕ ਹਾਰ ਪਰਿਉ ਸਰਨਾਗਤ ਅਪਹੇ ਦਾਨ ਪ੍ਰਭ ਦੀਜੇ ਜੈਤ ਸਰੀ ਮਹੱਲਾ ਨਾਮਾ ਮਾਨ ਰਹੇ ਸਾਚਾ ਗਹੋ ਵਿਚਾਰਾ ਆਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਉ ਸੰਸਾਰਾ ਰਹਾਓ ਜਾ ਕੋ ਜੋਗੀ ਖੋਜ ਦਿਖਾਰੇ ਪਾਇਓ ਨਾਏ ਤੇ ਪਾਰਾ ਤੋ ਸਵਾਮੀ ਤੁਮ ਨਿਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਮਨ ਨਾਮ ਜਗਤ ਮੈਂ ਹਰ ਕੋ ਕਭੂ ਨਾਏ ਸੰਭਾਰਾ ਨਾਨਕ ਸਰਨ ਪਰਿਉ ਜਗ ਬੰਧਨ ਰਾਖੋ ਬਿਰਧ ਤੁਹਾਰਾ ਜੈਤ ਸਰੀ ਮਹੱਲਾ ਪੰਜਵਾਂ ਸ਼ੰਤ ਕਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇਕ ਕਰੋ ਬੇਨੰਤੀਆ ਇਸ ਮੋਹਨ ਲਾਲ ਪਿਆਰੇ ਓ ਫਿਰੋ ਖੋਜੰਤੀਆ ਤੇ ਦਸ ਪਿਆਰੇ ਸਿਰ ਤਰੀ ਉਤਾਰੇ ਇਕ ਪੋਰੀ ਦਰਸ਼ਨ ਦੀਜੇ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇਕ ਤਿਲ ਫੀਨਾ ਤੀਰੀਜੇ ਪ੍ਰਸੋ ਮਨ ਲੀਨਾ ਜਿਉ ਜਲ ਮੀਨਾ ਚਾਤਰ ਜਿਵੇਂ ਤਸੰਤੀਆ ਜਨ ਨਾਨ ਗੁਰ ਪੂਰਾ ਪਾਇ ਸਗਲੀ ਤਿਖਾ ਬੁਝੰਤੀਆ
ਯਾਰ ਵੇ ਪ੍ਰਿਹੱਬੇ ਸਗੀਆਂ ਮੂੰਹ ਕਈ ਨਾ ਜਹੀਆ। ਯਾਰ ਵੇ ਇੱਕ ਡੂ ਇੱਕ ਚਾੜੇ ਹੌਕੇ ਚੇਤਈਆ, ਇੱਕ ਡੂ ਇੱਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਇਨਾ ਦੇਖ ਮਨ ਚਾਉ ਉੱਠਣ ਦਾ, ਹਉ ਕਦ ਪਾਈ ਗੁਣਤਾਸਾ, ਕਿੰਨੀ ਮੈਂਡਾ ਲਾਲ ਰੀਝਾਇ, ਹਉ ਤਿਸ ਆਗੇ ਮਨ ਡਈਆ, ਨਾਨਕ ਕਹੇ ਸੁਣ ਬਿਨੋ ਸੁਹਾਗਣ, ਮੂੰਹ ਦਿਖਾ ਪਿਰ ਕਈਆ। ਯਾਰ ਵੇ ਤੇਰੇ ਆਪਣ ਪਾਣਾ ਕਿਛ ਨੀ ਸੀ ਛੰਦਾ, ਯਾਰ ਵੇ ਤੇਰਾ ਵਿਆ ਲਾਲਨ ਮੂੰਹ ਤਦ ਸੰਦਾ, ਲਾਲਨ ਤੇ ਪਾਇਆ ਆਪ ਗਵਾਇਆ, ਚੇਤਨ ਭਾਗ ਮਥਾਣੇ, ਬਾਂ ਪਗੜ ਠਾਗਰ ਹੋ ਕਿਦੀ ਗੁਣ ਅਵਗੁਣ ਨਾ ਪਛਾਣੇ, ਗੁਣ ਹਾਰ ਤੇ ਪਾਇਆ ਰੰਗ ਲਾਲ ਬਣਾਇਆ, ਤਿਸ ਹੱਬੂ ਕੇ ਸੁਹੰਦਾ, ਜਨ ਨਾਨਕ ਤਨ ਸੁਹਾਗਣ ਸਾਈ, ਜਿਸ ਸੰਗ ਪਥਾਰ ਵਸੰਦਾ, ਯਾਰ ਵੇ ਨਿਤ ਸੁਖ ਸੁਖੇਂਦੀ ਥਾ ਮੈਂ ਪਾਈ, ਵਰ ਲੋੜੀ ਦਾ ਆਇਆ ਵਜੀ ਵਾਧਾਈ, ਮਹਾਂ ਮੰਗਲ ਰਹਿ ਸਥੀਆ, ਫਿਰ ਦਿਆਲ ਸਦਨ ਵਰੰਗੀਆ, ਵੜ ਭਾਗ ਪਾਇਆ ਗੁਰ ਮਿਲਾਇਆ, ਸਾਧਕੇ ਸਤਸੰਗੀਆ, ਆਸਾ ਮਨਸਾ ਸਗਲ ਪੂਰੀ, ਪ੍ਰੇ ਅੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਖੇਂਦੀ ਥਾ ਮੈਂ ਗੁਰ ਮਿਲ ਪਾਈ। ਜੈ ਤਸਰੀ ਮਹੱਲਾ ਪੰਜਵਾਂ, ਕਰ ਦੂਜਾ ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਰੂਪ, ਉੱਚਾ ਅਗਮ ਅਪਾਰ ਪ੍ਰਭ, ਕਸਨ ਨਾ ਜਾਏ ਅਕਥ, ਨਾਂਗ ਪ੍ਰਸਰਣਾਗਤੀ ਰੱਖਣ ਕੋ ਸਮਰੱਥ। ਸ਼ੰਤ ਜੋ ਜਾਨੋ ਤਿਉ ਰਾਖ, ਹਰ ਪ੍ਰੋ ਤੇਰਿਆ, ਕੀਤੇ ਘਰੋਂ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਸ ਫੂਲੀਏ, ਮੋਹ ਮਗਨ ਵਿਕਰਾਲ ਮਾਇਆ, ਕੋ ਪ੍ਰਸਾਦੀ ਕੂਲੀਏ, ਲੋਕ ਕਰਤ ਵਿਕਾਰ ਵਿਖੜੇ, ਪ੍ਰਭ ਨੇਰ ਹੂਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਤੜ ਪਵ ਜਲ ਫੇਰਿਆ, ਸਲੋਕ ਨਿਰਤਨ ਪਵੇ ਅਸੰਖ ਗੁਣ, ਉੱਚਾ ਪ੍ਰਭ ਕਾ ਨਾ ਹੋ, ਨਾਨਕ ਕੀ ਬੇਨਤੀਆ, ਮਿਲੇ ਨਥਾ ਵੇ ਥਾਓ। ਸ਼ੰਤ ਦੂਸਰ ਨਾ ਗੀਠਾਓ, ਕਾ ਪੈ ਜਾਈਏ, ਆੜ ਪੈਰ ਕਰ ਜੋੜ, ਤੋ ਪ੍ਰਤਿਆਈਏ, ਚਾਹੇ ਸੋ ਪਰ ਸਦਾ ਆਪਣਾ, ਮਨੇ ਚਿੰਦਿਆ ਪਾਈਏ, ਤਜਮਾਨ ਮੋਹ ਵਿਕਾਰ ਦੂਜਾ, ਏਕ ਸਿਉ ਲਿਵ ਲਾਈਏ, ਅਰਪ ਮਨ ਤਨ ਪ੍ਰਭੂ ਆਗੇ, ਆਪ ਸਗਲ ਮਿਟਾਈਏ, ਬਿਨਵੰਤ ਨਾਨਕ ਤਾਰ ਕਿਰਪਾ, ਸਾਚ ਨਾਮ ਸਮਾਈਏ। ਸਲੋਕ ਹਰੇ ਮਨ ਤਾਕੋ ਧਿਆਈਏ, ਸਬਦ ਜਾ ਕੇ ਹਾਥ, ਆਰਾਮ ਨਾਮ ਤਨ ਸੰਚੀਏ, ਨਾਨਕ ਨਿਰਹਿ ਸਾਥ। ਸ਼ੰਤ ਸਤਿਯੜਾ ਪ੍ਰਭ ਏਕ, ਦੂਸਰ ਨਾ ਗੇ ਕੋਏ, ਥਾਨ ਤਨੰਤਰ ਆਪ, ਜਲ ਥਲ ਪੂਰ ਸੋਏ, ਜਲ ਥਲ ਮਹੀਲ ਪੂਰ ਰਹਿਆ, ਸਰਬਦਾਤਾ ਪ੍ਰਭ ਧਨੀ, ਗੋਪਾਲ ਗੋਬਿੰਦ ਅੰਤ ਨਾਹੀ, ਬੇਅੰਤ ਗੁਣਤਾ ਕੇ ਕਿਆ ਗਣੀ, ਭਜ ਸਰਣ ਸੁਆਮੀ ਸੁਖੇ ਗਾਮੀ, ਤਿਸ ਬਿਨਾ ਅਨ ਨਾਹੇ ਕੋਏ, ਬਿਨਵੰਤ ਨਾਨਕ ਦਇਆ ਧਾਰੋ, ਤਿਸ ਪ੍ਰਾਪਤ ਨਾਮ ਹੋਏ। ਸਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ, ਨਾਨਕ ਨਾਮ ਧਿਆਏ ਸੁਖ ਸੁਭਾਇਆ। ਸ਼ੰਤ ਆਮਨ ਛੂਟ ਗਇਆ, ਸਾਧੂ ਸੰਗ ਮਿਲੇ, ਗੁਰਮੁਖ ਨਾਮ ਲਇਆ ਜੋਤੀ ਜੋ ਤਰਲੇ, ਹਰ ਨਾਮ ਸਿਮਰਤ ਮਿਟੇ ਕਿਲ ਬਿਖ, ਬੁਝੀ ਤਪਤ ਅਗਾਨਿਆ, ਕਹਿ ਪੂਜਾ ਲੀਨੇ ਦਇਆ ਕੀਨੇ, ਆਪਣੇ ਘਰ ਮਾਨਿਆ, ਲੈ ਅੰਕ ਲਾਏ ਹਰ ਮਿਲਾਏ, ਜਨ ਮਰਨਾ ਦੁਖ ਜਲੇ, ਬਿਨਵੰਤ ਨਾਨਕ ਦਇਆ ਧਾਰੀ, ਮਿਲ ਲੀਨੇ ਇੱਕ ਪਲੇ। ਜੈਤ ਸਰੀ ਸ਼ੰਤ ਮਹੱਲਾ ਪੰਜਵਾਂ, ਪਾਧਾਣੂ ਸੰਸਾਰ ਗਾਰਵ ਅਟਿਆ, ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ, ਲੋਭ ਹੋਏ ਅਭਿਮਾਨ ਬੂਢੇ, ਮਰਨ ਚੀਤ ਨਾ ਆਵੇ, ਪੁੱਤਰ ਮਿੱਤਰ ਵਿਵਹਾਰ ਬੰਤਾ, ਹੇ ਕਰਤ ਬਿਹਾਵੇ, ਕੁਝ ਦਿਸ ਆਏ ਲਿਖੇ ਮਾਏ, ਦੁਖ ਧਰਮ ਦੂਤੇ ਡਿਠਿਆ, ਕਿਰਤ ਕਰਮ ਨਾ ਮਿਟੇ ਨਾਨਕ, ਹਰ ਨਾਮ ਤਨ ਨਹੀਂ ਖੱਟਿਆ, ਉਦਮ ਕਰੇ ਅਨੇਕ ਹਰ ਨਾਮ ਨਾ ਗਾਵਹੀ, ਪਰਮੇ ਜੂਨ ਅਸੰਖ ਮਰ ਜਨਮੇ ਆਵਹੀ, ਪਸ਼ੂ ਪੰਖੀ ਸੈਲ ਤਰਵਰ ਗਣਤ ਕਸ਼ੂ ਨਾ ਆਵੇ, ਬੀਜ ਬੋਵਸ ਭੋਗ ਭੋਗੇ, ਕੀਆ ਆਪਣਾ ਪਾਵੇ, ਰਤਨ ਜਨਮ ਹਰ ਅੰਤ ਜੂਏ, ਪ੍ਰਭੂ ਆਪਣਾ ਪਾਵਹੀ, ਬਿਨਵੰਤ ਨਾਨਕ ਪਰਮੇ ਪਰਮਾਏ, ਕਿਨ ਏਕ ਟਿਕਨ ਨਾ ਪਾਵਹੀ, ਜੋ ਬਨ ਗਿਆ ਬੇਤੀਤ ਜਰਮਲ ਬੈਠੀਆ, ਕਰ ਕੰਪੇ ਸਿਰ ਡੋਲ ਨੈਣ ਨਾ ਡੀਠਿਆ, ਨੈਣ ਐਣ ਦੀਸੇ ਬਿਨ ਭਜਨ ਈਸੈ, ਛੋੜ ਮਾਇਆ ਚਾਲਿਆ, ਹਿਆ ਨਾ ਮਾਨੇ ਸਿਰ ਖਾਕ ਛਾਨ, ਜਿਨ ਸੰਗ ਮਨ ਤਨ ਜਾਲਿਆ, ਸ੍ਰੀ ਰਾਮ ਰੰਗ ਅਪਾਰ ਪੂਰਨ, ਨੈ ਨਿਮਖ ਮਨ ਮੈਂ ਬੂਠਿਆ, ਬਿਨਵੰਤ ਨਾਨਕ ਕੋੜ ਕਾਗਰ,
ਬਿਨ ਸਵਾਰ ਨਾ ਝੂਠਿਆ, ਚਰਨ ਕਮਲ ਸਰਣਾਏ ਨਾਨਕ ਆਇਆ, ਦੁੱਤਰ ਪੈ ਸੰਸਾਰ ਪ੍ਰਭ ਆਪ ਤਰਾਇਆ, ਮਿਲ ਸਾਧ ਸੰਗੇ ਭਜੇ ਸ੍ਰੀ ਧਰ, ਕਰ ਅੰਗ ਪ੍ਰਭ ਜੀ ਤਾਰਿਆ, ਹਰ ਮਾਨ ਲੀਏ ਨਾਮ ਦੀਏ ਅਵਰ ਕਛ ਨਾ ਵਿਚਾਰਿਆ, ਗੁਣ ਨਿਧਾਨ ਅਪਾਰ ਠਾਕੁਰ ਮਨ ਲੋੜੀਂਦਾ ਪਾਇਆ, ਬਿਨਵੰਤ ਨਾਨਕ ਸਦਾ ਤ੍ਰਿਪਤ ਹਰ ਨਾਮ ਭੋਜਨ ਖਾਇਆ। ਜੈਤ ਸਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ਵਰ ਵੇਖਣ ਸੁਨਣ ਸੁਨਾਵਨ ਮਨ ਮੈਂ ਦ੍ਰਿੜੀਏ ਸਾਚ ਪੂਰਿਓ ਸਰਬਤਰ ਮੈਂ ਨਾਨਕ ਹਰ ਅੰਗਰਾਚ ਪੌੜੀ ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋਈ ਖਿਨ ਮੈਂ ਥਾਪਿਓ ਥਾਪਦ ਇਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਆਪ ਜਾਏ ਸੋ ਬੁਝਸੀ ਨਿਰਮਲ ਜਨ ਸੋਈ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਤਾਸ ਸਾਸ ਸਿਮਰੰਤ ਨਾਨਕ ਮਾਂ ਅਗਨਨਾ ਬਿਨਾਸਨ ਮੁਖ ਤਲੇ ਪੈਰ ਉਪਰੇ ਵਸੰਦੋ ਕੋਥੜੇ ਥਾਏ ਨਾਨਕ ਸੋ ਤਣੀ ਕਿਉਂ ਵਸਾਰਿਓ ਉਧਰੈ ਜਿਸ ਦਏ ਨਾਏ ਪੌੜੀ ਰਗਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ ਉਰਦ ਮੁਖ ਚੀਲ ਬਿਕਲ ਨਰਕ ਖੋਰ ਗੁਬਾਰ ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਤਾਰ ਬਿਕਮ ਥਾਨੋ ਜਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੋ ਕਦੇ ਨਾਹੇ ਜਾਸੇ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਣ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨੇ ਦੂਰਣ ਹਵਰੰਗ ਮਾਣੇ ਜਿਸ ਸੰਗ ਤੈ ਸੋ ਲਾਈਏ ਨੇਹੋ ਤੋ ਸੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਕਿਆ ਦੇਹੋ ਪੌੜੀ ਜੀਓ ਪ੍ਰਾਣ ਤਨ ਤਨ ਦੀਆ ਤੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਜ ਪਲੇ ਸੰਯੋਗ ਸੁਧ ਬੰਤਾ ਸਜਨ ਸੇਵਕ ਦੀਏ ਪ੍ਰਦੇਵਨ ਜੋਗ ਹਰ ਸਿਮਰਤ ਮਨ ਤਨ ਹਰਿਆ ਲੈ ਜਾਏ ਵਿਜੋਗ ਸਾਧ ਸੰਘ ਹਰ ਗੁਣ ਰਮੋ ਬਿਰਸੇ ਸਭ ਸੋਗ ਸਲੋਕ ਕੁਟੰਬ ਚਤਨ ਕਰਨ ਮਾਇਆ ਅਨੇਕ ਉਦਮ ਹੈ ਹਰ ਭਗਤ ਪਾਦਹੀਣ ਨਾਨਕ ਪ੍ਰਭ ਬਿਸਰਤ ਤੇ ਪ੍ਰਿਤ ਤੈ ਟੁੱਟੜੀ ਆਸਾ ਪ੍ਰੀਤ ਜੋ ਲਾਈ ਬੇਅੰਨ ਸਿਉ ਨਾਨਕ ਸੱਚੀ ਰੀਤ ਤਾਈ ਸੇ ਧੀਰਤਿਆ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਾ ਪ੍ਰੇਤ ਖਿਨ ਗਿਰ ਮੈਂ ਬਸਨ ਨਾ ਦੇਵਹੀ ਜਿਸ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੇ ਸੋ ਲੁਣੈ ਕਰਮ ਇਉ ਖੇਤ ਅਕਿਰਤ ਕਣਾ ਹਰ ਵਿਸਤਰਿਆ ਜੋਨੀ ਪਰਮਹੇਤ ਸਲੋਕ ਕੋਟ ਦਾਨ ਇਸਨਾਨ ਅਨਕ ਸੋਧਨ ਪਵਿੱਤਰਤ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਈਦਨ ਕੀਤੋ ਮੂਕਣਾ ਹੋਰੀ ਦਤੀਮ ਪਾਵੇ ਮਨ ਵਸੰਦਰੋ ਸਚ ਸਹੋ ਨਾਨਕ ਹੱਬੇ ਡੁਖੜੇ ਉਲਾਹੇ ਪੌੜੀ ਕੋਟ ਅਗਾ ਸਭ ਨਾਸ ਹੋਏ ਸਿਮਰ ਤਰ ਨਾਓ ਮਨ ਚਿੰਦੇ ਫਲ ਪਾਈਏ ਹਰ ਕੇ ਗੁਣ ਗਾਓ ਜਨਮ ਮਰਨ ਪਏ ਕੱਟੀਏ ਨਿਚਲ ਸਾਥਾਓ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖ ਲਿਹੋ ਨਾਨਕ ਬਲ ਜਾਓ ਸਲੋਕ ਗ੍ਰਹਿ ਰਚਨਾ ਅਪਾਰੰ ਮਨ ਬਿਲਾਸ ਸਵਾਦੰ ਰਸ ਕੰਧਾਂਚ ਨੇ ਸਿਮਰੰਤ ਨਾਨਕ ਤੇ ਜੰਤ ਵਿਸ਼ਟਾ ਕ੍ਰਿਮ ਮੁਝ ਅਡੰਬਰ ਹਬ ਕਿਹੋ ਮੰਜ ਮੁਹਬਤ ਨੇਹ ਤੋ ਸਾਈ ਜੈ ਵਿਸਰ ਨਾਨਕ ਸੋ ਤਨ ਖੇਹ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣਦ ਇਸ਼ਨਾਏ ਵਸੂਰੇ ਤੋ ਪ੍ਰਭ ਚੇਤਨ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸਾਂਤ ਹੋਏ ਕਿਰ ਬਿਦ ਮਨ ਤੀਰੇ ਸਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹਿ ਦਿਸ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮੈ ਮਨ ਸਾਈ ਮੁਖ ਉਚਰਾ ਵੱਤਾ ਹੱਬੇ ਲੋ ਨਾਨਕ ਹਬ ਅਡੰਬਰ।

ਅੱਗ ਨਰਕ ਸਮੰਜੀਏ, ਹੋ ਕਿਰਪਾਲ ਦਿਆਲ ਨਾਨਕ ਪਉ ਪੰਜੀਏ। ਤਲੋਕ ਨਚ ਰਾਸੁਗ ਮਿਸ਼ਟੰ ਨਚ ਪੁਗਰਸ ਮਿਸ਼ਟੰ ਨਚ ਮਿਸ਼ਟੰ ਸੁਖ ਮਾਇਆ ਮਿਸ਼ਟੰ ਸਾਧ ਸੰਗ ਹਰ ਨਾਨਕ ਦਸ ਮਿਸ਼ਟੰ ਪ੍ਰਭ ਦਰਸਨ। ਲਗੜਾ ਸੋ ਨੇਹੋ ਮਨ ਮਜਾਹੂ ਰਤਿਆ ਵਿਦੜੋ ਸਾ ਥੋਕ ਨਾਨਕ ਮਿੱਠਾ ਸੋ ਤਣੀ ਪੌੜੀ। ਹਰ ਬਿਨ ਕਸ਼ੂ ਨਾ ਲੱਗ ਗਈ ਭਗਤਨ ਕੋ ਮੀਠਾ ਆਣ ਸਪਾਸਾ ਫੀਕਿਆ ਕਰ ਨਿਰਨਾਉ ਡੀਠਾ। ਅਗਿਆਨ ਪਰਮ ਦੋ ਕੱਟਿਆ ਪੁਰ ਪਏ ਬਸੀਠਾ ਚਰਨ ਕਮ ਮਨ ਬਿਦਿਆ ਜੋ ਰੰਗ ਮਜੀਠਾ। ਜੀਓ ਪ੍ਰਾਣ ਤਨ ਮਨ ਪ੍ਰਭੂ ਬਿਰਸੇ ਸਭ ਝੂਠਾ। ਤਲੋਕ ਤਿਗਤ ਜਲੰ ਨੈ ਜੀਵ ਮੀਨੰ ਨੈ ਤਿਆਗ ਚਾਤ੍ਰਕ ਮੇਘ ਮੰਡਲ ਬਾਣ ਵਿਧਨ ਚ ਪੁਰੰਕ ਨਾਦੰ ਹਲ ਬੰਧਨ ਕੁਸੁਮ ਬਾਸਨ। ਚਰਨ ਕਮਲ ਰਚੰਤ ਸੰਤ ਨਾਨਕ ਆਨ ਨਾ ਰੁਚਤੇ। ਮੁਖ ਡਿਖਾਊ ਪਲਕ ਛੱਡ ਆਣ ਡੇਊ ਚਿਤ ਜੀਵਨ ਸੰਗਮ ਤੇ ਤਣੀ ਹਰ

ਹੋਰ ਅਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਪਏ ਸਰੀਰ ਜਨ ਤੂਰੀ ਨਾਇਆ ਮਨ ਤਨ ਪਏ ਸੰਤੋਖ ਪੂਰਨ ਪ੍ਰਾਪਾਇਆ ਤਰੇ ਕੁਟੰਬ ਸੰਗ ਲੋਕ ਫੁੱਲ ਸਵਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰਦਿਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਭਉ ਜਲ ਬਿਖਮ ਅਸਗਾਹੋ ਗੁਰ ਬੋਥੇ ਤਾਰੇ ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ ਪੌੜੀ ਤਨ ਤਨ ਗੁਰਦੇ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪ ਪਏ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋ ਉਜ ਥਪੇ ਤਾੜ ਸਿਰਕ ਦੁਖ ਮਾਇਆ ਕਰਲੀ ਨੇ ਅਬ ਦਸੇ ਹੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰ ਹਰੇ ਨਾਮਦਾਨ ਜਾਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੇ ਇਕ ਸੇਵੀ ਇਕ ਸਮਲਾ ਹਰ ਇਕ ਸਪੈ ਅਰਦਾਸ ਨਾ ਵਕਰ ਤਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇਕ ਇਹੋ ਤਾਂ ਕੁਛ ਆਪੇ ਆਪ ਦੂਜਾ ਕਾਂ ਕਿਹੋ ਆਪ ਕਰੋ ਪ੍ਰਦਾਨ ਆਪੇ ਆਪ ਲੇਹੋ ਆਵਣ ਜਾਣਾ ਹੁਕਮ ਸਭ ਨੇਚਲ ਤੋਥੇ ਹੋ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੋ ਜੈਤ ਸਰੀ ਬਾਣੀ ਭਗਤਾਂ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਾਦ ਕਛੂ ਨਾ ਜਾਣੋ ਮਨ ਮਾਇਆ ਕੇ ਹੱਦ ਬਿਕਾਨੋ ਰਖਾਓ ਤੁਮ ਕਹੀਤ ਹੋ ਜਗਤ ਗੁਰ ਸਵਾਮੀ ਹਮ ਕਹੀਤ ਕਲ ਜੋ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਦ ਦੇਖੋ ਤਦ ਕੀ ਰਾਸੀ ਅਜੋ ਨਾ ਪਤੀਆ ਨਿਗਮ ਪਏ ਸਾਖੀ ਗੋਤਮ ਨਾਰ ਓ ਮਾਪਤ ਸਵਾਮੀ ਸੀਸ ਤਰਨ ਸਹਿਜ ਭਾਗਾਮੀ ਇਨ ਦੂਤਨ ਖਾਲ ਬਦ ਘਰ ਮਾਰਿਓ ਵੱਡੋ ਨਿਲਾਜ ਅਜਹੂ ਨਹੀਂ ਹਾਰਿਓ ਕਹਿ ਰਵਿਦਾਸ ਕਹਾਂ ਕੈਸੇ ਕੀਜੈ ਬਿਨ ਰਘਨਾਥ ਸਰਨ ਕਾ ਕੀ ਲੀਜੈ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ।

ਨਾ ਮਨ ਲੱਗ ਹਰ ਵਿਸਰਿਆ ਪੁਰਖ ਚੰਗੇਰਾ। ਕੋਈ ਮਨਮੁਖ ਮੂੜ ਅਗਿਆਨੀ ਕਹੀਏ ਤਿਨ ਮਸਤਕ ਪਾਗ ਮੰਦੇਰਾ। ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ। ਜਿਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ

ਦੇ ਪ੍ਰਵਾਸ ਦਾ ਰੰਗ ਹਰ ਕੈ ਕਿਆ ਕੋ ਪਾਖ ਸੁਆਮੀ ਰਹਾਉ ਊਚ ਸੁਮਾਨਾ ਠਾਕੁਰ ਤੇਰੋ ਅਵਰ ਨਾ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕਹੋ ਰਾਜ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰ ਹਰ ਜਨੇ ਨਹੀਂ ਨਿਕਟਾਨੀ ਨਿਰਭ ਹੋਏ ਰਹੇ ਲੈ ਇਕ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਕੋ ਤੋਖਾ ਕਹਾਂ ਵਿਆਪੈ ਜਾਕੋ ਓੜ ਤੁਹਾਰੀ ਅਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕੋ ਕਿਰਪਾ ਤਾਰੀ ਤੋ ਸੁਹੀਆ ਤਨ ਉਸ ਜਨਮਾ ਨਾਨਕ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਹਰ ਦੂਜਾ ਚੌਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਤਾਇਓ ਰੇ ਮਨ ਦਹਿ ਦਿਸ ਤਾਇਓ ਮਾਇਆ ਮਗਨ ਸਵਾਦ ਲੋ ਮੋਇਓ ਤਿਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇਕ ਮੋਹਤ ਨਾ ਇਹੋ ਮਨ ਲਾਇਓ ਬਿਗਸੋ ਪੇਖ ਰੰਗ ਕੁਸੁੰਭ ਕੋ ਪਾਰਗਰੇ ਜੋ ਹੁਣ ਜਾਇਓ ਚਰਨ ਕਮਲ ਸਿਓ ਪਾਓ ਨਾ ਕੀਨੋ ਨੈ ਸਤ ਪੁਰਖ ਮਨਾਇਓ ਤਾਕਤ ਕੋ ਤਾਵੇ ਬਹੁ ਪਾਤੀ ਕਿਉ ਤੇਲੀ ਬਲਦ ਪਰਮਾਇਓ ਨਾਮ ਦਾਨ ਇਸਨਾਨ ਨ ਕੀਓ ਇਕ ਨਿਮਖ ਨ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨੈ ਬੂਝਿਓ ਅਪਨਾਇਓ ਪਰ ਉਪਕਾਰ ਨ ਕਬਹੂ ਕੀਏ ਨਹੀਂ ਸਤਿਗੁਰ ਸੇਵ ਤੇ ਆਇਓ ਪੰਚ ਦੂਤ ਰਜ ਸੰਗਤ ਗੋਸ਼ਟ ਮਤਵਾਰੋ ਮਦ ਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ ਨਾਨਕ ਭਾਗ ਪ੍ਰਯੋਹਰ ਪਛ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾਂ ਮਾਨੁਖ ਬਿਨ ਬੂਝੇ ਬਿਰਥਾ ਆਇਆ ਅਨਕ ਸਾਸੀ ਗਾਰ ਬੋ ਕਰਤਾ ਜੋ ਮ੍ਰਿਤ ਓਢਾਇਆ ਰਹਾਉ ਧਾਏ ਤਾਏ ਕਿਰਪਨ ਸ੍ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁਨ ਨਹੀਂ ਸੰਤਨ ਸੇਵਾ ਕਿਧ ਹੀ ਕਾਜਨ ਆਇਆ ਕਰ ਆ ਪਰਣ ਸਵਾਰੀ ਸੇਜਾ ਕਾਮਨ ਥਾਟ ਬਨਾਇਆ ਤੰਗ ਨ ਪਾਇਓ ਆਪਣੇ ਭਰਤੇ ਪੇਖ ਪੇਖ ਦੁਖ ਪਾਇਆ ਸਾਰੋ ਦਿਨ ਸਮਝੂਰ ਹੀ ਕਰਤਾ ਤੋ ਮੂਸਲੈ ਸ਼ਰਾਇਆ ਕੀਤ ਪਇਓ ਬੇਗਾਰੀ ਨਿਆਈ ਹਰ ਕੇ ਕਾਮਨ ਆਇਆ ਪਇਓ ਅਨੁਗ੍ਰਹੋ ਜਾ ਕੋ ਪ੍ਰਭ ਕੋ ਤਿਸ ਹਿਰਦੇ ਨਾਮ ਸਾਇਆ ਸਾ ਸੰਗਤ ਕੈ ਪਾਛੇ ਪਰਿਓ ਜਨ ਨਾਨਕ ਹਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਧ ਬਸੋ ਹਦੇ ਹਰ ਨੀਤ ਤੈਸੀ ਬੁੱਧ ਕਰੋ ਪਰਗਸ ਲਾਗੇ ਪ੍ਰਸੰਗ ਪ੍ਰੀਤ ਰਹਾਓ ਦਾ ਤੁਮਾਰੇ ਕੀ ਪਾਵੋ ਤੂਰਾ ਮਸਤਕ ਲੇ ਲਾਵੋ ਮਾਂ ਪਦ ਤੇ ਹੋਤ ਪੁਨੀ।

ਕਹੀਏ। ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈਏ। ਸਦਾ ਸਦਾ ਹਮ ਸ਼ੋਹਰੇ ਤੁਮਰੇ, ਤੂੰ ਪ੍ਰਭ ਹਮਰੋ ਮੀਰਾ। ਨਾਨਕ ਬਾਰਕ ਤੁਮ ਮਾਤ ਪਿਤਾ, ਮੁਖ ਨਾਮ ਤੁਮਾਰੋ ਖੀਰਾ। ਟੋਡੀ ਮਹੱਲਾ ਪੰਜਵਾਂ, ਘਰ ਦੂਜਾ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੇ। ਮਿਲੇ ਕਿਰਪਾ ਗੁਣ ਗਾਮ ਰਖਾਓ, ਰਾਜ ਮਾਲ ਅਨੇਕ ਭੋਗ ਰਸ, ਸਗਲ ਧਰਵਰ ਕੀ ਸ਼ਾਮ। ਤਾਏ ਤਾਏ ਬਹੁ ਵਿਦ ਕੋ ਤਾਵੇ, ਸਗਲ ਨਿਰਾਰਥ ਕਾਮ। ਬਿਨ ਗੋਵਿੰਦ ਅਵਰ ਜੇ ਚਾਹੋ, ਦੀਸੇ ਸਗਲ ਬਾਤ ਹੈ ਖਾਮ। ਪਉ ਨਾਨਕ ਸੰਤਰੇ ਨ ਮੰਗੋ,

ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਿਵਾਰ ਹੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਓਕੋ ਨਿਸਤਾਰ ਵਿਖੇ ਬਿਲਾਸ ਸਹੀ ਤਬੋ ਤੇਰੇ ਕਿਲਤ ਨ ਕਸ਼ੂ ਸੰਗਾਰ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਪੰਡਾਰ ਟੋਡੀ ਮਹੱਲਾ ਪਨਵਾ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਈਗਾ ਊਹਾ ਲੋਗ ਹਰਹਾਓ ਚਰਨ ਪਖਾਰ ਕਰੋ ਗੁਰਸੇਵਾ ਮਨੇ ਚਿਹਾਵੋ ਭੋਗ ਛੋੜ ਆਵਤ ਪਾਤ ਅੰਕਾਰਾ ਮਾਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨਾ ਜੋਗ ਟੋਡੀ ਮਹੱਲਾ ਪਨਵਾ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਰਹਾਓ ਅਵਰ ਨਾ ਸੂਜੇ ਦੂਜੀ ਠਹਾਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੇ ਛੂਟੇ ਹਮ ਨਿਰਗੁਣ ਲਿਓ ਉਬਾਰੀ ਸਤਿਭਗ ਸਿੰਧ ਸਦਾ ਮਿਹਰਵਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਤ ਗਾਇਨ ਸਾਤ ਸਹਿਜ ਰਹਿਸਮ ਉਪਜਿਓ ਸਗਲੇ ਦੁਖ ਪਲਾਇਣ ਅਰਹਾਓ ਜੋ ਮੰਗੈ ਸੋਈ ਸੋਈ ਪਾਵੇ ਸਿਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹ ਤੇ ਛੂਟੇ ਭਵਜਲ ਜਗਤ ਤਰਾਇਣ ਖੋਜਤ ਖੋਜਿਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਵਨਾਸੀ ਖੇਮ ਚਾਹ ਜੇ ਨਾਨਕ ਸਦਾ ਸਿਮਰ ਨਾਰਾਇਣ।

ਆਓ ਕਾਲ ਜਾਲ ਜਮ ਜੋ ਨਾ ਸਕ ਸਦਕਾ ਪੰਥਾ ਥਾਟਿਓ ਖਾਤ ਖਰਚਤ ਕਿਸ਼ ਨਿਖੁੱਟ ਤਨਾਹੀ ਰਾਮ ਰਤਨ ਤਨ ਖਾਟਿਓ ਪਸਮਾ ਪੂਤ ਹੋ ਆਖਿਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੇ ਜਨ ਨਾਨਕ ਸਭ ਦੇਖੇ ਲੋਕ ਸਬਾਇਆ ਟੋਡੀ ਮਹੱਲਾ ਪੰਜਵਾਂ ਕਿਰਪਨ ਤਨ ਮਨ ਕਿਲ ਵਖ ਭਰੇ ਸਾਧ ਸੰਗ ਭਜਨ ਘਰ ਸਵਾਮੀ ਢਾਕਣ ਕੋ ਇਕ ਹਰੇ ਰਖਾਓ ਅਨਕ ਸ਼ਿਦਰ ਬੋਹਿਤ ਕੇ ਛੁਟਕਤ ਥਾਮ ਨਾ ਜਾਹੀ ਕਰੇ ਜਿਸਕਾ ਬੋਹਿਤ ਤਿਸ ਆਰਾਧ ਖੋਟੇ ਸੰਗ ਖਰੇ ਗੱਲੀ ਸੈਲ ਉਠਾਵਤ ਚਾਹੇ ਕੋਈ ਊਹਾਂ ਹੀ ਹੈ ਤਰੇ ਜੋ ਸਖਤ ਨਾਨਕ ਸ਼ਨਾਹੀ ਪ੍ਰਵਰਾਖੋ ਸਰਣ ਪਰੇ ਟੋਡੀ ਮਹੱਲਾ ਪੰਜਵਾਂ ਹਰ ਕੇ ਚਰਨ ਕਵਨ ਮਨ ਤਿਆਓ ਤਾੜ ਕੁਠਾਰ ਪਿਦ ਬਾਦ ਹੰਤਾ ਔਖਦ ਹਰ ਕੋ ਨਾਓ ਰਹਾਓ ਤੀਨੇ ਤਾਪ ਨਿਵਾਰਣ ਹਾਰ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਘਨ ਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤ ਨਾਨਕ ਹਰ ਘਰ ਟੇਕ ਟੋਡੀ ਮਹੱਲਾ ਪੰਜਵਾਂ ਹਰ ਹਰ ਨਾਮ ਸਦਾ ਸਦ ਜਾਪ ਤਾਰ ਅਨੁਗ੍ਰੋਹ ਪਾਰ ਬ੍ਰਹਮ ਸਵਾਮੀ ਵਸਦੀ ਤੀਨੀ ਆਪ ਰਖਾਓ ਜਿਸਕੇ ਸੇ ਫਿਰ ਤਿਨ ਹੀ ਸੰਭਾਲੇ ਤਿਨ ਸੇ ਸੋਗ ਸੰਤਾਪ ਆਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਵਾਨਾ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਪੰਜਨ ਜਾ ਕਾਬੜ ਪ੍ਰਤਾਪ ਟੋਡੀ ਮਹੱਲਾ ਪੰਜਵਾਂ ਸਵਾਮੀ ਸਰਨ ਪਰੇ ਉਦਰ ਬਾਰੇ ਕੋੜ ਅਪਰਾਧ ਖੰਡਨ ਕੇ ਦਾਤੇ ਖੁਦ ਬਿਨ ਕੌਣ ਉਧਾਰੇ ਰਹਾਓ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਗੇ ਮਾਇਆ ਰਚ ਬੰਧ ਹਾਰੇ ਚਰਨ ਕਮ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਅੰਧ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾਂ ਹਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਪਸ਼ੂ ਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਓ ਆਪਨ ਰਾਮ ਨਾ ਚੀਨੋ ਖਿਨੁਆ ਜੋ ਪ੍ਰਾਈ ਸੋ ਆਪਣੀ ਮਨੁਆ ਨਾਮ ਸੰਗੀ ਸੋ ਮਨ ਨਾ ਬਸਾਇਓ ਛੋੜ ਜਾਏ ਵਾਹੂ ਚਿਤ ਲਾਇਓ ਸੋ ਸੰਚਿਓ ਜਿਦ ਭੂਗ ਤਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕੋ ਤਰਿਆ ਟੋਡੀ ਮਹੱਲਾ ਪੰਜਵਾਂ ਹਮਾਰੇ ਏਕੇ ਹਰੀ ਹਰੀ ਆਨ ਅਵਰ ਸੰਜਾਣ ਨਾ ਕਰੀ ਰਖਾਓ ਵੱਡੇ ਪਾ ਗੁਰ ਆਪਣਾ ਪਾਇਓ ਗੁਰਮੁਖੋ ਹਰ ਨਾਮ ਦਿਰੜਾਇਓ ਹਰ ਹਰ ਜਾਵ ਤਾ ਬ੍ਰਤ ਨੇਮਾ ਹਰ ਹਰ ਚਾਹੇ ਕੁਸਲ ਸਭ ਖੇਮਾ ਆਚਾਰ ਵਿਵਹਾਰ ਜਾਦ ਹਰ ਗੁਣੀਆਂ ਮਹਾਂ ਆਨੰਦ ਕੀਰਤਨ ਹਰ ਸੁਣੀਆਂ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਸ ਕੇ

ਧਰਮ ਜਪੇ ਹੀ ਆਰਾਮ ਨਾਮ ਨਿਰਮਲ ਹੈ ਰੀਤ ਰਖਾਓ ਪ੍ਰਾਣ ਆਧਾਰ ਜੀਵਨ ਧਨ ਮੋਰ ਦੇਖਣ ਕੋ ਦਰਸ਼ਨ ਪ੍ਰਭ ਨੀਤ ਪਾਠ ਕਾਟ ਤੋ ਸਤਸੰਗ ਮੋਰ ਮਨ ਆਪਣੇ ਕਹੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਪਏ ਮਨ ਨਿਰਮਲ ਹਰ ਕਿਰਪਾ ਆਪਣੇ ਘਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਣ ਬਿਸਰ ਨਹੀਂ ਨਿਮਖੀ ਰਹਿਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਓ ਖੋਵੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁੜ ਸੁਜਾਨ ਕੋਟ ਰਾਜ ਨਾਮ ਤਨ ਮੇਰੇ ਅੰਮ੍ਰਿਤ ਤਾਰੋ ਪ੍ਰਮਾਨ ਆੜ ਪਰਸਨਾ ਗੁਣ ਗਾਵੇ ਜਦ ਪੂਰ ਅਗਾਵੇ ਸਮਰੱਥ ਕਾਨ ਤੇਰੀ ਸਰਨ ਜੀਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾਂ ਪ੍ਰਭ ਤੇਰੇ ਪਾਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦਇ ਦਿਸ ਰਬ ਰਹਿਆ ਜਿਸ ਤੁਮਰ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਿਸ ਗਾਵੇ ਕਰਤੇ ਤੇ ਦਿਨ ਕਭੂ ਨਾ ਮਰਤੇ ਚੂਰ ਤੰਦ ਬੰਦ ਬਿਨਸੇ ਮਾਇਆ ਕੇ ਸਾਧੂ ਸੰਗਤ ਮਿਟੇ ਵਸੂਰ ਸੁਖ ਸੰਪਤ ਹੋ ਇਸ ਜੀ ਕੇ ਫਿਰ ਹਰ ਨਾਨਕ ਜਾਨੇ ਕੂਰ ਟੋਡੀ ਮੁਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਏਖਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਤਾਰੀ ਮਨ ਆਸ ਰਖਾਓ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾਰ ਬ੍ਰਹਮ ਸੁਖਦਾਤੇ ਅਬਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਫੇਟੇ ਗੁਣਤਾਸ ਸਾਂਤ ਸਹਿਜ ਸੁਖ ਮਨ ਉਪਜਿਓ ਕੋੜ ਸੂਰ ਨਾਨਕ ਪਰਗਾ

ਸੂਲ ਚਿਤਰ ਸਾਬਿਤ ਇਹਦੇ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸਵਾਮੀ ਧਰਮ ਹੂ ਬੀਜਨ ਸੋ ਖਾਵਨ ਬਿਸਮਨ ਬਿਸਮ ਪੈ ਬਿਸਮਦ ਆ ਨਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਹ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਚਲ ਤਿਰਨ ਕੀ ਅਗਨ ਮੇਘ ਕੀ ਛਾਇਆ ਗੋਵਿੰਦ ਭਜਨ ਮਿਨ ਹੜਕਾ ਜਾਲ ਰਖਾਓ ਛੋੜ ਸਿਆਨਪ ਬਹੁ ਚਤੁਰਾਈ ਤੁਇ ਕਰ ਜੋੜ ਸਾਧ ਮਗ ਚਲ ਸਿਮਰ ਸਵਾਮੀ ਅੰਤਰ ਜਾਮੀ ਮਾਰਗ ਦੇਖਾ ਇਹ ਉਤਮ ਫਲ ਵੇਦ ਵਖਿਆਨ ਕਰਤ ਸਾਧੂ ਜਨ ਪਾਗੀਨ ਸਮਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦੈਨ ਪੈ ਮਲ ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰਮੀਠੇ ਵੱਡੇ ਭਗ ਦੇਵੇ ਪਰਮੇਸ਼ਰ ਕੋੜ ਫਲਾ ਦਰਸ਼ਨ ਗੁਰ ਡੀਠੇ ਰਖਾਓ ਗੁਣ ਗਾਵ ਅਚੁਤ ਅਵਨਾਸੀ ਕਾਮ ਕ੍ਰੋਧਾ ਟੀਠੇ ਅਸਤਰ ਪਏ ਸਜ ਰੰਗ ਰਾਤੇ ਜਨਮ ਮਰਨ ਬਹੋਰ ਨਹੀਂ ਪੀਠੇ ਪਿਨ ਘਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਨੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾ ਵਿਹੂਣ ਚੱਲੇ ਸਾਮੂਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਘਰ ਨਾਮ ਚਿੱਤਾ ਰਹਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਰ ਪਲੋ ਹਮਾਰਾ ਰਹਾਓ ਗੁਰ ਪੂਰਾ ਪੇਟਿਓ ਬੜਭਾਗੀ ਕਿਆ ਕੋ ਅੰਤ ਨ ਪਾਰਾ ਵਾਰਾ ਕਰ ਗਏ ਕਾਲ ਯੋਜਨ ਆਪਣਾ ਬਿਰਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁੜ ਨ ਸੰਕਟ ਦੁਆਰਾ ਨਾਨਕ ਸਰਨ ਗਈ ਸਵਾਮੀ ਕੀ ਪੁਨ ਹੈ ਪੁਨੇ ਨਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਓੜ ਆਨੰਦ ਰਾਜ ਸੁਖ ਭੁਗਵੇ ਹਰ ਸਿਮਰਤ ਬਿਰਸੇ ਸਭ ਦੁੱਖ ਰਖਾਓ ਓੜ ਜਨਮ ਕੇ ਕਿਲ ਵਿਖ ਨਸ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਤਰਸਨ ਭੇਟਤ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੁੱਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਨਰ ਦੇ ਉਰ ਤਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਓ ਪੁੰਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੋ ਪਾਇਆ ਠਾਕੁਰ ਅਗਮ ਅਪਾਰੇ ਯੋਜਨ ਪਾਰਬਨ ਆਪਣੇ ਕੀਨੇ ਚਿੰਤਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਹੁਣ ਜਬ ਜਬ ਜੀਵਾਂ ਹਰ ਨਾਨਕ ਕੰਠ ਮਜਹਾਰੇ ਟੋਡੀ ਮਹੱਲਾ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕ ਆਪਣੀ ਅਦਮਾਈ ਉਰਜੋ ਕਣਕ ਕਾਮਨੀ ਕੇ ਰਸ ਨੈ ਕੀਰਤ ਪ੍ਰਭ ਗਾਈ ਰਹਾਓ ਜਗ ਝੂਠੇ ਕੋ ਸਾਜ ਜਾਣ ਕੇ ਤਸੇ ਉਰਜ ਉਪਜਾਈ ਦੀਨ ਬੰਧ ਤਿਮਰ ਨਹੀਂ ਕਬੂ ਖੁਦ ਜੋ ਸੰਗ ਸਖਾਈ ਮਗਰ ਹੋ ਮਾਇਆ ਮੈਂ ਨਿਸਦਿਨ ਛੁੱਟੀ ਨ ਮਨ ਕੀ ਕਾਈ ਭੈ ਨਾਨਕ ਅਬਨਾਹ ਅੰਤ ਗਤ ਬਿਨ ਹਰ ਕੀ ਸਰਣਾਈ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਚਲਕੀ ਮਾਛਲੀ ਚਰੇ ਖਜੂਰ ਤਾਏ ਰੇ ਬਗ ਬਾਦ ਲਾਇਓ ਜਿਨ ਘਰ ਪਾਇਓ ਤਿਨੇ ਛਪਾਇਓ ਰਹਾਓ ਪੰਡਿਤ ਹੋਏ ਕੇ ਬੇਦ ਬਖਾਨੇ ਮੂਰਖ ਨਾਮ ਜੋ ਰਾਮੇ ਜਾਣੇ ਕੌਣ ਕੋ ਕਲੰਕ ਰਹੇਓ ਰਾਮ ਨਾਮ ਲੇਤ ਹੀ ਪਤ ਪਵਿੱਤ ਪਏ ਰਾਮ ਕਹਿਤ ਹੀ ਰਹਾਓ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ ਏਕਾਦਸੀ ਬ੍ਰਤ ਰਹੇ ਕਾਹੇ ਕੋ ਤੀਰਥ ਜਾਈ ਪੰਡਿਤ ਨਾਮ ਦਿਓ ਸੁਕ੍ਰਿਤ ਸੁਮਤ ਪਏ ਗੁਰਮਤ ਰਾਮ ਕਹੇ ਕੋ ਨਾ ਵੈਕੁੰਠ ਗਏ ਤੀਨ ਛੰਦੇ ਖੇਲ ਅਛੇ ਰਹਾਓ ਕੁੰਭਾਰ ਕੇ ਕਰ ਹਾਂਡੀ ਅਛੇ ਰਾਜਾ ਕੇ ਕਰ ਸਾਂਡੀ ਗੋ ਬਾਹਮਣ ਕੇ ਕਰ ਰਾਂਡੀ ਅਛੇ ਰਾਂਡੀ ਸਾਂਡੀ ਹਾਂਡੀ ਗੋ ਪਾਣੀਏ ਕੇ ਕਰ ਹੀਂਗ ਅਛੇ ਪੈਸਰ ਮਾਤੇ ਸਿੰਘ ਗੋ ਦੇਵਲ ਮੱਧੇ ਲੀਗ ਅਛੇ ਲੀਗ ਸੀਗ ਹੀਗ ਗੋ

ਸਤਿਗੁਰ ਪ੍ਰਸਾਦ ਸੰਤ ਜਿਨਾ ਮਿਲ ਹਰ ਜਸਗਾਇਓ ਕੋੜ ਜਨਮ ਕੇ ਦੁਖ ਗਵਾਇਓ ਅਰਹਾਉ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾ

ਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਲਪੁਰੀ ਵਿੱਚ ਆਖ ਮਸੋਲਾ ਜਿਹਨੇ ਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ ਸੱਚਾ ਸੋ ਸਾਹਿਬ ਸਚਤ ਪਾਵ ਸੱਚੜਾ ਨਿਆਉ ਕਰੇਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ਆਮਨ ਅਠਤਰ ਜਾਂ ਸਤਾਨਵੇਂ ਹੋਰ ਪੀ ਉੜਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ।

ਚੈਤਨ ਪਉ ਦੁਖ ਨਾਹੇ, ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਜੋ ਦੀਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ, ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ, ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੇ ਸੰਸਾਰ।

ਇਹ ਸਹਿਜੇ ਮਿਲ ਰਹੇ ਅਮਰਾ ਪਦ ਪਾਵ ਤਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰਸਿੱਖ ਆਏ ਮਿਲ।

ਪਿਆਰਾ ਸੇਵਦੇ ਤਿੰਨ ਹਰ ਫਲ ਪਾਵੇ ਜਿੰਨਾ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕਉ ਘੁੰਮ ਜਾਇਆ ਓਏ ਆਸ਼ਟੇ ਪਰਿਵਾਰ ਸਿਉ ਸਭ ਜਗਤ ਛਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਧਨ ਗੁਰ ਤਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨੋ ਜੋ ਗੁਰਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ

ਪਹਿਲਾ, ਚੌਪ ਦੇ ਕਰ ਪਹਿਲਾ, ਭਾਂਡਾ ਤੋਏ ਵੈਸ ਤੂਪ ਦੇ ਵਹੁ, ਤਉ ਦੁੱਧੇ ਕੋ ਜਾ ਵਹੁ, ਦੂਧ ਕਰਮ ਫੁਨ ਸੁਰਤ ਸੁਮਾਇਣ, ਹੋਏ ਨਿਰਾਸ ਜੁਮਾ ਵਹੁ।

ਪਹਿਲਾ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਰਾਂ ਚਿਲਕਣਾ ਘੋਟਮ ਕਾਲੜੀ ਮਸ ਤੋਤਿਆਂ ਝੂਠ ਨਾ ਉਤਰੈ ਜੇ ਸੋ ਤੋਵਾਂ ਤਿਸ

ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੁੜਕੁੜ ਜੀਆਂ ਕਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਜਨ ਦੇਹ ਪੁਲਹਨ ਸੇਫਲ ਕੰਮ ਨਾ ਆਵਣੀ ਤੇ ਗੁਣਮੈ ਤਨਹਨ ਅੰਧਲੇ ਪਾਰ ਉਠਾਇਆ ਡੂਗਰ ਵਾਡ ਬਹੁਤ ਅੱਖੀ ਲੋੜੀ ਨਾਲ ਹਾਂ ਚੜ ਲੰਘਾਂ ਕਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਣ ਬਕਿੱਤ ਨਾਨਕ ਨਾਮ ਸਮਾਲ ਤੂੰ ਬੱਧਾ ਛੁੱਟੇ ਜਿੱਤ ਸੂਹੀ ਮਹੱਲਾ ਪਹਿਲਾ ਜਪ ਤਬਕਾ ਬੰਦ ਬੇੜੋਲਾ ਜਿੱਤ ਲੰਘੇ ਵਹੇਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਟੋਲਾ ਅਰਹਾਓ ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਏ ਮੇਲੇ ਕਾ ਸੋਈ।

ਜਾ ਕੋ ਮੈਲ ਹਜੂਰ ਦੂਜੇ ਨਿਵੇ ਕਿਸ ਤਰ ਦਰਵਾਣੀ ਨਾਹੇ ਮੂਲੇ ਪੁਛ ਤਿਸ ਛੁੱਟੇ ਤਾਕੇ ਬੋਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੇ ਕੋਏ ਢਾਏ ਉਸਾਰੇ ਸਾਜ ਜਾਣੇ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਸੂਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋਤ ਪਾਵਸੀ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਏ ਦੁਆਰੇ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤੇਹਾ ਹੋਏ ਸੀ

ਲਾ ਚੌਥਾ ਹਰ ਹਰ ਨਾ ਭਜੋ ਪੁਰਖੋਤਮ ਸਾ ਬਿਨਸੇ ਦਾਲ ਦਲਗਾ ਪਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸਮਗਾ ਮੇਰੇ ਮਨ ਭਾਜ ਰਾਮ ਨਾਮ ਅਤ ਫਿਰਗਾ ਮੈਂ ਮਨ ਤਨ ਅਰਪ ਤਰਿਓ ਗੁਰ ਆਗੇ ਸਿਰ ਵੇਚ ਲਿਓ ਮੁਲ ਮਹਿੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਵੇ ਪਾਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹਦ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਣਾਗਤ ਪੁਰਖ ਪ੍ਰਦ ਪਲਗਾ ਦਰਸ਼ਨ ਸੰ ਦਿਓ ਸੁਖ ਪਾਵੇ ਪ੍ਰਵਲੋਜ ਪੂਰ ਜਨ ਤੁਮ ਗਾ ਤੁਮ ਸਮਰਥ ਪੁਰਖ ਵੱਡੇ ਪ੍ਰਸਵਾਮੀ ਮੋਕੋ ਦੀਜੇ ਦਾਨ ਹਰ ਨਿਮਗਾ ਜਨ ਨਾਨਕ ਨਾ ਮਿਲੇ ਸੁਖ ਪਾਵੇ ਹਮ ਨਾ ਵਿਟੋ ਸਦ ਕਹੂੰਗਾ ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁੱਠੇ ਹਰ ਉਪਦੇਸਿਆ ਹਰ ਭੇਟਿਆ ਰਹੋ ਨਿਸੰਗ ਰਹਾਓ ਮੁੰਦ ਇਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਚੇਤਨ ਆਇਓ ਮਨ ਦੂਜਾ ਭਾਓ ਸਹਿ ਲੰਗ ਹਾਂ ਮੈਲ ਪਰੇ ਦੋ ਚਾਰੀਆ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨ ਵਲਾਇਆ ਅਵਲਾਥੇ ਕਿਲ ਵਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲ ਲਹੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸੁਧ ਨਾ ਹੋਈ ਅਨਦਨ ਕਰਮ ਕਰੇ ਬੋ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰ ਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੋਈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰ ਰੋਗ ਮਹਾਂ ਅਭਿਮਾਨਾ ਦੂਜੇ ਪਾਏ ਖੁਆਈ ਬਾਹਰ ਭੇਖ ਬਹੁਤ ਚਿਤਰਾਈ ਮਨੁਆ ਦਹਿ ਦਿਸਤਾਵੇ ਹਉਮੇ ਵਿਆਪਿਆ ਸ਼ਬਦ ਨਾ ਚੀਨੇ ਫਿਰ ਫਿਰ ਜੂਨੀ ਆਵੇ ਨਾਨਕ ਨਦਰ ਕਰੇ ਸੋ ਬੂਝੇ ਸੋ ਜਨ ਨਾਮ ਤੇ ਆਏ ਗੁਰ ਪ੍ਰਸਾਦੀ ਏਕੋ ਬੂਝੇ ਏਕ ਸਮਾਏ ਸਮਾਏ ਸੂਹੀ ਮਹੱਲਾ ਚੌਥਾ ਕਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਘਰ ਸਾਤ ਵਸਾਈ ਤਿਸ ਨਾ ਅਗਨ ਬੁਝੀ ਖਿਣ ਅੰਤਰ ਗੁਰ ਮਿਲਿਆ ਸਾ ਭੁੱਖ ਗਵਾਈ ਰਹਾਓ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦਿਰੜਾਈ ਹਰ ਪ੍ਰ ਪਿਆਰਾ ਢੂੰਡ ਢੂੰਡ ਆਈ ਸਤ ਸੰਗਤ ਮਿਲਹਾਰਸ ਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰੂ ਨਾਨਕ ਤੁੱਠਾ ਮਿਲੇ ਹਰ ਪਾਈ ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੇ ਸ਼ਬਦ ਸੁਮਾਣੇ ਰਹਾਉ ਹਰ ਅੰਕੋ ਲੋਚੇ ਸਭ ਕੋਈ ਗੁਰਮੁਖ ਰੰਗ ਚਲੂ ਲਾ ਹੋਈ ਮਾਨਵਖ ਮੁਗਧ ਨਰਕੋ ਰਾ ਹੋਏ ਜੇ ਸੋ ਲੋਚੇ ਰੰਗ ਨਾ ਹੋਵੇ ਕੋਏ ਨਦਰ ਕਰੇ ਤਾਂ ਸਤਿਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਸੂਹੀ ਮਹੱਲਾ ਚੌਥਾ ਜੇਵਾ ਹਰ ਰਸ ਰਹੀ ਅਗਾਏ ਗੁਰਮੁਖ ਪੀਵੇ ਸਹਿ ਸਮਾਏ ਹਰ ਰਾਜਨ ਚਾਖੋ ਜੇ ਪਾਈ ਤਉ ਕਤ ਅੰਧ ਸਾਧ ਲੋਭਾਈ ਹਰਹਾਉ ਗੁਰਮਤ ਰਸ ਰਾਖੋ ਉਰਤਾਰ ਹਰ ਰਸ ਰਾਤੇ ਰੰਗ ਮੁਰਾਰ ਮਨਮੁਖ ਹਰ ਰਸ ਚਾਖਿਆ ਨਾ ਜਾਏ ਹਉਮੇ ਕਰੇ ਬਹੁਤੀ ਮਿਲੇ ਸਜਾਏ ਨਦਰ ਕਰੇ ਤਾਂ ਹਰ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਵੇ ਸੂਹੀ ਮਹੱਲਾ ਚੌਥਾ ਤਾਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀ ਜਾਹਰ ਜਪਿਆ ਉੱਤਮ ਪਦਵੀ ਪਾਏ ਪੂਛੋ ਬਿਦਰ ਦਾਸੀ ਸੁਤ ਕਿਸਨ ਉਤਰਿਆ ਕਾਰਜ ਸਜਾਏ ਹਰ ਕੀ ਅਕਥ ਕਥਾ ਸੁਣੋ ਜਨ ਪਾਈ ਜਿਤ ਸਹਿਸਾ ਦੂਖ ਪੂ ਸਭ ਲੈ ਜਾਏ ਅਰਹਾਉ ਅਰਵਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ
पतत जात उत्तम पया चार वर्ण पय पगयाए नाम दे प्रीत लगी हर सेती लोभ शीपा कहे बुलाए खत्री ब्राह्मण पिठ दे छोडे हर नाम देव लिया मुख लाए जितने भगत हर सेवका मुख अड़सर तीर्थ तिन तिलक कढ़ाए जन नानक तिन को अन दिन परसे जे कृपा करे हर राय सूगी महला चौथा तिनी अंतर हर आरा दया जिनको तुर लिखिया लिखत ललारा तिन की वकीली कोई क्या करे जिनका अंग करे मेरा हर करतारा हर घर त्याए मन मेरे मन त्याए हर जन्म जन्म के सब दुख निवारण हारा अरहाव तोर भगत जिना कौ बख्सया हर अमृत पद पंडारा मूर्ख होवे सो उनकी रीस करे तेस हलत पलत मोकारा से भगत से सेवका जिन्ना घर नाम प्यारा इनकी सेवा ते घर पाई है सिर निंदक कह पवे शारा जिस कर विरती सोई जाने जगत गुर नानक पूछ करो बिचारा चौ पीढ़ी आद जुगाद विखीली कने ना पायो हर सेवक पाए निस्तारा सूही महला चौथा जिथे हर आरा दिए तिथे हर मित सहाई गुर कृपा ते हर मन वसे होर तबित लया न जाई हर तन संचिए पाई जे हलत पलत हर होए सखाई अरहाव सह संगति संघर तन खटिए होर ते होर तो पाए हर तन किते ना पाई हर तने का वापारिया हर तन तन विहाजे कच्चे के वापारिये वा के हर तन लया न जाई हर तन रतन जवे हर माणक हर तने नाल अमृत वे लैवत हर भगती हर लिवलाई हर तन अमृत वेले वत्ते का बीजया भगत खाए खर्च रहे निखुटे नाही हलत पलत हर तने की भगतां को मिली वडियाई हर तन निरपौ सदा सदा।

ਦੀ ਡੰਡ ਨਾ ਲਗਾਈ। ਸਾਗਤੀ ਪਾਪ ਕਰਕੇ ਡਿਗਿਆ ਤਨ ਸੰਤਿਆ, ਤਿਨਾ ਇੱਕ ਵਿਖ ਨਾਲ ਨਾ ਜਾਈ। ਹਲਤੇ ਵਿੱਚ ਸਾਗਤ ਦੁਹੇਲੇ ਪਏ, ਹੱਥੋਂ ਛੁੜਕ ਗਿਆ। ਅੱਗੇ ਪਲਤ ਸਾਗਤ ਹਰ ਦਰ ਗਏ ਟੋਈ ਨਾ ਪਾਈ। ਇਸ ਹਰ ਧਨ ਕਾ ਸਾਉ ਹਰ ਆਪ ਗਏ ਸੰਤੋ, ਜਿਸ ਨੂੰ ਦੇ ਸੋ ਹਰ ਤਨ ਲੱਦ ਚਲਾਈ। ਇਸ ਹਰ ਤਨੇ ਕਾ ਤੋਟਾ ਕਦੇ ਨਾ ਆਵਈ, ਜਨ ਨਾਨਕ ਗੋਕੁਰ ਸੋਝੀ ਪਾਈ। ਸੂਗੀ ਮਹੱਲਾ ਚੌਥਾ ਜਿਸ ਨੂੰ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣਾ ਰਵੇ, ਸੋ ਭਗਤ ਸੋ ਪ੍ਰਵਾਨ। ਇਸ ਕੀ ਮਹਿਮਾ ਕਿਆ ਵਰਨੀਏ, ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ। ਗੋਬਿੰਦ ਗੁਣ ਗਾਈਏ ਜੀਓ, ਲਾਏ ਸਤਿਗੁਰੂ ਨਾਲ ਧਿਆਨ ਅਰਹਾਵ। ਸੋ ਸਤਿਗੁਰੂ ਸਾਧ ਸੇਵਾ ਸਗੁਰ ਕੀ ਸਬਲ ਹੈ, ਜਿਸ ਤੇ ਪਾਗੇ ਪਰਮ ਨਿਧਾਨ। ਜੋ ਦੂਜੇ ਭਾਏ ਸਾਗਤ ਕਾਮਨਾ ਅਰਥ ਦੁਰਗੰਧ ਸਰੇਮ ਦੇ, ਸੋ ਨਿਫਲ ਸਭ ਅਗਿਆਨ। ਜਿਸ ਨੂੰ ਪ੍ਰਤੀਤ ਹੋਏ ਤਿਸ ਕਾ ਗਾਵਿਆ ਥਾਏ ਪਵੇ, ਤੂੰ ਪਾਵੇ ਦਰਗੇ ਮਾਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ।

ਨਾ ਜਪਿਆ ਮੇਰਾ ਹਰ ਹਰ ਤਿਨਕੇ ਹੋਮੇ ਰੋਗ ਗਏ ਰਹਾਉ। ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ। ਜਿਨ ਕੀਏ ਤਿਸੇ ਨਾ ਚੇਤੇ ਬਪੜੇ ਹਰ ਗੁਰਮੁਖ ਸੋਝੀ ਪਾਈ। ਹੋਮੇ ਰੋਗ ਸਭ ਜਗਤ ਵਿਆਪਿਆ ਤਿਨ ਕਉ ਜਨਮ ਮਰਨ ਦੁਖ ਪਾਰੀ। ਗੁਰਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕਹੋਂ ਬਲਿਹਾਰੀ। ਜਿਨ ਸਿਟ ਸਾਜੀ ਸੋਈ ਹਰ ਜਾਣੇ ਤਾਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਕਸੈ ਗੁਰਮੁਖ ਬ੍ਰਹਮ ਵਿਚਾਰੋ। ਸੂਹੀ ਮਹੱਲਾ ਚੌਥਾ ਕੀਤਾ ਕਰਣਾ ਸਰਬ ਰਜਾਈ। ਕਿਛ ਕੀਤੇ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ। ਜਿਉਂ ਹਰ ਭਾਵੇ ਤਿਉਂ ਰੱਖੀਏ ਮੇਰੇ ਹਰ ਜੀਓ ਹਉ ਕੋ ਤੇਰੇ ਵਸ। ਅਸਾਂ ਜੋਰ ਨਾਹੀਂ ਜਿਗਜ ਕਰ ਹਮ ਸਾਕੈ ਜਿਉਂ ਭਾਵੇ ਤਿਵੇ।

ਉਹ ਕਦ ਤੇ ਆਇਓ ਰਹਾਓ, ਜਲ ਤੇ ਉਠੇ ਅਨਕ ਤਰੰਗਾ, ਕਣਕ ਭੁੱਖਣ ਕੀਨੇ ਬਹੁ ਰੰਗਾ, ਬੀਜ ਵੀ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ, ਸਹਿਸ ਘਟਾ ਮੈਂ ਏਕ ਆਕਾਸ, ਕੜ ਬੂਟੇ ਤੇ ਉਹੀ ਪ੍ਰਗਾਸ, ਪਰਮ ਲੋਭ ਵੋ ਮਾਇਆ ਵਿਕਾਰ, ਕ੍ਰਮ ਛੂਟੇ ਤੇ ਏਕੰਕਾਰ, ਉਹ ਅਵਨਾਸੀ ਬਿਨਸਤ ਨਾਹੀ, ਨਾ ਕੋ ਆਵੇ ਨਾ ਕੋ ਜਾਹੀ, ਗੁਰ ਪੂਰੇ ਹੋਮੇ ਮਲਕ ਹੋਈ, ਕਹੁ ਨਾਨਕ ਮੇਰੀ ਪਰਮਗਤ ਹੋਈ, ਸੂਹੀ ਮਹੱਲਾ ਪੰਜਵਾਂ, ਕੀਤਾ ਲੋੜੇ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾਹੀ ਕੋਏ, ਜੋ ਜਨ ਸੇਵੇ ਥੇ ਪੂਰਨ ਕਾਜ, ਦਾਸ ਆਪਣੇ ਕੀ ਰੱਖੋ ਲਾਜ, ਤੇਰੀ ਸਰਣ ਪੂਰਨ ਦਇਆਲਾ, ਤੁਝ ਬਿਨ ਕਮਨ ਕਰੇ ਪ੍ਰਤਪਾਲਾ ਰਖਾਓ, ਜਲ ਥਲ ਮਹੀਲ ਰਹਿਆ ਭਰਪੂਰ, ਨਿਕਟ ਵਸੇ ਨਾਹੀ।

ਤੋਮਤ ਜਾਏ ਪਰਮ ਪਦ ਪਾਏ, ਗੁਰ ਪ੍ਰਸਾਦੀ ਨਾਮ ਤੇ ਆਏ, ਦੋਇ ਕਰ ਜੋੜ ਕਰੋ ਅਰਦਾਸ, ਤੁ ਪਾਵੇ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਸਦਾ ਤੇ ਆਏ, ਤੂੰ ਹੀ ਮਹੱਲਾ ਪੰਜਵਾਂ, ਤਨ ਸੁਹਾਗਣ ਜੋ ਪ੍ਰਭੂ ਪਛਾਨੈ, ਮਨ ਹੁਕਮ ਤਜੇ ਅਭਮਾਨੈ, ਪ੍ਰੇ ਸਿਓ ਰਾਤੀ ਰਲੀਆ ਮਾਨੈ, ਸੁਣ ਸਖੀਏ ਪ੍ਰਭ ਮਿਲ ਨੀਸਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਰਖਾਓ ਸਖੀ ਸਹੇਲੀ ਕੋ ਸਮਝਾਵੇ, ਤੋਈ ਕਮਾਵੇ ਜੋ ਪ੍ਰਾਪਾਵੇ, ਸਾ ਸੁਹਾਗਣ ਅੰਕ ਸਮਾਵੇ, ਗਰਭ ਗਹੇਲੀ ਮਹਿਲ ਨਾ ਪਾਵੇ, ਫਿਰ ਪਛਤਾਵੇ ਜਬ ਰਹਿਣ ਬਿਖਾਵੇ, ਕਰਮਹੀਣ ਮਨਮੁਖ ਦੁਖ ਪਾਵੇ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਵਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੇ ਦੇਖ ਹਦੂਰ, ਸੂਹੀ ਮਹੱਲਾ ਪੰਜਵਾਂ, ਗ੍ਰਿਉ ਵਸ ਗੁਰ ਕੀਨਾ ਹੋ ਕਰ ਕੀ ਨਾਰ, ਦਾ ਦਾਸੀ ਕਰ ਦੀਨੀ ਪਤਾਰ, ਸਗਲ ਸਮੱਗਰੀ ਮੈਂ ਕਰ ਕੀ ਜੋੜੀ, ਆਸ ਪਿਆਸੀ ਪਿਰ ਕੋ ਲੋੜੀ, ਤਾਮਰ ਕਹਾਂ ਗੁਣ ਕੰਤ ਪਿਆਰੇ, ਸੁਗੜ ਸਰੂਪ ਦਿਆਲ ਮੋਰਾਰੇ, ਰਖਾਓ ਤਸੀਗਾਰ ਪਉ ਅੰਜਨ ਪਾਇਆ, ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ, ਕੰਗਨ ਬਸਤਰ ਗਏ ਨੇ ਬਣੇ ਸੁਹਾਵੇ, ਤਾਂ ਸਭ ਸੁਖ ਪਾਵੇ ਜਾਂ ਫਿਰ ਖਰੇ ਆਵੇ, ਗੁਣ ਕਾਮਣ ਕਰ ਕੰਤਰੀ ਜਾਇਆ, ਵਸ ਕਰ ਲੀਨਾ ਗੁਰ ਪਰਮ ਚੁਕਾਇਆ, ਸਭ ਤੇ ਉੱਚਾ ਮੰਦਰ ਮੇਰਾ, ਸਭ ਕਾਮਣ ਤਿਆਗੀ ਪ੍ਰਿਉ ਪ੍ਰੀ ਤੂੰ ਮੇਰਾ, ਪ੍ਰਗਟਿਆ ਸੂਰ ਜੋਤ ਉਜਿਆਰਾ, ਸੇਜ ਵਿਛਾਈ ਸਰਦ ਅਪਾਰਾ, ਨਵ ਰੰਗ ਲਾਲ ਤੇਜ ਰਾਵਣ ਆਇਆ, ਜਨ ਨਾਨਕ ਫਿਰ ਤਾਣ ਮਿਲ ਸੁਖ ਪਾਇਆ, ਸੂਹੀ ਮਹੱਲਾ ਪੰਜਵਾਂ, ਉਮ ਕਿਉ ਹੀ ਉਹ ਮਿਲਨ ਪ੍ਰਤਾਈ, ਖੋਜਤ ਚਰਿਓ ਦੇਖੋ ਪ੍ਰੇ ਜਾਈ, ਸੁਨਤ ਸੰਦੇਸਰੋ ਪ੍ਰੇ ਗ੍ਰਹਿ ਸੇਜ ਬਚਾਈ, ਪ੍ਰਮ ਪ੍ਰਮ ਆਇਓ ਤੋ ਨਦਰ ਨਾ ਪਾਈ, ਕੇਨ ਵਧੀਰੋ ਧੀਰੇ ਨਿਮਾਨੋ, ਮਿਲ ਸਾਜਨ ਹੋ ਤੁਝ ਕੁਰਬਾਨੋ, ਰਖਾਓ ਏਕਤਾ ਸੇਵ ਜੀ ਤਨ ਕੰਤਾ, ਤਨ ਸੂਤੀ ਪਿਰਸਤ ਜਾਗੰਤਾ, ਪੀਓ ਮਦਰੋ ਤਨ ਬਤਵੰਤਾ, ਤਨ ਜਾਗੈ ਜੇ ਪਿਰ ਬੋਲੰਤਾ, ਪਈ ਨਰਾਸੀ ਬਹੁਤ ਦਿਨ ਲਾਗੇ, ਦੇਸ਼ ਦਸੰਤਰ ਮੈਂ ਸਗਲੇ ਜਾਗੇ, ਖਿਨ ਰਹਿਣ ਨਾ ਪਾਵੋ ਬੇਨ ਪਗ ਪਾਗੇ, ਹੋਏ ਕਿਰਪਾਲ ਪ੍ਰਾ ਮਿਲੇ ਸੁਭਾਗੇ, ਭਇਓ ਕਿਰਪਾਲ ਸਤਸੰਗ ਮਿਲਾਇਆ, ਬੂਝੀ ਤਪਤ ਕਰੇ ਤਿਰਪਾਇਆ, ਸਗਲ ਸੀਗਾਰ ਹੁਣ ਮੁਝੇ ਸੁਹਾਇਆ, ਕਹੋ ਨਾਨਕ ਗੁਰ ਪਰਮ ਚੁਕਾਇਆ, ਜੈ ਦੇਖਾਂ ਤੇ ਪਿਰ ਹੈ ਪਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ, ਅੜਹਾਓ ਦੂਜਾ ਸੂਹੀ ਮਹੱਲਾ ਪੰਜਵਾਂ, ਕਿਆ ਗੁਣ ਤੇਰੇ ਸਾਰ ਸੰਭਾਲੀ, ਮੁਹੇ ਨਿਰਗੁਣ ਕੇ ਦਾ ਤਾਰੇ, ਬੈ ਖਰੀਦ ਕਿਆ ਕਰੇ ਚਤੁਰਾਈ, ਇਹੋ ਜੀਉ ਪਿੰਡ ਸਭ ਤਾਰੇ, ਲਾਲ ਰੰਗੀਲੇ ਪ੍ਰੀਤ ਮਨ ਮੋਹਨ, ਤੇਰੇ ਦਰਸ਼ਨ ਕਉ ਹੰਬਾਰੇ, ਅਰਹਾਓ ਪ੍ਰਭ ਦਾਤਾ ਮੁਹੇ ਦੀਨ ਤਿਹਾਰੀ, ਤੁਮ ਸਦਾ ਸਦਾ ਉਪਕਾਰੇ, ਤੋ ਕਿਛ ਨਾਹੀ ਜੇ ਮੈਂ ਤੇ ਹੋਵੇ, ਮੇਰੇ ਠਾਕੁਰ ਅਗਮ ਅਪਾਰੇ, ਕਿਆ ਸੇਵ ਕਮਾਵੋ ਕਿਆ ਕਹਿ ਰੀਝਾਵੋ, ਬਿਧ ਕਿਦ ਪਾਵੋ ਦਰਸਾਰੇ, ਮਿਤ ਨਹੀਂ ਪਾਈਏ ਅੰਤ ਨਾ ਲਈਏ, ਮਨ ਤਰਸੇ ਚਰਨਾਰੇ, ਪਾਵੋ ਦਾਨ ਈਠ ਹੋਏ ਮੰਗੋ, ਮੁਖ ਲਾਗੇ ਸੰਤ ਰੇ ਨਾਰੇ, ਜਨ ਨਾਨਕ ਕਉ ਗੁਰ ਕਿਰਪਾ ਤਾਰੀ, ਪ੍ਰਭਾ ਦੇ ਨਿਸਤਾਰੇ, ਸੂਹੀ ਮਹੱਲਾ ਪੰਜਵਾਂ, ਕਾਰ ਤੀਜਾ ਇੱਕ ਓ ਅੰਕਾਰ, ਸਤਿਗੁਰ ਪ੍ਰਸਾਦਿ

ਤੇਰਾ ਕੋੜ ਦਾ ਜਾ ਕੇ ਦਰਬਾਰੇ ਨਿਮਖ ਨਿਮਖ ਵਸੇ ਤਿੰਨ ਨਾਲੇ ਹਉ ਕੁਛ ਨਾਹੀ ਸਭ ਕੁਛ ਤੇਰਾ ਓਦ ਪੋਦ ਨਾਨਕ ਸੰਗ ਬਸੇਰਾ ਸੂਫੀ ਮੁਹੱਲਾ ਪਨਵਾ ਸੂਖ ਮਹਿਲ ਜਾ ਕੇ ਊਚ ਦੁਆਰੇ ਤਾ ਮੈਂ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰੋਂ ਡੀਠੀ ਰਹਾਓ ਤੈ ਗੀਤ ਨਾਥ ਅਖਾਰੇ ਸੰਗਾ ਊਹਾਂ ਸੰਤ ਕਰੇ ਹਰ ਰੰਗਾ ਤੈ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਨਕ ਕੀ ਅੰਮ੍ਰਿਤ ਵਰਖਾ ਗੁਜ ਕਥਾ ਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮੁਹੱਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਕਿਉ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧੀਰਕ ਇਸ ਮਨੇ ਸੁਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਿਹਾਰੇ ਸੂਹੀ ਮੁਹੱਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਰ ਸੁਧਾਰੇ ਕਰਮੋ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਅਰਹਾਉ ਬਾਦਸ਼ਾਹ ਸਹ ਵਾਪਾਰੀ ਮਰਨਾ ਜੋ ਦਿਸੇ ਸੋ ਕਾਲੇ ਕਰਨਾ ਊੜੇ ਮੋਏ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਉ ਕਰੋ ਗਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮੁਹੱਲਾ ਪੰਜਵਾਂ ਘੜ ਘੜ ਅੰਤਰ ਤੁਮੇ ਬਸਾਰੇ ਸਗਲ ਸਮੱਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਅਧਾਰੇ ਤੁਮ ਹੀ ਪੇਖ ਪੇਖ ਮਨ ਬਗਸਾਰੇ ਅਰਹਾਉ ਅਣਕ ਜੋਨ ਪ੍ਰਾਮ ਪ੍ਰਾਮ ਪ੍ਰਮਹਾਰੇ ਓੜ ਗਹੀ ਅਵਸਾ ਸੰਗਾਰੇ ਅਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰੇ ਦੇਨ ਰਹਿ ਨਾਰੇ ਸੂਹੀ ਮੁਹੱਲਾ ਪੰਜਵਾਂ ਕਮਨ ਕਾਜ ਮਾਇਆ ਵਡਿਆਈ ਜਾ ਕੋ ਬਿਨਸਤ ਬਾਰ ਨਾ ਕਾਈ ਕਿਉਂ ਸੁਪਨਾ ਸੋਭਤ ਨਹੀਂ ਜਾਣੇ ਅਚੇਤ ਬਵਸਥਾ ਮਹਿ ਲਪਟਾਨੇ ਅਰਹਾਉ ਮਹਾ ਮੋਏ ਮੋਯੋ ਗਾਵਾਰਾ ਪੇਖਤ ਪੇਖਤ ਊਠ ਸਿਧਾਰਾ ਊਚ ਤੇ ਊਚ ਤਾਕਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਦੂਸਰ ਹੋਵਾ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮੁਹੱਲਾ ਪੰਜਵਾਂ ਸਿਮਰ ਸਿਮਰ ਤਾਕ ਹੋ ਜੀਵਾਂ ਚਰਨ ਕਮਲ ਤੇਰੇ ਤੋਏ ਤੋਏ ਪੀਵਾਂ ਤੂੰ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੇ ਸੰਗ ਸੁਆਮੀ ਅਰਹਾਉ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾ ਆੜ ਪੈਰ ਤੇਰੇ ਗੁਣ ਗਾਵਾ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮਾਨੰਦਾ ਜਾ ਕੇ ਸਿਮਰਨ ਭਜ ਪਉ ਨਾ ਵਿਆਪੈ ਸਦਾ ਸਦਾ ਨਾਨਕ ਹਰ ਜਾਪੈ ਸੂਹੀ ਮੁਹੱਲਾ ਪੰਜਵਾਂ ਗੁਰ ਕੈ ਬਚਨ ਹਿਰਦੇ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਬਲ ਮੂਰਤ ਦਰਸ਼ਨ ਬਿਲਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਓ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਕਾਮ ਕ੍ਰੋਧ ਲੋਭ ਮੋਹ ਤੁਜਾਰੀ ਦਿਰੜ ਨਾਮ ਦਾਨ ਇਸਨਾਨ ਸੋਚਾਰੀ ਕਹੋ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਸੂਹੀ ਮੁਹੱਲਾ ਪੰਜਵਾਂ ਲੋਭ ਮੋਏ ਮਗਨ ਅਪਰਾਧੀ ਕਰਨ ਹਾਰ ਕੀ ਸੇਵਨਾ ਸਾਧੀ ਪਤਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਲੇਹੋ ਮੋਹੇ ਨਿਰਗੁਣਿਆਰੇ ਰਗਾਓ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇਹ ਮਾਨ ਅਭਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਣਾਇਆ ਸੂਹੀ ਮੁਹੱਲਾ ਪੰਜਵਾਂ ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਣੀਏ ਨਾਹੀ ਨਿਗਟ ਵਸਤ ਕਉ ਜਾਣੇ ਦੂਰੇ ਪਾਪੀ ਪਾਪ ਕਮਾਹੀ ਸੋ ਕਿਸ਼ਤਾਰ ਜਿਤ ਛੁੱਟੇ ਪੁਰਾਨੀ ਹਰ ਹਰ ਨਾਮ
ਜਪ ਅੰਮ੍ਰਿਤ ਬਾਨੀ ਰਖਾਓ, ਘੋਰ ਮਹਿਰ ਸਦਾ ਰੰਗ ਰਾਤਾ, ਸੰਗ ਤੁਮਾਰੇ ਕਛੂ ਨਾ।

ਪ੍ਰਾਪਤ ਹੋਏ। ਸੁਣ ਸਾਜਨ ਇਉਂ ਦੁੱਤਰ ਤਰੀਏ, ਮਿਲ ਸਾਧੂ ਹਰ ਨਾਮ ਉਚਰੀਏ ਰਹਾਉ। ਏਕ ਬਿਨਾ ਦੂਜਾ ਨਹੀਂ ਜਾਣੈ, ਘੜ ਘੜ ਅੰਤਰ ਪਾਰ ਬ੍ਰਹਮ ਪਛਾਨੈ। ਜੋ ਕਿਛ ਕਰੈ ਸੋਈ ਫਲ ਮਾਨੈ,

ਭਵਜਲ ਡੂਬਤ ਸਤਿਗੁਰ ਕਾਢ, ਜਨਮ ਜਨਮ ਕਾ ਟੂਟਾ ਗੰਢ, ਗੁਰ ਕੀ ਸੇਵਾ ਕਰੋ ਦਿਨ ਰਾਤ, ਸੂਖ ਸਹਿਜ ਮਨ ਆਵੇ ਸਾਤ, ਸਤਿਗੁਰ ਕੀ ਰੇਣ ਵਡਭਾਗੀ ਪਾਵੇ, ਨਾਨਕ ਗੁਰ ਕਉ ਸਦ ਬਲ ਜਾਵੇ, ਸੂਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਏ, ਆਠ ਪਹਿਰ ਹਰ ਹਰ ਜਸ ਗਾਈਏ, ਸਿਮਰੋ ਸੋ ਪ੍ਰਵੇ ਆਪਣਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ, ਅਰਹਾਉ ਚਰਨ ਕਮਲ ਸਿਉਂ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ, ਸੰਤ ਪ੍ਰਸਾਦ ਵਸੇ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੇ ਸੰਤ ਰਵਾਲਾ।

ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੂਹੀ ਮਹੱਲਾ ਪੰਜਵਾਂ ਮੀਤ ਸਾਜਨ ਸੁਦ ਬੰਧ ਬਪਾਈ ਜਦ ਕਦ ਪੇਖੋ ਹਰ ਸੰਗ ਸਹਾਈ ਜਾਤ ਮੇਰੀ ਪਤ ਮੇਰੀ ਤਨ ਹਰ ਨਾਮ ਸੂਗ ਸਹਿਜ ਆਨੰਦ ਬਿਸਰਾਮ ਰਹਾਓ ਪਾਰ ਬ੍ਰਹਮ ਜਬ ਪੈਰ ਸਨਾਹਾ ਕੋਟ ਆਬਦ ਤਿਸ ਬਿਦ ਤਨਾਹ ਹਰ ਚਰਨ ਸਰਨ ਗੜਕੋਟ ਹਮਾਰ ਕਾਲ ਕੰਟਕ ਜਮ ਤਿਸ ਨਾ ਬਿਦਾਰ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਅਨੰਦ ਬਿਨੋਦ ਮੰਗਲ ਸੁਖਤਾਹਾ।

ਕੁਟਾਹ ਹਰ ਸਿਮਰ ਸਿਮਰ ਮਾਨ ਮੋਹ ਕੁਟਾਹ ਦੀਨ ਦਿਆਲ ਕਰੋ ਉਤਸਾਹ ਨਾਨਕ ਦਾਸ ਹਰ ਸਰਣ ਸਮਾਹ ਸੂਹੀ ਮਹੱਲਾ ਪੰਜਵਾ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਹਿਰਦਮਾਏ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖ ਲਾਵ ਹਰ ਅਨਕ ਬਿੰਜਨ ਤੁਝ ਭੋਗ ਪੁੰਚਾਵ ਅਰਹਾਵ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਧ ਤਾਕੇ ਬਰਨੇ ਨਾ ਜਾਹੀ ਲੋਭ ਮੂਆ ਤਿਸ਼ਨਾ ਬੁਝ ਤਾਕੀ ਪਾਰ ਬ੍ਰਹਮ ਕੀ ਸਰਣ ਜਨ ਤਾਕੀ ਜਨਮ ਜਨਮ ਕੇ ਭਏ ਮੋਹ ਨਿਵਾਰੇ ਨਾਨਕ ਦਾਸ।

ਸਰਬ ਨਿਰੰਤਰ ਏਕੋ ਜਗ, ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ, ਅਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੋਲ ਆਇਆ ਤੇਰਾ। ਸੂਹੀ ਮਹੱਲਾ ਪੰਜਵਾਂ, ਪ੍ਰਾਤੇ ਕਾਲ ਹਰ ਨਾਮ ਉਚਾਰੀ, ਈਤ ਊਤ ਕੀ ਓੜ ਸਵਾਰੀ, ਸਦਾ ਸਦਾ ਜਪੀਏ ਹਰ ਨਾਮ, ਪੂਰਨ ਹੋਵੇ ਮਨ ਕੇ ਕਾਮ ਰਹਾਓ, ਪ੍ਰਾਪ ਅਵਨਾਸੀ ਰਹਿਣ ਦਿਨ ਗਾਓ, ਜੀਵਤ ਮਰਤ ਨਿਚਲ ਪਾਵੇ ਥਾਓ, ਸੋ ਸਾਓ ਸੇਵ ਜਿਦ ਤੋਟ ਨ ਆਵੇ, ਖਾਤ ਖਰਚਤ ਸੁਖ ਅਣਦ ਵਿਖਾਵੇ, ਜਗ ਜੀਵਨ ਪੁਰਖ ਸਾਧ ਸੰਗ ਪਾਇਆ, ਗੁਰ ਪ੍ਰਸਾਦ ਨਾਨਕ ਨਾਮ ਤੇ ਆਇਆ। ਸੂਹੀ ਮਹੱਲਾ ਪੰਜਵਾਂ, ਗੁਰਪੂਰੇ ਜਾ ਭਏ ਦਿਆਲ, ਦੁਖ ਬਿਨਸੇ

ਮਨ ਤੌਲ ਹਰ ਜਿਤ ਹਰ ਬਿਸਰਾਏ ਰਹਾਉ ਅੰਧ ਗਰੀਬੀ ਸਾਧ ਸੰਗ ਜਿਤ ਪ੍ਰਵਚਿਤ ਆਏ ਜਲ ਜਾਓ ਇਹੋ ਬੜਪੁਣਾ ਮਾਇਆ ਲਵਟਾਏ ਪੀਸਣਾ ਪੀਸ ਓੜ ਕਾਮਰੀ ਸੁਖ ਮਨ ਸੰਤੋਖ ਆਏ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਵਤਾਏ ਨਗਨ ਫਿਰਤ ਰੰਗ ਏਕ ਕੈ ਓ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜੇ ਰਚ ਲੋਭਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹ ਨਾਨਕ ਦਾਨ ਪਾਏ ਸੂਹੀ ਮਹੱਲਾ ਪੰਜਵਾਂ।

ਬੀਜਣਾ ਸੰਤ ਚੌਰ ਠੋਲਾਓ, ਸੀਸ ਨਿਹਾਰੋ ਚਰਨ ਤਲ, ਤੂਰ ਮੁਖ ਲਾਵੋ, ਮਿਸ਼ਟ ਬਚਨ ਬੇਨਤੀ ਕਰੋ, ਦੀਨ ਕੀ ਨਿਆਈ, ਤਾਜ ਅਭਮਾਨ ਸਰਣੀ ਪਰੋ।

ਰਾਗ ਸੂਹੀ ਮਹੱਲਾ ਪੰਜਵਾਂ ਕਾਰ ਪੰਜਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ ਜਪ ਮਨ ਗੋਬਿੰਦ ਇੱਕ ਹੈ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨੇ ਛਾੜ ਦੁਬਧਾ ਕੀ ਕੁਰੀਆ ਰਹਾਓ ਨਿਰਗੁਣ ਹਰੀਆ ਸਰਗੁਣ ਤਰੀਆ ਅਨਕ ਕੋਠਰੀਆ ਪਿੰਨ ਪਿੰਨ ਪਿੰਨ ਪਿੰਨ ਕਰੀਆ ਵਿੱਚ ਮਨ ਕੋਟਵਰੀਆ

ਦਾ ਪੰਜਵਾਂ ਰਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰੱਖਿਓ ਪਾਸਾਰਾ ਅਰਹਾਉ ਬਹੁਬਿਧ ਰੂਪ ਰੰਗ ਆਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਵਰਨ ਚੇਨ ਨਾਹੀ ਮੁੱਖ ਨਾ ਮਾਸਾਰਾ ਕਹਿਣ ਨ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰਨਾਰਾ ਸੂਹੀ ਮਹੱਲਾ ਪੰਜਵਾਂ ਤਉ ਮੈਂ ਆਇਆ ਸਰਨੀ ਆਇਆ।

ਫਰਮਾਇਆ, ਜੈਸੇ ਪਵਨ ਚੁਹਲਾਇਆ, ਸੋਨ ਸੁਨ ਹੀ ਡਰਾਇਆ, ਘਰ ਰੋ ਤਮਰਾਇਆ, ਗਰੇ ਅੰਧ ਕੂਪਾਇਆ, ਪਾਵਕ ਸਗਰਾਇਆ, ਗਈ ਓੜ ਸਾਧਾਇਆ, ਨਾਨਕ ਹਰ ਧਿਆਇਆ, ਆਪ ਮੈਂ ਪੂਰਾ ਪਾਇਆ। ਰਾਗ ਸੂਹੀ ਮਹੱਲਾ ਪੰਜਵਾਂ ਕਰ ਸੇਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਾਜੀਨਿਆਂ, ਸੱਚ ਤੇਰਾ ਪਾਸਾਰਾ, ਤੇਰਾ ਰੂਪ ਅਗੰਮ ਹੈ, ਅਰੂਪ ਤੇਰਾ ਦਰਸਾਰਾ। ਹਉ ਕੁਰਬਾਣੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ, ਸਭੇ ਇੱਛਾ ਪੂਰੀਆਂ, ਜਾਂ ਪਾਇਆ ਅਗਮ ਅਪਾਰਾ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਣਾ ਕਉ ਬਲਿਹਾਰ। ਰਾਗ ਸੂਹੀ ਮਹੱਲਾ ਪੰਜਵਾਂ, ਕਾਰ ਸਤਵਾਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਏ, ਜਿਸ ਨੂੰ ਹੋਏ ਦਿਆਲਾ ਸਾਈ ਭਗਤ ਜੋ ਤੁਧ ਪਾਵੇ। ਤੂੰ ਸਰਬ ਜੀਆਂ ਪ੍ਰਤਪਾਲਾ, ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ, ਜੋ ਤੁਧ ਪਾਵੇ ਸੋ ਪ੍ਰਵਾਨ। ਮਨ ਤਨ ਤੂੰ ਹੈ ਆਧਾਰੀ,

ਨਿਮਖ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਜਨ ਕਮਾਵੇ ਸੰਤਨ ਕਾ ਤੋ ਗੁਰਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸ ਨਾਨਾ ਇਸ ਕਾਲਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਾਲਮਹਿ ਕਟ ਕਟ ਨਾਨਕ ਮਾਝਾ ਸੂਹੀ ਮਹੱਲਾ ਪੰਜਵਾਂ ਜੋਗਸ਼ ਕਰੈ ਸੋਈ ਪ੍ਰਾਮਾਨ ਓਏ ਰਾਮ ਨਾਮ ਰੰਗ ਰਾਤੇ ਜਿਨ ਕੀ ਸੋਭਾ ਸਭ ਨੀਤਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੇ ਵੜਨਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਈ ਜਲ ਸੋਈ ਹਰਹਾਓ ਕੋੜ ਅਪਰਾਧੀ ਸੰਤ ਸੰਗ ਉਦਰੈ ਜਮ ਤਾ ਕੇ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਭਉ ਕਟੈ ਸੰਤ ਸਰਣ ਜੋ ਆਵੇ ਦਿਆ ਮਨੋਰਥ ਕਰ ਆਰਾਧ ਸੋ ਸੰਤਨ ਤੇ ਪਾਵੇ ਜਨ ਕੀ ਮਹਿਮਾ ਕੇਤਕ ਵਰਨੋ ਜੋ ਪ੍ਰਭ ਆਪਣੇ ਪਾਣੇ ਕਹੋ ਨਾਨਕ ਜਿਨ ਸਤਿਗੁਰ ਫੇਟਿਆ ਤੇ ਸਭ ਤੇ ਭਏ ਨਿਕਾਣੇ ਸੂਹੀ ਮਹੱਲਾ ਪੰਜਵਾ ਮਾਂ ਅਗਨ ਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਾਣ ਹਿਰਦੇ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿਤ ਆਇਐ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਉ ਅੰਧ ਕੂਬ ਤੇ ਕਾਢ ਲਈਏ ਤੁਮ ਆਪ ਪਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਲ ਛਿੜਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਭਏ ਵੋ ਮਨਾਸੇ ਮਿਟਿਆ ਸਗਲ ਵਸੂਰਾ ਨਾਨਕ ਦਇਆ ਕਰੀ ਸੁਖ ਦਾਤੈ ਢੇਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾਂ ਜਾਬ ਕਛ ਨਾ ਸੀਓ ਤਬ ਕਿਆ ਕਰਤਾ ਕਮਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ

ਤੇਰੀ ਬਖਸ਼ ਨਿਰਾਲੀ ਜੀ ਜਨਸਬ ਤੇਰੇ ਕੀਤੇ ਘੜ ਘੜ ਤੁਹੀ ਤਿਆਈ ਏ ਤੇਰੀ ਗਤ ਮਿਤ ਤੂੰ ਹੈ ਜਾਣੇ ਕੁਦਰਤ ਕੀਮ ਨਾ ਪਾਈਏ ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਪਾਣਾ ਸੂਹੀ ਮਹੱਲਾ ਪੰਜਵਾਂ ਭਾਲ ਚੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸਹੀ ਏ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੇ ਹੋ ਬਲ ਜਾਈ ਕੇਸਾਂ ਕਾ ਕਰ ਚਬਰ ਟੁਲਾਵਾਂ

ਸੀ ਲਾਇਨ ਹਰਸੋ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾ ਤੇ ਸੱਚਾ ਸੁਖ ਸੱਚੀ ਵਡਿਆਈ।

ਅਰਦਾਸ ਬੇਨਤੀ ਤੇਰੇ ਜਾਣਾ ਦੇਖਣ ਪਾਵਾ ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕਉ ਬਲਿਹਾਰਾ ਮੇਰੇ ਰਾਮ ਰਾਏ ਜਿਉਂ ਰਾਖੇ ਤਿਉਂ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਤੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ।

ਪੱਲਾ ਪੰਜਵਾਂ ਤੁਦ ਚਿਤ ਆਏ ਮਹਾਂ ਆਨੰਦਾ, ਜਿਸ ਵਿਸਰੈ ਸੋ ਮਰ ਜਾਏ, ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਤੁਦ ਸਦਾ ਥਿਆਏ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ, ਅਰਹਾਓ ਚਰਨ ਧੂੜ ਤੇਰੇ ਜਨ ਕੀ ਹੋਵਾਂ, ਤੇਰੇ ਦਰਸ਼ਨ ਕਉ ਬਲ ਜਾਈ, ਅੰਮ੍ਰਿਤ ਬਜਨ ਦੇ ਉਰਤਾਰੀ, ਤਉ ਕਿਰਪਾ ਤੇ ਸੰਗ ਪਾਈ, ਅੰਤਰ ਕੀ ਗਤ ਤੁਝ ਪੈਸਾਰੀ, ਤੁਧ ਜੇਵੜ ਅਵਰ ਨਾ ਕੋਈ, ਜਿਸ ਨੂੰ ਲਾਏ ਲਹਿ ਸੋ ਲਾਗੇ, ਭਗਤ ਤੁਹਾਰਾ ਸੋਈ, ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਝੁੱਠੇ ਪਾਵਾ, ਸਾਸ ਸਾਸ ਨਾਨਕ ਆਰਾਧ, ਆਠ ਪੈਰ ਗੁਣ ਗਾਵਾ, ਸੂਹੀ ਮਹੱਲਾ ਪੰਜਵਾਂ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਤੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ।

ਤੇਰੇ ਸੇਵਕ ਕਉ ਪਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ ਅਰਹਾਉ, ਜੋ ਤੇਰੇ ਰੰਗ ਰਾਤੇ ਸੁਆਮੀ, ਤਿਨਕਾ ਜਨਮ ਮਰਨ ਦੁਖ ਨਸ, ਤੇਰੀ ਬਖਸ਼ ਨਾ ਮੇਟੇ ਕੋਈ, ਸਤਿਗੁਰ ਕਾ ਦਿਲਸ, ਨਾਮ ਧਿਆਇਨ ਸੁਖ ਫਲ ਪਾਇਨ, ਆੜ ਪੈਰ ਆਰਧ ਹੈ ਤੇਰੀ ਸਰਣ ਤੇਰੇ ਪਰਵਸ, ਪੰਚ ਦੁਸ਼ਟ ਲੈ ਸਦ ਹੈ ਗਿਆਨ ਧਿਆਨ, ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜੇਨ ਕਲ ਰਾਖੀ ਮੇਰੀ। ਸੂਹੀ ਮਹੱਲਾ ਪੰਜਵਾਂ, ਸਗਲ ਤਿਆਗ ਗੁਰ ਸਰਣੀ ਆਇਆ, ਰੱਖੋ ਰੱਖਣ ਹਾਰੇ, ਜਿਤ ਤੂੰ ਲਾਵੇ ਤੇ ਤਹਮ ਲਾਗੇ, ਕਿਆ ਇਹ ਜੰਤ ਵਿਚਾਰੇ, ਮੇਰੇ ਰਾਮ ਜੀ ਤੂੰ ਪ੍ਰਵੇਂਤਰ ਜਾਮੀ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾਂ ਨਿਤ ਸੁਆਮੀ, ਅਰਹਾਉ ਆੜ ਪੈਰ ਪ੍ਰਭ ਆਪਣਾ ਧਿਆਈਏ, ਗੁਰ ਪ੍ਰਸਾਦ ਪਉ ਤਰੀਏ, ਆਪ ਆ ਹੋਈਏ ਸਭ ਰੇਣਾ, ਜੀਵਤਿਆਂ ਇਉ ਮਰੀਏ, ਸਫਲ ਜਨਮ ਤਿਸਕਾ ਜਗ ਪੀਤਰ, ਸਾਧ ਸੰਗ ਨਾ ਜਾਪੇ, ਸਗਲ ਮਨੋਰਥ ਤਿਸਕੇ ਪੂਰਨ, ਜੇ ਦਇਆ ਕਰੇ ਪ੍ਰਭ ਆਪੇ, ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ, ਤੇਰੀ ਸਰਣ ਦਿਆਲਾ, ਕਰ ਕਿਰਪਾ ਆਪਣਾ ਨਾਮ ਦੀਜੈ, ਨਾਨਕ ਸਾਧੁਰ ਵਾਲਾ। ਰਾਗ ਸੂਹੀ ਅਸ਼ਟਪਦੀਆਂ, ਮਹੱਲਾ ਪਹਿਲਾ, ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।

ਰੰਗੀਏ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਏ ਸੱਚੇ ਸਿਉਂ ਚਿਤ ਲਾਏ ਜੀਓ ਰਹਾਓ ਚਾਰੇ ਕੁੰਡਾਂ ਜੇ ਪਵੇ ਬਿਨ ਭਾਗਾਂ ਤਨ ਨਾਹਰੇ ਜੀਓ ਅਵਗਣ ਮੁੱਠੀ ਜੇ ਫਿਰ ਬਦਕ ਥਾਏ ਨਾ ਪਾਹੇ ਜੀਓ ਗੁਰ ਰਾਖੇ ਸੇ ਉਭਰੇ ਸਬਦਰ ਤੇ ਮਨ ਮਾਹੇ ਜੀਓ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤੇਨ ਮੁਖ ਨਾਮ ਨਾ ਉਪਜੈ ਦੂਜੇ ਵਿਆਪੇ ਚੋਰ ਜੀਓ ਮੂਲ ਨਾ ਬੂਝੇ ਆਪਣਾ ਸੇ ਪਸੂਆ ਸੇ ਟੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ।

ਸੱਚੇ ਕੀ ਲਿਵ ਉਭਰੈ, ਬਖਸੇ ਬਖਸਣ ਹਾਰ ਜੀਓ, ਆਨਕੋ ਕੀਜੇ ਮਿੱਤੜਾ, ਖਾਕ ਰਲੇ ਮਰ ਜਾਏ ਜੀਓ, ਬਹੁ ਰੰਗ ਦੇਖ ਭੁਲਾਇਆ, ਉਲ ਪੁਲਿਆ ਵੇ ਜਾਏ ਜੀਓ, ਨਦਰ ਪ੍ਰਭੂ ਤੇ ਛੁੱਟੀਏ, ਨਦਰੀ ਮੇਲ ਮਿਲਾਏ ਜੀਓ, ਗਾਫਲ ਗਿਆਨ ਵਿਹੂਣਿਆ, ਗੁਰ ਬਿਨ ਗਿਆਨ ਨਾ ਪਾਲ ਜੀਓ, ਖਿੱਚੋ ਤਾਣ ਵੀ ਗੁੱਚੀਏ,

ਤਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਦ ਪਾਏ ਦਰਬਾਰ ਸਤਿਗੁਰ ਸ਼ਬਦ ਪਏ ਰਹਾਉ ਮਨ ਤਨ ਸੱਚ ਸਲਾਹੇ ਸੱਚੇ ਮਨ ਪਾਇਆ ਲਾਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹਉ ਜੀਵਾਂ ਗੁਣਸਾਰ ਅੰਤਰ ਤੂੰ ਵਸੈ ਮਨ ਮਾਹੇ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਅਰੰਗ ਰੰਗੇਤੜਾ ਨਿਤ ਨਿਤ ਦੇ ਸਮਾਲ ਪ੍ਰੀਤਮੇ ਆਪਣਾ ਜੇ ਚੱਲੇ ਗੁਣ ਨਾਲ ਨਾਹੀ ਦੁਖ ਸੰਤਾਪਣਾ ਮਨਮੁਖ ਪਰਮ ਫੁਲਾਣਾ

ਪਛਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਪਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਸੂਹੀ ਮਹੱਲਾ ਪਹਿਲਾ ਜੋ ਆਰਣ ਲੋਹਾ ਪਾਏ ਪੰਨ ਕਢਾਈਐ ਤਿਉ ਸਾਖਤ ਜੋ ਨੀ ਪਾਏ ਭਵੇ ਪਵਾਈਐ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ।

ਦੋ ਦੀਵੀ ਅੰਧ ਘੋਰ ਕਬ ਮੋਹਾਈਏ ਗਰਮ ਉਸੇ ਕਰ ਚੋਰ ਕੇਸ ਰੂ ਆਈਏ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਕਾਈਏ ਸਬਦ ਨਿਵਾਰੀ ਆਗ ਜੋਤ ਦੀ ਪਾਈਏ ਲਾਲ ਰਤਨ ਹਰ ਨਾਮ ਗੁਰਸੁਰਤ ਬਜਾਈਏ ਸਦਾ ਰਹੇ ਨੇ ਕਾਮ ਜੇ ਗੁਰਮਤ ਪਾਈਏ ਅਰਾਧੇ ਹਰ ਨਾਉ ਮਨ ਵਸਾਈਏ ਨਾਨਕ ਮੇਲ ਮਿਲਾਏ ਜੇ ਤੁਦ ਪਾਈਏ ਸੂਹੀ ਮਹੱਲਾ ਪਹਿਲਾ ਮਨੋਨਾ ਨਾਮ ਸਾਰ ਆਏ ਨਿਸ ਧਿਆਈਏ ਜਿਉਂ ਰੱਖੇ ਕਿਰਪਾ ਧਾਰ ਤਿਵੇ ਸੁਖ ਪਾਈਏ ਮੈਂ ਅੰਦਲੇ ਹਰ ਨਾਮ ਲਗਤੀ ਟੋਣੀ ਰਹੋ ਸਾਹਿਬ ਕੀ ਟੇਕ ਨਾ ਮੋਹੇ ਮੋਹਣੀ ਰਹਾਉ ਜੈ ਦੇਖੋ ਤੇ ਨਾਲ ਗੁਰ ਦੇਖਾ ਲਿਆ ਅੰਤਰ ਬਾਰ ਪਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ ਤੁਲ ਪਾਵੇ ਤਿਵੇ ਰਜਾਏ ਪਰਮ ਪਉ ਪੰਜਨਾ

ਰਹਿਣ ਨਾ ਜਾਏ। ਹੁਕਮ ਹੋਵੇ ਤਾਂ ਨਿਰਮਲ ਹੋਵੇ, ਹਉਮੈ ਵਿੱਚੋਂ ਜਾਏ। ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ। ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ, ਸਹਿਜੇ ਰਹਿਆ ਸੁਮਾਏ। ਹਰ ਕਾ ਨਾਮ ਸਤ ਕਰ ਜਾਣੇ, ਗੁਰ ਕੇ ਪਾਏ ਪਿਆਰੇ। ਸੱਚੀ ਵਡਿਆਈ ਗੁਰ ਤੇ ਪਾਈ, ਸੱਚੇ ਨਾਏ ਪਿਆਰੇ। ਏਕੋ ਸੱਚਾ ਸਭ ਮੈਂ ਵਰਤ, ਵਿਰਲਾ ਕੋ ਵਿਚਾਰੇ। ਆਪੇ ਮਿਲ ਲਏ ਤਾਂ ਬਖਸੇ, ਸੱਚੀ ਭਗਤ ਸਵਾਰੇ। ਸਭੋ ਸੱਚ ਸੱਚ ਸੱਚ ਵਰਤ, ਗੁਰਮੁਖ ਕੋ ਈ ਜਾਣੇ। ਜੰਮਣ ਮਰਨ ਹੁਕਮ ਵਰਤ, ਗੁਰਮੁਖ ਆ ਪਛਾਣੇ। ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛੇ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕਿਛ ਹੋਵੇ, ਜੇ ਵਿੱਚੋਂ ਆਪ ਗਵਾਏ। ਸੂਹੀ ਮਹੱਲਾ ਤੀਜਾ, ਕਾਇਆ ਕਾਮਣ ਅਤ ਸਵਾਲਿਓ। ਫਿਰ ਵਸੇ ਜਿਸ ਨਾਲੇ, ਫਿਰ ਸੱਚੇ ਤੇ ਸਦਾ ਸੁਹਾਗਣ। ਗੁਰ ਕਾ ਸ਼ਬਦ ਸੰਭਾਲੇ, ਹਰ ਕੀ ਭਗਤ ਸਦਾ ਰੰਗ ਰਾਤਾ। ਹੋਮੇ ਵਿੱਚੋਂ ਜਾਲੇ, ਵਾਹ ਵਾਹ ਪੂਰੇ ਗੁਰ ਕੀ ਬਾਣੀ। ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਅਰਹਾਵ ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਾਤਾਲਾ। ਕਾਇਆ ਅੰਦਰ ਜਗ ਜੀਵਨ ਦਾ ਤਾ ਵਸੈ, ਸਭਨਾ ਕਰੇ ਪ੍ਰਤਪਾਲਾ। ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸਮਾਲਾ। ਕਾਇਆ ਅੰਦਰ ਆਪੇ ਵਸੈ, ਅਲਖ ਨ ਲਖਿਆ ਜਾਈ। ਮਨਮੁਖ ਮੁਗਧ ਬੂਝੇ ਨਾਹੀ, ਬਾਹਰ ਪਾਲਣ ਜਾਈ। ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲਖ ਦਿੱਤਾ ਲਖਾਈ। ਕਾਇਆ ਅੰਦਰ ਰਤਨ ਪਦਾਰਥ, ਭਗਤ ਭਰੇ ਭੰਡਾਰਾ। ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ, ਹਾਟ ਪਟਨ ਬਾਜ਼ਾਰ। ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਏ, ਗੁਰ ਕੈ ਸ਼ਬਦ ਵਿਚਾਰ। ਕਾਇਆ ਅੰਦਰ ਤੋਲ ਤੁਲਾਵੇ, ਆਪੇ ਤੋਲਣ ਹਾਰਾ। ਇਹੋ ਮੈਂ ਰਤਨ ਜਵਾਹਰ ਮਾਣਕ, ਜਿਸਕਾ ਮੋਲ ਅਫਾਰਾ। ਮੋਲ ਕਿਧ ਕੀ ਨਾਮ ਪਾਈਏ ਨਾਹੀ, ਨਾਮ ਪਾਈਏ ਗੁਰ ਵਿਚਾਰ। ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਾ ਪਰਮ ਖੁਲਾਈ। ਜਿਸ ਨੂੰ ਦੇ ਸੋਈ ਜਨ ਪਾਵੇ, ਹੋਰ ਕਿਆ ਕੋ ਕਰੇ ਚਤੁਰਾਈ। ਕਾਇਆ ਅੰਦਰ ਭਾਉ ਭਾਉ ਵਸੈ, ਗੁਰ ਪ੍ਰਸਾਦ ਦੀ ਪਾਈ। ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸਾ, ਸਭ ਓਪਤ ਜਿਤ ਸੰਸਾਰ। ਸੱਚੇ ਆਪਣਾ ਖੇਲ ਰਚਾਇਆ, ਆਵਾ ਗੌਣ ਪਾਸਾਰਾ। ਪੂਏ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਾਰਾ। ਸਾ ਕਾਇਆ ਜੋ ਸਤਿਗੁਰ ਸੇਵੈ, ਸੱਚੇ ਆਪ ਸਵਾਰੀ। ਵਿਣਨਾਵੇ ਦਰ ਢੋਈ ਨਾਹੀ, ਤਾਂ ਜਮ ਕਰੇ ਖੁਵਾਰੀ। ਨਾਨਕ ਸੱਚ ਵਡਿਆਈ ਪਾਏ।

ਸਤਿਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਹਾਰਾ ਹੈ ਜੋ ਮਰ ਵੰਸ਼ਤੀ ਲੋਕਾਂ ਨਾ ਸਹਾਰਾ ਹੈ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਈ ਹੈ ਸੱਚਾ ਵੇ ਪ੍ਰਵਾਹ ਅਰਹਾਓ ਦੁਨੀਆ ਘੇਰੀ ਦੋਸਤੀ ਮਨਮੁਖ ਦੱਜ ਮਰਨ ਜਮਪੁਰ ਬੱਦੇ ਮਾਰੀਏ ਵੇਲਾ ਨਾ ਲਹਨ ਗੁਰਮੁਖ ਜਨਮ ਸਕਾਰਥ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਹੈਦੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ ਤਿਸ ਨਾ ਭੁੱਖ ਨਾ ਉਤਰੇ ਆਨਦੇ ਨੇ ਜਲਤ ਫੇਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਟੰਬ ਸਿਉ ਸਗਲੇ ਕੁਲ ਡੋਬਨ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਕੋਰ ਪਵਨ ਏ ਮਨ ਜੈਸਾ ਸੇਵੈ।

ਉਹ ਕਿਤੇ ਪਰਥਾ ਏ ਓਏ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤੁਮਾਏ ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ ਸੇਵੜ ਭਾਗੀ ਜੇ ਉਹਨਾਂ ਮਿਲ ਰਹੇ ਅਨਦਿਨ ਨਾਮ ਲਏਨ ਦੇਸੀ ਰਿਜਕ ਸੰਵਾਹੇ ਜੇਨੋ ਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਧਣੀ ਤੋਸ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਗਸੇ ਮੇਲ ਲਏ ਤੋ ਪ੍ਰਸਦਾ ਸਮਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਾ ਮਿਲੇ ਤਾਂ ਮਿਲ ਰਹੇ ਹਉਮੈ ਸ਼ਬਦ ਜਲਾਏ ਸੋ ਸੋ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਸਤਿਗੁਰ ਮਿਲੇ ਤਾਂ ਮਿਲ ਰਹਾਂ ਸਾਜ ਰੱਖਾਂ ਉਰਤਹਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਦ ਪਿਆਰ ਫਿਰ ਸਾਲਾ ਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਮਨਮੁਖ ਮਨ ਨਾ ਭਿੱਜਈ ਅਤ ਮੈਲੇ ਚਿੱਤ ਕਠੋਰ ਸੱਪੈ ਦੁੱਧ ਪੀ ਆਈਏ ਅੰਦਰ ਵਿਸ ਨਿਕੋਰ ਆਪ ਕਰੇ ਕਿਸੇ ਆਖੀਏ ਆਪੇ ਬਖਸਣਹਾਰ ਗੁਰ ਸ਼ਬਦੀ ਮੈਲ ਉਤਰੈ

ਆਵੇ ਦੁੱਖ ਹੀ ਮਹਿ ਪਚੰਨ ਹੋਮੇ ਮੈਲਾ ਜਲ ਫਿਰ ਮਰ ਜੰਮੇ ਵਾਰੋ ਵਾਰ ਪਏ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚ ਸਰਾਹੀ ਸੱਚ ਮਾਨ ਦਰ ਸੱਚੇ ਸਤਿਆਰ ਗੁਰਪੂਰੇ ਪੂਰੀ ਮਤ ਹੈ ਅਹੇ ਇਸ ਨਾਮ ਤੇ ਆਏ ਹੋਮੇ ਮੇਰਾ।

ਬਲਾਏ ਹਉਮੈ ਮੇਰਾ ਛੱਡ ਤੂੰ ਤਾਂ ਸਚ ਰਹਿ ਸੁਮਾਏ ਸਤਿਗੁਰ ਨੂੰ ਮਿਲੇ ਸੇ ਪਾਇਰ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚੇ ਦਿਸਨ ਸੇ ਭਾਈ ਸੇ ਸਜਣਾ ਜੋ ਸੱਚਾ ਸੇ ਵਨ ਅਵਗਣ ਵੇਕਣ ਪਲਰਨ ਗੁਣ ਕੀ ਸਾਂਝ ਕਰਨ ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵਣਜੈ ਗੁਰ ਸ਼ਬਦ ਸਿਉ ਲਾਹਾ ਨਾਮ ਲੈਨ ਤੋਇ ਨਾ ਰੁਪਾ ਪਾਪ ਕਰ ਕਰ ਸੰਚੀਏ ਚਲੇ ਨਾ ਚਲਦਿਆਂ ਨਾਲ ਵਿਣਨਾਵੇ ਨਾਲ ਨਾ ਚਰਸੀ ਸਾ ਮੁੱਠੀ ਜਮਕਾਲ ਮਨ ਕਾ ਤੁਸ ਹਰ ਨਾਮ ਹੈ ਹਿਰਦੇ ਰੱਖੋ ਸੁਮਾਲ ਇਓ ਖਰਚ ਅਖੁੱਟ ਹੈ ਗੁਰਮੁਖ ਨਿਭੇ ਨਾਲ ਇਹ ਮਨ ਮੂਲੋਂ ਫੁੱਲਿਆ ਜਸੇ ਪਦ ਗਵਾਏ ਇਹੋ ਜਗਤ ਮੁਹ ਦੂਜੇ ਵਿਆਪਿਆ ਗੁਰਮਤੀ ਸੱਚ ਤਿਹਾਏ ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹੇ ਸੁਮਾਏ ਸੋ ਸੋ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾਂ ਚੜੇ ਜਾਂ ਫਿਰ ਕੈ ਅੰਕ ਸੁਮਾਏ ਕਿਰੀਮ ਸੁਨੇ ਪੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵਰਿਤ ਨਾਮ ਹੈ ਖਾਨ ਖਰਚਨ ਨਾ ਨਿਖੁੱਟਈ ਹਰ ਗੁਣ ਸਹਿਜ ਰਵਨ ਨਾ ਓਏ ਜਨਮ ਹੈ ਨਾ ਮਰੇ ਨਾ ਓਏ ਦੁੱਖ ਸੁਖਨ ਗੁਰ ਰਾਖੇ ਸੇ ਉਬਰੇ ਹਰ ਸਿਉ ਕੇਰ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਅੰਦਨ ਮਿਲੇ ਰਹਨ ਇਸ ਜਗ ਮੈਂ ਵਿਰਲੇ ਜਾਣੀਏ ਨਾਨਕ ਸੱਚ ਲਗਨ ਸੂਹੀ ਮਹੱਲਾ ਤੀਜਾ ਹਰ ਜੀ ਸੂਖਮ ਅਗਮ ਹੈ ਕੇਤ ਵਿਦ ਮਿਲਿਆ ਜਾਏ ਗੁਰ ਕੈ ਸ਼ਬਦ ਭ੍ਰਮ ਕੱਟੀਏ ਅਚਿੰਤ ਵਸੇ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹਉ ਤਿਨ ਕੈ ਬਲਿਹਾਰਣੇ ਮਾਨ ਹਰ ਗੁਣ ਸਦਾ ਰਵਾਨ ਰਹਾਓ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਗਨ ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੇ ਲਿਖਿਆ ਗੁਰ ਭਾਣਾ ਮਨ ਲੈਨ ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰੇ ਵੇਖਾ ਲਿਆ ਪ੍ਰਵਿਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨਾ ਕੋਏ ਗੁਰ ਪ੍ਰਸਾਦੀ ਮਨ ਵਸੈ ਤੇਤ ਘਟ ਪ੍ਰਗਟ ਹੋਏ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸ ਨੂੰ ਆਖੀਏ ਸ਼ਬਦ ਵੇਖੋ ਲਿਵ ਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੇ ਗੁਰਮੁਖ ਏਕੋ ਬੁਝਿਆ ਏਕ ਸਮਾਹੇ ਸਮਾਏ ਸੇਵਾ ਸਾ ਪ੍ਰਾਪ ਸੀ ਜੋ ਪ੍ਰਾਪਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਰ ਚਰਣੀ ਚਿਤ ਲਾਏ ਅਰਾਗ ਸੂਹੀ ਅਸ਼ਟਪਦ।

ਪਿਆਰਾ ਹਉ ਤਿਸ ਪੈ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿਤਾ ਆਈ ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਤਿਹਾਈ ਰਹਾਓ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁਖ ਪੀ ਤੁਝੇ ਤਿਹਾਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁਖ ਸੁਖ ਮਨਾਈ ਤਾਰ ਮਨ ਕਾਟ ਕਾਲ ਸਰ ਅਰਪੀ ਵਿੱਚ ਅਗਨੀ ਆਪ ਜਲਾਈ।

ਤਾਂ ਧਰਤੀ ਫਿਰ ਮਤ ਪਾਈ। ਜੇ ਪਾਸ ਬਹਾਲੈ ਤਾਂ ਤੁਝੇ ਆਰਾਧੀ, ਜੇ ਮਾਰ ਕੱਢੇ ਪੀ ਪਿਆਈ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ। ਜੇ ਤੁਦ ਵੱਲ ਰਹੇ ਤਾਂ ਕੋਈ ਕਿਉਂ ਆਖੋ, ਤੁਦ ਵਿਸਰਿਆ ਮਰ ਜਾਈ। ਵਾਰ ਵਾਰ ਜਾਈ ਗੁਰ

ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰਸਿਖ ਲੰਘ ਗੁਰ ਪੈ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਭ ਕਰੇ ਜਲ ਬਰਸੈ ਤਿਉ ਸਿੱਖ ਗੁਰ ਮਿਲ ਵਿਵਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਥਿਆਈ ਜੋ ਤੂੰ ਸੇਵੈ ਤੋ ਤੂੰ ਹੈ ਹੋਵੇ ਤੁਧ ਸੇਵਕ ਪੈ ਜਲਕਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੇ ਤਿਸ ਦੇਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨਿਫਲ ਸਭ ਚਤਰਾਈ ਸੇਮਰ ਸੇਮਰ ਸਿਮ ਗੁਰ ਆਪਣਾ ਸੋਇਆ ਮਨ ਜਾਗਾਈ ਇਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝੁੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੋਲੇ ਸੋਥਾ ਏ ਪਾਏ ਮਨਮੁਖ ਕਈ ਥਾਏ ਨਾ ਪਾਈ ਪਾਲਾ ਕੱਕਰ ਵਰਫ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਥਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋਥਾ ਏ ਪਾਈ ਰੈਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ।

ਉਸਾਈ ਰਾਗ ਸੂਫੀ ਮਹੱਲਾ ਚੌਥਾ ਅਸ਼ਟਪਦੀਆਂ ਕਾਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹੋ ਲਾਇਆ ਪ੍ਰੀਤ ਮੈਂ ਆਪਣੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਸਾਹੋ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾ ਹੋ ਰਹਾਉ ਹਉ ਸਤਿਗੁਰ ਵੇਖ ਵਿਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆਂ ਪਾਇਆ ਮੋਖ ਦੁਆਰ ਸਤਿਗੁਰ ਬਿਰਗੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦੇਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਸੁੱਤਿਆਂ ਗੁਰ ਸਾ ਲਾਈਏ ਉੜਦਿਆਂ ਪੀ ਗੁਰ ਆ ਲਾਓ ਕੋਈ ਐਸਾ ਗੁਰਮੁਖ ਜੇ ਮਿਲੇ ਹਉ ਤਾ ਕੇ ਤੋਮਾ ਪਾਓ ਕੋਈ ਐਸਾ ਸੱਜਣ ਲੋੜ ਲਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲੇ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ ਹਉ ਤਿਸ ਬਿਨ ਕੜੀ ਨਾ ਜੀਵਉ ਬਿਨ ਦੇਖੇ ਮਰ ਜਾਓ ਜੋ ਮਛਲੀ ਬਿਨ ਪਾਣੀ ਹੈ ਰਹੇ ਨਾ ਕਿਤੇ ਉਪਾਏ ਜੋ ਹਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮੇ ਮਰ ਜਾਏ ਮੈਂ ਸਤਿਗੁਰ ਸੇਤੀ ਪਿਰ ਹੜੀ ਕਿਉਂ ਗੁਰਬਿਨ ਜੀਵਾਂ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਖਾਓ ਹਰ ਹਰ ਨਾਮ ਰਤਨ ਹੈ ਗੁਰਤੁੱਠਾ ਦੇਵੇ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦਰੜਾਏ ਜਿਸ ਪ੍ਰਾਪਤ ਸੋ ਲਹਿ ਗੁਰਚਰਣੀ ਲਾਗੇ ਆਏ ਆਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੇ ਆਖੇ ਆਏ ਤੇ ਦੇਵਾਂ ਮਨ ਆਪਣਾ ਨਿਵ ਨਿਵ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਆਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰਪੂਰੇ ਸਾ ਵਾਸ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਰਜ ਰਹੋ ਵਿਖਿਆ ਕੇ ਸੰਗਾ ਮਨੇ ਵਿਆਪਤ ਅਣਕ ਤਰੰਗਾ ਮੇਰੇ ਮਨ ਅਗਮ ਅਗੋਚਰ ਕਦ ਪਾਈਗੇ ਪੂਰਨ ਪਰਮੇਸ਼ਰ ਰਹਾਓ ਮੋਹ ਮਗਨ ਮੈਂ ਰਹਿਆ ਵਿਆਪੇ ਅਤ ਤ੍ਰਿਣਾ ਕਭੂ ਨਹੀਂ ਤ੍ਰਾਪੇ ਬਸੇ ਕ੍ਰੋਧ ਸਰੀਰ ਚੰਡਾਰਾ ਅਗਿਆਨ ਨਾ ਸੂਝੇ ਮਹਾਂ ਗੁਬਾਰਾ ਪ੍ਰਭ ਵਿਆਪਤ ਜਰੇ ਕਿਵਾਰਾ ਜਾਣ ਨਾ ਪਾਈਗੇ ਪ੍ਰਭ ਦਰਬਾਰ ਆਸਾ ਅੰਦੇਸਾ ਬੰਦ ਪਰਾਨਾ ਮੈਲ ਨਾ ਪਾਵੇ ਫਿਰਤ ਬੇਗਾਨਾ ਸਗਲ ਵਿਆਦ ਕਹਿ ਵਸ ਕਰ ਦੀਨਾ ਫਿਰਤ ਪਿਆਸ ਜੋ ਜਲ ਬਿਨ ਮੀਨਾ ਕਛੂ ਸਿਆਣਪ ਉਤਨਾ ਮੋਰੀ ਏਕ ਆਸ ਠਾਕੁਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਰਹੋ ਨਾਨਕ ਅਰਦਾਸੇ ਪਇਓ ਕਿਰਪਾਲ ਸਾਧ ਸੰਗ ਪਾਇਆ

ਪਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਗ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣ ਦੀਨਾ ਨਾਥ ਭਗਤ ਪਰਾਇਣ ਅਰਹਾਉ ਅਨਾਥਾ ਨਾਥ ਭਗਤ ਪਏ ਮੇਟਨ ਸਾਧ ਸੰਗ ਜਮ ਦੂਤ ਨਾ ਪੇਟਨ ਜੀਵਨ ਰੂਪ ਅਨੂਪ ਦਇਆਲ ਰਮ ਗੁਣਾ ਕਟਗੇ ਜਮ ਜਲ ਅੰਮ੍ਰਿਤ ਨਾਮ ਰਸਨ ਨਿਤ ਜਾਪੇ ਰੋਗ ਰੂਪ ਮਾਇਆ ਨਾ ਵਿਆਪੇ ਜਬ ਗੋਬਿੰਦ ਸੰਗੀ ਸਵਤਾਰੇ ਓਤ ਨਾਹੀ ਪੰਚ ਬਟਵਾਰੇ ਮਨ ਬਿਕਰਮ ਪ੍ਰਭ ਏਕ ਧਿਆਏ।

ਬਾਦ ਮਦ ਅਨਪ੍ਰਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਡਿਟਿਆ ਮਨ ਰਹਿਸੀਏ ਕਿਉਂ ਪਾਈਏ ਤਿਨ ਸੰਗ ਜੀਓ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਸੋ ਰੰਗ ਜੀਓ ਤਿਨ ਸੋ ਪ੍ਰੀਤ ਨਾ ਟੁੱਟਈ ਕਬੂ ਨਾ ਹੋਵੇ ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਆਏ ਮਿਲੋ ਸੰਤ ਸੱਜਣਾ ਨਾਮ ਜਪੋ।

ਆਵੇ ਤੰਦ ਜੀਓ, ਨਾਮ ਧਿਆਵੇ ਛੇ ਜਿਣ ਚੱਲੇ, ਔਰ ਪੂਰੇ ਸੰਬੰਧ ਜੀਓ, ਹੁਕਮੇ ਜੁਗਮੇ ਆਇਆ ਚੱਲਣ ਹੁਕਮ ਸੰਜੋਗ ਜੀਓ, ਹੁਕਮੇ ਪ੍ਰਪੰਚ ਪਸਰਿਆ ਹੁਮਕਰੇ ਰਸ ਭੋਗ ਜੀਓ, ਜਿਸ ਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜੀਓ, ਆਪਣੜੇ ਪ੍ਰਪਾਣਿਆ ਦਰਗੇ ਪੈਦਾ ਜਾਏ ਜੀਓ, ਐਥੇ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਓ, ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਦ ਪਾਏ ਜੀਓ, ਥਾਰ ਸੰਤਰ ਰਵ ਰਹਿਆ ਸਰਬ ਜੀਆਂ ਪ੍ਰਤਪਾਲ ਜੀਓ, ਸਤ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜੀਓ, ਮਨ ਤੇ ਕਹੋ ਨਾ ਵਿਸਰੈ ਜਾਂ ਆਪੇ ਹੋਏ ਦਇਆਲ ਜੀਓ, ਆਵਣ ਜਾਣਾ ਰਹਿ ਗਏ ਮਨ ਉੱਠਾ ਨਿਰੰਕਾਰ ਜੀਓ, ਤਾਕਾ ਅੰਤ ਨਾ ਪਾਈਐ ਊਚਾ ਆਗਮ ਅਪਾਰ ਜੀਓ, ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੇ ਲਖ ਵਾਰ ਜੀਓ, ਸੱਚਾ ਨਿਉ ਤਿਨ ਪ੍ਰੀਤਮਾ ਜਿਨ ਮਨ ਉੱਠਾ ਆਪ ਜੀਓ, ਗੁਣ ਸਾਂਝੀ ਤਿਨ ਸੰਗ ਬਸੈ ਆੜ ਪੈਰ ਪ੍ਰਭ ਜਾਪ ਜੀਓ, ਰੰਗ ਤੇ ਪਰਮੇਸ਼ਰ ਬਿਨਸਤੇ ਸਗਲ ਸੰਤਾਪ ਜੀਓ, ਤੂੰ ਕਰਤਾ ਤੂੰ ਕਰਨ ਹਾਰ ਤੂੰ ਹੈ ਏਕ ਅਨੇਕ ਜੀਓ, ਤੂੰ ਸਮਰੱਥ ਤੂੰ ਸਰਵਮੈਂ

ਸੁਰਗ ਅਵਤਾਰ ਮਾਇਆ ਤੰਦਿਆ ਸੋਧਤ ਸੋਧਤ ਸੋਧ ਤਤ ਦੀ ਚਾਰਿਆ ਨਾ ਬਿਨਾ ਸੁਖ ਨਾਹੇ ਸਰ ਪਰ ਹਾਰਿਆ ਆਵੇ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੂਜੇ ਸਾਵਾਦ ਜੋਨੀ ਪਰਮ ਤੇ ਜਿਨਕੋ ਭਏ ਦਿਆਲ ਤਿਨ ਸਾਧੂ ਸੰਗ ਪਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਇਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆ

ਇਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਨ ਕੁਚੱਜੀ ਅਮਾਵਣ ਡੁਸੜੇ ਹਉ ਕਿਉਂ ਸਹੁ ਰਾਵਣ ਜਾਓ ਜੀਓ ਇੱਕ ਦੂ ਇੱਕ ਚਿੜੰਦੀਆਂ ਕੌਣ ਜਾਣੇ ਮੇਰਾ ਨਾਉ ਜੀਓ ਜਿੰਨੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀ ਏ ਜੀਓ ਸੇ ਗੁਣ ਮੰਨ ਨਾ ਆਵਨੀ।

ਬੋਲ ਨਾ ਜਾਣਦਾ। ਮੈਂ ਕਹਿਆ ਸਾ ਹੁਕਮਾ ਓ ਜੀਓ, ਹਰ ਭਗਤ ਖਜ਼ਾਨਾ ਬਖਸਿਆ, ਗੁਰੂ ਨਾਨਕ ਕੀਆ ਪਸਾਓ ਜੀਓ। ਮੈਂ ਬੌੜਨਾ ਤਿਸਨਾ ਭੁਖੜੀ, ਹਉ ਰੱਜਾ ਤ੍ਰਿਪਤ ਅਗਾਏ ਜੀਓ। ਜੋ ਗੁਰ ਦੀ ਸਹਿ ਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਓ। ਰਾਗ ਸੂਹੀ

ਕਹਤੇ ਨਾਨਕ ਸਾਚ ਸਬਦ ਸੁਖ ਮਹਿਲੀ ਗੁਰਚਰਣੀ ਪ੍ਰਚੇਤੇ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਏ ਬਲਰਾਮ ਜੀਓ ਰੈਸੀ ਵੇਖ ਦੂਰ ਪਿਰ ਰਾਵੀ ਕਰ ਸੋਈਏ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰ

ਅਗਰ ਮਨ ਪਾਏ ਪੰਚ ਮਿਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ। ਅਣ ਦਿਨ ਮੇਲ ਪਇਆ ਮਨ ਮਾਨਿਆ, ਕਰਮ ਅੰਦਰ ਸੋਹਾਏ ਪੰਚ ਸ਼ਬਦ।

ਸਾਰੇ ਆਪਣੇ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸੁਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤੇਰੇ ਪਵਣ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੋ ਜੰਤ ਭੇਖ ਤੂੰ ਸਭ ਲਿਓ ਦਾਤਾ ਸਿਰ ਸਿਰ ਦੇ ਮਨਹਾਰੋ ਤੂੰ ਜਾਣ ਗਿਆ ਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਣੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਖੇਲ ਤੁਮਾਰਾ ਅਗਮੇ ਅਪਾਰਾ ਖੁਦ ਬਿਨ ਕੌਣ ਬੁਝਾਏ ਸਿੱਧ ਸਾਧਕ

ਨਾਨਕ ਅਵਗਣ ਸ਼ਬਦ ਜਲਾਏ, ਗੁਣ ਸੰਗਮ ਪ੍ਰਭ ਪਾਏ, ਰਾਗ ਸੂਹੀ ਮਹੱਲਾ ਪਹਿਲਾ ਕਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੱਜਣਾ।

ਆਵੇ ਨਾ ਜਾਸੀ, ਨਾਨਕ ਗੁਰਮੁਖੀ ਆ ਪਛਾਣ, ਪ੍ਰਭ ਜੈਸੇ ਆਵੇ ਨਾਸੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਸ਼ੰਤ, ਮਹੱਲਾ ਪਹਿਲਾ ਘਰ ਚੌਥਾ, ਜਿਨਕੀ ਆ ਤਿਨ ਦੇਖਿਆ, ਜਗ ਤੰਦੜੇ ਲਾਇਆ, ਦਾਂ ਤੇਰੇ ਖੜ ਚਾਨਣਾ, ਤਨ ਚੰਦ ਦੀ ਪਾਇਆ, ਚੰਦੋ ਦੀ ਪਾਇਆ, ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ, ਗੁਣ ਜੰਞ ਲਾਲੇ ਨਾਲ ਸੋਹ, ਪਰਖ ਮੋਹਣੀਏ ਲਿਆ, ਵਿਵਾਹ ਹੋਆ ਸੋਭ ਸੇਤੀ, ਪੰਚ ਸਭ ਦੀ ਆਇਆ, ਜਿਨਕੀ ਆ ਤਿਨ ਦੇਖਿਆ, ਜਗ ਤੰਦੜੇ ਲਾਇਆ, ਹੌਂਬਲੇ ਹਾਰੀ ਸਾਜਣਾ ਮੀ

ਆਰਾਮ ਹਿਰਦੇ ਮਨ ਮਾਨਿਆ ਅੰਜਨ ਨਾ ਕਿਸੇ ਤੇ ਸੂਝੈ ਗੁਰਸਬਦੀ ਸੱਜ ਜਾਣਿਆ ਸਾਜਨ ਹੋਵਣੇ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰੇ ਰਲੀਆਂ ਕਰਮ ਧਰਮ ਸਵਾਇਆ ਅੜਸੜ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੇ ਕਿਸੇ ਪਾਣਾ ਪਾਇਆ ਸਾਜਨ ਰਾਂਗ ਰੰਗੀਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇਥੀਏ ਕਿਉਂ ਪਾਦਰ ਜਾਣੇ ਆਪ ਮੁਸੇ ਮਤ ਹੋਸ਼ੀਏ ਕਿਉਂ ਰਾਹੋ ਪਛਾਣੇ ਕਿਉਂ ਰਾਏ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਵਿਣ ਨਾਮ ਹਰ ਕੇ ਕਛ ਨਾ ਸੂਝੇ ਅੰਧ ਬੂਡੋ ਤੰਦਲੀ ਦਿਨ ਰਾਤ ਚਾਨਣ ਚਾ ਉਬਜੇ ਕਦ ਗੁਰ ਕਾ ਮਨ ਮਸੈ ਤਰ ਜੋੜ ਗੁਰ ਪੈ ਕਰ ਬੇਨੰਤੀ ਰਾਹੋ ਪਾਦਰ ਗੁਰ ਦੱਸੈ ਮਨ ਪਰਦੇਸੀ ਜੇਥੀਏ ਸਭ ਦੇਸ਼ ਪਰਾਇਆ ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ ਦੁਖੀ

ਨਾਨਕ ਸੇ ਭਗਤ ਹਰ ਕੈ ਦਰ ਸਾਚੇ, ਅਨਦਿਨ ਨਾਮ ਸੰਭਾਲੇ। ਮਨਮੁਖ ਭਗਤ ਕਰੇ ਬਿਨ ਸਤਿਗੁਰ, ਵੇਣ ਸਤਿਗੁਰ ਭਗਤ ਨ ਹੋਈ ਰਾਮ। ਹਉਮੈ ਮਾਇਆ ਰੋਗ ਵੇ ਆਪੇ, ਮਰ ਜਨਮੇ ਦੁਖ ਹੋਈ ਰਾਮ। ਮਰ ਜਨਮੇ ਦੁਖ ਹੋਈ, ਦੂਜੇ ਭਾਏ ਪਰਜ ਵਗੋਈ। ਵਿਨ ਗੁਰ ਤਤ ਨ ਜਾਣਿਆ, ਭਗਤ ਵਿਖੂਣਾ ਸਭ ਜਗ ਪਰਮਿਆ। ਅੰਤ ਗਿਆ ਪਛਤਾਨਿਆ, ਕੋੜ ਮੱਧੇ ਕਿਨੇ ਪਛਾਣਿਆ। ਹਰ ਨਾਮਾ ਸਚ ਸੋਈ, ਨਾਨਕ ਨਾਮ ਮਿਲੇ ਵਡਿਆਈ। ਦੂਜੇ ਭਾਏ ਪਦ ਖੋਈ, ਭਗਤਾਂ ਕਹਿ ਘਰ ਕਾਰਜ ਸਾਚਾ। ਹਰ ਗੁਣ ਸਦਾ ਵਖਾਣੇ ਰਾਮ, ਭਗਤ ਖਜ਼ਾਨਾ ਆਪੇ ਦੀਆ। ਕਾਲ ਕੰਟਕ ਮਾਰ ਸਮਾਣੇ ਰਾਮ, ਕਾਲ ਕੰਟਕ ਮਾਰ ਸਮਾਣੇ। ਹਰ ਮਨ ਪਾਣੇ ਨਾਮ ਨਿਧਾਨ ਸਤ ਪਾਇਆ, ਸਦਾ ਅਖੁੱਟ ਕਦੇ ਨਾ ਨਿਖੁੱਟੈ। ਹਰ ਦੀਆ ਸਹਿਜ ਸੁਪਾਇਆ, ਹਰ ਜਨ ਉੱਚੇ ਸਦਗੀ ਉੱਚੇ। ਗੁਰ ਕੇ ਸ਼ਬਦ ਸੁਹਾਇਆ, ਨਾਨਕ ਆਪੇ ਬਖਸ ਮਿਲਾਏ। ਜੁਗ ਜੁਗ ਸੋਭਾ ਪਾਇਆ, ਸੂਹੀ ਮਹੱਲਾ ਤੀਜਾ। ਸ਼ਬਦ ਸੱਚੇ ਸੱਚ ਸੋਹਿਲਾ, ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ। ਹਉਮੈ ਸਾਭ ਕੇਲਭਗ ਕਾਟੇ, ਸਾਚ ਰੱਖਿਆ ਉਰ ਤਾਰੇ ਰਾਮ। ਸੱਚ ਰੱਖਿਆ ਉਰ ਤਾਰੇ, ਦੁੱਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਖਾ ਲਿਆ ਸੋਈ। ਸਾਚੇ ਗੁਣ ਗਾਵੇ ਸੱਚ ਸਮਾਵੇ, ਸੱਚ ਵੇਖੇ ਸਭ ਸੋਈ। ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ। ਸਾਚੇ ਸਤਿਗੁਰ ਸਾਚ ਬੁਝਾਇਆ, ਪਤ ਰਾਖੇ ਸੱਚ ਸੋਈ ਰਾਮ। ਸੱਚਾ ਭੋਜਨ ਭਾਉ ਸੱਚਾ ਹੈ, ਸੱਚੇ ਨਾਮ ਸੁਖ ਹੋਈ ਰਾਮ। ਸਾਚੇ ਨਾਮ ਸੁਖ ਹੋਈ, ਮਰੇ ਨਾ ਕੋਈ ਗਰਭ ਨਾ ਜੂਨੀ ਵਸ। ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾ ਏ ਪਰਗਸ। ਜਿਨੀ ਸੱਚ ਜਾਤਾ ਸੇ ਸੱਚੇ ਹੋਏ, ਅਨਦਿਨ ਸੱਚ ਧਿਆਇਨ। ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ, ਨਾ ਵਿਛੜ ਦੁਖ ਪਾਇਨ। ਸੱਚੀ ਬਾਣੀ ਸੱਚੇ ਗੁਣ ਗਾਵੇ, ਤਿਤ ਕਰ ਸੋਇਲਾ ਹੋਈ ਰਾਮ। ਨਿਰਮਲ ਗੁਣ ਸਾਚੇ ਮਨ ਤਨ ਸਾਚਾ, ਵਿੱਚ ਸਾਚਾ ਪੁਰਖ ਪ੍ਰਸੋਈ ਰਾਮ। ਸਭ ਸੱਚ ਵਰਤੈ ਸੱਚੋ ਬੋਲੈ, ਜੋਸ ਕਰੇ ਸੋ ਹੋਈ। ਜੈ ਦੇਖਾ ਤੈ ਸੱਚ ਪਸਰਿਆ, ਅਵਰ ਨਾ ਦੂਜਾ ਕੋਈ। ਸੱਚੇ ਉਪਜੇ ਸੱਚ ਸਮਾਵੇ, ਮਰ ਜਨਮੇ ਦੂਜਾ ਹੋਈ। ਨਾਨਕ ਸਭ ਕੁਛ ਆਪੇ ਕਰਤਾ, ਆਪ ਕਰਾਵੇ ਸੋਈ। ਸੱਚੇ ਭਗਤ ਸੋ ਹੈ ਦਰਬਾਰ, ਸੱਚੋ ਸੱਚ ਵਖਾਣੇ ਰਾਮ। ਕੜ ਅੰਤਰੇ ਸੱਚੀ ਬਾਣੀ, ਸੱਚੋ ਆਪ ਛਾਣੇ ਰਾਮ। ਆਪ ਛਾਣੇ ਤਾਂ ਸੱਚ ਜਾਣੇ, ਸੱਚੇ ਸੋਝੀ ਹੋਈ। ਸੱਚਾ ਸ਼ਬਦ ਸੱਚੀ ਹੈ ਸੋਭਾ, ਸੱਚੇ ਹੀ ਸੁਖ ਹੋਈ। ਸਾਜ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਕੋਈ। ਨਾਨਕ ਜਿਸ ਕਉ ਮਸਤਕ ਲਿਖਿਆ, ਤਿਸ ਸੱਚ ਪ੍ਰਾਪਤ ਨਿਚਲ ਰਾਜ ਸਦਾ ਹਰ ਕੇਰਾ। ਤਿਸ ਬਿਨ ਅਵਰ ਨਾ ਕੋਈ ਰਾਮ, ਤਿਸ ਬਿਨ ਅਵਰ ਨਾ ਕੋਈ। ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ। ਧਨ ਪਿਰ ਮੇਲਾਵਾ ਹੋਆ, ਗੁਰਮਤੀ ਮਨ ਮਾਨਿਆ। ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵੇ ਮੁਕਤ ਨਾ ਹੋਈ। ਨਾਨਕ ਕਾਮਣ ਕੰਤੇ ਰਾਵੇ, ਮਨ ਮਾਨਿਆ ਸੁਖ ਹੋਈ। ਸਤਿਗੁਰ ਸੇਵ ਤਨ ਬਾਲੜੀਏ, ਹਰ ਵਰ ਪਾਵੇ ਸੋਈ ਰਾਮ। ਸਦਾ ਹੋਵੇ ਸੁਹਾਗਣੀ, ਫਿਰ ਮਹਿਲਾ ਵੇਸ ਨਾ ਹੋਈ ਰਾਮ। ਫਿਰ ਮਹਿਲਾ ਵੇਸ ਨਾ ਹੋਈ, ਗੁਰਮੁਖ ਬੂਝੈ ਕੋਈ। ਹਉਮੈ ਮਾਰ ਪਛਾਣਿਆ, ਕਰਣੀ ਕਾਰ ਕਮਾਵੇ ਸ਼ਬਦ ਸਮਾਵੇ। ਅੰਤਰ ਏਕੋ ਜਾਣਿਆ,
ਗੁਰਮੁਖ ਪ੍ਰਵਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰਾਵੇ ਆਪਣਾ ਰਵ ਰਹਿਆ ਪ੍ਰਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰਵਰ ਦੇ ਮਿਲਾਏ ਰਾਮ ਹਰ ਕੇ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸੁਮਾਏ ਸੱਚ ਵਰਤੇ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸੁਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੇ

سائی پورب لکھیا پایا سی سکھالی میرے پرا پانی سچ سیگار بنایا کامنا نرمل ہومے مل کوئی گرمت سچ سوائی نانک آ ملائی کرت نام نوے ند پائی سوہی محلہ تیجا ہر ہرے ہر گن گاو ہر گرمکھے پائے رام اندنوں سبد رہو انہد سبد بجائے رام انہد سبد بجائے ہر جیو کر آئے ہر گن گاو ناری ان دن پوت کرے گر آگے سا تنکنت پیاری گر کا سبد وسیا کٹ انتر تیجن سبد سوائے نانک تین کار سدگی سوئلا ہر کر کرپا کر آئے بھگتا من آنند پیا ہر نام رہے لملا اے رام گرمکھے من نرمل ہوا نرمل ہر گن گائے رام نرمل گن گائے نام من وسائے ہر کی امرت بانی جن من وسیا سی جان نستر ہے کٹ کٹ سبد سمانی تیرے گن گاوے سہ سماوے سبدے میل ملائے نانک سبل جنم تن کیرا جے سدگر گر مارگ پائے سنت سنگت سو میل پیا ہر گھر نام سمائے رام گر کے سبد تا جیون مکت پے ہر کے نام لولائے رام ہر نام چتلائے گر میل ملائے منوا رتا ہر نالے سکھداتا پایا مو چکایا ان دن نام سمالے گر سبدے راتا سہجے ماتا نام من وسائے نانک تین کار سدگی سوئلا جے سدگر سیو سمائے بن سدگر جگ پرم پھلایا ہر کا محل نہ پایا رام گرمکھے ایک میل ملایا تین کے دوخ گوایا رام تین کے دوخ گوایا جا ہر من پایا سدا گاوے رنگ راتے ہر کے بھگت سدا جا نرمل جو جو سدگی جاتے ساچی بھگت کرے در جاپے کر در سچا سوئی نانک سچا سوئلا سچی سچ بانی سبدے ہی سکھ ہوئی سوہی محلہ تیجا جے لوڑے ور بالڑیے تا گر چرنی چتلائے رام سدا ہووے سوہاگنی ہر جیو مرے نہ جائے رام ہر جیو مرے نہ جائے گر کے سہج سبھائے ساتھن کنت پیاری سچ سنجم سدا ہے نرمل گر کے سبد سیگاری میرا پر سچا سدگی سچا جن آپے آپ پایا نانک سدا پھر راوے اپنا جن گر چرنی چتلایا پھر پائرڑا بالڑیے اندن سہج ماتی رام گرمتی من اند پیا تیت تان مائل ناراتی رام تیت تان مائل ناراتی ہر پروراتی میرا پرا میل ملائے اندن راوے ہر پرب اپنا وچوں آپ گوائے گرمت پایا سہج ملایا اپنے پریت مراتی نانک نام ملے وڈیائی پرب راوے رنگ راتی پھر راوے رنگ راتڑیے پھر کا محل تن پایا رام سو سو ات نرمل داتا جن وچوں آپ گوایا رام وچوں مو چکایا جہر پایا ہر کام نو من پانی ان دن گن گاوے نت سچے کتھے اکتھ کہانی جگ چارے سچا ایکو ورت بن گر کنے نہ پایا نانک رنگ روے رنگ راتی جن ہر سیتی چت لایا کامن من سوئے لڑا ساجن ملے پیارے رام گرمتی من نرمل ہوا ہر راکھیا ارتارے رام ہر راکھیا ارتارے
ਆਪਣਾ ਕਾਰਜ ਸਵਾਰੇ। ਗੁਰਮਤੀ ਹਰ ਜਾਤਾ ਪ੍ਰੀਤਮ ਹੋਏ ਲਿਆ ਮਨ ਮੇਰਾ, ਪਾਇਆ ਕਰਮ ਵਿਧਾਤਾ ਸਤਿਗੁਰ ਸੇ ਵਸਦਾ ਸੁਪਾਇਆ, ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ, ਗੁਰ ਕੇ ਸ਼ਬਦ ਸਵਾਰੇ। ਤੂੰ ਹੀ ਮਹੱਲਾ ਤੀਜਾ ਸੋਹਲੜਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਪੀਜੈ। ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੁਲ ਉਧਾਰੇ। ਰਾਮ ਨਾਮ ਖੁਬਾਣੀ ਆਮਣ ਜਾਣ ਰਹੇ ਸੁਖ ਪਾਇਆ, ਤਰ ਅਨਹਦ ਸੁਰਤ ਸੁਮਾਣੀ ਹਰ ਹਰ ਏਕੋ ਪਾਇਆ। ਹਰ ਪ੍ਰਭ ਨਾਨਕ ਕਿਰਪਾ ਤਾਰੇ, ਸੋਹਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ। ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲੇ ਆ ਜਾਏ ਰਾਮ, ਗੁਰ ਮਿਲੀ ਬਹੁ ਕਿਰਪਾ ਤਾਰੀ। ਹਰ ਕੇ ਸ਼ਬਦ ਸੁਭਾਏ ਰਾਮ, ਮਿਲ ਸ਼ਬਦ ਸੁਭਾਏ ਆਪ ਗਵਾਏ। ਰੰਗ ਸਿਉਂ ਰਲੀਆ ਮਾਣੇ ਛੇ ਸੁਖਾਲੀ ਜਾਂ ਪ੍ਰਭਾਇਆ, ਹਰ ਹਰ ਨਾਮ ਸੁਮਾਣੇ ਨਾਨਕ ਸੁਹਾਗਣ ਸਾਬੜ ਭਾਗੀ, ਜੇ ਚੱਲੇ ਸਤਿਗੁਰ ਪਾਏ। ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ। ਇੱਕ ਨਾ ਪ੍ਰਭ ਦੂਰ ਵਸੈ, ਇੱਕ ਨਾ ਮਨ ਆਧਾਰੋ ਰਾਮ, ਇੱਕ ਨਾ ਮਨ ਆਧਾਰੋ ਸਿਰਜਣਹਾਰੋ। ਵਡਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸੁਆਮੀ, ਗੁਰਮੁਖ ਅਲੱਖ ਲਖਾਇਆ ਸਹਿਜੇ ਅੰਧ ਹੋਆ ਮਨ ਮਾਨਿਆ। ਨਾਨਕ ਬ੍ਰਹਮ ਵਿਚਾਰੋ ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ। ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸੁਮਾਇਆ ਰਾਮ, ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ। ਹਮ ਪਾਪੀ ਮੁਕਤ ਕਰਾਇਆ ਰਾਮ, ਪਾਪੀ ਮੁਕਤ ਕਰਾਏ ਆਪ ਗਵਾਏ। ਨਿਰ ਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਖਾਣੀ, ਗੁਰਮਤ ਨਾਮ ਪਰਗਾਸਾ ਹਰ ਹਰ ਅੰਧ ਪਾਇਆ ਦਿਨ ਰਾਤੀ। ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸੁਮਾਏ। ਰਾਗ ਸੂਹੀ ਮਹੱਲਾ ਚੌਥਾ, ਸ਼ੰਤ ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ। ਅਵਗੁਣ ਵਿਕਣਾ ਗੁਣ ਵਾਬਲ ਰਾਮ ਜੀਓ, ਹਰ ਹਰ ਨਾਮ ਤਿਹਾਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ। ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ, ਹਉਮੈ ਰੋਗ ਗਇਆ ਪਾਉ ਭਾਗਾ, ਸਹਿਜੇ ਸਹਿਜ ਮਿਲਾਇਆ ਕਾਇਆ ਸੇਜ। ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ, ਅਨੰਦ ਸੁਗਮਾਣੇ ਨਿਤ ਰਲੀਆਂ ਨਾਨਕ ਤੁਰ ਸੰਜੋਗੋ। ਸਤ

ਬਾਣੀ ਗੁਰ ਗਾਈ ਪਰਮ ਗਦ ਪਾਈ ਪੰਚ ਮਿਲੇ ਸੋਹਾਇਆ ਗਇਆ ਕ੍ਰੋਧ ਮਮਤਾ ਤਨਨਾਠੀ ਪਾਖੰਡ ਪਰਮ ਗਵਾਇਆ ਹਉਮੈ ਪੀਰ ਗਈ ਸੁਖ ਪਾਇਆ ਆਰੋਗਤ ਪਏ ਸਰੀਰਾ ਗੁਰਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੇ ਮਹਾਂ ਦੁਖ ਪਾਵੇ ਵਿਣ ਸਤਿਗੁਰ ਮਗ ਨਾ ਪਾਇਆ ਉਜੜ ਪੰਥ ਪ੍ਰਮੇ ਗਾਵਾਰੀ ਖਿਣ ਖਿਣ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨਮ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਏ ਹਿਰਦੇ ਤਨ ਓ

ਹਰ ਵੇਖੇ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਹਿਆ ਪਰ ਪੂਰੇ, ਅੰਤਰ ਬਾਹਰ ਹਰ ਪ੍ਰਵੇ ਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ, ਹਰ ਤੀਜੜੀ ਲਾਭ ਮਨ ਚਾਉ ਪਇਆ, ਬੈਰਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ, ਹਰ ਪਾਇਆ ਵਡਭਾਗੀਆ ਬਲਰਾਮ ਜੀਓ, ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ, ਸੰਤ ਜਨਾ ਵਡਭਾਗੀ ਪਾਇਆ, ਹਰ ਕਥੀਏ ਅਕਥ ਕਹਾਣੀ, ਹਿਰਦੇ ਹਰ ਹਰ ਹਰ ਤੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ, ਜਨ ਨਾਨਕ ਬੋਲੇ ਤੀਜੀ ਲਾਵੇ, ਹਰ ਉਪਜੇ ਮਨ ਬੈਰਾਗ ਜੀਓ, ਹਰ ਚੌਥੜੀ ਲਾਭ ਮਨ ਸਹਿਜ ਪਇਆ, ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ, ਹਰ ਮੀਠਾ ਲਾਇਆ ਮੇਰੇ ਪ੍ਰਪਾਇਆ, ਅਨਦਿਨ ਹਰ ਲਿਵਲਾਈ, ਮਨ ਚਿੰਦਿਆ ਫਲ ਪਾਇਆ ਸਵਾਮੀ, ਹਰ ਨਾਮ ਵਜੀ ਵਾਧਾਈ, ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੇ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੇ, ਹਰ ਪਾਇਆ ਪ੍ਰਾਪ ਅਵਿਨਾਸੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਸ਼ੰਤ ਮਹੱਲਾ ਚੌਥਾ, ਕਰ ਦੂਜਾ ਗੁਰਮੁਖ ਹਰ ਗੁਣ ਗਾਏ, ਹਿਰਦੇ ਰਸਨ ਰਸਾਏ, ਹਰ ਰਸਨ ਰਸਾਏ ਮੇਰੇ ਪ੍ਰਪਾਏ, ਮਿਲਿਆ ਸਹਿਜ ਸੁਭਾਏ, ਅਨ ਦਿਨ ਭੋਗ ਭੋਗੇ ਸੁਖ ਸੋਵੇ, ਸਬਦ ਰਹੇ ਲਿਵਲਾਏ, ਵੱਡੇ ਭਾਗ ਗੁਰਪੂਰਾ ਪਾਈਏ, ਅਨ ਦਿਨ ਨਾਮ ਤਿਆਏ, ਸਹਿਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸੁਮਾਏ, ਸੰਗਤ ਸੰਤ ਮਿਲਾਏ, ਹਰ ਸਰ ਨਿਰਮਲ ਨਹਾਏ, ਨਿਰਮਲ ਜਲ ਨਹਾਏ।

ਪਹਿਲੀ ਨਾਹੀ ਪੁੱਤ ਕੁੱਟਮ ਸੁਧ ਪਾਈ ਨਾਨਕ ਮਾਇਆ ਮੋਹ ਪਸਾਰਾ ਆਗੇ ਸਾਥ ਨਾ ਜਾਈ ਹਾਂ ਪੁੱਛੋ ਆਪਣਾ ਸਤਿਗੁਰੂ ਦਾਤਾ ਕਿਨ ਵੇਦ ਦੁੱਤਰ ਤਰੀਏ ਰਾਮ ਸਤਿਗੁਰ ਪਾਏ ਚੱਲੋ ਜੀਵਤਿਆਂ ਏਵ ਮਰੀਏ ਰਾਮ ਜੀਵਤਿਆਂ ਮਰੀਏ ਪੌਜਲ ਤਰੀਏ ਗੁਰਮੁਖ ਨਾਮ ਸੁਮਾਵੇ ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲਿਵ ਲਾਵੇ ਮਤ ਪ੍ਰਗਾਸ਼ ਪਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ।

ਓਂਕਾਰ ਸਤਿਗੁਰ ਪ੍ਰਸਾਦ ਔਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤਿਸ਼ਨਾ ਬੁਝ ਗਈ ਅਸ ਹਉ ਮਾ ਤਨ ਦੇਵਾਂ ਸਤਿਗੁਰੇ ਮੈਂ ਮਿਲੇ ਪ੍ਰਗੁਣ ਤਸ ਧਨ ਧਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾਹਿਬ ਅਸ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹ ਕਰ ਆਵੋ ਚਰੀਵ ਸੁਨਿਆ ਮਿਲ ਸਤਿਗੁਰੂ ਪ੍ਰਭ ਨਾਹ ਹਾਂ ਤੁਝ ਬਾਜੋ ਖਰੀ ਉਡੀਣੀਆ ਜੋ ਜਰ ਬਿਨ ਮੀਨ ਮਰਾਹ ਵਡਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹ ਮਨ ਦਇ ਦਿਸ ਚਲ ਚਲ ਪਰਮਿਆ ਮਨਮੁਖ ਪਰਮ ਫੁਲਾਇਆ ਨਿਤ ਆਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਗਵਾਇਆ ਅਣਤਾ ਤਾਨ ਤਰ ਦੱਬਿਆ ਫਿਰ ਬਿਖ ਪਾਲਣ ਗਇਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਆਵੇ ਪਜ ਪਜ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵਡਭਾਗੀ ਪ੍ਰਵਿਆਏ ਮੇਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਸ਼ੰਤ ਮਹੱਲਾ ਚੌਥਾ ਮਾਰੇ ਸੋਵੇ ਜਨ ਹਉਮੈ ਵਿਕਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇ ਕੰਚਨ ਵੇ ਬੰਨੀਆ ਇਨ ਹਉਮੈ ਮਾਰ ਵਿਗੁੱਤੀਆ ਮੋ ਮਾਇਆ ਵੇ ਸਭ ਕਾਲਖਾ ਇਹ ਮਨਮੁਖ ਮੂੜ ਸੁਜੁੱਤੀਆ ਜਨ ਨਾਨਕ ਗੁਰਮੁਖ ਉਭਰੇ ਗੁਰਸਬਦੀ ਹਉਮੈ ਛੁੱਟੀਆ ਵਸ ਆਣੇ ਹੋਵੇ ਜਾਨ ਇਸ ਮਨ ਕਉ ਮਨ ਬਸ ਜਿਉ ਨਿਤ ਪਾਉਂਦਿਆ ਦੁੱਖ ਰਹਿਣ ਵੇ ਵਿਖਾਣੀਆ ਨਿਤ ਆਸਾ ਆਸ ਕਰਿੰਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦਿਆ ਜਨ ਨਾਨਕ ਪ੍ਰਦਿਓ ਮਤੀ ਛੱਡ ਆਸਾ ਨਿਤ ਸੁਖ ਸੌਂਦਿਆ ਸਾ ਤਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜ ਗਏ ਆਈ

ਮਰਾਦਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਾ ਪਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਪਾਈ ਇਕਤ ਸੇਜੈ ਹਰ ਪ੍ਰਭੁ ਰਾਮ ਰਾਜਿਆ ਗੁਰਦੱਸੇ ਹਰ ਮੇਲੇਈ ਮੈਂ ਮਨ ਤਨ ਪ੍ਰੇਮ ਵੈਰਾਗ ਹੈ ਰਾਮ ਰਾਜਿਆ ਗੁਰਮੇਲੇ ਕਿਰਪਾ ਕਰੇਈ ਹਾਂ ਗੁਰਮਿੱਟੋਂ ਕੋਲ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੇ ਦੇਈ ਗੁਰ ਤੁੱਠਾ ਜੀਉ ਰਾਮ ਰਾਜਿਆ ਜਨ ਨਾਨਕ ਹਰ ਮੇਲੇਈ ਰਾਗ ਸੂਫੀ ਸ਼ੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੇ ਨਿਉ ਕੂੜਾ ਲਾਇਓ ਕੁਸੰਬ ਰੰਗਾਨਾ ਕੂੜੀ ਡੇਖ ਫੁੱਲੋ ਅੱਡ ਲਹਿ ਨਾ ਮੁੱਲੋ ਗੋਬਿੰਦ ਨਾਮ ਮਜੀਠਾ ਪੀਵੇ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮੀਠਾ ਮਿਥਿਆ ਹੋਏ ਮਗਰ ਫੀ ਰਹਿਆ ਝੂਠ ਸੰਗ ਲਵਟਾਨਾ ਨਾਨਕ ਦੀਨ ਸਰਣ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕੁਰ ਨਾਥ ਪੁਰਾਣਾ ਸੁਣ ਬਾਵਰੇ ਜੋ ਆਇਆ ਤੁਸੀਂ ਜਾਣਾ ਨਿਚਲ ਹਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈਏ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਗਏ ਰਹੀ ਹੈ ਇਉ ਮਨ ਦੀਜੇ ਸੰਕਨ ਕੀਜੈ ਗੁਰਮੁਖ ਤਜ ਬਹੁ ਮਾਣਾ ਨਾਨਕ ਦੀਨ ਭਗਤ ਭਵ ਤਾਰਨ।

ਹਵ ਵੈਸੀ ਗਰਭ ਕੁਮਾਨੋ, ਨੇਚਲ ਹਵ ਜਾਣਾ ਮਿਥਿਆ ਮਾਣਾ। ਸੰਤ ਪ੍ਰਭੂ ਹੋਏ ਦਾਸਾ, ਜੀਵਤ ਮਰੀਏ ਪੌਜਲ ਤਰੀਏ, ਜੇ ਥੀਵੇ ਕਰਮ ਲਿਖਿਆਸਾ, ਗੁਰਸੇ ਬੀਜੇ ਅੰਮ੍ਰਿਤ ਪੀਜੇ, ਜਿਸ ਲਾਵੇ ਸਹਿਜ ਧਿਆਨੋ, ਨਾਨਕ ਸਰਨ ਪਿਆ ਹਰ ਦੁਆਰ, ਹਉ ਬਲ ਬਲ ਸਦ ਕੁਰਬਾਨੋ, ਸੁਣ ਬਾਵਰੇ ਮਤ ਜਾਣੇ ਪ੍ਰਭ ਮੈਂ ਪਾਇਆ, ਸੁਣ ਬਾਵਰੇ ਥੀਓ ਰੇਣ ਜਿਨੀ ਪ੍ਰਵਤਾਇਆ, ਜਿਨ ਪ੍ਰਵਤਾਇਆ ਤਿਨ ਸੁਖ ਪਾਇਆ, ਵਡਭਾਗੀ ਦਰਸਨ ਪਾਈਏ, ਥੀਓ ਨਿਮਾਣਾ ਸਦ ਕੁਰਬਾਣਾ, ਸਗਲਾ ਆਪ ਮਿਟਾਈਏ, ਓ ਤਨ ਭਾਗ ਸੁਧਾ, ਜਿਨ ਪ੍ਰਭ ਲੱਦਾ, ਹਮ ਤਿਸ ਪੈ ਆਪ ਵੇਚਾਇਆ, ਨਾਨਕ ਦੀਨ ਸਰਨ ਸੁਖ ਸਾਗਰ, ਰਾਖ ਲਾਜ ਅਪਣਾਇਆ, ਸੂਹੀ ਮਹੱਲਾ ਪੰਜਵਾਂ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ, ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਸ ਦੇ ਘਰ ਤਿਸ ਕੈ ਬਲਰਾਮ ਜੀਓ, ਬਾਬਲ ਮੇਰਾ ਵੜ ਸਮਰਥਾ, ਕਰਨ ਕਾਲਨ ਪ੍ਰਭਾਰ, ਜਿਸ ਸਿਮਰਤ ਦੁਖ ਕੋਈ ਨਾ ਲਾਗੈ, ਔਜਲ ਪਾਰ ਉਤਾਰਾ, ਆਦ ਜੁਗਾਦ ਭਗਤਨ ਕਾ ਰਾਖਾ, ਉਸਤਦ ਕਰ ਕਰ ਜੀਵਾਂ, ਨਾਨਕ ਨਾਮ ਮਹਾਰਸ।

ਜਾ ਕੋ ਨਦਰ ਸਰੰਦੇ ਮਨਮੁਖ ਪੂਲੀ ਬਹੁਤੀ ਰਾਹੀ ਹਾਥੀ ਮਾਇਆ ਫੰਦੇ ਠਾਕੁਰ ਪਾਣੀ ਸਾ ਗੁਣਵੰਤੀ ਤਿੰਨ ਹੀ ਸਭ ਰੰਗ ਮਾਣਾ।

ਆਉਂ ਬਲ ਜਾਈ ਲੱਖ ਲੱਖ ਲਖ ਬਰੀਆ ਜਿਨ ਪਰੰਪਰ ਦਾ ਖੁੱਲਾ ਆਰਾਮ ਮਿਟੇ ਅੰਧਾਰੇ ਤਜੇ ਵਿਕਾਰੇ ਠਾਕੁਰ ਸਿਓ ਮਨ ਮਾਨਾ ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ ਪਈ ਅਮੁੱਲੀ ਭਾਰਾ ਤੋਲੀ ਮੁਗਤ ਜੁਗਤ ਦਰ ਖੁੱਲਾ ਕਹੋ ਨਾਨਕ ਕਹੋ ਨਿਰਭਉ।

ਕੀ ਸਰਣ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕਉ ਬਲਿਹਾਰ ਨਾਨਕ ਸਤਿਗੁਰੁ ਬਾਣਾ ਐਸਾ ਗੁਰ ਵਡ ਭਾਗੀ ਪਾਈ ਹੈ ਜਿਤ ਮਿਲੇ ਪ੍ਰਭ ਜਾਪੇ ਰਾਮ ਜਨਮ ਜਨਮ ਕੇ ਕਿਲ ਵਿਖ ਉਤਰ ਹੈ ਹਰ ਸੰਤ ਧੂੜੀ ਨਿਤ ਨਾਪੇ ਰਾਮ ਹਰ ਧੂੜੀ ਨਹਾਈਏ ਪ੍ਰਭੂ ਤੇ ਆਈਏ

ਜਪੀਐ ਮਿਲ ਸਤਿਗੁਰ ਸੁਖ ਪਾਇਆ ਗਾਓ ਮੰਗਲੋ ਨਿਤ ਹਰ ਜਨੋ ਉਨੀ ਇਛ ਸੁਭਾਈ ਰਾਮ ਰੰਗ ਰੱਤੇ ਆਪਣੇ ਸੁਆਮੀ ਸੇਤੀ ਮਰੇ ਨਾ ਆਵੇ ਜਾਈ ਰਾਮ ਅਵਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ ਸਾਂਤ ਸਹਿਜ ਆਨੰਦ ਕਨੇਰੇ ਗੁਰ ਚਰਣੀ ਮਨ ਲਾਏ ਪੂਰ ਰਹਿਆ ਕਾਟ ਕਾਟ ਅਵਨਾਸੀ ਥਾਂ ਤਨੰ ਤਰਸਾਈ ਕਉ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਸੂਹੀ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ

ਜੇ ਹਰ ਗੁਣ ਸੁਣੀਏ ਅਵਨਾਸੀ ਕਰੋੜ ਹਸਤ ਤੇਰੀ ਟੈਲ ਕਮਾਵੇ ਚਰਨ ਚੱਲੇ ਪ੍ਰਭ ਮਹਾਰ ਗਰਾਮ ਪਾਵ ਸਾਗਰ ਨਾਭ ਹਰ ਸੇਵਾ ਜੋ ਚੜ੍ਹੇ ਤਿਸ ਤਾਰ ਗਰਾਮ ਭਵਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾਂ ਵਿਕਾਰ ਗਏ ਸੁਖ ਉਪਜੇ ਬਾਜੇ ਅਣਹਦ ਤੂਰੇ ਮਨ ਬਾਂਛਿਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਕਉ ਨਾਨਕ ਪ੍ਰਭ ਕਿਰਪਾ ਕੀਜੈ ਮਨ ਸਦਾ ਚੱਲੇ ਤੇਰੇ ਮਾਰਗ ਇਹੋ ਵਰ ਇਹਾ ਵਡਿਆਈ

ਪਲਾ ਸੰਯੋਗ ਮੂਰਤ ਪਲ ਸਾਚਾ ਆਪ ਚਲਨੀ ਵਰਖਾਈ ਜਨ ਨਾਨਕ ਪ੍ਰਾਪਏ ਦਿਆਲਾ ਸਰਬ ਕਲਾ ਬਣ ਆਈ ਆਨੰਦਾ ਵਜੇ ਨਿਤ ਵਾਜੇ ਪਾਰ ਬ੍ਰਹਮਣ ਉਠਾ ਰਾਮ ਗੁਰਮੁਖੇ ਸਜ ਕਰਨੀ ਸਾਰੀ ਬਿਨਸੇ ਪ੍ਰਮ ਪੈ ਝੂਠਾ ਰਾਮ ਅਣਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰਮੈ ਨਵਨਿਤ ਪਰੇ ਭੰਡਾਰਾ।

ਚਰਨ ਅਰਾਧੇ, ਮਿਲ ਸਤਿਗੁਰ ਪਾਰ ਲੰਘਾਏ ਰਾਮ, ਗੁਰ ਸਭ ਦੀ ਤਰੀਏ ਬੌੜ ਨਾ ਮਰੀਏ, ਚੁੱਕੇ ਆਵਣ ਜਾਣਾ, ਜੋ ਕੁਛ ਕਰੇ ਸੋਈ ਫਲ ਮਾਨੋ, ਤਾ ਮਨ ਸਹਿਜ ਸਮਾਣਾ, ਦੁਖ ਨਾ ਭੂਖ ਨਾ ਰੋਗ ਨਾ ਵਿਆਪੇ, ਸੁਖ ਸਾਗਰ ਸਰਣੀ ਪਾਏ, ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਮਨ ਕੀ ਚਿੰਤ ਮਿਟਾਏ, ਸੰਤ ਜਨ ਹਰ ਮੰਤ

ਹੁਣ ਗੋਪਾਲ ਗਾਉ ਨਿਤ ਸਖੀ ਹੋ ਸਗਲ ਮਨੋਰਥ ਪਾਏ ਰਾਮ ਸਾਬਲ ਜਨਮ ਹੋਆ ਮਿਲ ਸਾਧੂ ਏਕੰਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਾ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਪੇਖ ਦਰਸ਼ਨ ਨਾਨਕ ਬਿਰਸੇ ਆਪ ਲਏ ਮਿਲਾਏ ਸੂਹੀ ਮਹੱਲਾ ਪੰਜਵਾਂ ਆਪ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇ ਹੀ ਫਲ ਪਾਏ ਤਰਤੇ ਆਪ ਵਸਾਇਆ ਰਾਮ ਤਰਤੇ ਆਪ ਵਸਾਇਆ ਸਰਬ ਸੁਖ ਪਾਇਆ ਉਤ ਭਾਈ ਸਿੱਖ

ਆਪੇ ਰੱਖਾ, ਆਪ ਪਿਤਾ ਆਪ ਮਾਇਆ। ਕਹੋ ਨਾਨਕ ਸਤਿਗੁਰ ਬਲਿਹਾਰੀ, ਜਿਨ ਇਹ ਥਾਨ ਸੁਹਾਇਆ। ਕਰ ਮੰਦਰ ਹਟਨਾਲੇ ਸੋਹੇ, ਜਿਸ ਚ ਨਾਮ ਨਿਵਾਸੀ ਰਾਮ। ਸੰਤ ਭਗਤ ਹਰ ਨਾਮ ਅਰਧ ਹੈ, ਘਟੀਏ ਜਮਕੀ ਫਾਸੀ ਰਾਮ। ਕਾਟੀ ਜਮ ਫਾਸੀ ਪ੍ਰਭਨਾਸੀ, ਹਰ ਹਰ ਨਾਮ ਤਿਹਾਏ। ਸਗਲ ਸਮੱਗਰੀ ਪੂਰਨ ਹੋਈ, ਮਨ ਇੱਛੇ ਫਲ ਪਾਏ। ਸੰਤ ਸੱਜਣ ਸੁਖ ਮਾਣੇ ਰਲੀਆਂ, ਦੁਖ ਦਰਦ ਪ੍ਰਮਨਾਸੀ। ਸ਼ਬਦ ਸੁਹਾਰੇ ਸਤਿਗੁਰ ਪੂਰੇ, ਨਾਨਕ ਸਦਬਲ ਜਾਸੀ। ਦਾਤ ਖਸਮ ਕੀ ਪੂਰੀ ਹੋਈ, ਨਿਤ ਨਿਤ ਚੜੇ ਸਵਾਈ ਰਾਮ। ਪਰ

ਜਾ ਸਵਾਮੀ ਕੀਮਤ ਕਹਿਣ ਨਾ ਜਾਈ, ਕਹੋ ਨਾਨਕ ਸਤਿਗੁਰ ਬਲਿਹਾਰੀ, ਜਿਨ ਆਪ ਚਲ ਨੀਵ ਰਖਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਹਰ ਹਰ ਕਥਾ ਨੇ ਸੁਣੀਏ ਰਾਮ, ਅਣਗਲ ਚੋਜ ਭਗਤ ਪਾ ਪੰਜਨ, ਅਣਗਲ ਵਾਜੇ ਤੁਨੀਏ ਰਾਮ, ਅਣਗਲ ਚੁਣਕਾਰੇ ਤਤ ਵਿਚਾਰੇ, ਸੰਤ ਗੋਸ਼ਟ ਨਿਤ ਹੋਵੇ, ਹਰ ਨਾਮ ਅਰਧ ਹੈ ਮਾਇਲ ਸਭ ਕੱਟ ਹੈ, ਕਿਲ ਬਗ ਸਗਲੇ ਖੋਵੇ, ਤੈ ਜਨਮ ਨਾ ਮਰਣਾ ਆਮਣ ਜਾਣਾ, ਬੌੜ ਨਾ ਪਾਈਏ ਜੋਨੀਏ, ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਇਸ਼ ਪੁੰਨੀਏ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਧ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈਕਾਰ ਪਇਆ ਜਗ ਅੰਤਰ, ਲਾਥੇ ਸਗਲ ਵਸੂਰੇ, ਪੂਰਨ ਪੁਰਖ ਅਚੁੱਤ ਅਵਨਾਸੀ, ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ, ਨਵ ਨਿਧ ਸਿਧ ਰਿਧ ਦੀਨੇ ਕਰਤੇ, ਓਟ ਨ ਆਵੇ ਕਾਈ ਰਾਮ, ਖਾਤ ਖਰਚਤ ਬਿਲਸ਼ਿਤ ਸੁਖ ਪਾਇਆ, ਕਰਤੇ ਕੀ ਦਾਤ ਸੁਵਾਈ ਰਾਮ, ਦਾਤ ਸੁਵਾਈ ਨਿਖੁੱਟ ਨਾ ਜਾਈ, ਅੰਤਰ ਜਾਮੀ ਪਾਇਆ, ਕੋਟ ਬਿਗਲ ਸਗਲੇ ਉੱਠ ਨਾਠੇ, ਦੁੱਖ ਨਾ ਨੇੜੇ ਆਇਆ, ਸਾਂਤ ਸਹਿਜ ਆਨੰਦ ਕਨੇਰੇ, ਬਿਰਸੀ ਭੂਖ ਸਬਾਈ, ਨਾਨਕ ਗੁਣ

ਬਿਨਵੰਤ ਨਾਨਕ ਇਸ਼ ਪੁੰਨੀ ਪੇਖ ਦਰਸ਼ਨ ਜੀਜੈ ਰਾਗ ਸੂਹੀ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗੁਣ ਕੋ ਨਾ ਚਿਤਾਰੇ ਪਤਿਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਪੰਨੇ ਕਾਲੇ ਕੜ ਕੜ ਵਾਸੀ ਸਰਬ ਨਿਵਾਸੀ ਨੇਰੇ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਪਈ ਜੀ ਹਰ

ਜੀਵਾਂ ਤਿਸ ਜੇਵੜ ਅਵਰ ਨਾ ਕੋਈ। ਆਦਿ ਅੰਤ ਮਦ ਪ੍ਰਵਰਵਿਆ ਜਲ ਥਲ ਮਹੀ ਅਲਸੋਈ, ਚਰਨ ਕਮਲ ਜਪ ਸਾਗਰ ਤਰਿਆ ਭਵਜਲ ਉਤਰੇ ਪਾਰਾ। ਨਾਨਕ ਸਰਣ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ। ਹਉ ਨਿਮਖ ਨ ਛੋਡਾਂ ਜੀ।

ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨੇ ਸੁਧਾਰੋ ਮੈਂ ਖੋਜਤ ਖੋਜਤ ਜੀ ਅਨੇਚਲ ਸੋ ਕਰ ਪਾਇਆ ਸਭ ਅਤਰੁਭ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਵਨਾਸੀ ਹੋ ਤਿਸਕੀ ਦਾਸੀ ਮਰੇ ਨ ਆਵੇ ਜਾਏ ਧਰਮ ਅਰਥ ਤਾਮਸਾ ਪੂਰਨ ਮਨ ਚਿੰਦੀ ਇਸ਼ ਪੁਜਾਏ ਸੁਰਤ ਸਿਮਰਤ ਗੁਣ ਗਾਵੇ ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ ਨਾਨਕ ਸਰਨ ਕਿਰਪਾ ਨੇ ਸੁਆਮੀ ਵਡਭਾਗੀ ਹਰ ਹਰ ਗਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੇ ਵਿਸ ਦੁਹਾਗਣੀ ਪਰ ਫਿਰ ਰਾਵਣ ਜਾਏ ਫਿਰ ਛੋਡਿਆ ਕਰ ਆਪਣੇ ਮੋਹੀ ਦੂਜੇ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਧੋਂ ਵਧਿਆ ਰੋਗ ਸੁਧ ਪਤਾਰ ਘਰ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ ਸਹਿਜ ਸੱਚ ਫਿਰ ਰਾਵਿਆ ਹਰ ਨਾਮਾ ਉਰਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹੀਏ ਨਿਮਾਣੀਏ ਸੋ ਸੋ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੋਲ ਪੀ ਛੁੱਟੀ ਨਾਲ ਪੌੜੀ ਆਪੇ ਤਖਤ ਚਾਯੋਨ ਆਕਾਸ ਪਤਾਲਾ ਹੁਕਮੀ ਧਰਤੀ ਸਾਜੀਅਨ ਸੱਚੀ ਧਰਮਸਾਲਾ ਆਪ ਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸਵਾਹੇ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਸਲੋਕ ਮਹੱਲਾ ਤੀਜਾ ਸੂਬਤਾ ਸੁਹਾਗਣੀ ਜਾਂ ਮਨ ਲਏ ਸਚ ਨਾਓ ਸਤਿਗੁਰ ਆਪਣਾ ਮਨਾਏ ਲਏ ਰੂਪ ਚੜੀ ਤਾਂ ਅਗਲਾ ਦੂਜਾ ਨਾ ਹੀ ਤਾਓ ਐਸਾ ਸੀਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵਈ ਅਹੇ ਨਿਸ ਲਾਗੇ ਪਾਓ ਨਾਨਕ ਸੁਹਾਗਣ ਕਾ ਕਿਆ ਚੇਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਾਏ ਸੁਮਾਏ ਮਹੱਲਾ ਤੀਜਾ ਲੋਕਾਂ ਵੇਖੋ ਸੂਹੀ ਸੂਹਾ ਵੇਸ ਕਰੀ ਵੇਸੀ ਸੋ ਨਾ ਪਾਈਏ ਕਰ ਕਰ ਵੇਸ ਰਹੀ ਨਾਨਕ ਤਿੰਨੀ ਸੋ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ ਜੋਤ ਪਾਵੇ ਸੋ ਥੀਐ ਇਨ ਬਿਧ ਕੰਤ ਮਿਲੀ ਪੌੜੀ ਹੁਕਮੀ ਸਿਰਟ ਸਾਜੀਅਨ

ਰਜਾਈ। ਸਲੋਕ ਮਹੱਲਾ ਤੀਜਾ। ਸੂਹੇ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋੜ ਪਰ ਪੁਰਖ ਤਰੇ ਪਿਆਰ। ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ, ਮਨਮੁਖ ਕਰਮਖਵਾਰ। ਜਿਸ ਪੂਰਬ ਹੋਵੇ ਲਿਖਿਆ, ਤਿਸ ਸਤਿਗੁਰ ਮਿਲੇ ਪਤਾਰ। ਸੂਹਾ ਵੇਸ ਉਤਾਰ ਤਰੇ, ਗਲ ਪੈਰੇ ਖਿਮਾ ਸੀ ਗਾਰ। ਪੀਗੇ ਸੋਹਰੇ ਬਹੁ ਸੋਭਾ ਪਾਏ, ਤਿਸ ਪੂਜ ਕਰੇ ਸਭ ਸਹਿ ਸਾਰ। ਉਹ ਰਲਾਈ ਕਿਸੇ ਦੀ ਨਾ ਰਲੇ, ਜਿਸ ਰਾਵੇ ਸਿਰਜਨਹਾਰ। ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਨਾਸੀ ਪੁਰਖ ਪ੍ਰਧਾਰ। ਮਹੱਲਾ ਪਹਿਲਾ, ਸੂਹਾ ਰੰਗ ਸੁਪਨੇ ਨਿਸੀ, ਬਿਨ ਤਾਗੇ ਗਲਹਾਰ। ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ। ਨਾਨਕ ਪ੍ਰੇਮ ਮਹਾਰਸੀ, ਸਤਪੁਰਿਆਈਆਂ ਛਾਰ। ਪੌੜੀ ਇਹੋ ਜਗ ਆਪਿਓ ਪਾਇਓਨ, ਕਰ ਚੋਜ ਵਿਡਾਨ। ਪੰਚ ਤਾਤ ਵਿੱਚ ਪਾਈਅਨ, ਮੋਹ ਝੂਠ ਗੁਮਾਨ। ਆਵੇ ਜਾਏ ਭਵਾਈਏ, ਮਨਮੁਖ ਅਗਿਆਨ। ਇੱਕ ਨਾ ਆਪ ਬੁਝਾਇਓਨ, ਗੁਰਮੁਖ ਹਰ ਗਿਆਨ। ਭਗਤ ਖਜ਼ਾਨਾ ਬਖਸਿਓਨ, ਹਰ ਨਾਮ ਨਿਧਾਨ। ਸਲੋਕ ਮਹੱਲਾ ਤੀਜਾ। ਸੂਹ ਵਿਗੇ ਸੂਹਾ ਵੇਸ ਛੱਡ ਤੂੰ, ਤਾਂ ਤਿਰ ਲੱਗੀ ਪਿਆਰ। ਸੂਹੇ ਵੇਸ ਤਿਰ ਕਹਿਨੇ ਨਾ ਪਾਇਓ, ਮਨਮੁਖ ਦਜ ਮੁਈ ਗਾਵਾਰ। ਸਤਿਗੁਰ ਮਿਲੇ ਸੂਹਾ ਵੇਸ ਗਇਆ, ਹੋਮੇ ਵਿੱਚੋਂ ਮਾਰ। ਮਨ ਤਨ ਰੱਤਾ ਲਾਲ ਹੋਆ, ਰਸਨਾ ਰਤੀ ਗੁਣਸਾਰ। ਸਦਾ ਸੁਹਾਗਣ ਸ਼ਬਦ ਮਨ, ਭਏ ਭਾਏ ਕਰੇ ਸੀ ਯਾਰ। ਨਾਨਕ ਕਰਮੀ ਮਹਿਲ ਪਾਇਆ, ਫਿਰ ਰੱਖਿਆ ਉਰਧਾਰ। ਮਹੱਲਾ ਤੀਜਾ। ਮੁੰਦੇ ਸੂਹਾ ਪਰ ਹਰੋ, ਲਾਲ ਕਰੋ ਸੀਗਾਰ। ਆਵਣ ਜਾਣਾ ਵਿਸਰ, ਗੁਰਸਬਦੀ ਵਿਚਾਰ। ਮੁੰਦ ਸੁਹਾਵੀ ਸੋਹਣੀ, ਜਿਸ ਕਰ ਸਹਿਜ ਪਤਾਰ। ਨਾਨਕ ਸਾਤ ਨਰਾਵੀਏ, ਰਾਵੇ ਰਾਵਣ ਹਾਰ। ਪੌੜੀ ਮੋਹ ਕੂੜ ਕੁਟੰਬ ਹੈ, ਮਨਮੁਖ ਮੁਗਧ ਰੱਤਾ। ਹਉਮੈ ਮੇਰਾ ਕਰ ਮੋਏ, ਕਿਸ ਸਾਥ ਨਾ ਲਿੱਤਾ। ਸਿਰ ਉੱਪਰ ਜਮ ਕਾਲ ਨਾ ਸੁਜਈ, ਦੂਜੇ ਪਰਮਿੱਤਾ। ਫਿਰ ਵੇਲਾ ਹੱਥ ਨਾ ਆਵਈ, ਜਮ ਕਾਲ ਬਸ ਕੀਤਾ। ਜੇਹਾ ਤੁਰ ਲਿਖ ਪਾਇਓਨ, ਸੇ ਕਰਮ ਕਮਿੱਤਾ। ਸਲੋਕ ਮਹੱਲਾ ਤੀਜਾ। ਸਤੀਆਂ ਏ ਨਾ ਆਖੀਅਨ, ਜੋ ਮੜਿਆ ਲੱਗ ਜਲਨ। ਨਾਨਕ ਸਤੀਆਂ ਜਾਣੀਅਨ, ਜੇ ਬਿਰਗੇ ਚੋਟ ਮਰਨ। ਮਹੱਲਾ ਤੀਜਾ। ਧੀ ਸੋ ਸਤੀਆਂ ਜਾਣੀਅਨ,

ਤਾਂ ਤਨ ਦੁੱਖ ਸਹਾਹੇ, ਨਾਨਕ ਕੰਤ ਨਾ ਜਾਣਨੀ, ਸੇ ਕਿਉਂ ਅੱਗ ਜਲਾਹੇ, ਭਾਵੇ ਜੀਵੋ ਕੈ ਮਰੋ, ਦੂਰੋਂ ਹੀ ਪਜ ਜਾਹੇ ਪੌੜੀ, ਤੁਧ ਦੁਸੁਖ ਨਾਲ ਉਪਾਇ, ਲੇਖ ਕਰਤੇ ਲਿਖਿਆ, ਨਾਵੇ ਜੇਵੜ ਹੋਰ ਦਾਤ ਨਾਹੀਂ, ਤਿਸ ਰੂਪ ਨਾ ਰਿਖਿਆ, ਨਾਮ ਅਖੁੱਟ ਨਿਧਾਨ ਹੈ, ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇਵ ਸੀ, ਤਿਰ ਲੇਖ ਨਾ ਲਿਖਿਆ, ਸੇਵਕ ਪਾਏ ਸੇ ਜਨ ਮਿਲੇ, ਜਿਨ ਹਰ ਜਪ ਜਪਿਆ।

ਮਹੱਲਾ ਦੂਜਾ ਰਾਤ ਕਾਰਨ ਤਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਛੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਠ ਤਰਫ ਨਾ ਜਿਪਈ

ਪਲਾਇਨ ਗੁਰ ਤੇ ਸੁਖ ਪਾਇਆ ਦੈਤ ਜੋ ਮਨ ਧਾਮਦ ਗੁਰ ਠਾਕ ਰਖਾਇਆ ਨਾਵੇ ਨੂੰ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦੇ ਹਟ ਨਾਲੇ ਜੇਤੇ ਜੀਤੇ ਤੇ ਵਣਜਾਰੇ ਖੁੱਲੇ ਹੱਟ ਹੋਆ ਵਾਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਹਾ ਪ੍ਰਵਾਨ ਕਰ ਆਏ ਵਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ ਦਿਓ ਬੱਗਾ ਤਪੇ ਕਣਾ ਕਾਲਿਆ ਕਾਲੇ ਵਨ ਅੰਧੇ ਅਕਲੀ ਬਾਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਰੇ ਤਬੇ ਨ ਪਾਵੇ ਮਾਨ ਪੌੜੀ ਕਾਇਆ ਕੋਟਰ ਤਯ ਹਰ ਸੱਚੇ ਆਪੇ ਇੱਕ ਦੂਜੇ ਪਾਏ ਖੁਆਇਨ ਹਉਮੇ ਵਿੱਚ ਵਿਆਪੇ ਇਹੋ ਮਾਨਸ ਜਨਮ ਦੁਲੰਬ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਅਰਚਾਉਣ ਸਾ ਵਰਤੇ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੇ ਸੈਤਾਨ ਗੱਦਹੋਂ ਚੰਦਨ ਖੋਲੀਏ ਪੀ ਸਾਹੂ ਸਿਉਂ ਪਾਣ ਨਾਨਕ ਕੂੜੇ ਕੱਤਿਐ ਕੂੜਾ ਤਣੀਏ ਤਾਣ ਕੂੜਾ ਕੱਪੜ ਕਛੀਏ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਗਾਂ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ ਨਾਗ ਜਿੰਨੀ ਸੁਣ ਕੇ ਮੰਨਿਆ ਹਉ ਤਿਨਾ ਮਿੱਟੋਂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਗਏ ਕੂੜੋ ਹੋਏ ਗਿਆ ਹਉਮੈ ਝਗੜਾ ਪਾਏ ਹੋਣ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਏ ਹੋਣ ਇੱਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸੁਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹਉਮੈ ਗਰਭ ਨਿਵਾਰੀਏ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰ ਜਾਲੀਏ ਨਾਮ ਮਿਲੇ ਆਧਾਰ ਐਨਸ ਨਵਤਨ ਨਿਰਮਲਾ ਮੈਲਾ ਕਭੂ ਨਾ ਹੋਏ ਨਾਨਕ ਏ ਬਦ ਛੁੱਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਆ

ਕਾਰੀ ਤਿਨ ਕਉ ਸਿਫਤ ਜਿਨਾ ਦੇਵਾਤ ਸਭ ਰਾਤੀ ਸੁਹਾਗਣੀ ਇਕ ਮੈਂ ਦੁਹਾਗਣ ਰਾਤ ਪੌੜੀ ਧਰਮੰਗਤ ਜਾਚੇ ਦਾਨ ਹਰ ਦੀਜੇ ਕਿਰਪਾ ਕਰ ਗੁਰਮੁਖ ਲਿਓ ਮਿਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਤਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗਮੈ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਤੁਰੰਤ ਨ ਪਾਇਓ ਸਾਓ ਤੁੰਜੇ ਕਰ ਕਾ ਪਾਉਣਾ ਜਿਉ ਆਇਆ ਤਿਉ ਜਾਓ ਮਹੱਲਾ ਪਹਿਲਾ ਸੋ ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ ਸਿਫਤ ਸਰਾਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵੇਣ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਤਾਰਿਆ ਕਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਉਗਵੇ ਸੂਰ ਨ ਜਾਪੇ ਚੰਦ ਜੇ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸਬਦੇ ਸਾਧਨ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨੇਤਨਿਤ ਹੋਏ ਖੁਆਰ ਨਾਨਕ ਪਏ ਕਿਰਤ ਕਮਾਵਣਾ ਹੋਏ ਨਾ ਮੇਟਣ ਹਾਰ ਪੌੜੀ ਇਹ ਪ੍ਰਭਸਾ ਲਾਹੇ ਆਪਣਾ ਤੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ ਸਚ ਮਨ ਵਸਾਏ ਸਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਰ ਪਿਆ ਚਿਰੀ ਵਿਛੁਨਿਆ ਗੁਰਪੁਰਖ ਮਿਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਤੇ ਆਏ ਸਲੋਕ ਮਹੱਲਾ ਪਹਿਲਾ ਤਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲ ਇਨੀ ਫੁੱਲਨੀ ਰਹੁ ਕਰੇ ਅਵਰ ਕੇ ਚੁਣੀਏ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੁਰੀ ਸੇ ਆਇਨ ਸਫਿਰੇ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਗੁਰ ਬਚਨੀ ਅੰਦਨ ਸੇਵੀ ਗੁਣ ਰਵ ਮਨ ਸੱਚੇ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਨੀ ਸਤਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛੈ ਸੋ ਫਲ ਪਾਏ ਸੀ ਸਭ ਕਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੇ ਆਗਮਾਨ ਪਹਿਲਾ ਮੋਲਿਓ ਸੋਏ ਜਿਤ ਮੋਲਿਐ ਸਭ ਮੋਲੀਏ ਤਿਸੇ ਨਾ ਮੋਲਿਓ ਕੋਏ ਮਹੱਲਾ ਦੂਜ ਪਹਿਲ ਬਸੰਤੇ ਆਗਮਾਨ ਜ਼ਿਕਾ ਕਰੋ ਵਿਚਾਰ ਨਾਨਕ ਸੋ ਸਾਲ ਆਈਏ ਜੇ ਸਭਸੇ ਦੇ ਆਧਾਰ ਮਹੱਲਾ ਦੂਜ ਮਿਲੇ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਪੌੜੀ

ਗੁਰ ਕੈ ਸ਼ਬਦ ਸਲਾਈ ਹੈ, ਹਰ ਨਾਮ ਸਮਾਵੇ, ਸਤਿਗੁਰ ਸੇਵਾ ਸਫਲ ਹੈ, ਸੇਵੇ ਫਲ ਪਾਵੇ। ਸਲੋਕ ਮਹੱਲਾ ਦੂਜਾ, ਕਿਸ ਹੀ ਕੋਈ ਕੋਏ, ਮਨ ਨਿਮਾਣੀ ਇਕ ਤੂੰ, ਕਿਉ ਨਾ ਮਰੀਜੇ ਰੋਏ, ਜਾਂ ਲਗ ਚੇਤਨ ਆਵ ਹੀ ਮਹੱਲਾ ਦੂਜਾ, ਜਾਂ ਸੁਖਤਾ ਸੌ ਰਾਵਿਓ, ਦੁਖ ਪੀ ਸੰਭਾਲਿਓ। ਨਾਨਕ ਕੈ ਸਿਆਣੀਏ, ਕਿਉ ਕੰਤ ਮਿਲਾਵਾ ਹੋਏ ਪੌੜੀ, ਹਉ ਕਿਆ ਸਾਰਾ ਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ, ਤੂੰ ਅਗਮ ਦਿਆਲ ਅਗਮ ਹੈ, ਆਪ ਲਏ ਮਿਲਾਈ, ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸੁਖਾਈ, ਜੋ ਤੇਰੀ ਸਰਣਾਗਤੀ ਤਿਨ ਲਏ ਛੁਡਾਈ, ਨਾਨਕ ਵੇ ਪ੍ਰਭਾਉ ਹੈ, ਤਿਸ ਤਿਲ ਨਾ ਤਮਾਈ, ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ, ਤਥਾ ਸਭਨਾ ਭਗਤਾਂ ਕੀ, ਕਬੀਰ ਕੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨ ਕਬਹੂ ਲੀਨਾ, ਰਾਮ ਨਾ ਜਪ ਹੋ ਕਮਲ ਮਤ ਲਾਗੇ, ਮਰ ਜੈ ਬੇ ਕਹੋ ਕਿਆ ਕਰੋ ਅਭਾਗੇ ਰਖਾਓ, ਦੁਖ ਸੁਖ ਕਰਕੇ ਕੁਟੰਬ ਜੀਵਾਇਆ, ਮਰਤੀ ਬਾਰ ਇੱਕ ਸਰ ਦੁਖ ਪਾਇਆ।

ਕਿਉਂ ਰਲੀਆ ਮਾਨੇ ਬਾਜ ਪਤਾਰਾ, ਕਾਗ ਉਡਾਵਤ ਪੂਜਾ ਪਿਰਾਨੀ, ਕਹੇ ਕਬੀਰ ਇਹ ਕਥਾ ਸਿਰਾਨੀ, ਸੂਹੀ ਕਬੀਰ ਜੀਓ ਆਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੂਧ ਜਮ ਲੈਣਾ, ਕਿਆ ਤੇ ਖਟਿਆ ਕਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ ਰਖਾਓ, ਕਰੋ ਅਰਦਾਸ ਗਾਵ ਕਿਛ ਬਾਕੀ, ਲਿਓ ਨਵੇਰ ਆਜ ਕੀ ਰਾਤੀ, ਕਿਛ ਪੀ ਖਰਚ ਤੁਮਾਰਾ ਸਾਰੋ, ਸੁਬਹ ਨਿਵਾਜ ਸਰਾਏ ਗੁਜਾਰੋ, ਸਾਧ ਸੰਗਜਾ ਕੋ ਹਰੰਗ ਲਾਗਾ, ਤਨ ਤਨ ਸੋਜਨ ਪੁਰਖ ਸੁਭਾਗਾ, ਈ ਪੂਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੁੱਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਤਨ ਜੋਰਿਆ ਪਇਆ ਪਰਾਇਆ, ਕਹੇ

ਖਸਮਬ ਸਾਰ ਮਾਟੀ ਸੰਗਰੂਲੇ ਸੂਹੀ ਕਬੀਰ ਜੀਓ ਲਲਤ ਥਾਕੇ ਨੈਣ ਸ਼ਰਮਨ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਾਮਾ ਥਾਕੀ ਏਕ ਨਾ ਥਾਕ ਸਮਾਇ ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਤਬ ਲਗ ਪ੍ਰਾਣੀ ਤਿਸੇ ਸਰੇਵ ਹੋ ਜਬਲਾ ਕਟ ਮੈਂ ਸਸ ਜੇ ਕੜ ਜਾਏ ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸ ਜਿਸ ਕੋ ਸ਼ਬਦ ਬਸਾਵੇ ਅੰਤਰ ਚੁੱਕੇ ਤਿਸੇ ਪਿਆਸ ਹੁਕਮੇ ਬੂਝੇ ਚੌਪੜ ਖੇਲੇ ਮਨ ਜਿਨ ਢਾਲੇ ਪਾਸ ਜੋ ਜਨ ਜਾਣ ਭਜੇ ਅਵਗਤ ਕਹੋ ਤਿਨ ਕਾ ਕਛੂ ਨਾ ਨਸ ਕਹੋ ਕਬੀਰ ਤੇ ਜਨ ਕਹੋ ਨਾ ਹਾਰ ਢਾਲ ਜੋ ਜਾਨੇ ਪਾਸ ਸੂਹੀ ਲਲਤ ਕਬੀਰ ਜੀਓ ਏਕ ਕੋਟ ਪੰਚ ਸਿਕਦਰ ਪੰਚੇ ਮੰਗੇ ਹੱਲ ਜਿਵੀ ਨਾਈ ਮੈਂ ਕਿਸ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗ ਮੋਕੋ ਨੀਤ ਡਸੇ ਪਟਵਾਰੀ ਉਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿਨ ਹੋ ਲਿਆ ਉਬਾਰੀ ਰਖਾਓ ਨੌ ਡਾਢੀ ਦਸ ਮੁਨਸਬ ਧਾਵੇ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੇ ਨਾਹੀ ਬਹੁ ਵਿਸ਼ਟਾਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇ ਉਨ ਦੀ ਆ ਨਾਮ ਲਿਖਾਈ ਧਰਮਰਾ ਏਕਾ ਦਫ਼ਤਰ ਸੋਧਿਆ ਬਾਕੀ ਰਿਜਮ ਨਾ ਕਾਈ ਸੰਤਾਂ ਕਉ ਮਤ ਕੋਈ ਨਿੰਦ ਹੋ ਸੰਤ ਰਾਮ ਗਏ ਏਕੋ ਕਉ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਵੇਕੋ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਣੈ ਤਜ ਅਵਮਾਨ ਸੁਖਰ ਲਿਆ ਮਨ ਤਨ ਮਨ ਦੇ ਨਾ ਅੰਤਰ ਰਾਖੈ ਅਵਰਾ ਦੇਖ ਨਾ ਸੁਣੇ ਅਪਾਖੈ ਸੋਕਤ ਜਾਣੈ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਅਰਹਾਵ ਦੁਖੀ ਦੁਹਾਗਣ ਦੋਏ ਪਖ ਹੀ ਨੀ ਜਿਨ ਨਾ ਨਿਰੰਤਰ ਭਗਤ ਨਾ ਕੀਨੀ ਪੁਰਸ ਲਾਦ ਕਾ ਪੰਥ ਦੁਖੇਲਾ ਸੰਗ ਨਾ ਸਾਥੀ ਗਮਨ ਅਕੇਲਾ ਦੁਖੀਆ ਦਰਦਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉਂ ਜਨ ਹੋ ਤਿਉਂ ਕਰਗਤ ਮੇਰੀ ਸੂਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਪੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਏਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਅਰਹਾਓ ਜਿਨ ਜੀਓ ਦੀਆ ਸੂਰਜ ਅੰਬਰਾਵੇ ਸੌਕੜ ਪੀਤਰ ਹਾੜ ਚਲਾਵੇ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸੰਭਾਲ ਸਵੇਰਾ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦੈਦ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤ ਸੁਨਾਹੀ ਦੁਨੀਆ ਫਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਕਰੀ ਹੁਨ ਰਹਿਣ ਨਾ ਹੋਈ ਇਹੋ ਤਨ ਐਸਾ ਜੈਸੇ ਕਾਸ ਕੀ ਟਾਟੀ ਜਲ ਗਿਓ ਕਾਸ ਰਲ ਗਿਓ ਮਾਟੀ ਰਖਾਓ ਭਾਈ ਬੰਦ ਕੁਟੰਬ ਸਹੇਰਾ ਓਏ ਪੀ ਲਾਗੇ ਕਾੜ ਸਵੇਰਾ ਘਰ ਕੀ ਨਾਰ ਉਰੇ ਤਨ ਲਾਗੀ ਉਹ ਤੋ ਭੂਤ ਭੂਤ ਕਰ ਪਾਗੀ ਕਹਿ ਰਵਿਦਾਸ ਸਭੇ ਜਗ ਲੁੱਟਿਆ ਹਮ ਤੋ ਏਕ ਰਾਮ ਕੈ ਛੂਟਿਆ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਪ ਤਪ ਲੋਹੇ ਲੋਹੇ ਹੱਥ ਮਰੋਰੋ ਬਾਬਲ ਹੋਈ ਸੋ ਸੋ ਲੋਰੋ ਤੈਸੇ ਮਨ ਮੈਂ ਕੀ ਆਰੋਸ ਮੁਝ ਅਵਗੁਣ ਸੈਨਾ ਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ ਜੋ ਬਨ ਖੋਏ ਪਾਛੇ ਪਛਤਾਨੀ ਰਖਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ
अपने प्रीतम के हो बिरह जाली बिरह बिहून कतह सुख पाए जा होए कृपाल ता प्रभु मिलाए विदन खूही मुंद अकेली ना को साथी ना को बेली कर कृपा प्रसाद संग मेली जा फिर देखा ता मेरा अल्लो बेली वाट हमारी खरी उड़ीनी खन्यो तिखी बहुत पेईनी उस ऊपर गए मार्ग मेरा शेख फरीदा पंथ समार सवेरा सूही ललत बेड़ा बंद न सक्यो बंधन की वेला पार सरवर जब उछले ताब तरण दुहेला हथ नराए कुसुम्बड़े जल जासी ठोला अरहाओ एक आपी ने पातली सह केरे बोला दुद्धा थनी न आवई फिर होए न मेला।

ਘੇਰੀ ਥੀ ਸੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ। ਤੂੰ ਸੁਲਤਾਨ ਕਹਾਓ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੁਖਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਓ ਜੋ ਕਿਛ ਹੋਵਾ ਸਭ ਕਿਛ ਤੁਝਤੇ ਤੇਰੀ ਸਭ ਸੁਣਾਈ ਤੇਰਾ ਅੰਤ ਨ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕੱਚ

ਵਡਿਆਈ ਏਤੇ ਕੁੱਕਰ ਹੋਂ ਬੇਗਾਨਾ ਪੌਂਕਾਂ ਇਸਤਨ ਤਾਈ ਭਗਤ ਹੀਣ ਨਾਂਗ ਜੇ ਹੋਏਗਾ ਤਾਂ ਖਸਮੇ ਨਾਓ ਨਾ ਜਾਈ। ਬਿਲਾਵਲ ਮੁਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਢੀ ਤੀਰਥ ਨਹਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜੈ ਮਨ ਆਵਾ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਆਗਮ ਅਗੋਚਰ ਅਲਖ ਅਪਾਰ ਚਿੰਤਾ ਕਰੋ ਹਮਾਰੀ ਜਲਥਲ ਮਹੀਲ ਪਰਪੁਰ ਲੀਣਾ ਧੜਕੜ ਜੋਤ ਤੁਮਾਰੀ ਸਿੱਖ ਮਤ ਸਾ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਵ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ। ਬਿਲਾਵਲ ਮੁਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੇ ਤਾਣ ਤੂੰ ਦਾਤਾ ਨਾਮ ਪ੍ਰਵਾਨ ਐਸਾ ਨਾਮ ਨਿਰੰਜਨ ਦਿਓ ਹਉ ਜਾਜਕ ਤੂੰ ਅਲਖ ਭਿਓ ਰਹਾਓ। ਮਾਇਆ ਮੋਹ ਤਰਗਟੀ ਨਾਰ ਭੁੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੇ ਚਾਨਣ ਅੰਧਿਆਰ ਚਾਹ ਛੋਡੀ ਸਹਿਸਾ ਨਹੀਂ ਕੋਏ ਬਾਪ ਦਿਸੇ ਵੇ ਜਾਤ ਨਾ ਹੋਏ ਏਕੇ ਕਹੋ ਨਾ ਹੀ ਪੋ ਕੋਏ ਕਰਤਾ ਕਰੇ ਕਰਾਵੇ ਸੋਏ ਸ਼ਬਦ ਮੋਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੇ ਥਾਰਿਆ ਅਵਰ ਨਾ ਸੂਝੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ। ਬਿਲਾਵਲ ਮੁਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕੇ ਰੰਗ ਰਤਾ ਮਨ ਮਾਨੇ ਮਨਮੁਖ ਪਰਮ ਭੁੱਲੇ ਬਉਰਾਨੇ ਹਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੇ ਖੇਨ ਸਤਿਗੁਰ ਬੂਝ ਬੁਝਾਈ ਰਹਾਓ ਮੇਰਾ ਪ੍ਰਭ ਬਿਸਰੈ ਹਉ ਮਰੋ ਦੁਖਾਲੀ ਸਾਧ ਗਿਰਾਸ ਜਪੋ ਆਪਣੇ ਘਰ ਪਾਲੀ ਸਦ ਬੈ ਰਾਗਨ ਹਰ ਨਾਮ ਨਿਹਾਲੀ ਅਬ ਜਾਨੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਏ ਗੁਰ ਪਾਏ ਪ੍ਰ ਅਗਮ ਅਗੋਚਰ ਦੇ ਦਿਖਾਏ ਬਿਨ ਗੁਰ ਕਰਣੀ ਕਿਆ ਕਾਰ ਕਮਾਏ ਹਉ ਮੇ ਮੇੜ ਚੱਲੇ ਗੁਰ ਸ਼ਬਦ ਸਮਾਏ ਮਨਮੁਖ ਵਿਛੜੇ ਖੋਟੀ ਰਾਸ ਗੁਰਮੁਖ ਨਾਮ ਮਿਲੇ ਸਾਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਤਨ ਰਾਸ। ਬਿਲਾਵਲ ਮੁਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉਂ ਜਿੱਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨਕੇ ਤੈ ਦੁਖ ਨਿਵਾਰੇ ਰਖਾਓ ਤੂੰ ਦਿਆਲ ਦਇਆ ਪਦ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਸਵ ਤੁਜਤੇ ਹੋਏ ਐਸਾ ਆਖ ਵਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਏ ਮਨਮੁਖ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਿਨ ਕੀ ਗਹਿਣ ਗਦ ਕਹੀ ਨਾ ਜਾਈ ਸੱਚੇ ਆਪ ਸਵਾਰੇ ਪਰਮ ਭੁਲਾਣੇ ਸੇ ਮਨਮੁਖ ਕਹੀਏ ਨਾ ਉਰਵਾਰ ਨਾ ਪਾਰੇ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਇ ਨਿਸਤਾਰੇ ਨਾਨਕ ਭਾਗ ਵਿੱਚ ਨਮਸਤਕ ਕਾਲਹਿ ਮਾਰ ਬਿਦਾਰੇ। ਬਿਲਾਵਲ ਮੁਹੱਲਾ ਤੀਜਾ ਅਤੁੱਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਝੀ ਪਾਏ ਤੇਤੇ ਦੂਜਾ ਨਾਹੀ ਕੋਏ ਤੇਦੀ ਕੀਮਤ ਕਿੱਕੂ ਹੋਏ
ਗੁਰ ਪ੍ਰਸਾਦ ਵਸੇ ਮਨ ਆਏ, ਤਾਂ ਕੋ ਜਾਣੇ ਦੁਬਦਾ ਜਾਏ ਰਹਾਉ। ਆਪ ਸਰਾਪ ਤਸਵੱਟੀ ਲਾਏ, ਆਪੇ ਪਰਖੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣੇ ਏਕੋ ਸੋਏ। ਮਾਇਆ ਕਾ ਰੂਪ ਸਭ ਤਿਸਤੇ ਹੋਏ, ਜਿਸ ਨੂੰ ਮਿਲੇ ਸੋ ਨਿਰਮਲ ਹੋਏ, ਜਿਸ ਨੂੰ ਲਾਏ ਲੱਗੇ ਤਿਸ ਆਏ। ਸਭ ਸੱਚ ਦਿਖਾਲੇ ਤਾਂ ਸੱਚ ਸੁਮਾਏ, ਆਪੇ ਲਿਵ ਤਾਤ ਗਏ ਆਪੇ, ਆਪ ਜਾਏ ਆਪੇ ਜਾਪੇ, ਆਪੇ ਸਤਿਗੁਰ ਸ਼ਬਦ ਗਏ ਆਪੇ, ਨਾਨਕ ਆਖ ਸੁਣਾਏ ਆਪੇ। ਬਲਾਵਲ ਮਹੱਲਾ ਤੀਜਾ। ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹੇ ਬਹਾਨਾ, ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਇੱਕ ਸਮਾਨਾ। ਸਤਿਗੁਰ ਪਰਚੈ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਆਨ ਦਿਨ ਲਾਗੇ ਸਹਿਜ ਧਿਆਨਾ ਰਹਾਉ। ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਭਿਮਾਨਾ, ਜਬ ਆਪਣੀ ਜੋਤ ਖਿੰਚੇ ਤੂੰ ਸਵਾਮੀ, ਤਬ ਕੋਈ ਘਰੋ ਦਿਖਾ ਵਿਗਿਆਨਾ। ਆਪੇ ਗੋਰ ਚੇਲਾ ਗਏ ਆਪੇ, ਆਪੇ ਗੁਣੀ ਨਿਧਾਨਾ,

ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ। ਸੋਧ ਦੇਖੋ ਵੇਦ ਪੁਰਾਨਾ, ਗੁਰਮੁਖ ਜਿਨੀ ਧਿਆਇਆ ਹਰ ਹਰ, ਜਗ ਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ, ਚੂਕੇ ਮਨ ਅਭਿਮਾਨਾ, ਕਹਿਤ ਸੁਣਤ ਸਭੇ ਸੋ ਪਾਵੇ, ਮਾਨਤ ਪਾਏ ਨਿਧਾਨਾ। ਬਲਾਵਲ ਮਹੱਲਾ ਤੀਜਾ, ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ, ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ, ਮੰਗਲ ਨਾਰੀ ਗਾਵੇ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ, ਹਉ ਤਿਨ ਬਲਿਹਾਰੇ ਜਿਨ ਹਰ ਮਨ ਮਸਾਏ।

ਆਪ ਵਸੇ ਮਨ ਆਏ, ਆਪੇ ਸੋਭਾ ਸਦਹੀ ਪਾਏ, ਗੁਰਮੁਖ ਮੇਲੇ ਮੇਲ ਮਿਲਾਏ, ਗੁਰਮੁਖ ਰਾਤੇ ਸਬਦ ਰੰਗਾਏ, ਨਿਧ ਘਰ ਵਾਸਾ ਹਰ ਗੁਣ ਗਾਏ, ਰੰਗ ਚਲੂਲੇ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ। ਅੰਤਰ ਸਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸਚ ਰਾਤੇ

ਸੰਸਾਰ ਨੂੰ ਹਰ ਭਰਪੁਰ ਰਹੇ ਆ। ਜਲ ਥਲੇ ਰਾਮ ਨਾਮ ਨਿਤ ਗਾਈਏ ਹਰ ਦੁੱਖ ਵਿਸਾਰ ਨੂੰ ਰਗਾਓ। ਹਰ ਕੀ ਆਹੇ ਸਬਲ ਜਨਮ ਹਮਾਰਾ, ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ। ਗੁਰ ਪੇਟਿਆ ਹੈ ਮੁਕਤ ਦਾਤਾ, ਹਰ ਕੀ ਹਮਾਰੀ ਸਬਲ ਜਾਤਾ। ਮਿਲ ਸੰਗਤੀ ਗੁਣ ਗਾਵਨ, ਮਨ ਰਾਮ ਨਾਮ ਕਰ ਆਸਾ। ਭਾਉ ਦੂਜਾ ਬਿਨਸ ਬਿਨਾਸਾ, ਵਿਚ ਆਸਾ ਹੋਏ ਨਿਰਾਸੀ। ਸੋ ਜਨ ਮਿਲਿਆ ਹਰ ਪਾਸੀ, ਹੋਈ ਰਾਮ ਨਾਮ ਗੁਣ ਗਾਵਨ। ਜਨ ਨਾਨਕ ਤਿਸ ਪਗਲਾਵਨ, ਰਾਗ ਬਿਲਾਵਲ ਮਹੱਲਾ ਪੰਜਵਾਂ।

ਉਪਾਇਆ ਹਰ ਕਾ ਮੰਦਿਰ ਤਸਮੈ ਲਾਲ ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜਿਉਂ ਗੂੰਗਾ ਮਨ ਮੈਂ ਬਿਸਮਾਤ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵ ਕੇ ਆਪਣੀ ਲਾਇਓ ਸੇਵ ਬਿਘਨ ਨਾ ਲਾਗੇ।

ਸਰਬ ਦੁਖ ਹਰ ਸਿਮਰਤ ਨਸੇ, ਜਾ ਕੈ ਸੰਗ ਸਦਾ ਪ੍ਰਭ ਵਸੈ, ਪ੍ਰਭ ਕਾ ਨਾਮ ਮੰਤਨ ਆਧਾਰ, ਬਿਸਤ੍ਰਿਤ ਨਾਮ ਹੋਵਤ ਤਨ ਸਾਰ, ਪ੍ਰਭ ਚਿਤ ਆਏ ਪੂਰਨ

ਕਰਮ ਕਮਾਵਾ। ਨਾਨਕ ਕੀ ਬੇਨੰਤੀ ਸਵਾਮੀ, ਤੇਰੇ ਜਨ ਦੇਖਣ ਪਾਵਾਂ। ਵਡਭਾਗੀ ਸੇ ਕਾਢੀਏ ਪਿਆਰੇ, ਸੰਤ ਸੰਤ ਜਿਨ੍ਹਾਂ ਵਾਸੋ, ਅੰਮ੍ਰਿਤ ਨਾਮ ਅਰਾਧਿਏ ਨਿਰਮਲ, ਮਨੇ ਹੋਵੇ ਪਰਗਾਸੋ। ਜਨਮ ਮਰਨ ਦੁੱਖ ਕਾਟੀਏ ਪਿਆਰੇ, ਚੂਕੇ ਜਮਕੀ ਕਾਣੇ, ਤਿਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਪਾਣੇ। ਊਚ ਅਪਾਰ ਬੇਅੰਤ ਸੁਵਾਮੀ, ਕੌਣ ਜਾਣੇ ਗੁਣ ਤੇਰੇ, ਗਾਵ ਤੇ ਉਧਰੇ

ਵੇਖੇ ਬਨ ਫੀਕਾ ਤਿਆਗ ਹੀ ਸਕੀਏ, ਨਾਮ ਮਹਾਰਸ ਪੀਓ, ਬਿਨ ਰਸ ਜਾ ਕੇ ਬੁੜ ਗਈ ਸਗਲੀ, ਸੁਖੀ ਨਾ ਹੋਵਤ ਜੀਓ, ਮਾਨ ਮਹੱਤ ਨਾ ਸਖਤ ਹੀ ਕਾਈ, ਸਾਧਾਂ ਦਾਸੀ ਥੀਓ, ਨਾਨਕ ਸੇ ਦਰ ਸੋਭਾਵੰਤੇ, ਜੋ ਪ੍ਰਭ ਆਪਣੇ ਕੀਓ, ਹਰ ਚੰਦੌਰੀ ਚਿਤ ਪ੍ਰਮ ਸਗੀਏ, ਮ੍ਰਿਗਤ ਸਿਨਾ ਦ੍ਰੁਮ ਛਾਇਆ, ਚੰਚਲ ਸੰਗ ਨਾ ਚਾਲਤੀ ਸਗੀਏ, ਅੰਤ ਤਾ ਜਾਵਤ ਮਾਇਆ, ਰਸ ਭੋਗਣ ਅਤ ਰੂਪ ਰਸ ਮਾਤੇ, ਏਨ ਸੰਗ ਸੁਖ ਨ ਪਾਇਆ, ਤਨ ਤਨ ਹਰ ਸਾਜਨ ਸਗੀਏ, ਨਾਨਕ ਜਿਨਹੀ ਨਾਮ ਤੇ ਆਇਆ, ਜਾਏ ਬਸੋ ਵਡਭਾਗਣੀ ਸਗੀਏ।

ਅੰਗ ਸਮਾਈਐ ਤੈ ਦੁਖ ਨਾ ਭੂਖ ਨਾ ਰੋਗ ਵਿਆਪੈ ਚਰਨ ਕਮਲ ਲਿਵਲਾਈਏ ਤੈ ਜਨਮ ਨਾ ਮਰਨ ਨਾ ਆਵਣ ਜਾਣਾ ਨਿਚਲ ਸਰਣੀ ਪਾਈਏ ਪ੍ਰੇਮ ਵਿਸ਼ੋ ਨਾਮ ਹੋ ਵਿਆਪੈ ਨਾਨਕਾ ਏਕ ਤਿਹਾਈਏ ਦ੍ਰਿਟ ਤਾਰ ਮਨ ਵਿਦਿਆ ਪਿਆਰੇ ਰਤੜੇ ਸਹਿ ਸੁਭਾਏ ਸੇ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇੱਛ ਪੁਜਾਏ ਨਾਨਕ ਅਚਰਜ ਅਚਰਜ ਸਿਉ ਮਿਲਿਆ।

ਉਪਾਵਨ ਆਪ ਸਧਰਨ, ਆਪ ਕਰਾਮਨ ਦੋਸ ਨਾ ਲੈਣ, ਆਪਨ ਬਚਨ ਆਪ ਹੀ ਕਰਨ, ਆਪਨ ਵਿਭੁ ਆਪ ਹੀ ਚਰਨਾ, ਅਰਹਾਉ ਆਪ ਹੀ ਮਸ਼ਟ, ਆਪ ਹੀ ਬੁਲਨਾ, ਆਪ ਹੀ ਅਛਲਨਾ ਜਾਈ ਛਲਨਾ, ਆਪ ਹੀ ਗੁਪਤ ਆਪ ਪ੍ਰਗਟਨਾ, ਆਪ ਹੀ ਕਟ ਕਟ ਆਪ ਅਲਿਪਨਾ, ਆਪੇ ਅਵਗਤ ਆਪ ਸੰਗਰਚਨਾ, ਪਹੁ ਨਾਨਕ ਪ੍ਰਭ ਕੇ ਸਭ ਜਚਨਾ। ਬਿਲਾਬਿਲ ਮਹੱਲਾ ਪੰਜਵਾਂ, ਪੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਰਹਾਉ ਕਾਮ ਕ੍ਰੋਧ ਲੋਭ ਮੋਹਿ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ, ਦੁਸੋ ਕਰਤ ਜਨ

ਪੰਜਵਾਂ ਸਗਲ ਮਨੋਰਥ ਪਾਈਏ ਮੀਤਾ, ਚਰਨ ਕਮਲ ਸਿਉਂ ਲਾਏਗੇ ਚੀਤਾ। ਹਉ ਬਲਿਹਾਰੀ ਜੋ ਪ੍ਰਭੂ ਧਿਆਵਤ, ਜਲ ਬੁਝੈ ਹਰ ਹਰ ਗੁਣ ਗਾਵਤ। ਰਖਾਓ ਸਫਲ ਜਨਮ ਹੋਵਤ ਵਡਭਾਗੀ, ਸਾਧ ਸੰਗ ਰਾਮੇ ਲਿਵ ਲਾਗੀ। ਪਤ ਮਤ ਧਨ ਸੁ ਸਹਿਜ ਆਨੰਦਾ, ਇਕ ਨਿਮਖ ਨ ਵਿਸਰੋ ਪਰਮਾਨੰਦਾ। ਹਰ ਦਰਸ਼ਨ ਕੀ ਮਨ ਪਿਆਸ ਕਨੇਰੀ, ਪੰਡਤ ਨਾਨਕ।

ਮੇਰਾ ਮਨ ਤਨ ਘਰ ਗੋਪਾਲ ਸੁਹਾਇਆ, ਕਰ ਕਿਰਪਾ ਪ੍ਰਭ ਕਰ ਮੈਂ ਆਇਆ ਰਖਾਓ। ਭਗਤ ਵਛਲ ਪੈ ਕਾਟਨ ਹਾਰੇ, ਸੰਸਾਰ ਸਾਗਰ ਆ ਉਤਰੇ ਪਾਰੇ, ਪਤਤ ਪਾਵਨ ਪ੍ਰਾਬਿਰਧ ਵੇਦ ਲੇਖਿਆ, ਪਾਰ ਬ੍ਰਹਮ ਸੋ ਨੈਨੋ ਵੇਖਿਆ, ਸਾਧ ਸੰਗ ਪ੍ਰਗਟੇ ਨਾਰਾਇਣ, ਨਾਨਕ ਦਾਸ ਹਵ ਦੁਖ ਪਲਾਇਣ। ਬਲਾਬਲ ਮਹੱਲਾ ਪੰਜਵਾਂ, ਕਮਨ ਜਾਨੇ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸੀ ਅਲਖ ਫੇਵਾ, ਗੁਣ ਬੇਅੰਤ ਪ੍ਰਭ ਗੈਰ ਗੰਭੀਰ, ਓਚ ਮਹਿਲ ਸਵਾਮੀ ਪ੍ਰਭ ਮੇਰੇ, ਤੂੰ ਅਪਰੰਪਰ ਠਾਕੁਰ ਮੇਰੇ ਰਖਾਓ। ਏਕਸ ਬਿਨ ਨਾਹੀ ਕੋ ਦੂਜਾ, ਤੁਮ ਹੀ ਜਾਨੋ ਆਪਣੀ ਪੂਜਾ, ਆਪੋ ਕਛੂ ਨਾ ਹੋਵਤ ਪਾਈ।

ਪਿਆ, ਕਰਨਹਾਰ ਇੱਕ ਨਿਮਖ ਨਾ ਜਾਪਿਆ, ਮਹਾ ਮੋਹ ਅੰਧ ਕੂਪ ਪਰਿਆ, ਪਾਰ ਬ੍ਰਹਮ ਮਾਇਆ ਪਟਲ ਵਿਸਰਿਆ, ਵੱਡੇ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਾਪਾਇਆ, ਬਲਾਵਲ ਮੁਹੱਲਾ ਪੰਜਵਾਂ, ਮਾਤ ਪਿਤਾ ਸੁਧ ਬੰਧਵ ਪਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ, ਸੁਖ ਸਹਿਜ ਆਨੰਦ ਕਣੇ।

ਕਾ ਮੇਰੇ ਹਰ ਨਾਂਗ ਬਿਸਰਨਾ ਕਾਹੂ ਬੇਰੇ। ਬਲਾਵਲ ਮੁਹੱਲਾ ਪੰਜਵਾਂ ਚਰਨ ਕਾਮਲ ਪ੍ਰਭ ਹਿਰਦੇ ਧਿਆਏ। ਰੋਗ ਗਏ ਸਗਲੇ ਸੁਖ ਪਾਏ, ਗੁਰਦੋ ਕਾਟਿਆ ਦੀਨੋ ਦਾਨ। ਸਫਲ ਜਨਮ ਜੀਵਨ ਪ੍ਰਵਾਨ ਰਹਾਉ, ਅਕਥ ਕਥਾ ਅੰਮ੍ਰਿਤ ਪ੍ਰਾਬਾਨੀ। ਕਹੋ ਨਾਨਕ ਜਪ ਜੀਵੇ ਗਿਆਨੀ। ਬਲਾਵਲ ਮੁਹੱਲਾ ਪੰਜਵਾਂ ਸਾਧ ਪਾਈ ਗੁਰ ਸਤਿਗੁਰ ਪੂਰੇ। ਉਪਜੇ ਬਾਜੇ ਅਨਹਦ ਤੂਰੇ ਰਹਾਉ, ਤਾਪ ਪਾਪ ਸੰਤਾਪ ਬਿਨਾਸੇ। ਹਰ ਸਿਮਰਤ ਕਿਲਵਕ ਸਭ ਨਾਸੇ, ਅੰਧ ਕਰੋ।

ਉਹ ਮਦਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਛੇਤ ਬਿਕਾਰ ਕਰਤ ਔਧ ਫਾਹੀ ਫਾਥਾ ਜਮ ਕੇ ਜਾਲ ਤੇਰੀ ਸਰਨ ਪ੍ਰਵਦੀਨ ਦਿਆਲਾ ਮਹਾਬਿਕਮ ਸਾਗਰ ਅਤ ਪਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਓ ਪ੍ਰਸੁਖਦਾਤੀ ਸਮਰਥ ਸਵਾਮੀ

ਤਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਹ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤ੍ਰਿਣ ਤਿਰਪਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਾਂ ਇੱਛੇ ਨਾਨਕ ਪਲ ਪਾਏ ਪੂਰਨ ਇੱਛ ਪੁਜਾਰਿਆ ਬਲਾਵਲ ਮਹੱਲਾ ਪੰਜਵਾਂ ਜਿਸ ਉੱਪਰ ਹੋਵਤ ਦਇਆਲ ਹਰ ਸਿਮਰਤ ਕਾਟੇ

ਨਾਨਕ ਜਾਚੇ ਸਾਧ ਰਵਾਲ ਬਲਾਵਲ ਮੁਹੱਲਾ ਪੰਜਵਾਂ ਮਨ ਮੇ ਸੰਚੋ ਹਰ ਹਰ ਨਾਮ ਆਂਦਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਜਾਨੋ ਨੇਰੇ ਰਹਾਉ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਣੀ ਤਾਕਾ ਮਨ ਲਾਗ ਬਿਲਾਵਲ ਮੁਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਅਰਹਾਉ ਅਰਜ ਰਜ ਭੋਜਨ ਖਾਓ ਮੇਰੇ ਪਾਈ ਅੰਮ੍ਰਿਤ ਨਾਮ ਹਿਰਦਮਾਏ ਤਿਆਈ ਨਾਨਕ ਗੁਰਪੂਰੇ ਸਰਨਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮੁਹੱਲਾ ਪੰਜਵਾਂ ਸਤਿਗੁਰੂ ਕਰ ਦੀਨੇ ਅਸਥਿਰ ਘਰ ਬਾਰ ਅਰਹਾਉ ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ ਇਸ ਆਗੇ ਹੀ ਮਾਰੇ ਕਰਤਾਰ ਨਾਨਕ ਦਾਸ ਤਾ ਕੀ ਸਰਣਾਈ ਜਾ ਕੋ ਸ਼ਬਦ ਅਖੰਡ ਅਪਾਰ

ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਕਰ ਬਾਰ, ਬਿਨਸਤ ਬਾਰ ਨਾ ਲਾਗਈ, ਜਿਉਂ ਕਾਗਦ ਬੂੰਦਾਰ। ਸੁਣ ਮੇਰੀ ਮਨਸਾ ਮਨੇ ਮਾਹੇ, ਸਦ ਦੇਖ ਵਿਚਾਰ, ਸਿੱਧ ਸਾਧਕ ਗਿਰ ਹੀ ਜੋਗੀ, ਤਜ ਗਏ ਕਾਰ ਬਾਰ ਰਖਾਓ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਟ ਮਾਨ ਸਾ ਬਿਨਸੀ ਹੈ, ਕਿਆ ਲੱਗੇ ਗਵਾਰ। ਕਾਂ ਸੋ ਪਾਈ ਮੀਤ ਹੈ, ਦੇਖ ਨੈਣ ਪਸਾਰ, ਇਕ ਚਾਲ ਇਕ ਚਾਲ ਸਹਿ, ਸਭ ਆਪਣੀ ਵਾਰ। ਜਿਨ ਪੂਰਾ ਸਤਿਗੁਰ ਸੇਵਿਆ, ਛੇ ਅਸਥਿਰ ਹਰ ਦੁਆਰ, ਜਨ ਨਾਨਕ ਹਰ ਕਾ ਦਾਸ ਹੈ, ਰਾਖ ਪੈਜ ਮੁਰਾਰ। ਬਿਲਾਵਲ ਮਹੱਲਾ ਪੰਜਵਾਂ, ਲੋਕਨ ਕੀਆਂ ਵਡਿਆਈਆਂ, ਬੈਸੰਤਰ ਪਾਗੋ, ਜੋ ਮਿਲੇ ਪਿਆਰਾ ਆਪਣਾ, ਤੇ ਬੋਲ ਕਰਾਗੋ, ਜੋ ਪ੍ਰਭ ਜੀਓ ਦਾਲ ਹੋਏ, ਤੋ ਭਗਤੀ ਲਾਗੋ। ਲਪਟ ਰਹੋ ਮਨ ਬਸਨਾ, ਗੁਰ ਮਿਲ ਇਹ ਤਿਆਗ ਹੋ ਰਗਾਓ, ਕਰੋ ਬੇਨਤੀ ਅਤ ਕਨੀ, ਇਹੋ ਜੀਉ ਹੋਮਾਗੋ। ਅਰਥ ਆਣਸਾ ਵਾਰਿਆ, ਪ੍ਰੇ ਨਿਮਖ ਸੁਹਾਗੋ, ਪੰਚ ਸੰਗ ਪੁਰਤੇ ਛੁੱਟੇ, ਦੋਖ ਅਰ ਰਾਗੋ, ਹਿਰਦੇ ਪ੍ਰਗਾਸ ਪ੍ਰਗਟ ਪਇਆ, ਨਿਸਬਾਸਰ ਜਾਗੋ। ਸਾਰਣ ਸੁਹਾਗਣ ਆਇਆ, ਜਿਸ ਮਸਤਕ ਭਾਗੋ, ਕਹੋ ਨਾਨਕ ਤਿਲ ਪਾਇਆ, ਮਨ ਤਨ ਸੀਤ ਲਾਗੋ।

ਤੁਮ ਪਿਆਰੇ ਹਮ ਪਰਾਦੀਸ ਭੂਲਤੇ ਤੋਂ ਬਖਸਨ ਹਾਰੇ ਰਗਾਓ ਹਮ ਅਵਗਨ ਕਰੇ ਅਸੰਖ ਨੀਤ ਤੁਮ ਨਿਰਗੁਣ ਦਾਤਾ ਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵ ਹੋ ਸਭ ਕੁਛ ਦਇਆ ਧਾਰ ਹਮ ਅਕਿਰਤ ਕਨਹਾਰੇ ਲਾਗ ਪਰੇ ਤੇਰੇ ਦਾਨ ਸਿਉਂ ਨੈ ਚਿਤਕ ਸੁਮਾਰੇ ਤੋਇ ਤੇ ਬਾਹਰ ਕਿਛ ਨਹੀਂ ਪਵ ਕਾਟਨ ਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲੇਹੋ ਮੁਗਧ ਉਧਾਰੇ ਬਿਲਾਵਲ ਮੁਹੱਲਾ ਪੰਜਵਾ ਦੋਸ ਨਾ ਕਾਹੂ ਦੀਜੀਏ ਪ੍ਰਭ ਆਪਣਾ ਧਿਆਈਏ ਜਿਤ ਸੇਵੇ ਸੁਖ ਹੋਏ ਘਨਾ ਮਨ ਸੋਈ ਗਾਈਏ ਕਹੀਏ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸੁਆਮੀ ਸਭ ਅਵਗਨ ਹਮਾ ਰਹਾਓ ਜਿਉਂ ਤੁਮ ਰਾਖੋ ਤਿਉਂ ਰਹਾ ਅਵਰ ਨਹੀਂ ਚਾਰਾ ਨੀ ਤਰਿਆ ਤਰ ਤੇਰੀਆ ਇੱਕ ਨਾਮ ਅਧਾਰਾ ਜੋ

ਚਾਰ ਉਬਾਲ ਮਸਤਕੀ ਆਪਣਾ ਪੇਟ ਦਿਓ ਗੁਣ ਸੁਣੋ ਰਸਾਲ ਤੋ ਮਿਲਤੇ ਮੇਰਾ ਮਨ ਜੀਓ ਤੋ ਮਿਲੋ ਦਿਆਲ ਨਿਸਬਾਸਰ ਮਨ ਅੰਧ ਹੋਤ ਚਿਤਵਤ ਕਿਰਪਾਲ ਰਖਾਓ ਜਗਤ ਉਧਾਰਨ ਸਾਧ ਪ੍ਰਭ ਤਿਨ ਲਾਗੋ ਪਾਲ ਮੋਕੋ ਦੀ ਜੇ ਦਾਨ ਪ੍ਰਭ ਸੰਤਨ ਪਗਰਾਲ ਉਗਤ ਸਿਆਣਪ ਕਛ ਨਹੀਂ ਨਾਹੀ ਕਛ ਕਾਲ ਪ੍ਰਾਮ ਪੈ ਰਾਖੋ ਮੋਹ ਤੇ ਕੱਟ ਹੋ ਜਮਜਾਲ ਬਿਨੋ ਕਰੋ ਕਰਣਾ ਪਤੇ

ਅਤ ਨੀਚ ਹੋਏ ਕਰ ਬਿਨੂ ਬੁਲਾਵੋ। ਭਾ ਮਰੋਵਾ ਆਪ ਤਿਆਗ ਸੰਤ ਸੰਗ ਸਮਾਓ। ਸਾਸ ਸਾਸ ਨੈ ਵਿਸਰੇ ਅਨ ਕਥੇ ਨਾ ਤਹਾਵੋ। ਸਬਲ ਦਰਸ਼ਨ ਗੁਰ ਪੇਟੀਏ ਮਾਨ ਮੋਹ ਮਿਟਾਓ। ਸਤ ਸੰਤੋਖ ਦਇਆ ਧਰਮ ਸੀਗਾਰ ਬਣਾਵੋ। ਸਬਲ ਸੁਹਾਗਣ ਨਾਨਕਾ ਆਪਣੇ ਪ੍ਰਾਪਾਓ। ਬਿਲਾਵਲ ਮਹੱਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ। ਜੇ ਜਨ ਹੋਆ ਸਾਧ ਸੰਗ ਤਿਸ ਪੇਟੇ ਹਰ ਰਾਇਆ। ਇਹ ਪ੍ਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ। ਅਨਕ ਬਾਤਾਂ ਸਭ ਕਰ ਰਹੇ

ਸੋ ਪੁਰਖ ਅਪਾਰ ਚਰਨ ਕਮਲ ਸਿਉਂ ਰੰਗ ਲੱਗਾ ਅਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਵੋ ਸੇਵ ਨਿਧ ਨਿਦਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਹੂ ਨਾ ਵਿਸਰੈ ਪ੍ਰਭ ਪਰਮਾਨੰਦ ਬਲਾਵਲ ਮੁਹੱਲਾ ਪੰਜਵਾਂ ਤ੍ਰਿਸ਼ਨ ਬੁਝੀ ਮਮਤਾ ਗਈ ਨਾਠੇ ਪੈ ਪਰਮਾ ਸਿਧ ਪਾਈ ਆਨੰਦ ਪੈ ਗੁਰ ਕੀਨੇ ਤਰਮਾ ਗੁਰਪੂਰਾ ਆਰਾਧਿਆ ਬਿਰਸੀ ਮੇਰੀ ਪੀਰ ਤਾਨ ਮਨ ਸਾਭ ਸੀਤਲ ਪੈ ਪਾਇਆ ਸੁਖਬੀਰ ਰਹਾਉ ਸੋਭਤ ਹਾਰ ਜਪ ਜਾਗਿਆ ਪੇਖਿਆ ਬਿਸਮਾਤ ਪੀ ਅੰਮ੍ਰਿਤ ਤ੍ਰਿਪਤਾਸਿਆ ਤਾਕਾ ਅਚਰਜ ਸਵਾਦ ਆਪ ਮੁਕਤ ਸੰਗੀ ਤਰੇ ਕੁਲ ਕੁਟੰਬ ਉਧਾਰੇ।

ਪਾਵਣ ਪਰਵਾਰ ਤਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਾ ਕਰ ਪਚੇ ਜਮ ਕਾਲ ਗਰਸੀਏ ਰਖਾਉ ਸੰਤਾਂ ਏਕ ਤੇ ਆਵਨਾ ਦੂਸਰ ਕੋ ਨਾਹੇ ਏਕ ਆਗੇ ਬੇਨਤੀ ਰਵਿਆ ਸਰਬਥਾਏ ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਨੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਗੇ ਮਾਨੀ ਸਤ ਬਚਨ ਨਾਨਕ ਕਹੇ ਪ੍ਰਗਟ ਸਭ ਮਾਹੇ ਪ੍ਰਭ ਕੇ ਸੇਵਕ ਸਰਣ ਪ੍ਰਭ ਤਿਨ ਕਉ ਪਉ ਨਾਹੇ ਬਲਾਵਲ ਮੁਹਨ ਲਾ ਪੰਜਵਾ ਬੰਧਨ ਕਾਟੇ ਸੋ ਪ੍ਰਭੂ ਜਾ ਕੇ ਕਲਹਾਥ ਆਵਰ ਕਰਮ ਨਹੀਂ ਛੁਟੀਏ ਰਾਖੂ ਹਰਨਾਥ ਤਉ ਸਰਣਾਗਤ ਮਾਧਵੇ ਪੂਰਨ ਦਇਆਲ ਛੂੜ ਜਾਏ ਸੰਸਾਰ ਤੇ ਰਾਖੇ ਗੋਪਾਲ ਰਖਾਓ ਆਸਾ ਪਰਮ ਵਿਕਾਰ ਮੋਹ ਇਨ ਮੈਂ ਲੋਭਾਨਾ ਟੂੜ ਸਮੱਗਰੀ ਮਨ ਮਸੀ ਪਾਰ ਬ੍ਰਹਮ ਨਾ ਜਾਨਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉਂ ਤੂੰ ਰਾਖੈ ਤਿਉਂ ਰਹਾਂ ਪ੍ਰਭ ਅਗਮ ਅਪਾਰੇ ਕਰਨ ਕਾਰਨ ਸਮਰੱਥ ਪ੍ਰਭ

ਪ੍ਰੀਤ ਮਾਨ ਖੁਡ ਹਰ ਤੇਰਾ ਨਹੀਂ ਵਿਸਾਸ ਤੂੰ ਮਾਂ ਉਦਮਦ ਖਰ ਕਾ ਪੈਖਰ ਤੋ ਛੁਟੇ ਜੋ ਉਪਰ ਲਾਦਾ ਰਖਾਓ ਜਬ ਤਬ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ ਸਿਮਰੇ ਨਾ ਹੀ ਜੋਨ ਦੁਖ ਨਿਰਲੱਜੇ ਭਾਂਡ ਹਰ ਸੰਗ ਸਹਾਈ ਮਹਾਮੀਤ ਤਿਸੋਂ ਤੇਰਾ ਭੇਦ ਬੀਧਾ ਪੰਜ ਬਟਵਾਰਈ ਉਪਜੋ ਮਾਂ ਖੇਦ ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ ਤਾਨ ਤਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ ਬਲਾਬਲ ਮੁਹੱਲਾ ਪਨਵਾ ਉਦਮ ਕਰਤ ਆਨੰਦ ਪਾਇਆ ਸਿਮਰਤ ਸੁਖਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾਂ ਪਾਰ ਬ੍ਰਹਮ ਆਰਾਧਤੇ ਮੁਖ ਅੰਮ੍ਰਿਤ ਪੀਵਾਂ ਰਖਾਓ ਜੀ ਜੰਤ ਸਭ ਸੁਖ ਬਸੇ ਸਭ ਕੇ ਮਨ ਲੋਚ ਪਰ ਉਪਕਾਰ ਨਿਤ ਚਿਤਵਤੇ ਨਾਹੀ ਕਜਪੋਚ ਤਨ ਸੋ ਥਾਨ ਬਸੰਤ ਤਨ ਜੈ ਜਪੀਏ ਨਾਮ ਕਥਾ ਕੀਰਤਨ ਹਰ ਅਤ ਕਹਨਾ ਸੁਖ ਸਹਿਜ ਬਿਸਰਾਮ ਮਨ ਤੇ ਕਦੇ ਨਾ ਵਿਸਰੇ ਅਨਾਥ ਕੋ ਨਾਥ ਨਾਨਕ ਪ੍ਰਭ ਸਰਣਾਗਤੀ ਜਾ ਕੇ ਸਭ ਕਿਸ਼ਾਤ ਬਿਲਾਵਲ ਮੁਹੱਲਾ ਪੰਜਵਾ ਜਿਨ ਤੂੰ ਬੰਦ ਕਰ ਛੋਡਿਆ ਹੁਰ ਸੁਖਮੈ ਪਾਇਆ ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋਤਾਇਆ ਜੀਵਤਿਆ ਅਥਵਾ ਮੋਇਆ ਕਿਸ ਕਾਮ ਨ ਆਵੇ ਜਿਨ ਇਹੋ ਰਚਨ ਰਚਾਇਆ ਕੋ ਤੇ ਸਿਉ ਰੰਗ ਲਾਵੇ ਰਖਾਓ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੇ ਕਾਮ ਤੇ ਕਾਢੇ ਕੀਰੀ ਤੇ ਹਸਤੀ ਕਰੇ ਤੂੰ ਟਾਲੇ ਗੰਢ ਅੰਡਜ ਜੇਰਜ ਸੇਤ ਉਤਪਜ ਪ੍ਰਭ ਕੀ ਏ ਕਿਰਤ ਕਿਰਤ ਕਮਾਵਨ ਸਰਬ ਫਲ ਰਬ ਗੇ ਹਰ ਨਿਰਤ ਹਮ ਤੇ ਕਸ਼ੂ ਨਾ ਹੋਵਨਾ ਸਰਣ ਪ੍ਰਸਾਦ ਮੋਹ ਮਗਨ ਕੂਬ ਅੰਧ ਤੇ ਨਾਨਕ ਗੁਰ ਕਾਢ ਬਿਲਾਵਲ ਮੁਹੱਲਾ ਪੰਜਵਾਂ ਖੋਜਤ ਖੋਜਤ ਮੈਂ ਫਿਰਾਂ ਖੋਜੋ ਬਨਤਾਨ ਆਸ਼ਰ ਅਸ਼ੇਰ ਅਭੇਦ ਪ੍ਰਭ ਐਸੇ ਭਗਵਾਨ ਤਾਪ ਦੇਖੋ ਪ੍ਰਭ ਆਪਣਾ ਆਤਮ ਕਹਿ ਰੰਗ ਜਾਗਣ ਤੇ ਸੁਭਨਾ ਭਲਾ ਬਸੀਏ ਪ੍ਰਸੰਗ ਰਖਾਓ ਵਰਨ ਆਸ਼ਰਮ ਸਤਿ ਸੁਣੋ ਦਰਸ਼ਨ ਕੀ ਪਿਆਸ ਰੂਪ ਨਾ ਰੇਖ ਨਾ ਪੰਜ ਤੱਤ ਠਾਕੁਰ ਅਵਿਨਾਸ ਉਹ ਸਰੂਪ ਸੰਤਨ ਕਹਿ ਵਿਰਲੇ ਜੋਗੀਸਰ ਕਰ ਕਿਰਪਾ ਜਾ ਕੋ ਮਿਲੇ ਤਨ ਤਨ ਤੇ ਈਸਰ।

ਅਪਣਾਇਆ। ਸਿਮਰ ਸਿਮਰ ਮਨ ਤਨ ਸੁਖੀ, ਨਾਟ ਨਿਰਭਇਆ। ਬਿਲਾਵਲ ਮੁਹੱਲਾ ਪੰਜਵਾਂ, ਕਰ ਧਰ ਮਸਤਕ ਥਾਪਿਆ, ਨਾਮ ਦੀ ਨੂੰਦਾਨ। ਸਬਲ ਸੇਵਾ ਪਾਰ ਬ੍ਰਹਮ ਕੀ, ਤਾ ਕੀ ਨਹੀਂ ਹਾਨ। ਆਪੇ ਹੀ ਪ੍ਰਭ ਰਾਖਤਾ, ਭਗਤਨ ਕੀ ਆਨ। ਜੋ ਜੋ ਚਿਤਵੇ ਸਾਧ ਜਾਨ, ਜੋ ਲੇਤਾ ਮਾਨ ਰਖਾਓ। ਸਰਨ ਪਰੇ ਚਰਨਾਰਵਿੰਦ, ਜਨ ਪ੍ਰਭ ਕੇ ਪ੍ਰਾਨ। ਸਹਿਜ ਸੁਭਾਏ ਨਾਨਕ ਮਿਲੇ, ਜੋਤੀ ਜੋਤ ਸਮਾਨ। ਬਲਾਵਲ ਮੁਹੱਲਾ ਪੰਜਵਾਂ, ਚਰਨ ਕਮਲ ਕਾ ਆਸਰਾ। ਦੀਨੂ ਪ੍ਰਭ ਆਪ, ਪ੍ਰਭ ਸਰਣਾਗਤ ਜਨ ਪਰੇ। ਤਾ ਕਾ ਸਦ ਪ੍ਰਤਾਪ, ਰਾਖਣਹਾਰ ਅਪਾਰ ਪ੍ਰਭ। ਤਾ ਕੀ ਨਿਰਮਲ ਸੇਵ, ਰਾਮ ਰਾਜ ਰਾਮਦਾਸ ਪੁਰ। ਕੀਨੇ ਗੁਰਦੇਵ ਰਖਾਓ, ਸਦਾ ਸਦਾ ਹਰ ਪਿਆਈਐ। ਕਿਸ ਵਿਘਨ ਨਾ ਲਾਗੈ, ਨਾਨਕ ਨਾਮ ਸਲਾਹੀਐ। ਭਏ ਸੁਮਨ ਪਾਗੈ। ਬਿਲਾਵਲ ਮੁਹੱਲਾ ਪੰਜਵਾਂ, ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸਮਾਗੈ। ਉਚਰਤ ਗੁਣ ਗੋਪਾਲ, ਜਸ ਦੂਰ ਤੇ ਜਮ ਪਾਗੈ। ਰਾਮ ਨਾਮ ਜੋ ਜਨ ਜਪੈ, ਅਣ ਦਿਨ ਸਦ ਜਾਗੈ। ਤੰਤ ਮੰਤਨੈ ਜੋ ਹੋਈ, ਤਿਤ ਚਾਖ ਨਾ ਲਾਗੈ ਰਹਾਓ। ਕਾਮ ਕ੍ਰੋਧ ਮਦ ਮਾਨ ਮੋਹ, ਬਿਨਸੇ ਅਨਰਾਗੈ। ਆਨੰਦ ਮੰਗਲ ਰਸ ਰਾਮ ਰੰਗ,

ਪ੍ਰਮਚ ਤਾਰੇ ਜਮ ਕੰਕਰ ਨੇੜ ਨ ਆਵਈ ਗੁਰ ਸਿੱਖ ਪਿਆਰੇ ਰਹਾਉ ਕਰਨ ਕਾਰਨ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਸਰਣਾ ਗਤੀ

ਬਿਸਰਾਮ ਪਾਏ ਮਿਰ ਸਾਧ ਸੰਗ ਤਾਤੇ ਬਹੁੜ ਨ ਤਾਉ। ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਓ, ਆਨੰਦ ਸੂਖ ਮੰਗਲ ਬਣੇ, ਪੇਖਤ ਗੁਣ ਗਾਓ ਰਖਾਓ। ਕਥਾ ਕੀਰਤਨ ਰਾਗ ਨਾਦ ਤੋਨ ਇਹੋ ਬਣਿਓ ਸੁਭਾਓ। ਨਾਨਕ ਪ੍ਰਸੋ ਪ੍ਰਸੰਨ ਪਏ ਬਾਂਛਿਤ ਫਲ ਪਾਓ।

ਊਜ ਅਪਾਰ ਅਗਣਤ ਹਰ ਸਭ ਜੀ ਜਸਗਾਥ ਨਾਨਕ ਪ੍ਰਭ ਸਰਣਾਗਤੀ ਜਤ ਕਦ ਮੇਰੇ ਸਾਥ। ਬਿਲਾਵਲ ਮਹੱਲਾ ਪੰਜਵਾਂ। ਗੁਰਪੂਰਾ ਆਰਾਧਿਆ ਹੋਏ ਕਿਰਪਾਲ, ਮਾਰਗ ਸੰਤ ਬਤਾਇਆ ਟੂਟੇ ਜਮਜਾਲ, ਦੁਖ ਭੂਖ ਸੰਸਾਰ

ਔ ਨਾਠਾ ਪ੍ਰਮਿਟ ਗਿਆ ਰਵਿਆ ਨਿਤ ਰਾਮ, ਸਾਧ ਜਿਨਾ ਕੇ ਸੰਗ ਬਸਤ ਤੁਗ ਸਹਿਜ ਬਿਸਰਾਮ, ਸਾਈ ਕੜੀ ਸੁਲੱਖਣੀ ਸਿਮਰਤ ਹਰ ਨਾਮ ਰਖਾਓ, ਪਲਟ ਪਏ ਸੰਸਾਰ ਮੈਂ ਫਿਰਤੇ ਪਏ ਨਾਮ, ਨਾਂਗ ਤੇ ਸਰਣਾਗਤੀ ਕਾਟ ਕੜ ਸਭ ਜਾਨ, ਬਿਲਾਵਲ ਮੁਹੱਲਾ ਪੰਜਵਾਂ ਰੋਗ ਮਿਟਾਇਆ ਆਵ ਪ੍ਰਭ, ਉਪਜਿਆ ਸੁਖ ਸਾਂਤ ਵੱਡ ਪ੍ਰਤਾਪ ਅਜਜ ਰੂਪ, ਹਰ ਕਿੰਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ, ਰੱਖਿਆ ਮੇਰਾ ਭਾਈ ਹਮ

ਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾਂ ਮਰ ਮਰ ਜਨਮੇ ਜਿਨ ਵਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਨ ਦਿਨ ਰੰਗ ਰਾਤਾ ਤਾਂਤ ਸਹਿਜ ਆਨੰਦ ਕਰਾਂ ਪੂਰਨ ਪਈਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਤੁਣ ਸੁਆਮੀ ਅਰਦਾਸ ਜਾਨ ਤੋਮੇ ਅੰਤਰ ਜਾਮੀ ਹਾਨ ਤਨ ਅੰਤਰ ਰਵ ਰਹੇ ਨਾਨਕ ਕੇ ਸੁਆਮੀ।

ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਤੁੰਗਾਵ, ਬੋਲਤ ਬੋਲ ਅਜਾਏ ਰਹਾਉ, ਸੇਵਤ ਸੇਵ ਸੇਵ ਸਾਧ ਸੇਵਉ, ਸਦਾ ਕਰੋ ਕਿਰਤਾਏ, ਅਭੈ ਦਾਨ ਪਾਵੋ ਪੁਰਖ ਦਾਤੇ, ਮਿਲ ਸੰਗਤ ਹਰ ਗੁਣ ਗਾਏ, ਰਸਨਾ ਅਘੈ ਅਘੈ ਗੁਣ ਰਾਤੀ।

ਰਹਿ ਜੋ ਤੁਮ ਕਰੋ ਸੋਈ ਪਲ ਹਮਰੈ ਪੇਖ ਨਾਨਕ ਸੁਖ ਚਰਣਾ ਰਹਿ ਬਲਾਬਲ ਮੁਹੱਲਾ ਪੰਜਵਾਂ ਸੁਨੀਅਤ ਪ੍ਰਾਪਤੋ ਸਗਲ ਉਧਾਰਨ ਮੋਹ ਮਗਨ ਪਤ ਸੰਗ ਪ੍ਰਾਣੀ ਐਸੇ ਮਨੇ ਵਿਸਾਰਨ ਰਖਾਓ ਸੰਚ ਵਿਖਿਆ ਲੈ ਗ੍ਰਹਿ ਯਕੀਨੀ

ਸਾਤ ਤ੍ਰਿਪਤ ਅਗਾਏ ਪੇਹ ਪ੍ਰਦਰਸ਼ਨ ਅੰਮ੍ਰਿਤ ਹਰਸ ਪੂਜਨ ਖਾਤ ਚਰਨ ਸਰਨ ਨਾਂਗ ਪ੍ਰਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਬਿਲਾਵਲ ਮੁਹੱਲਾ ਪੰਜਵਾਂ ਰਾਖ ਲਿਗੀ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਰਾਖੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤਿਸ਼ਨਾ ਨਿਵਰੀ ਰਾਮ ਰਸਾਇਣ ਆਤਮ ਤ੍ਰਾਪ ਚਰਨ ਗਏ ਸਰਨ ਸੁਖਦਾਤੇ ਗੁਰ ਕੇ ਬਚਨ ਜਪੇ ਹਰ ਜਾਪ।

ਕਹੋ ਨਾਨਕ ਉੱਚੋ ਉੱਚਾ ਬਲਾਵਲ ਮਹੱਲਾ ਪੰਜਵਾਂ ਬਿਨ ਹਰ ਕਾਮਨਾ ਆਵਤ ਹੈ ਜਾ ਸਿਉ ਰਾਚ ਮਾਜ ਤੁਮ ਲਾਗੇ ਮੋਹ ਮੋਹਣੀ ਮੁਹਾਵਤ ਹੈ ਰਹਾਉ ਕਣਕ ਕਾਮਨੀ ਸੇਜ ਸੋਹਣੀ ਛੋੜ ਖਿਨੈ ਮਹਿ ਜਾਵਤ ਹੈ ਉਰ ਜਰਿਓ ਇੰਦਰੀ ਰਸ ਪ੍ਰੇਰਿਓ ਵਿਖੇ ਠਗੋਰੀ ਕਾਵਤ ਹੈ ਤਿਰਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੇ ਜਰਾਵਤ ਹੈ ਐਸੇ ਗੜ ਮੈਂ ਐਠ ਹਠੀਲੋ ਫੂਲ ਫੂਲ ਕਿਆ ਪਾਵਤ ਹੈ ਪੰਚ ਦੂਤ ਮੋੜ ਪਰ ਠਾਡੇ ਕੇਸ ਗਏ ਪੇਰਾਵਤ ਹੈ ਦਿੱਟਣ ਆਵੇ ਅੰਧ ਅਗਿਆਨੀ ਸੋਏ ਰਹੋ ਮਦਮਾਵਤ ਹੈ ਜਾਲ ਪਸਾਰ ਚੋਗ ਬਿਸਤਾਰੀ ਪੰਖੀ ਜੂਫਾ ਹਾਵਤ ਹੈ ਕਹੋ ਨਾਨਕ ਬੰਧਨ ਕਾਟਨ ਕਹੋ ਮੈਂ ਸਤਿਗੁਰ ਪੁਰਖ ਤੇ ਆਵਤ ਹੈ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਣ ਪਿਆਰੋ ਮਨੇ ਅਧਾਰੋ ਚੀਤ ਚਿਤਵੋ ਜੈਸੇ ਪਾਨ ਤੰਬੋਲੀ ਰਖਾਓ ਸਹਿਜ ਸਮਾਇਓ ਗੁਰੇ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇ ਮੁਖ ਲਾਗੋ ਜੋ ਵਡ ਪਾਗੋ ਸੁਹਾਗ ਹਮਾਰੋ ਕਤੋ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੋਲੀ ਕਹੋ ਨਾਨਕ ਪ੍ਰੇ ਰਵੀ ਸੁਹਾਗ।

ਹਰ ਰੰਗ ਨ ਕਬ ਖੂਨ ਲਹਿਤਾ। ਬੇਲਾਵਲ ਮਹੱਲਾ ਪੰਜਵਾਂ। ਨਿੰਦਕ ਐਸੇ ਹੀ ਚਰ ਪਰੀਏ, ਇਹ ਨਿਸ਼ਾਨੀ ਸੁਣੋ ਤੁਮ ਪਾਈ, ਜੋ ਕਾਲਰ ਪੀਤ ਗਿਰੀਏ ਰਹਾਉ। ਜੋ ਦੇਖੇ ਸ਼ਿਦਰ ਤੋ ਨਿੰਦਕ ਓਮਾ ਹੈ, ਪਲੋ ਦੇਖ ਦੁਖ ਪਰੀਏ,

ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾ ਕੀ ਸਰਨ ਪਰਿਓ ਨਾਨਕ ਦਾਸ, ਜਾਤੇ ਉਪਰ ਕੋ ਨਾਹੀ। ਬਿਲਾਵਲ ਮੁਹੱਲਾ ਪੰਜਵਾਂ। ਸਦਾ ਸਦਾ ਜਪੀਏ ਪ੍ਰਭ ਨਾਮ, ਜਰਾ ਮਰਾ ਕਛ ਦੁਖ ਨਾ ਵਿਆਪੈ, ਆਗੇ ਦਰਗੇ ਪੂਰਨ ਕਾਮ ਰਹਾਉ। ਆਪ ਤਿਆਗ ਪਰਿਗੇ ਨੇ ਸਰਣੀ, ਗੁਰ ਤੇ ਪਾਏ ਗਏ ਇਹੋ ਨਿਧਾਨ, ਜਨਮ ਮਰਨ ਕੀ ਕਟੀਏ ਫਾਸੀ।

ਕਰਤਾ ਨੀਸਾਨ, ਜੋ ਤੁਮ ਕਰੋ ਸੋਈ ਫਲ ਮਾਨੋ, ਮਨ ਤੇ ਛੂਟੇ ਸਗਲ ਗੁਮਾਨ। ਕਹੋ ਨਾਨਕ ਤਾ ਕੀ ਸਰਣਾਈ, ਜਾ ਕਾ ਕੀਆ ਸਗਲ ਜਹਾਨ। ਬਿਲਾਵਲ ਮੁਹੱਲਾ ਪੰਜਵਾਂ, ਮਨ ਤਨ ਅੰਤਰ ਪ੍ਰਭ ਆਹੀ, ਹਰ ਗੁਣ ਗਾਵਤ ਪਰ ਵਕਾਰ ਨਿਤ, ਤਿਸ ਰਸਨਾ ਕਾ ਮੂਲ ਕਿਛ ਨਾਹੀ ਰਹਾਉ। ਕੋਲ ਸਮੂਹ ਉਧਰੇ ਖਿਨ ਪੀਤਰ, ਜਨਮ ਜਨਮ ਕੀ ਮਲ ਲਾਹੀ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਅੰਧ ਸੇਤੀ ਬਿਖਿਆ ਬਨ ਗਾਹੀ। ਚਰਨ ਪ੍ਰਭੂ ਕੇ ਬੋਹਿਤ ਪਾਏ, ਹਉ ਸਾਗਰ ਪਾਰ ਪਰਾਹੀ। ਸੰਤ ਸੇਵਕ ਭਗਤ ਹਰਤਾ ਕੇ, ਨਾਨਕ ਮਨ ਲਾਗਾ ਹੈ ਤਾਹੀ। ਬਿਲਾਵਲ ਮੁਹੱਲਾ ਪੰਜਵਾਂ, ਤੀਰੋ ਦੇਖ ਤੁਮਾਰੇ ਰੰਗਾ, ਤੂੰ ਸਵਾਮੀ ਅੰਤਰ ਜਾਮੀ, ਤੂੰ ਵਸੇ ਸਾਧਕੇ ਸੰਗਾ।

ਬਾਅਦ ਉਹ ਪਾਸਵਨਾਸੀ ਅੰਗੀਕਾਰ ਕੀਓ ਕਰਤਾਰ ਤਾਂਤ ਸੂਹ ਅਤੰਧ ਕਨੇਰੇ ਪ੍ਰੀਤ ਮਨਾਮ ਹਿਰਦੇ ਉਰਧਾਰ ਜੀਉ ਪਿੰਡ ਤਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸਵਾਮੀ ਮੇਰਾ ਦਾਸ ਆਪਣੇ ਕੋ ਰੱਖਣ ਹਾਰਾ ਨਾਨਕ ਦਾਸ ਸਦਾ ਹਰ ਚੇਰਾ ਬਿਲਾਵਲ ਮੁਹੱਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਲਿਆਣ ਮਿੱਟੀ ਉਪਾਧ ਪਇਆ ਸੁਖ ਸਾਚਾ ਅੰਤਰਜਾਮੀ ਸਿਮਰਿਆ ਜਾਣ ਰਹਾਓ ਜਿਸਕੇ ਜੀ

ਕਈ ਮਿਤਰਾਈ ਮਿੱਟੀ ਬੁਰਾਈ ਦ੍ਰਿਸ਼ਟ ਦੂਤ ਹਰ ਕਾਢੇ ਸ਼ਾਨ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀਵੇ ਹਰ ਗੁਣੇ ਵਖਾਣ ਬਿਲਾਵਲ ਮੁਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭੈ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਖਾਉ ਅੰਗੀਕਾਰ ਕੀਆ ਪ੍ਰਵਿਆਪਨੇ ਦੁਖੀ ਸਗਲੇ ਪਏ ਵਾਲ ਕੰਠ ਲਾਇ ਰਾਖੇ ਜਨ ਆਪਣੇ ਉਧਰ ਲੀਗੇ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ

ਈਗੇ ਨਿਰਗੁਣ ਉਗੇ ਸਰਗੁਣ ਏਲ ਕਰਤ ਵਿੱਚ ਸੁਆਮੀ ਮੇਰਾ ਰਹਾਉ। ਨਗਰ ਮੈਂ ਆਪ ਬਾਹਰ ਹੁਣ ਆਪਣ ਪਰਾ ਮੇਰੇ ਕੋ ਸਗਲ ਬਸੇਰਾ। ਆਪੇ ਹੀ ਰਾਜਨ ਆਪੇ ਹੀ ਰਾਯ ਕਹੇ ਕੇ ਠਾਕੁਰ ਕਹੇ ਕੇ ਚੇਰਾ। ਪਾਕੋ ਦਰਾਓ ਕਾਸੂ ਬਲਬੰਚਾ ਜਹ ਜਹ ਪੀਖੋ ਤਹ ਤਹ ਨੇਰਾ। ਸਾਧ ਮੂਰਤ ਗੁਰ ਪਿਛ

ਹਰ ਨਾਮਾ ਮਨ ਸੰਗਤ ਰਹੋ, ਤਸਕਰ ਪੰਚ ਨਿਵਾਰੋ ਠਾਕੁਰ, ਸਗਲੋ ਪਰਮਾ ਹੋਮ ਜਰੋ, ਜੋ ਤੁਮ ਕਰੋ ਤੋਈ ਪਲ ਮਾਨੈ, ਪਾਵਨ ਦੁਬਦਾ ਦੂਰ ਟਰਹੋ, ਨਾਨਕ ਕੇ ਪ੍ਰਾ ਤੁਹੀ ਦਾਤੇ, ਸੰਤ ਸੰਗਲੇ ਮੋਏ ਉਦਰਹੋ। ਬਿਲਾਵਲ ਮਹੱਲਾ ਪੰਜਵਾਂ, ਐਸੀ ਦੀਖਿਆ ਜਨ ਸੋ ਮੰਗਾ, ਤੁਮਰੋ ਧਿਆਨ ਤੁਮਾਰੋ ਰੰਗਾ, ਤੁਮਰੀ ਸੇਵਾ ਤੁਮਾਰੇ ਅੰਗਾ, ਅਰਹਾਉ ਜਨ ਕੀ ਟਹਿਲ ਸੰਭਾਖਨ ਜਨ ਸਿਓ, ਉਠਨ ਬੈਠਨ ਜਨ ਕੈ ਸੰਗਾ, ਜਾਨ ਚਾਰ ਰਾਜਮੁਖ ਮਾਤੈ ਲਾਗੀ, ਆਸਾ ਪੂਰਨ ਅਨੰਤ ਤਰੰਗਾ, ਜਨ ਪਾਰ ਬ੍ਰਾਹਮਣ ਜਾਕੀ ਨਿਰਮਲ ਮਹਿਮਾ, ਜਨ ਕੇ ਚਰਨ ਤੀਰਥ ਕੋਟ ਗੰਗਾ, ਜਨ ਕੀ ਤੂਰ ਕੀਓ ਮੱਜਨ ਨਾਨਕ, ਜਨਮ ਜਨਮ ਕੇ ਹਰੇ ਕਲੰਗਾ। ਬਿਲਾਵਲ ਮਹੱਲਾ ਪੰਜਵਾਂ, ਜਿਉ ਪਾਵੇ ਤਿਉਂ ਮੋਹਿ ਪ੍ਰਤਪਾਲ, ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰ, ਅੰਬਾਰਗ ਤੁਮ ਪਿਤਾ ਕਿਰਪਾਲ, ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ, ਪਹੁੰਚ ਨ ਸਾਕੋ ਤੁਮਰੀ ਕਾਲ, ਤੁਮਰੀ ਗਤ ਮਿਤ ਤੁਮ ਹੀ ਜਾਨੋ, ਜੀਓ ਪਿੰਡ ਸਭ ਤੁਮਰੋ ਮਾਲ, ਅੰਤਰ ਜਾਮੀ ਪੁਰਖ ਸੁਆਮੀ, ਅਣਬੋਲਤ ਹੀ ਜਾਨੋ ਹਾਲ, ਤਾਨ ਮਨ ਸੀਤਲ ਹੋਏ ਹਮਾਰੋ, ਨਾਨਕ ਪ੍ਰਭ ਜੀਉ ਨਦਰ ਨਿਹਾਲ। ਬਿਲਾਵਲ ਮਹੱਲਾ ਪੰਜਵਾਂ, ਰਾਜ ਸਦਾ ਪ੍ਰਭ ਆਪਣੇ ਸਾਥ, ਤੂੰ ਹਮਰੋ ਪ੍ਰੀਤਮ ਮਨ ਮੋਹਨ, ਤੁਝ ਬਿਨ ਜੀਵਨ ਸਗਲ ਆਕਾਸ, ਰਹਾਉ ਰੰਗ ਤੇ ਰਾਉ ਕਰਤ ਖਿਨ ਪੀਤਰ, ਪ੍ਰਾ ਮੇਰੋ ਅਨਾਥ ਕੋ ਨਾਥ, ਜਲਤ ਅਗਨ ਮੈਂ ਜਨ ਆਪ ਉਧਾਰੇ, ਕਰ ਆਪਣੇ ਦੇ ਰਾਖੇ ਹਾਥ, ਸੀਤਲ ਸੁਖ ਪਾਇਓ ਮਨ ਤ੍ਰਿਪਤੇ, ਹਰ ਸਿਮਰਤ ਸ਼ਰਮ ਸਗਲੇ ਲਾਥ, ਨਿਧ ਨਿਧਾਨ ਨਾਨਕ ਕਰ ਸੇਵਾ, ਅਬਰ ਸਿਆਣਪ ਸਗਲ ਅਕਾਥ। ਬਿਲਾਵਲ ਮਹੱਲਾ ਪੰਜਵਾਂ, ਆਪਣੇ ਸੇਵਕ ਕੋ ਕਹੋ ਨਾ ਵਿਸਾਰਹੁ, ਉਰ ਲਾਗੂ ਸਵਾਮੀ ਪ੍ਰਾਮੇਰ, ਪੂਰਬ ਪ੍ਰੀਤ ਗੋਬਿੰਦ ਵਿਚਾਰਹੁ, ਰਹਾਉ ਪਤਤ ਪਾਵਨ ਪ੍ਰਬਿਰਧ ਤੁਮਾਰੋ, ਹਮਰੇ ਦੋਖ ਹਿਰਦੇ ਮਦ ਤਾਰੋ, ਜੀਵਨ ਪ੍ਰਾਣ ਹਰ ਤਨ ਸੁਖ ਤੁਮ ਹੀ, ਹਉਮੈ ਪੜਲ ਕਿਰਪਾ ਕਰ ਜਾ ਰਹੋ, ਜਲ ਬਿਹੂਨ ਮੀਨ ਕਲ ਜੀਵਨ, ਦੂਧ ਬਿਨਾ ਰਹਿਣ ਕਤਬਾਰੋ, ਜਨ ਨਾਨਕ ਪਿਆਸ ਚਰਨ ਕਮਲਨ ਕੀ, ਪੇਖ ਦਰਸ ਸਵਾਮੀ ਸੁਖਸਾਰੋ। ਬਿਲਾਵਲ ਮਹੱਲਾ ਪੰਜਵਾਂ, ਆਗੇ ਪਾਛੇ ਉਸਲ ਪਇਆ।

ਰੂਪ ਤਿਆਭੋ ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓਰੀ ਮੋਹਨ ਰੂਪ ਦਿਖਾਵੇ ਆਮੋਏ ਨੀਂਦ ਸੁਹਾਵੇ ਤਾ ਮੇਰੀ ਤਿਖਾ ਬੁਝਾਨੀ ਆਵ ਮੈਂ ਸਹਿਜ ਸਮਾਨੀ ਮੀਠੀ ਤਰੇ ਕਹਾਨੀ ਮੋਹਨ ਲਾਲਨ ਪਾਇਓਰੀ ਅਰਹਾਓ ਦੂਜਾ ਬਿਲਾਵਨ ਮਹੱਲਾ ਪੰਜਵਾਂ ਮੋਰੀ ਅੰਗ ਜਾਏ ਦਰਸ਼ਨ ਪਾਪਤ ਹੇ ਰਾਚੋ ਨਾਥ ਗੀ ਸਹਾਈ ਸੰਤਨਾ ਆਪ ਚਰਨ ਗਹੇ ਰਖਾਓ ਆਹੇ ਮਨ ਅਵਰਨਾ ਭਾਵੇ ਚਰਨਾਵੇ ਚਰਨਾਵੇ ਉਲਜਿਓ ਆਲਮ ਕਰੰਦ ਕਮਲ ਜਿਉ ਆਨਸ ਨਹੀਂ ਚਾਹੇ ਏਕੇ ਹਰ ਲਾਹੇ ਅਣ ਤੇ ਟੂਟੀਏ ਰਿਖ ਤੇ ਛੂਟੀਏ ਮਾਨ ਹਰਸ ਕੂਟੀਏ ਸੰਗ ਸਾਧੂ ਉਲਟੀਏ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ ਰਾਗ ਬਿਲਾਵਲ ਮਹੱਲਾ ਨਾਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਖਰਤਾ ਹਰ ਨਾਮ ਪਛਾਨੋ ਅਜਾਮਲ ਗਣਕਾ ਜੇ ਸਿਮਰਤ ਮੁਕਤ ਪਏ ਜੀ ਜਾਨੋ ਰਗਾਵ ਗਜ ਕੀ ਤਰਾਸ ਮਿੱਟੀ ਛਿਨਹੂ ਮੈਂ ਜਦ ਹੀ ਰਾਮ ਬਖਾਨੋ ਨਾਰਦ ਕਹਿਤ ਸੁੰਦਰੂ ਬਾਰਕ ਭਜਨ ਮਾਏ ਲਬਟਾਨੋ ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਏ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਰ ਨਿਕਟ ਤਾਏ ਤੂੰ ਮਾਨੋ ਬਿਲਾਵਲ ਮਹੱਲਾ ਨਾਵਾਂ ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਹਿਸਾ ਨਹਿ ਚੁੱਕੇ

ਭਗਤ ਹੀਨ ਜੋ ਪ੍ਰਾਨੀ ਕਲਮੇ ਮੁਕਤ ਨਾਮ ਤੇ ਪਾਵਤ ਗੁਰ ਜਹ ਭੇਦ ਬਤਾਵੇ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਕਾਰ ਦਸਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੇ ਦੇਖੀ ਸਭ ਸੋਈ ਗੁਰਮੁਖ ਵਿਰਲਾ ਬੂਝੇ ਕੋਈ ਵੇਣ ਪੈ ਪਏ ਭਗਤ ਨ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸਮਾਨ ਰਹਾਉ ਗਿਆਨ ਗਿਆਨ ਕਥੇ ਸਭ ਕੋਈ ਕਥ ਕਦ ਬਾਦ ਕਰੇ ਦੁਖ ਹੋਈ ਤਦ ਕਹਿਣੇ ਤੇ ਰਹੇ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਾਨਵ ਕਥਨੀ ਹੈ ਪਰ ਰਹਿਤ ਨ ਹੋਈ ਨਾ ਵੋ ਫੂਲੇ ਥਾਉ ਨ ਕੋਈ ਮਨ ਮਾਇਆ ਬੰਧਿਓ ਸਰਜਾਲ ਕੜ ਕੜ ਵਿਆਪ ਰਹੋ ਬਿਖ ਨਾਲ।

ਦੇ ਵਡਿਆਈ ਰਹਿਣ ਅਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਵੇਦ ਪੁਕਾਰੇ ਭਗਤ ਸਰੋਤ ਸੁਣ ਸੁਣ ਮਨ ਵੇਖੇ ਜੋਤ ਸ਼ਸਤਰ ਸਿਮਰਤ ਨਾਮ ਗਰੜਾਮੰਗ ਗੁਰਮੁਖ ਸਾਂਤ ਊਤਮ ਕਰਾਮੰਗ ਮਨਮੁਖ ਜੋਨੀ ਦੁਖ ਸਹਾਮੰਗ ਬੰਧਨ ਟੂਟੇ ਇਕ ਨਾਮ ਵਸਾਮੰਗ ਮੰਨੇ ਨਾਮ ਸੱਚੀ ਪਦ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖ ਕਹੋ ਪਾਵੇ ਮਨ ਸੋਏ ਨਾਨਕ ਕਹਿ ਅਵਰ ਨਹੀਂ ਕੋਏ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੇ ਇਹੋ ਮਨ ਪੁੰਨ ਪਾਪ ਉਚਰੇ ਮਾਇਆ ਮਨ ਮਾਤੇ ਤ੍ਰਿਪਤ ਨ ਆਵੇ ਤ੍ਰਿਪਤ ਮੁਕਤ ਮਨ ਸਾਚਾ ਪਾਵੇ ਤਨ ਤਨ ਕਲਤ ਸਭ ਦੇਹ ਅਵਮਾਨਾ ਬਿਨ ਨਾਵੇ ਕਿਸ ਸੰਗ ਨ ਜਾਨਾ ਰਖਾਓ ਕੀ ਤੇਰਸ ਭੋਗ ਖੁਸ਼ੀਆਂ ਮਨ ਕੇਰੀ ਤਨ ਲੋਕਾਂ ਤਨ ਪਸਮੈ ਠੇਰੀ ਖਾਕੂ ਖਾਗਰ ਲੈ ਸਭ ਫੈਲ ਬਿਨ ਸਬਦੇ ਨਹੀਂ ਉਤਰੇ ਮੈਲ ਗੀਤ ਰਾਗ ਤਨ ਤਾਲ ਸੇ ਕੂਰੇ ਤ੍ਰਿਗੁਣ ਉਪਜੈ ਬਿਨ ਸੇ ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਝੂਟੇ ਗੁਰਮੁਖ ਦਾਰੂ ਗੁਣ ਗਾਏ ਧੋਤੀ ਊਜਲ ਤਿਲਕ ਗਲਮਾਲਾ ਅੰਤਰ ਕ੍ਰੋਧ ਪੜੇ ਨਾਟਸਾਲਾ ਨਾਮ ਵਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਹੀਂ ਸੁਗਤੀਆ ਤੂਕਰ ਸਵਾਨ ਗਰਦ ਮੰਜਾਰਾ ਪਸ਼ੂ ਮਲੇਸ਼ ਨੀ ਚੰਡਾਲਾ ਗੁਰ ਤੇ ਮੋਹ ਫੇਰੇ ਤਿਨ ਜੋਨ ਪਵਾਈਏ ਬੰਧਨ ਵਾਧਿਆ ਆਈਏ ਜਾਈਏ ਗੁਰ ਸੇਵਾ ਤੇ ਲਹੇ ਪਦਾਰਥ ਹਿਰਦੇ ਨਾਮ ਸਦਾ ਕਿਰਤਾਰਥ ਸਾਚੀ ਦਰਗੇ ਪੂਛ ਨਾ ਹੋਏ ਮਾਨੇ ਹੁਕਮ ਤੀਜੇ ਦਰ ਸੋਏ ਸਤਿਗੁਰ ਮਿਲੇ ਤਾਂ ਤਿਸ ਕੋ ਜਾਣੇ ਰਹੇ ਰਜਾਈ ਹੁਕਮ ਪਛਾਣੇ ਹੁਕਮ ਪਛਾਣ ਸੱਚੇ ਦਰਵਾਸ ਕਾਲ ਵਿਕਾਲ ਸ਼ਬਦ ਪੈ ਨਾਸ ਰਹੇ ਅਤੀਤ ਜਾਣੇ ਸਭ ਤਿਸਕਾ ਤਾਨ ਮਨ ਅਰਪੇ ਹੈ ਇਹੋ ਜਿਸਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਬਿਲਾਵਲ ਮੁਹੱਲਾ ਤੀਜਾ ਅਸ਼ਟਪਦੀ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗ ਕਊਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਮਾਨ ਬਿਨ ਨਾਵੇ ਪਾਜ ਲਹੇ ਗਨਦਾਨ ਸਤਿਗੁਰ ਸੇਵ ਨਾਮ ਸੇ ਮਨ ਕੀਤ ਗੁਰ ਪੇਟੇ ਹਰ ਨਾਮ ਚੇਤਾਵੇ ਬਿਨ ਨਾਵੇ ਹੋਰ ਝੂਠ ਪ੍ਰੀਤ ਰਹਾਉ ਗੁਰ ਕਹਿਆ ਸਾਕਾਰ ਕਮਾਵਹੋ ਸ਼ਬਦ ਚੀਨ ਸਹਿਜ ਕਰ ਆਵੋ ਸਾਚੇ ਨਾਏ ਵਡਾਈ ਪਾਵੋ ਆਪ ਨਾ ਬੂਝੇ ਲੋਕ ਬੁਝਾਵੇ ਮਨ ਕਾ ਅੰਧਾ ਅੰਧ ਕਮਾਵੇ ਤਾਰ ਘਰ ਮਹਿਲ ਠੌਰ ਕੈਸੇ ਪਾਵੇ ਹਰ ਜੀਉ ਸੇਵਗੇ ਅੰਤਰ ਜਾਮੀ ਕੜ ਕੜ ਅੰਤਰ ਜਿਸਕੀ ਜੋਤ ਸਮਾਨੀ ਤਿਸ ਨਾਲ ਕਿਆ ਚੱਲੇ ਪੈ ਨਾਮੀ ਸਾਚਾ ਨਾਮ ਸਾਚੇ ਸ਼ਬਦ ਜਾਣੇ ਆਪੇ ਆਪ ਮਿਲੇ ਚੂਕੇ ਅਭਮਾਨੇ ਗੁਰਮੁਖ ਨਾਮ ਸਦਾ ਸਦਾ ਵਖਾਨੇ ਸਤਿਗੁਰ ਸੇਵੇ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਿਗੁਰ ਮਿਲੇ ਵੱਡੀ ਵਡਿਆਈ ਦੁਖ ਕੱਟ ਹਿਰਦੇ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤ ਮਾਨਿਆ ਕਰਨੀ ਸਾਰ ਗੁਰਮਤ ਮਾਨਿਆ ਮੁਖ ਦੁਆਰ ਨਾਨਕ ਗੁਰਮਤ ਮਾਨਿਆ ਪਰਵਾਰ ਹੈ ਸਾਧਾਰ ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਕਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮੇਟੇ ਅਨ ਦਿਨ ਹਰ ਅਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਖਿਨ ਪਲ ਰਹਿ ਨਾ ਸਕੋ ਬਿਨ ਨਾਵੇ ਗੁਰਮੁਖ ਹਰ ਹਰ ਪਾਠ ਪੜਈਆ ਰਖਾਓ ਏ ਗ੍ਰਿਉਧ ਦੁਆਰ ਹੈ ਜਾ ਕੇ ਅਹੇ ਨਿਸ ਤਸਕਰ ਪੰਜ ਚੋਰ ਲਗਈਆ ਧਰਮ ਅਰਥ ਸਭ ਹਿਰਲੇ ਜਾਵੇ ਮਾਨਮੁਖ ਅੰਧਲੇ ਖਬਰ ਨਾ ਪਈਆ ਕੰਚਨ ਕੋਟ ਬਹੁਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲੋਕਾਨੇ ਗੁਰ ਕੇ ਸ਼ਬਦ ਪਕੜ ਬੰਧ ਪਈਆ ਹਰ ਹਰ ਨਾਮ ਪੋਤ ਬੋਹਿਤਾ ਖੇਪਟ ਸ਼ਬਦ ਗੁਰ ਪਾਰ ਲੰਘਈਆ ਜਮ ਜਾਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਸਿੱਖੇ ਤੇ ਅੰਤ ਨਾ ਲਈਆ ਗੁਰਮੁਖ ਮਨਵਾ ਇਕਤ ਕਰ ਆਵੇ ਮਿਲੋ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤ ਧਰਮ ਬਾਣੀ ਗੁਰ ਸ਼ਬਦ ਸੁਣਈਆ
सुन सुन आत्म देव है पीने रस रस राम गोपाल रवैया त्रै गुण माया मोहे व्यापे तुरिया गुण है गुरमुख लहिया एक दृट सब सम कर जाने नदरी आवे सब ब्रह्म पसरैया राम नाम है जोत सबाई गुरमुख आपे अलख लखैया नानक दीन दयाल पए है भगत पाए हर नाम समैया बिलावल मोहल्ला चौथा हर हर नाम शीतल जल त्याव हो हर चंदन वास सुगंध गंधैया मिल सत्संगत परम पद पाया मैं हिरड पलास संघर बोइया जप जगन्नाथ जगदीश गुसैया शरण परे से जन उभरे जो प्रहलाद उदार समैया रखाओ पार अठारे मैं चंदन उत्तम चंदन निकट सब चंदन हुई सागत कूड़े ऊब सुख हुए मन अभमान विछड़ दूर गईया हार गात मित करता आपे जाने साबित हर घर आप बनैया जिस सदगुर पेटे तो कंचन होवे जो तो लिखिया सो मिटे ना मिटैया रतन पदार्थ गुरमत पावे सागर भगत पंडार खुलैया गोर चरणे एक सरदा उपजी मैं हर गुण कहते त्रिवत ना पैया परम बैराग नित नित हर त्याए मैं हर गुण कहते पाम नहीं कैया बार बार खिन खिन पल कहिए आर पार ना पावे परे परैया शास्त्र वेद पुराण पुकारे धर्म करो खट कर्म दरड़ैया मन मुख पाखंड परम विगूते लोभ लहर नाभ पार बुड़ैया नाम जपो नामे गल पावो सिमरत शास्त्र नाम दरड़ैया होमे जाय तन निर्मल होवे गुरमुख परचे परम पद पैया इहो जग वर्ण रूप सब तेरा जित लावे से कर्म कमैया नानक जंतव जाए वाजे जित फावे तित रहे चलैया बिलावल मोहल्ला चौथा गुरमुख अगम अगोचर त्याया हौ बल बल सतगुर सतपुरखैया राम नाम मेरे प्राण मसाए सतगुर परस हर नाम समैया जन कीटे हर नाम टकैया सतगुर की तर लागा जाव गुर कृपा ते हर दर लहिया रखाओ यो शरीर कर्म की धरती गुरमुख मत मत तत कढ़ैया लाल जवे हर नाम परगासिया पांडे पाओ पवे तित अय्या दासन दास दास होई रहिए योजन राम भगत निज पैया मन बुद्ध अर्पत धरो गुर आगे गुर प्रसादी मैं आकाथ कसैया मन मुख माया मोहे आपे यो मंत्र सुना जल तित खैया गुरमत नाम अमृत जल पाया अगन बुझी गुर शब्द बुझैया यो मन नाटे सदगुर आगे अनगल शब्द तुन तूर बजैया हर उस्त करे दिन राती रख रख चरण हर ताल पूरैया हर के रंग रता मन गावे रस रसाल रस शब्द रवैया निज करताल चुए अत निर्मल जिन पिया तिन ही सुख लैया मन हर कर्म करे अभमानी जो बालक बालू कर उसरैया आवे लहर सुमंद सागर की खिन मैं पिन पिन टह पैया हर सर सागर हर है आपे यो जग है सब खेल खेलैया जो जल तरंग जल जले समावे नानक आपे आप रमैया बिलावल मोहल्ला चौथा सतगुर परचे मन मुंदरा पाई गुर का शब्द तन पसम दरड़ैया अमर पिंड पै साधु संग जन्म मरण दो मिट गईया मेरे मन साध संगत मिल रहैया कृपा करो मसूदन माधो मैं खिन खिन साधु चरण पखैया रखाओ तजे गृहस्थ पया बनवासी एखिन मनुआ टिके ना टकैया धावत ताए तदे कर आवे हर घर साधु शरण पवैया तिया पूत छोड़ सन्यासी आसा आस मन बहुत करैया आसा आस करे नहीं बूझे गुर कै शब्द नाराज सुख लैया उबजी तर्क दिगंबर हुआ मन दहे दिस चल चल गमन करैया पर पवन करे बूझे नहीं तृष्णा मिल संग साथ दया कर लहिया आसन सिद्ध सिखे बोते रे मन मांगे रिद से चेटक चेटकैया तृप्त संतो मन सांतन आवे मिर साधु तृप्त हर नाम सिद्ध पैया पंडज जेरज सेतज उत्खुज तवर्ण रूप जीजंत उपैया साधु शरण परे सो उबरे
खत्री ब्राह्मण सूद वैस चंडाल चंडैया नामा जय दियो कंबीर तरलोचन औ जात रविदास चमियार चमैया जो जो मिले साधु जन संगत तन थना जट सैन मिलया हर दैया संत जना की हर पैज रखाई

ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਰਾਮ ਗੁਰ ਮੋਹਨ ਮੋਹੇ ਮਨ ਲਈਆ ਹਉ ਆਕਲ ਵਿਕਲ ਪਈ ਗੁਰ ਦੇਖੇ ਹੋਨ ਲੋੜ ਪੋੜ ਹੋਏ ਪਈਆ ਰਹਾਓ ਹਉ ਨਿਰਖਤ ਫਿਰੋ ਸਭ ਦੇਹ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾੜ ਦਿਓ ਗੁਰ ਆਗੇ ਜੇ ਹਰ ਪ੍ਰਭ ਮਾਰਗ ਪੰਥ ਦਿਖਈਆ

ਕਿਆਲ ਚਰ ਸਗੀ ਹਮ ਪ੍ਰਬੁੱਧ ਗੁਣ ਕਾਮਣ ਕਰ ਹਰ ਪ੍ਰਵਲਹੀਆ ਭਗਤ ਵਛਲ ਓਆ ਕੋ ਨਾਮ ਕਹਿਤ ਹੈ ਤਰਨ ਪ੍ਰਭੂ ਤਿਸ ਪਾਛੇ ਪਈਆ ਖਿਮਾ ਸੀਗਾਰ ਕਰੇ ਪ੍ਰਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਪੋ ਕਰੇ ਪ੍ਰਾ ਮੇਰਾ ਹਮ ਤਿਸ ਆਗੇ ਜੀਉ ਕਟ ਕਟ ਪਈਆ ਹਰ ਹਰ ਹਾਰ ਕੰਠ ਗਏ ਬਣਿਆ ਮਨ ਮੋਤੀ ਚੂਰ ਵੜ ਗਏ ਨਈਆ ਹਰ ਹਰ ਸਰਧਾ ਸੇ ਵਸਾਈ ਪ੍ਰਾ ਛੋੜ ਨ ਸਕੇ ਬਹੁਤ ਮਨ ਪਈਆ ਕਹੇ ਪ੍ਰਭ ਅਵਰ ਅਵਰ ਕਿਸ ਕੀਜੇ ਤਾਂ ਬਾਦ ਸੀਗਾਰ ਫੋਕਟ ਫੋਕਟਈਆ ਕੀ ਉਹ ਸੀਗਾਰ ਮਿਲਨ ਕੈ ਤਾਈ ਪ੍ਰਭ ਲਈ ਉਹ ਸੁਹਾਗਣ ਥੂਕ ਮੁਖ ਪਈਆ ਹਮ ਤੇਰੀ ਤੂੰ ਅਗਮ ਗੁਸਾਈ ਕਿਆ ਹਮ ਕਰੇ ਤੇਰੇ ਵਸ ਪਈਆ ਦਇਆ ਦੀਨ ਕਰੋ ਰਖ ਲੇਵੋ ਨਾਨਕ ਹਰ ਗੁਰ ਸਰਨ ਸਮਈਆ ਬਿਲਾਵਲ ਮੁਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਤਿਉ ਚਾਤਰਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮੇਲ ਮਿਲ ਸਖੀ ਹਰ ਕਥਾ ਸੁਣਈਆ ਸਤਿਗੁਰ ਦਇਆ ਕਰੇ ਪ੍ਰਾ ਮੇਲੇ ਮੈਂ ਤਿਸ ਆਗੇ ਸਿਰ ਕਟ ਕਟ ਪਈਆ ਰਹਾਉ ਰੋਮ ਰੋਮ ਮਨ ਤਨ ਇਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਵੈਦਿਕ ਨਾਟਕ ਦੇਖ ਪੋਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ ਹਉ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜਿਉ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨਾ ਪਾਵੇ ਬਿਨ ਹਰ ਕੋ ਦੋਈਆ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੇ ਹਉ ਵਿਟੋ ਬਾਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਸਤ ਸਤਗੁਰ ਸਰਣ ਪਵਈਆ ਸੇਜ ਏਕ ਏਕੋ ਪ੍ਰਭ ਠਾਕੁਰ ਮਹਿਲ ਨਾ ਪਾਵੇ ਮਨ ਮੁਖ ਪਰਮਈਆ ਗੁਰ ਗੁਰ ਕਰਤ ਸਰਣ ਜੀ ਆਵੇ ਪ੍ਰਭ ਆਏ ਮਿਲੇ ਕਨ ਟੀਲ ਨਾ ਪਈਆ ਤਾਰ ਕਰਕੇ ਆ ਚਾਰ ਵਧਾਏ ਮਨ ਪਾਖੰਡ ਕਰਮ ਕਪਟ ਲੋ ਭਈਆ ਬੇਸਵਾ ਕਹਿ ਕਰ ਬੇਟਾ ਜਨਮਿਆ ਪਿਤਾ ਤਾਏ ਕਿਆ ਨਾਮ ਸਵਈਆ ਪੂਰਵ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸਮਈਆ ਪ੍ਰਭ ਆਣ ਆਣ ਮਹਿੰਦੀ ਪੀਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ਠਾਕੁਰ ਕਿਰਪਾ ਥਾਰੀ ਬਾਂਹ ਪਕੜ ਨਾਨਕ ਕੱਢ ਲਈਆ ਰਾਗ ਬਿਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਆਣ ਸਰਣ ਗਹੀ ਰਖਾਉ ਪ੍ਰਭ ਚਰਨ ਕਮਲ ਅਪਾਰ ਹਉ ਜਾਉ ਸਦ ਬਲਿਹਾਰ ਮਨ ਪ੍ਰੀਤ ਲਾਗੀ ਤਾਹੇ ਤਦ ਆਣ ਕਤੇ ਨਾ ਜਾਹੇ ਹਰ ਨਾਮ ਰਸਨਾ ਕਹਿਣ ਮਲ ਪਾਪ ਕਲ ਮਲ ਦਹਿਣ ਚੜ ਨਾਭ ਸੰਤ

ਇਸਮਾਦ ਜਗ ਅੰਧ ਪੂਰਨ ਸਾਧ ਨੈ ਡੋਲੀਏ ਏਤ ਊਤ ਪ੍ਰਭਸੇ ਹਰ ਹਰ ਚੀਤ ਤਿਨ ਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮਨਾ ਪੇਖੇ ਨੈਨ ਸੁਨ ਮੋਹੇ ਅਨਹਤ ਬੈਨ ਹਰ ਸਰਨ ਸੂਰ ਗੋਪਾਲ ਪ੍ਰਭ ਭਗਤ ਵਸ ਦਿਆਲ

ਨਾਨਕ ਮਨਸਾ ਪੂਰ। ਬਿਲਾਵਲ ਮੁਹੱਲਾ ਪੰਜਵਾਂ। ਪ੍ਰਭ ਜਨਮ ਮਰਨ ਨਿਵਾਰ, ਹਾਰ ਪ੍ਰਯੁ ਦੁਆਰ, ਗੈ ਚਰਨ ਸਾਧੂ ਸੰਗ, ਮਨ ਮਿਸ਼ਟ ਹਰ ਹਰ ਰੰਗ, ਕਰ ਦਇਆ ਲਿਹੋ ਲੜ ਲਾਏ, ਨਾਨਕਾ ਨਾਮ ਤੇ ਆਏ, ਦੀਨਾਨਾਥ ਦਇਆਲ ਮੇਰੇ ਸੁਆਮੀ, ਦੀਨਾਨਾਥ ਦਇਆਲ, ਜਾਚੋ ਸੰਤਰਵਾਲ ਰਖਾਉ, ਸੰਸਾਰ ਵਿਖਿਆ ਕੂਪ, ਤਾਂ ਅਗਿਆਨ ਮੋਹਤ ਕੂਪ, ਗੈ ਪੂਜਾ ਪ੍ਰਭ ਜੀ ਲੇਹੋ, ਹਰ ਨਾਮ ਅਪਨਾ ਦੇਹੋ, ਪ੍ਰਭ ਤੁਝ ਬਿਨਾ ਨਹੀਂ ਠਾਓ, ਨਾਨਕਾ ਬਲ ਬਲ ਜਾਓ, ਲੋਭ ਮੋਹਿ ਬਾਦੀ ਦੇਹ, ਬਿਨ ਭਜਨ ਹੋਵਤ ਖੇਹ, ਜਮਦੂਤ ਮਹਾਂ ਪਿਆਨ, ਚਿਤ ਗੁਪਤ ਕਰਮ ਹੈ ਜਾਨ।

ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਕੜਕੜ ਦੇਖਿਆ ਜੋ ਦਿਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਬ ਜਾਪੋ ਬਿਨ ਜਗਦੀਸੈ ਗੁਰ ਕੈ ਸ਼ਬਦ ਮਹਿਲ ਕਰਦੀ ਸਹਿ ਰਗਾਉ ਦੂਜੇ ਪਾਏ ਲੱਗੇ ਪਛਤਾਣੇ ਜਮਦਰ ਬਾਧੇ ਆਮਣ ਜਾਣੇ ਕਿਆ ਲੈ ਆਵੇ ਕਿਆ ਲੈ ਜਾਵੇ ਸਿਰ ਜਮਕਾਰ ਸੇ ਝੂਟਾਂ ਖਾਹੇ ਬਿਨ ਗੁਰ ਸ਼ਬਦ ਨਾ ਛੂਟ ਸਕੋਏ ਪਾਖੰਡ ਕਿੰਨੇ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ।

ਜਿਸ ਲਹਿ ਮਿਲਾਈ, ਸ਼ੁਕਰਵਾਰ ਪ੍ਰਵਰਿਆ ਸਮਾਈ, ਆਪ ਉਪਾਏ ਸਭ ਕੀਮਤ ਪਾਈ, ਗੁਰਮੁਖ ਹੋਵੇ ਸੋ ਕਰੇ ਵਿਚਾਰ, ਸੱਚ ਸੰਜਮ

ਹਉਮੈ ਮੇਰਾ ਪਰਮੈ ਸੰਸਾਰ, ਮਨਮੁਖ ਅੰਧਾ ਦੂਜੇ ਪਾਏ, ਜਮ ਦਰਬਾਦਾ ਚੋਟਾਂ ਖਾਏ, ਗੁਰਪ੍ਰਸਾਦੀ ਸਦਾ ਸੁਖ ਪਾਏ, ਸਤਕਰਣੀ ਸਾਚ ਲਿਵਲਾਏ, ਸਤਿਗੁਰ ਸੇਵੇ ਸੇ ਵਡਫਾਗੀ, ਹਉਮੈ ਮਾਰ ਸੱਚ ਲਿਵਲਾਗੀ, ਤੇਰੇ ਰੰਗਰਾਤੇ ਸਹਿਜ ਸੁਪਾਏ, ਤੂੰ ਸੁਖਦਾਤਾ ਲਹੇ ਮਿਲਾਏ, ਇਕ ਸਤੇ ਦੂਜਾ ਨਾਹੀ ਕੋਏ, ਗੁਰ

ਕਰਤਾਰ, ਨੇਚਲ ਸਾਜ ਰਹਿਆ ਕਲਤਾਰ, ਨਾਨਕ ਗੁਰਮੁਖ ਬੂਝੈ ਉਹ ਸ਼ਬਦ ਵਿਚਾਰ। ਬਲਾਵਲ ਮਹੱਲਾ ਤੀਜਾ, ਆਦ ਪੁਰਖ ਆਪੇ ਸ੍ਰਿਟ ਸਾਜੇ, ਜੀ ਜੰਤ ਮਾਇਆ ਮੋਇ ਪਜ, ਦੂਜੇ ਪਾਏ ਪ੍ਰਪੰਚ ਲਾਗੇ, ਆਵੇ ਜਾਹੇ ਮਰੇ ਅਪਾਗੇ, ਸਤਿਗੁਰ ਭੇਟੇ ਸੋਝੀ ਪਾਏ, ਪ੍ਰਪੰਚ ਚੁਕੇ ਸਚ ਸਮਾਏ। ਜਾ ਕੇ ਮਸਤਕ ਲਿਖਿਆ ਲੇਖ, ਤਾ ਕੇ ਮਨੁਸਿਆ ਪ੍ਰਵੇਖ ਰਖਾਓ, ਸ੍ਰਿਸ਼ਟਿਓ ਪਾਏ ਆਪੇ ਸਾ ਵੇਖੇ, ਕੋਈ ਨਾ ਮੇਟੈ ਤੇਰੇ ਲਿਖੈ, ਸਿੱਧ ਸਾਧਕ ਜੇ ਕੋ ਕਹੇ ਕਹਾਏ, ਪਰਮੇ ਪੂਲਾ ਆਵੇ ਜਾਏ। ਸਤਿਗੁਰ ਸੇਵੇ ਸੋ ਜਨ ਬੂਝੈ, ਆਉ ਮੈਂ ਮਾਰੇ ਤਾਂ ਦਰ ਸੂਝੇ, ਇੱਕ ਤੇ ਸਭ ਦੂਜਾ ਹੂਆ, ਏਕੋ ਵਰਤੇ ਅਵਰ ਨਾ ਬੀਆ, ਦੂਜੇ ਤੇ ਜੇ ਏਕੋ ਜਾਣੇ, ਗੁਰ ਕੈ ਸ਼ਬਦ ਹਰ ਦਰ ਨਿਸ਼ਾਣੇ। ਸਤਿਗੁਰ ਪੇਟੇ ਤਾਂ ਏਕੋ ਪਾਏ, ਵਿਚੋਂ ਦੂਜਾ ਠਾਕ ਰਖਾਏ, ਜਿਹਦਾ ਸਾਹਿਬ ਡਾਢਾ ਹੋਏ, ਇਸ ਨੂੰ ਮਾਰ ਨਾ ਸਕੇ ਕੋਏ, ਸਾਹਿਬ ਕੀ ਸੇਵ ਰਹੇ ਸਰਣਾਈ, ਆਪੇ ਬਖਸੇ ਦੇ ਵਡਿਆਈ, ਤੇਤੇ ਉਪਰ ਨਾਹੀਂ ਕੋਏ, ਕੌਣ ਡਰੇ ਡਰ ਕਿਸ ਕਾ ਹੋਏ, ਗੁਰਮਤੀ ਸਾਂਤ ਵਸੇ ਸਰੀਰ, ਸ਼ਬਦ ਚੀਨ ਫਿਰ ਲੱਗੇ ਨਾ ਪੀਰ, ਆਵੇ ਨਾ ਜਾਏ ਨਾ ਦੁਖ ਪਾਏ, ਨਾ ਮੇਰਾ ਤੇ ਸਹਿਜ ਸਮਾਏ, ਨਾਨਕ ਗੁਰਮੁਖ ਵੇਖੇ ਹਦੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ, ਇੱਕ ਸੇਵਕ ਇੱਕ ਪਰਮ ਭੁਲਾਏ, ਆਪੇ ਕਰੇ ਆਪ ਕਰਾਏ, ਏਕੋ ਵਰਤੇ ਅਵਰ ਨਾ ਕੋਏ, ਮਨ ਰੋਸ ਕੀਜੇ ਜੇ ਦੂਜਾ ਹੋਏ, ਸਤਿਗੁਰ ਸੇਵੇ ਕਰਨੀ ਸਾਰੀ, ਦਰ ਸੱਚ ਸੱਚੇ ਵਿਚਾਰੀ, ਥਿੱਤੀ ਵਾਰ ਸਭ ਸਭ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ, ਥਿੱਤੀ ਵਾਰ ਸਭ ਆਵੇ ਜਾਹੇ, ਗੁਰ ਸ਼ਬਦ ਨਿਚਲ ਸਦਾ ਸੱਚ ਸਮਾਹੇ, ਥਿੱਤੀ ਵਾਰ ਤਾਂ ਜਾਂ ਸੱਚ ਰਾਤੇ, ਬਿਨ ਆਵੇ ਸਾ ਭਰਮੇ ਕਾਚੇ, ਮਨ ਮੁਖ ਮਰੇ ਮਰ ਗਤੀ ਜਾਹੇ, ਏਕ ਨਾ ਚੇਤ ਦੂਜੇ ਲੋਭ ਆਹੇ, ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸਬਦੇ ਕਿਉਂ ਪਾਏ ਪਾਰ, ਆਪ ਪਾਇਓ ਪਾਵਣਹਾਰ, ਆਪੇ ਕੀ ਤੋਨ ਗੁਰ ਵਿਚਾਰ, ਬਹੁਤੇ ਪੇਖ ਕਰੇ ਪੇਖ ਤਾਰੀ, ਪਾਪਾ ਪਰਮੇ ਕਾਚੀ ਸਾਰੀ, ਅਇਥੇ ਸੁਖ ਨਾ ਆਗੇ ਹੋਏ, ਮਨ ਮੁਖ ਮੋਏ ਆਪਣਾ ਜਨਮ ਖੋਏ, ਸਤਿਗੁਰ ਸੇਵੇ ਪਰਮ ਚੁਕਾਏ, ਘਰ ਹੀ ਅੰਦਰ ਸੱਚ ਮਹਿਲ ਪਾਏ, ਆਪੇ ਪੂਰਾ ਕਰੇ ਸੋਹੋਏ, ਇਹ ਥਿੱਤੀ ਵਾਰ ਦੂਜਾ ਦੋਏ, ਸਤਿਗੁਰ ਬਾਜ ਹੋ ਅੰਧ ਗੁਬਾਰ, ਥਿੱਤੀ ਵਾਰ ਸੇਵੈ ਮੁਗਧ ਗੁਬਾਰ, ਨਾਨਕ ਗੁਰਮੁਖ ਬੂਝੈ ਸੋ ਜੀ ਪਾਏ, ਏਕਤ ਨਾਮ ਸਦਾ ਰਹਿਆ ਸਮਾਏ। ਬਿਲਾਵਲ ਮਹੱਲਾ ਪਹਿਲਾ, ਸ਼ੰਤ ਦੱਖਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੁੰਦ ਨਵੇਲੜੀਆ ਗੋਇਲ ਆਈ ਰਾਮ, ਮਟਕੀ ਡਾਰ ਧਰੀ ਹਰ ਲਿਵਲਾਈ ਰਾਮ, ਲਿਵਲਾਏ ਹਰ ਸਿਉ ਰਹੀ ਗੋਇਲ, ਸਹਿਜ ਸ਼ਬਦ ਸੀਗਾਰੀਆ, ਕਰ ਜੋੜ ਗੁਰ ਪੈ ਕਰ ਬੇਨੰਤੀ, ਮਿਲੋ ਸਾਜ ਪਿਆਰੀਆ, ਤਨ ਪਾਏ ਭਗਤੀ ਦੇਖ ਪ੍ਰੀਤਮ, ਕਾਮ ਕ੍ਰੋਧ ਨਿਵਾਰਿਆ, ਨਾਨਕ ਮੁੰਦ ਨਵੇਰ ਸੁੰਦਰ ਦੇਖ ਪਿਰਸਾ ਧਾਰਿਆ, ਸੱਚ ਨਵੇਲੜੀਏ ਜੋ ਬਨ ਬਾਲੀ ਰਾਮ, ਆਓ ਨਾ ਜਾਓ ਕਹੀ ਆਪਣੇ ਸਹਿ ਨਾ ਲੀ ਰਾਮ, ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੈ, ਆਗਾਧ ਬੋਧ ਅਕਥ ਕਥੀਏ ਸਹਿਜ ਪ੍ਰਭ ਗੁਣ ਗਾਵੈ, ਰਾਮ ਨਾਮ ਰਸਾਲ ਰਸੀਆ, ਰਵੇ ਸੱਜ ਪਿਆਰੀਆ, ਗੁਰ ਸ਼ਬਦ ਦੀਆ ਦਾਨ ਕੀਆ, ਨਾਨਕਾ ਵਿਚਾਰੀਆ, ਸ੍ਰੀ ਧਰਮ ਹੋਏੜੀ ਫਿਰ ਸੰਸੂਤੀ ਰਾਮ, ਗੁਰ ਕੇ ਪਾਏ ਚਲੋ ਸਾਜ ਸੰਗੂਤੀ ਰਾਮ, ਤਨ ਸਾਜ ਸੰਗੂਤੀ ਹਰ ਸੰਸੂਤੀ, ਸੰਗ ਸਖੀ ਸਹੇਲੀਆ, ਇੱਕ ਪਾਏ ਇੱਕ ਮਨ ਨਾਮ ਵਸਿਆ, ਸਤਿਗੁਰੂ ਹਮ ਮਿਲੀਆ, ਦਿਨ ਰਹਿਣ ਕੜੀ ਨਾ ਚਸਾ ਵਿਸਰੈ, ਸਾਸ ਸਾਸ ਨਿਰੰਜਨੋ ਸਬਦ ਜੋਤ ਜਗਾਏ ਦੀਪਕ, ਨਾਨਕਾ ਪਹੁ ਪੰਜਨੋ ਜੋਤ ਸਵਾਇੜੀਏ, ਫਿਰ ਭਵਨ ਸਾਰੇ ਰਾਮ, ਕੜ ਕੜਰਾ ਰਹਿਆ ਅਲਖ ਅਪਾਰੇ ਰਾਮ, ਅਲਖ ਅਪਾਰ ਅਪਾਰ ਸਾਚਾ, ਆਪ ਮਾਰ ਮਿਲਾਈਏ, ਪੌਮੇ ਮਮਤਾ ਲੋਭ ਜਲ ਹੋ ਸਬਦ ਮੈਲ ਚੁਕਾਈਏ, ਦਰਜਾਏ ਦਰਸ਼ਨ ਕਰੀ ਪਹਾਣੇ, ਤਾਰੇ ਤਾਰਨ ਹਾਰਿਆ, ਹਰ ਨਾਮ ਅੰਮ੍ਰਿਤ ਚਾਗ ਤ੍ਰਿਪਤੀ, ਨਾਨਕਾ ਉਰਤਾਰਿਆ। ਬਿਲਾਵਲ ਮਹੱਲਾ ਪਹਿਲਾ, ਮੈਂ ਮਨ ਚਾਓ ਘਣਾ ਸਾਜ ਵਿਗਾਸੀ ਰਾਮ, ਮੋਹੀ ਪ੍ਰੇਮ ਪਰੇ ਪ੍ਰਪਨਾਸੀ ਰਾਮ, ਅਵਗਤੋ ਹਰਨਾਥ ਨਾਥ ਇਸੇ ਭਾਵੇ ਸੋਥੀ ਹੈ, ਕਿਰਪਾਲ ਸਦਾ ਦਿਆਲ ਦਾਤਾ,
جیاں اندر تو جیئے، میں اور گیان نہ تیان پوجا، ہر نام انتر وسر ہے، پیخ پونی ہٹ نہ جانا، نانکا سج گئے رہے، بنڈی رین پلی، دن سے سوائے رام، نکر سوتڑیے، پھر مجگائے رام، نبھان نبتن سبد جاگی، اپنے پھر پانیاں، تج کوڑ کپت سبھاو دوجا، چاکری لو کانیاں، میں نام ہر کا ہار کنٹھے، ساچ سبد نیسانیاں، کر جوڑ نانک ساچ مانگے، نظر کر تد پھانیاں، جاگ سلو نڈیے، بولے گربانی رام، جنس مننے اڑی، آکت کہانی رام، آکت کہانی پد نربانی، او ورلا گرمک بوجھے، او سد سمائے، آب گوائے، تیر پاون سو جی سوجھے، رے اتیت، اپرم پراتا، ساچ من گن ساریا، او پورہ یا سر بٹھائی، نانکا ارتھاریا، مائل بلائیڑی گے، پگت سنے رام، گرمت من ریسی، سیج سدے ہی رام، ماں مار ریجے، سبد سیجے، رے لوک ناس پشانے، من ڈیگ ڈول نہ جائے کت ہی، اپنا پھر جانے، میں آدھار تیرا، تو خسم میرا، میں تان تکیا تیرا، ساچ سوچا صدا نانک، گر سبد چگر نبیرو،

ਹਰ ਪ੍ਰਸਿੱਧੀ ਆਇਆ, ਮਨਸੁਖ ਸੁਮਾਣਾ ਰਾਮ, ਗੁਰ ਤੁੱਠੇ ਹਰ ਪ੍ਰਤਾਇਆ, ਰੰਗ ਰਲੀਆ ਮਾਣਾ ਰਾਮ, ਵਡਭਾਗੀਆ ਸੁਹਾਗਣੀ, ਹਰ ਮਸਤਕ ਮਾਣਾ ਰਾਮ, ਹਰ ਪ੍ਰਭਰ ਸੁਹਾਗ ਹੈ, ਨਾਨਕ ਮਨ ਭਾਣਾ ਰਾਮ, ਨਿਮਾਣਿਆ ਹਰ ਮਾਣ ਹੈ, ਹਰ ਪ੍ਰਭਰ ਆਪੇ ਰਾਮ, ਗੁਰਮੁਖ ਆਪ ਗਵਾਇਆ, ਨਿਤ ਹਰ ਹਰ ਜਾਪੇ ਰਾਮ, ਮੇਰੇ ਹਰ ਪ੍ਰਭਾਵੇ ਸੋ ਕਰੇ, ਹਰ ਰੰਗ ਹਰ ਰਾਪੇ ਰਾਮ, ਜਨ ਨਾਨਕ ਸਹਿਜ ਮਲਾਇਆ, ਹਰ ਰਸ ਹਰ ਥਾਪੇ ਰਾਮ, ਮਾਨਸ ਜਨਮ ਹਰ ਪਾਈਏ, ਹਰ ਰਾਵਣ ਵੇਰਾ ਰਾਮ, ਗੁਰਮੁਖ ਮਿਲ ਸੁਹਾਗਣੀ।

ਰਾਮ ਗੋਰ ਹਾਰ ਪ੍ਰਭ ਅਗਮ ਦਰੜਾਇਆ ਮਨ ਤਨ ਰੰਗ ਪੀਨਾ ਰਾਮ ਭਗਤ ਵਛਲ ਹਰ ਨਾਮ ਹੈ ਗੁਰਮੁਖਰ ਲੀਨਾ ਰਾਮ ਬਿਨ ਹਰ ਨਾਮ ਨਾ ਜੀਵਦੇ ਜਿਉ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਿਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ ਵਸੈ ਵੜ ਭਾਗ ਗੁਰਪੂਰੇ ਵੇਖਾ ਲਿਆ ਨਾਨਕ ਹਰ ਲਿਵ ਲਾਗ ਸ਼ੰਤ ਮੇਰਾ ਹਰ ਪ੍ਰਭ ਰਾਮਣ ਆਈਆ ਹਉ ਮੇ ਬਗ ਜਾਗੇ ਰਾਮ ਗੁਰਮਤ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵੜ ਭਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰ ਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨ ਅੰਧੇਰਾ

ਜਿਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਿਹਾਰੀ ਰਾਮ। ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ। ਅਵਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ। ਮਨ ਪ੍ਰੀਤ ਲੱਗ ਗਏ ਵੱਡੇ ਭਾਗ ਗਏ ਤਾਂ ਮਿਲ ਗਏ ਪੂਰਨ ਪਤੇ। ਸਹਿਜੇ ਸਮਾਏ ਗਏ ਗੋਬਿੰਦ ਪਾਈਏ ਦਿਓ ਸਖੀਏ ਮੋਹੇ ਮੱਤੇ। ਦੇ ਨਾਰਾਇਣ ਠਾਲਡੀ ਕਰੋ ਸੇਵ ਪ੍ਰਭ ਕਵਨ ਜੁਗਤੀ ਪਾਇਆ। ਬਿਰਵੰਤ ਨਾਨਕ ਕਰੋ ਕਿਰਪਾ ਲੈ ਹੋ ਮੋਹੇ ਲੜ ਲਾਇਆ। ਪਿਆ ਸਮਾੜਾ ਹਰ ਤਨ ਸਾਹਾ ਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ। ਮਿਲੇ ਸੰਤ ਪਿਆਰੇ ਦਇਆ ਤਾਰੇ ਅਕਥੇ ਅਕਥ ਵਿਚਾਰੋ ਇੱਕ ਚਿੱਤ ਇੱਕ ਮਨ ਚਾਹੇ ਸੁਆਮੀ ਲਾਏ ਪ੍ਰੀਤ ਪਿਆਰੋ। ਕਰ ਜੋੜ ਪ੍ਰਾਪ ਕਰ ਬੇਨੰਤੀ ਮਿਲੇ ਹਰ ਸਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪਰ ਅਗਮ ਅਥਾਹਾ। ਸਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖੇ ਸਮੂਹ ਪਇਆ ਗਇਆ ਵਿਜੋਗੋ ਰਾਮ। ਮੇਰੇ ਸੰਤ ਆਏ ਪ੍ਰਭ ਤੇ ਆਏ ਬਣੇ ਅਚਰ ਜਾਨੀਆਂ ਮਿਲ ਕੱਤਰ ਹੋਏ ਸਹਿਜਟ ਹੋਏ ਮਨ ਪ੍ਰੀਤ ਉਪਜੀ ਮਾਨੀਆਂ। ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਹਰ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ। ਪਵਨ ਸੁਹਾਵੜਾ ਤਰਤ ਸੁਭਾਗੀ ਰਾਮ ਪ੍ਰਭ ਕਰ ਆਏੜਾ ਗੁਰਚਰਣੀ ਲਾਗੀ ਰਾਮ। ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਤੂਰੀ ਹਰ ਮਿਲੇ ਕੰਤ ਵਿਸ਼ੁਨਿਆ ਆਨੰਦ ਅਨਦਿਨ ਵਜੇ ਵਾਜੇ ਅੰਗ ਮਤ ਮਨ ਕੀ ਤਿਆਗੀ। ਬਿਨਵੰਤ ਨਾਨਕ ਸਰਨ ਸੁਆਮੀ ਸੰਤ ਸੰਗ ਲਿਵਲਾਗੀ। ਬਿਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ ਅਨਹਦ ਬਾ ਜਿੱਤਰਾ ਇਸ ਧੁਨ ਦਰਬਾਰ ਆਰਾਮ। ਆਨੰਦ ਅਨਦਨ ਵਜੇ ਵਾਜੇ ਦਿਨ ਸਰੈਣ ਉਮਾਹਾ ਤੈ ਰੋਗ ਸੋਗ ਨਾ ਦੁਖ ਵਿਆਪੇ ਜਨਮ ਮਰਨ ਨਾ ਤਾਹਾ। ਰਿੱਧ ਸਿੱਧ ਸੁਦਰਸ ਅੰਮ੍ਰਿਤ ਭਗਤ ਭਰੇ ਭੰਡਾਰਾ ਬਿਨਵੰਤ ਨਾਨਕ ਬਲਿਹਾਰ ਵੰਨਿਆ ਪਾਰ ਬ੍ਰਹਮ ਪ੍ਰਾਣ ਅਧਾਰਾ। ਸੁਣ ਸਖੀ ਸਹੇਲੜੀ ਹੋ ਮਿਲ ਮੰਗਲ ਗਾਵੇ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵੇ ਰਾਮ। ਕਰ ਪ੍ਰੇਮ ਰਾਵੇ ਤਿਸੇ ਪਾਵੇ ਇੱਕ ਨਿਮਖ ਪਲਕ ਨਾ ਤਿਆਗੀਏ ਗਏ ਕੰਠ ਲਾਈਏ ਨਹਿ ਲਜਾਈਏ ਚਰਨ ਰਾਜ ਮਨ ਪਾਗੀਏ। ਭਗਤ ਠਗੋਰੀ ਪਾਏ ਮੋਹ ਅੰਤ ਕਥੂ ਨਾ ਤਾਵੇ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੇ ਬਿਸਮਨ ਬਿਸਮ ਪਈ। ਇਹ ਗੁਣ ਅਵਿਨਾਸੀ ਰਾਮ ਕਰ ਗਏ ਪੁਜਾ ਗਹੀ ਕੱਟ ਜਮਕੀ ਫਾਸੀ ਰਾਮ ਗਏ ਪੁਜਾ ਲੀਨੀ ਦਾਸ ਕੀਨੀ ਅੰਕਰ ਅਦੋਧ ਜਣਾਇ ਮਲਨ ਮੋਹ ਵਿਕਾਰ ਨਾਠੇ ਦਿਵਸ ਨਿਰਮਲ ਆਇਆ ਦਿੱਟ ਧਾਰੀ ਮਨ ਪਿਆਰੀ ਮਹਾ ਦੁਰਮਦਨਾਸੀ ਬਿਨਵੰਤ ਨਾਨਕ ਪਈ ਨਿਰਮਲ ਪ੍ਰਭ ਮਿਲੇ ਅਵਿਨਾਸੀ ਸੂਰਜ ਕਿਰਨ ਮਿਲੇ ਜਲਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਸੀ ਆ ਰਾਮ ਬ੍ਰਹਮ ਦੀ ਸਹਿ ਬ੍ਰਹਮ।

ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਫਿਰ ਕਾ ਮੰਗਲ ਗਾਵੇ ਤਜਮਾਨ ਸਖੀ ਤਜਮਾਨ ਸਖੀ ਮਦ ਆਪਣੇ ਪ੍ਰੀਤਮ ਪਹਾਵੇ ਤਜਮਾਨ ਵੋ ਵਿਕਾਰ ਦੂਜਾ ਸੇਵ ਏਕ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਵਿਖੰਡਨੋ ਹੋਏ ਦਸ ਦਾਸੀ ਤਜ ਉਦਾਸੀ ਬਹੁੜ ਵਿਧੀ ਨਾ ਤਾਵਾ ਨਾਨਕ ਪੈਮ ਪੈ ਕਰੋ ਕਿਰਪਾ ਤਾਮ ਮੰਗਲ ਗਾਵਾ ਅੰਮ੍ਰਿਤ ਪ੍ਰੇਕਾ ਨਾਮ ਮੈਂ ਅੰਧਲੇ ਟੋਨੀ ਉਹ ਜੋ ਹੈ ਬੋ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਹਾਂ ਵਿਚਿੱਤਰ ਚੰਚਲ ਅਣਕ ਪਾਗ ਦਿਖਾਵੇ ਹੋਏ ਠੀਠ ਮੀਠੀ ਮਨੇ ਲਾਗੇ ਨਾਮ ਲੈਣ ਨਾ ਆਵੇ ਗ੍ਰਹਿ ਬਣੇ ਤੀਰੇ ਵਰਤ ਪੂਜਾ ਬਾੜ ਘਾਟੇ ਜੋਨੀ ਨਾਨਕ ਪੈਂਪੇ ਦਇਆ ਤਾਰੋ ਮੈਂ ਨਾਮ ਅੰਧਲੇ ਟੋਨੀ ਮੋਹੇ ਅਨਾਥ ਪ੍ਰੇਨਾਥ ਜਿਉ ਜਾਨੋ ਤਿਉ ਰੱਖੋ ਚਿਤਰਾਈ ਮੋਹੇ ਨਾਹੇ ਰੀਝਾਵੋ ਕਹਿ ਮੁਖੋ ਨੈ ਚਤਰ ਸੁਗਰ ਸੁਜਾਨ ਬੇਤੀ।

ਲੜ ਲੜਾਏ ਸਭ ਮੈਂ ਮਿਰਖ ਮਾਰੀ ਹੋਏ ਗਤੇ ਪੀਤ ਚਿਤਵੋ ਮਿਟ ਅੰਧਾਰੇ ਜੋ ਆਸ ਚਕਵੀ ਦਿਨ ਚਰੇ ਨਾਨਕ ਪੈਮ ਪੈ ਪ੍ਰਸੰਗ ਮੇਲੀ ਮਛਲੀ ਨੀਰ ਨਾ ਵਿਸਰੈ ਤਨ ਤਨ ਹਮਾਰੇ ਭਾਗ ਕਰ ਆਇਆ ਪਿਰ ਮੇਰਾ ਤੁਹੀ ਬੰਕ ਦੁਆਰ ਸਗਲਾ ਬਨਹਰਾ ਹਰ ਹਰਾ ਸੁਵਾਮੀ ਸੁਖੇ ਗਾਮੀ ਅੰਧ ਮੰਗਲ ਰਸ ਖਣਾ ਨਵਲ ਨਵਤਨ ਨਾ ਉਬਾਲਾ ਕਮ ਰਸਨਾ ਗੁਣ ਫਨਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖ ਹਰ ਨਾਨਕ ਪੈਮ ਪੈ ਮੇਰੀ ਆਸ ਪੂਰੀ ਮਿਲੇ ਸੁਵਾਮੀ ਅਪਰੰਪਰਾ ਬਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸਾਂਤ ਦਇਆਲ ਪ੍ਰਭ ਸਰਬ ਸੁਖਾਨੰਦ ਪੀਓ ਸੁਖ ਸਾਗਰ ਪ੍ਰਾਪੇਟੇ ਨਾਨਕ ਸੁਖੀ ਹੋ ਤਿਉ ਜੀਉ ਸ਼ੰਤ ਸੁਖ ਸਾਗਰ ਪ੍ਰਾਪਾਈਏ ਜਬ ਹੋਵੇ ਭਾਗੋ ਰਾਮ ਮਾਨਨ ਮਾਨ ਵਜਾਈਏ ਹਰ ਚਰਣੀ ਲਾਗੋ ਰਾਮ ਤੋੜ ਸਿਆਮ ਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸਰਣਾਈ ਰਾਮ ਰਾਏ ਫਿਰ ਹੋਏ ਸੁਹਾਗੋ ਰਾਮ ਤੋ ਪ੍ਰਭ ਤਜ ਕਦ ਲਾਗੀਏ ਜਿਸ ਬਿਨ ਮਰ ਜਾਏਗੇ ਰਾਮ ਲਾਜ ਨ ਆਵੇ ਅਗਿਆਨ ਮਤੀ ਦੁਰਜਨ ਬਿਰਮਾਈ ਗਏ ਰਾਮ ਪਤਿਤ ਪਾਵਨ ਪ੍ਰਭ ਤਿਆਗ ਕਰੇ ਹਉ ਕਤ ਠਹਿਰਾਈ ਗਏ ਰਾਮ ਨਾਨਕ ਭਗਤ ਭਾਉ ਕਰ ਦਇਆਲ ਕੀ ਜੀਵਨ ਪਦ ਪਾਏ ਗਏ ਰਾਮ ਸ੍ਰੀ ਗੋਪਾਲ ਨਾ ਉਚਰੇ ਬਲ ਗਈਏ ਦੋ ਚਾਰ ਨਰਸ ਨਾਰਾਮ ਪ੍ਰਭ ਭਗਤ ਵਛਲ ਨੈ ਸੇਵ ਹੀ ਤਾਇਆ ਕਾਕ ਗ੍ਰਸਨਾ ਰਾਮ ਪ੍ਰਮੋਹੀ ਦੂਖ ਨਾ ਜਾਣ ਹੀ ਕੁੜਜੂਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸ਼ਟਾ ਕ੍ਰਿਮ ਪਸਨਾ ਰਾਮ ਲਾਏ ਬਿਰੋ ਭਗਵੰਤ ਸੰਗੇ ਹੋਏ ਮਿਲ ਬੈਰਾਗਨ ਰਾਮ ਚੰਦਨ ਚੀਰ ਸੁਗੰਧ ਰਸਾ ਹੋਮੇ ਬਿਖ ਤਿਆਗਨ ਰਾਮ ਈਤ ਊਤ ਨੈ ਡੋਲੀਏ ਹਰ ਸੇਵਾ ਜਾਗਨ ਰਾਮ ਨਾਨਕ ਜੇ ਪ੍ਰਪਾਇਆ ਆਪਣਾ ਤਾਂ ਅਟਲ ਸੁਹਾਗਣ ਰਾਮ ਬਿਲਾਵਲ ਮਹੱਲਾ ਪੰਜਵਾਂ ਹਰ ਖੋਜੋਵੜ ਪਾਗੀਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਵੀਏ ਪਾਰ ਬ੍ਰਹਮ ਕੇ ਰੰਗੇ ਰਾਮ ਤੋ ਪ੍ਰਸਦ ਹੀ ਸੇਵੀਏ ਪਾਈ ਗੇ ਫਲ ਮੰਗੇ ਰਾਮ ਨਾਨਕ ਪ੍ਰਸਰਣਾਗਤੀ ਜਬ ਅੰਤ ਤਰੰਗੇ ਰਾਮ ਇਕ ਤਿਲ ਪ੍ਰਭੂ ਨਾ ਵਿਸਰੈ ਜਿਨ ਸਖੁਜ ਦੀਨਾ ਰਾਮ ਵੜਭਾਗੀ ਮੇਲਾਵੜਾ ਗੁਰਮੁ ਪਿਰ ਚੀਨਾ ਰਾਮ ਬਾਂ ਪਗੜ ਤਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਬਤ ਨਾਨਕ ਜੀਵੈ ਸੀਤਲ ਮਨਸੀਨਾ ਰਾਮ।

ਗੋਬਿੰਦ ਕੇ ਸਭ ਇਸ਼ ਪੁਜਾਮੀ ਰਾਮ, ਨਾਨਕ ਉਧਰੇ ਜਪ ਹਰੇ ਸਹੂ ਕਾ ਸੁਆਮੀ ਰਾਮ, ਰਪਿ ਨੇੜੇ ਆਪਣੇ ਰਾਮ ਸੰਗੇ ਤੇ ਲੋਇਣ ਨੀਕੇ ਰਾਮ, ਪ੍ਰਾਪੇਹਿਤ ਇੱਛਾ ਪੁੰਨਿਆ ਮਿਲ ਸਾਜਨ ਜੀ ਕੇ ਰਾਮ, ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਪੀਕੇ ਰਾਮ, ਨਾਨਕ ਜਲ ਜਲੇ ਸਮਾਇਆ ਜੋ

ਆਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰਾਇਣ ਗੁਣ ਉਚਰੈ ਹਰ ਹਰ ਹਰ ਉਰ ਲਿਵਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੇ ਦੇਖ ਹਰ ਇਕ ਨਿਮਕ ਕੜੀ ਮੁਖ ਲਾਗ ਮਹੱਲਾ ਤੀਜਾ ਬਲਾਵਲ ਤਬ ਹੀ ਕੀਜੀਏ ਜਬ ਮੁਖ ਹੋਵੇ ਨਾਮ ਅਰਾਗ ਨਾ ਸਭ ਸੋਹਣੇ ਜਾਂ ਲਾਗੇ ਸਹਿਜ ਧਿਆਨ ਅਰਾਗ ਨਾ ਛੋੜ ਹਰ ਸੇਵੀਏ ਤਾਂ ਦਰਗੇ ਪਾਏਗੇ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਤੂਕੇ ਮਨ ਅਭਾਨ ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਸਭ ਤੁਧ ਉਪਾਇਆ

ਲਏ ਛਡਾਇਆ, ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਨਾਮ ਸਮਾਇਆ। ਸਲੋਕ ਮਹੱਲਾ ਤੀਜਾ। ਦੂਜੇ ਪਾਏ ਬਿਲਾਵਲ ਨਾ ਹੋਵਈ, ਮਨਮੁਖ ਥਾਏ ਨਾ ਪਾਏ, ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨਾ ਪਾਇਆ ਜਾਏ। ਮਨ ਹੜ ਕਰਮ ਕਮਾਵਣੇ, ਥਾਏ ਨਾ ਕੋਈ ਪਾਏ, ਨਾਨਕ ਗੁਰਮੁਖ ਆਪ ਵਿਚਾਰੀਏ, ਵਿਚੋਂ ਆਪ ਗਵਾਏ, ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਵਸਿਆ ਮਨ ਆਏ। ਜੰਮਣ ਮਰਣਾ ਕਟਿਆ, ਜੋਤੀ ਜੋਤ ਮਿਲਾਏ, ਮੁਹੱਲਾ ਤੀਜਾ। ਬਿਲਾਵਲ ਕਰਿਓ ਤੁਮ ਪਿਆਰੇ ਹੋ, ਇਕ ਸਿਉਂ ਲਿਵਲਾਏ, ਜਨਮ ਮਰਨ ਦੁੱਖ ਕੱਟੀਏ, ਸੱਚੇ ਰਹੇ ਸਮਾਏ। ਸਦਾ ਬਿਲਾਵਲ ਆਨੰਦ ਹੈ, ਜੇ ਚੱਲੇ ਸਤਿਗੁਰ ਪਾਏ, ਤਾਂ ਸੰਗਤੀ ਬੈ ਪਾਉ ਕਰ, ਸਦਾ ਹਰ ਕੇ ਗੁਣ ਗਾਏ। ਨਾਨਕ ਸੇਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ ਪੌੜੀ, ਸਭਨਾ ਜੀਆਂ ਵਿੱਚ ਹਰ ਆਪ, ਤੋ ਭਗਤਾਂ ਕਾ ਮਿੱਤ ਹਰ, ਸਭ ਕੋਈ ਹਰ ਕੇ ਵਸ, ਭਗਤਾਂ ਕੈ ਆਨੰਦ ਕਰ। ਹਰ ਭਗਤਾਂ ਕਾ ਮੇਲੀ ਸਰਬਤ ਸੋ, ਨਿਸਲ ਜਾਂ ਟੰਗ ਤਾਰ, ਹਰ ਸਭਨਾ ਕਾ ਹੈ ਖਸਮ, ਤੋ ਭਗਤ ਜਨ ਚਿਤ ਕਰ, ਅਪੜ ਕੋਈ ਨਾ ਸਕੈ, ਸਭ ਚਖ ਜਗ ਪਾਵੇ ਚੜ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਤੇ ਬ੍ਰਾਹਮਣਾ, ਜੇ ਚੱਲੇ ਸਤਿਗੁਰ ਪਾਏ, ਜਿਨ ਕੈ ਹਿਰਦੇ ਹਰ ਵਸੈ, ਹੋਮੇ ਰੋਗ ਗਵਾਏ, ਗੁਣ ਰਵੇ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਇਹ ਜੁਗਮੈ ਵਿਰਲੇ ਬ੍ਰਾਹਮਣ, ਬ੍ਰਹਮ ਬਿੰਦੇ ਚਿਤ ਲਾਏ, ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ, ਹੇ ਰਾਮ ਰਹੇ ਲਿਵਲਾਏ। ਮਹੱਲਾ ਤੀਜਾ। ਸਤਿਗੁਰ ਕੀ ਸੇਵਨਾ ਕੀਤੀ ਆ, ਸ਼ਬਦ ਨਾ ਲੱਗੋ ਪਾਓ, ਹੋਮੇ ਰੋਗ ਕਮਾਵਣਾ, ਅਧ ਦੀਰਗ ਬਹੁ ਸਵਾਓ, ਮਨ ਹਠ ਕਰਮ ਕਮਾਵਣੇ, ਫਿਰ ਜੋ ਨੀ ਪਾਏ, ਗੁਰਮੁਖ ਜਨਮ ਸਫਲ ਹੈ, ਜਿਸ ਨੂੰ ਆਪੇ ਲਏ ਮਿਲਾਏ। ਨਾਨਕ ਨਦਰੀ ਨਦਰ ਕਰੇ, ਤਾਂ ਨਾਮ ਤਨ ਪੱਲੇ ਪਾਏ ਪੌੜੀ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਏ, ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ, ਗੁਜ ਗੱਲ ਜੀ ਕੀਚੇ ਸਤਿਗੁਰੂ ਪਾਸ, ਤਾਂ ਸਰਬ ਸੁਖ ਪਾਈਏ, ਗੁਰਪੂਰਾ ਹਰ ਉਪਦੇਸ਼ ਦੇ, ਸਭ ਭੁੱਖ ਲੈ ਜਾਈਏ, ਜਿਸ ਪੂਰਬ ਹੋਵੇ ਲਿਖਿਆ, ਸੋ ਹਰ ਗੁਣ ਗਾਈਏ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਖਾਲੀ ਕੋ ਨਹੀਂ, ਮੇਰੇ ਪ੍ਰਾ ਮੇਲ ਮਿਲਾਏ, ਸਤਿਗੁਰ ਕਾ ਦਰਸ਼ਨ ਸਫਲ ਹੈ, ਜਿਹਾ ਕੋ ਇੱਛੇ ਤੇਹਾ ਫਲ ਪਾਏ, ਗੁਰ ਕਾ ਸ਼ਬਦ ਅੰਮ੍ਰਿਤ ਹੈ, ਸਭ ਤ੍ਰਿਸ਼ਨਾ ਭੁੱਖ ਗਵਾਏ। ਹਰ ਅਸ ਪੀ ਸੰਤੋਖ ਹੋਆ, ਸਚ ਵਸਿਆ ਮਨ ਆਏ, ਸਚ ਧਿਆਏ ਅਮਰਾ ਪਦ ਪਾਇਆ, ਅਣਹਦ ਸ਼ਬਦ ਵਜਾਏ, ਸਚੋ ਦਹਿਦ ਪਸਰਿਆ, ਗੁਰ ਕੈ ਸਹਿ ਸੁਪਾਏ, ਨਾਨਕ ਜਿਨ ਅੰਦਰ ਸਚ ਹੈ,

ਪਗਧੇ ਦੇ ਹਉਮੇ ਮਾਰ ਮਲਾਇਨ ਗੁਰ ਕੇ ਸ਼ਬਦ ਸੁਚੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਗੁਰ ਵਿਚ ਨਾਵੇ ਕੀ ਵੱਡੀ ਵਡਿਆਈ ਹਰ ਕਰਤੇ ਆ ਵਧਾਈ ਸੇਵਕ ਸਿੱਖ ਸਾ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੇ ਪਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸ ਹੀ ਕੀ ਚਕਮਾਈ ਜਾਂ ਸੱਚੇ ਸਿਉ ਬਣਿਆਈ ਜੇ ਗੱਲ ਕਰਤੇ ਪਾਵੇ ਤਾਂ ਨਿਤ ਨਿਤ ਚੜੇ ਸਵਾਈ ਸਭ ਚਾਖ ਚਗ ਮਰੇ ਲੋਕਾਈ ਸਲੋਕ ਮਹੱਲਾ ਤੀਜਾ ਤ੍ਰਿਗ ਤੇ ਆਸਾ ਦੂਜੇ ਪਾਪ ਕੀ ਜੋ ਮੋਹ ਮਾਇਆ ਚਿਤ ਲਾਏ ਹਰ ਸੁਖ ਪੱਲਰ ਤਿਆਗਿਆ ਨਾਮ ਸਾਰ ਦੁਖ ਪਾਏ ਮਾਨ ਮੁਖ ਅਗਿਆਨੀ ਅੰਧਲੇ ਜਨਮ ਮਰੇ ਫਿਰ ਆਵੇ ਜਾਏ ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੇ ਤੂੰ ਹਰ ਹਰ ਨਾਮ ਤੇ ਆਏ ਨਾਮ ਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਹੋਇਆ ਸੰਸਾਰ ਸਭ ਕੋ ਜਮ ਕੇ ਚੀਰੇ ਵਿਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਤੂੰ ਉਬਰ ਜੇ ਬਗਸੇ ਕਰਤਾਰ ਨਾਨਕ ਗੁਰਪ੍ਰਸਾਦੀ ਉਹ ਮਨ ਤਾਂ ਤਰੈ ਜਾਂ ਛੋਡੇ ਅਹੰਕਾਰ ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰਸਬਦੀ ਵਿਚਾਰ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆਰਾਂ ਕੇ ਮੂੰਹ ਫਿਟਕੀ ਹੈ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਸ਼ਾਈ ਜਨ ਨਾਨਕ ਸੱਚ ਆਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਏ ਜੇ ਹਰ ਪਰਾ ਬਖਸ਼ ਕਰੇ ਉਪਾਵਾਂ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸਾਂਤ ਹੈ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਵਸੈ ਹੋਮੇ ਜਾਏ ਅਭਿਮਾਨ ਨਾਨਕ ਨਦਰੀ ਪਾਈਏ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਹਾ ਰਾਜੇ ਖਾਨ ਉਮਰਾਬ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੇ ਤੂੰ ਇਹ ਕਰੇ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੇ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸਿੱਟ ਬੋਲੇ ਕਰ ਸਤਿਗੁਰ ਅੱਗੇ ਤਾਰਕ ਮਾਮਣ ਕੋ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਾ ਮਾਰ ਕਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ ਸਲੋਕ ਮਹੱਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੇ ਦੁੱਖ ਵਿਚ ਕਾਰ ਕਮਾਵਣੀ ਦੁੱਖ ਵਰਤੇ ਦੁੱਖ ਆਗੇ ਕਰਮੀ ਸਤਿਗੁਰ ਫੇਟੀਏ ਤਾਂ ਸੱਚ ਨਾਮ ਲਿਵ ਲਾਗੇ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਪ੍ਰਮ ਪੋ ਭਾਗੇ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸਦਾ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤੇਮਰ ਅਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮੈਲੇ ਮਰੇ ਗਵਾਰ ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ ਪੰਡਤ ਨਾਨਕ ਸੁਣੋ ਜਨ ਭਾਈ ਸਤਿਗੁਰ ਸੇਵ ਹੋਮੇ ਮਲ ਜਾਈ ਅੰਦਰ ਸੰਸਾਰ

ਪੌੜੀ, ਜਿਸਨੁ ਹਰ ਭਗਤ ਸੱਚ ਬਖਸੀਐਨ, ਸੋ ਸੱਚਾ ਸਾਹੋ। ਇਸ ਕੀ ਮੋਹਤਾ ਜੀ ਲੋਕ ਕੱਢਦਾ, ਹੋਰ ਹਟ ਨਾ ਵੱਥ ਨਾ ਵੇ ਸਾਹੋ। ਭਗਤ ਜਿਨਾ ਕੋ ਸਨਮੁਖ ਹੋਵੇ, ਸੋ ਹਰ ਰਾਸ ਲੈ ਵੇ ਮੁਖ ਪਸ ਪਾਹੋ। ਹਰ ਕੇ ਨਾਮ ਕੇ ਵਾਪਾਰੀ, ਹਰ ਭਗਤ ਹੈ ਜਮ ਜਾ ਗਾਤੀ, ਤਿਨਾ ਨੇੜ ਨਾ ਜਾਹੋ। ਜਨ ਨਾਨਕ ਹਰ ਨਾਮ ਤਨ ਲੱਦਿਆ, ਸਦਾ ਵੇ ਪਰਵਾਹੋ। ਸਲੋਕ ਮਹੱਲਾ ਤੀਜਾ, ਇਹ ਜੁਗ ਮੈਂ ਭਗਤੀ ਹਰ ਤਨ ਖੱਟਿਆ, ਹੋਰ ਸਭ ਜਗਤ ਪਰਮ ਫੁਲਾਇਆ। ਗੁਰਪ੍ਰਸਾਦੀ ਨਾਮ ਮਨ ਵਸਿਆ, ਅਨ ਦਿਨ ਨਾਮ ਤੇ ਆਇਆ। ਦੇਖਿਆ ਮੈਂ ਉਦਾਸ ਹੈ, ਹਉਮੈ ਸ਼ਬਦ ਜਲਾਇਆ। ਆਪ ਤਰਿਆ ਕੁਲ ਉਧਰੇ, ਤਨ ਜਣੇਂਦੀ ਮਾਇਆ। ਸਦਾ ਸਹਿਜ ਸੁਖ ਮਨ ਵਸਿਆ, ਸੱਚੇ ਸਿਉ ਲਵਲਾਇਆ। ਬ੍ਰਹਮਾ ਬਿਸਨ ਮਹਾਂ ਜੋ ਤ੍ਰੈ ਗੁਣ ਫੁੱਲੇ, ਹਉਮੈ ਮੋਹ ਵਧਾਇਆ। ਪੰਡਿਤ ਪੜ ਪੜਮੋ ਨੀ ਫੁੱਲੇ, ਦੂਜੇ ਪਾਏ ਚਿਤ ਲਾਇਆ। ਜੋਗੀ ਜੰਗਮ ਸੰਨਿਆਸੀ ਫੁੱਲੇ, ਵਿਣ ਗੁਰ ਤਤ ਨ ਪਾਇਆ। ਮਾਨਮੁਖ ਦੁਖੀਏ ਸਦਾ ਪਰਮ ਫੁੱਲੇ, ਤਿਨੀ ਬਿਰਤਾ ਜਨਮ ਗਵਾਇਆ। ਨਾਨਕ ਨਾਮ ਰਤੇ ਸਈ ਜਨ ਸਮਦੇ, ਜੇ ਆਪੇ ਬਖਸ ਮਿਲਾਇਆ। ਮਹੱਲਾ ਤੀਜਾ, ਨਾਨਕ ਸੋ ਸਾਲ ਆਈਏ, ਜਿਸ ਵਸ ਸਭ ਕਿਛ ਹੋਏ। ਤਿਸ ਹੈ ਸਰੇ ਵੋ ਪ੍ਰਾਣੀ ਹੋ, ਤਿਸ ਬਿਨ ਅਵਰ ਨਾ ਕੋਏ। ਗੁਰਮੁਖ ਅੰਤਰ ਮਨ ਵਸੇ, ਸਦਾ ਸਦਾ ਸੁਖ ਹੋਏ ਪੌੜੀ। ਜਿਨੀ ਗੁਰਮੁਖ ਹਰ ਨਾਮ ਤਨ ਨਾ ਖੱਟਿਓ, ਸੇ ਦੇਵਾਲੀਏ ਜੁਗ ਮਾਹੇ। ਕੋਏ ਮੰਗਦੇ ਫਿਰੇ ਸਭ ਜਗਤ ਮੈਂ, ਕੋਈ ਮੁਝ ਸੁਖ ਨਾ ਤਿਨ ਕੋ ਪਾਹੇ। ਪਰਾਈ ਬਖੀਲੀ ਕਰੇ ਆਪਣੀ ਪ੍ਰਤੀਤ ਖੋਵਨ, ਤਗਵਾ ਪੀ ਆਪ ਲਖਾਹੇ। ਜਿਸ ਤਨ ਕਾਰਨ ਚੁਗਲੀ ਕਰੇ, ਸੋ ਤਨ ਚੁਗਲੀ ਹੱਥ ਨ ਆਵੇ। ਕੋਏ ਭਾਵੇ ਤਿੱਥੇ ਜਾਹੇ, ਗੁਰਮੁਖ ਸੇਵਕ ਪਾਏ ਹਰ ਤਨ ਮਿਲੇ। ਤਿੱਥੋ ਕਰਮਹੀਣ ਲੈ ਨਾ ਸਕੈ, ਹੋਰ ਥੈ ਦੇਸ਼ ਦਸੰਤਰ ਹਰ ਤਨ ਨਾਹੇ। ਸਲੋਕ ਮਹੱਲਾ ਤੀਜਾ, ਗੁਰਮੁਖ ਸੰਸਾ ਮੂਲ ਨਾ ਹੋਵਈ, ਚਿੰਤਾ ਵਿੱਚੋਂ ਜਾਏ। ਜੋ ਕੁਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਨਾਨਕ ਤਿਨ ਕਾ ਆਖਿਆ ਆ ਸੁਣੇ, ਜੇ ਲਾਇਨ ਪੰਨੇ ਪਾਏ। ਮਹੱਲਾ ਤੀਜਾ, ਕਾਲ ਮਾਰ ਮਨਸਾ ਮਨੇ ਸਮਾਣੀ, ਅੰਤਰ ਨਿਰਮਲ ਨਾਓ। ਅਨ ਦਿਨ ਜਾਗੇ ਕਦੇ ਨਾ ਸੋਏ, ਹੈ ਜੇ ਅੰਮ੍ਰਿਤ ਪਿਆਓ। ਮੀਠਾ ਬੋਲੇ ਅੰਮ੍ਰਿਤ ਬਾਣੀ, ਅਨ ਦਿਨ ਹਰ ਗੁਣ ਗਾਓ। ਨਿਰਕਰ ਵਾਸਤਾ ਸਦਾ ਸੋਹਦੇ, ਨਾਨਕ ਤਿਨ ਮਿਲਿਆ ਸੋ ਪਾਓ ਪੌੜੀ। ਹਰ ਤਨ ਰਤਨ ਜਵੇਰੀ, ਸੋ ਗੁਰ ਹਰ ਤਨ ਹਰ ਪਾਸੋਂ ਦੇਵ ਆਇਆ। ਜੇ ਕਿਸੇ ਕਿਉ ਦਿਸ ਆਵੇ, ਤਾਂ ਕੋਈ ਕਿਉ ਮੰਗ ਲੈ। ਅੱਕੇ ਕੋਈ ਕਿਉ ਦੇਵਾਏ, ਇਹ ਹਰ ਤਨ ਜੋਰ ਕੀਤੇ, ਕਿਸੇ ਨਾਲ ਨਾ ਜਾਏ ਵੰਡਾਇਆ। ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ, ਤਿਸ ਹਰ ਤਨ ਕੀ ਵੰਡ ਹੱਥ ਆਵੇ। ਜਿਸ ਨੂੰ ਕਰਤੇ ਤੁਰ ਲਿਖ ਪਾਇਆ, ਇਸ ਹਰ ਤਨ ਕਾ ਕੋਈ ਸਰੀਕ ਨਾਹੀ। ਕਿਸੇ ਕਾ ਖਤ ਨਾਹੀ, ਕਿਸੇ ਕੈ ਸੀਵ ਬੰਨੇ ਰੋਲ ਨਾਹੀ। ਜੇ ਕੋ ਹਰ ਤਨ ਕੀ ਵਕੀਲੀ ਕਰੇ, ਇਸ ਕਾ ਮੂਹਰ ਚਹੁ ਕੁੰਡਾਂ ਵਿੱਚ ਕਾਲਾ ਕਰਾਇਆ। ਹਰ ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚੱਲਈ, ਦਿਹੋ ਦਿਹੋ ਨਿਤ ਨਿਤ ਚੜੇ ਸਵਾਇਆ। ਸਲੋਕ ਮਹੱਲਾ ਤੀਜਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿੱਤੈ ਲਹਿ ਉਬਾਰ। ਸਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸਨ ਹਾਰ। ਮਹੱਲਾ ਤੀਜਾ, ਹੋਮੇ ਮਾਇਆ ਮੋਹਣੀ ਦੂਜੇ ਲੱਗੇ ਜਾਏ, ਨਾ ਇਹ ਮਾਰੀ ਨਾ ਮਾਰੇ ਨਾ ਇਹ ਹੱਟ ਵਿਕਾਏ। ਗੁਰ ਕੈ ਸਦ ਪਰ ਜਾਲੀਏ, ਤਾਂ ਇਹ ਵਿੱਚੋਂ ਜਾਏ। ਤਨ ਮਨ ਹੋਵੇ ਉਜਲਾ, ਨਾਮ ਸੇ ਮਨ ਆਏ। ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ ਪੌੜੀ। ਸਗੁਰ ਕੀ ਵਡਿਆਈ ਸਗੁਰ ਦਿੱਤੀ, ਤੁਰੋਂ ਹੁਕਮ ਬੁਝ ਨੀਸਾਨ। ਉੱਤੀ ਪਾਤੀ ਜਾਵਾਈ ਸਕੀ, ਅੱਗੋਂ ਪਿੱਛੋਂ ਟੋਲ ਡਿੱਠਾ ਲਾਹਿਓਨ। ਸਭਨਾ ਕਾ ਅਭਿਮਾਨ, ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰੂ। ਹਰ ਬਖਸਿਓਸ ਸਭ ਜਹਾਨ, ਜੇ ਸਗੁਰ ਨੂੰ ਮਿਲ ਮੰਨੇ ਤੋ ਹਲਤ ਪਲਤ ਸਿੱਜੇ। ਜੇ ਵੇਮੁਖ ਹੋਵੇ ਤੋ ਫਿਰੈ ਪ੍ਰਸਿੱਧ ਥਾਨ। ਜਨ ਨਾਨਕ ਕੈ ਵਲ ਹੋਆ ਮੇਰਾ ਸੁਆਮੀ, ਪਰ ਸੱਜਣ

ਕਾਲ ਦੂਤ ਸਭ ਹਾਰਿਆ, ਅੰਮ੍ਰਿਤ ਨਾਮ ਨਿਧਾਨ ਕੰਠ ਉਰਤ ਹਾਰਿਆ, ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਸਲੋਕ ਮਹੱਲਾ ਤੀਜਾ, ਜਿਨੀ ਨਾਮ ਸਾਰਿਆ, ਕੂੜੇ ਕਹਿਣ ਤਹਨ ਪੰਚ ਚੋਰ, ਤਿਨਾ ਘਰ ਮੋਹਨ ਹੋਮੇ ਅੰਦਰ ਸਨ, ਤਾਕਤ ਮੁੱਠੇ ਦੁਰਮਤੀ ਹਰਸ ਨਾ ਜਾਣਨ, ਜਿਨੀ ਅੰਮ੍ਰਿਤ ਪਰਮ ਲੁਟਾਇਆ, ਬਿਗਸਿਓ ਰਚੇ ਰਚੰਨ, ਦੁਸ਼ਟਾਂ ਸੇ ਤੀ ਫਿਰ ਹੜੀ ਜਿਨਸਿਓ ਵਾਦ ਕਰਨ, ਨਾਨਕ ਸਾਗਤ ਨਰਕ ਮਹਿ ਜਾਂ ਬਧੇ ਦੁਖ ਸਹਨ, ਪਏ ਕਿਰਤ ਕਮਾਮ ਦੇ ਜਿਵ ਰਾਖੇ ਤਵੇ ਰਹਨ। ਮਹੱਲਾ ਤੀਜਾ, ਜਿਨੀ ਸਗੁਰ ਸੇਵਿਆ, ਤਾਣ ਨਿਤਾਣੇ ਤਿਸ ਸਾਸ ਗਰਾਸ, ਸਦਾ ਮਨ ਵਸੈ ਜਮ ਜੋਏ ਨ ਸਕੇ ਤਿਸ, ਹਿਰਦੇ ਹਰ ਹਰ ਨਾਮ ਰਸ, ਕਵਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ, ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਵਸੈ, ਹਉ ਸਤਿਗੁਰਬਾਣੇ ਤਿਸ ਜਿਨ ਕੋ ਪੂਰਵ ਲਿਖਿਆ ਰਸ, ਸੰਤ ਜਨਾ ਸੋ ਤਿਸ ਪੌੜੀ, ਜੋ ਬੋਲੇ ਪੂਰਾ ਸਗੁਰੂ, ਤੋ ਪਰਮੇਸ਼ਰ ਸੁਣਿਆ, ਤੋਈ ਵਰਤਿਆ ਜਗਤ ਮੈਂ, ਕਾਟ ਕਾਟ ਮੁਖ ਪਣਿਆ, ਬਹੁਤ ਵਡਿਆਈ ਸਾਹਿਬ ਹੈ ਨੈ ਜਾਹੀ ਗਣੀਆਂ, ਸੱਚ ਸਹਿਜ ਅੰਧ ਸਗੁਰੂ ਪਾਤ, ਸੱਚੀ ਗੁਰਮਣੀਆਂ, ਨਾਨਕ ਸੰਤ ਸਵਾਰੇ ਪਾਰ ਬ੍ਰਹਮ, ਸੱਚੇ ਜਿਉ ਬਣਿਆ। ਸਲੋਕ ਮਹੱਲਾ ਤੀਜਾ, ਆਪਣਾ ਆਪਣਾ ਪਛਾਣਈ, ਹਰ ਪ੍ਰਵਜਾਤਾ ਦੂਰ, ਗੁਰ ਕੀ ਸੇਵਾ ਬਿਸਰੀ, ਕਿਉ ਮਨ ਰਹੇ ਹਜੂਰ, ਮਨਮੁਖ ਜਨਮ ਗਵਾਇਆ, ਝੂਠੇ ਲਾਲਚ ਕੂਰ, ਨਾਨਕ ਬਖਸ ਮਲਾਇਨ, ਸੱਚੇ ਸ਼ਬਦ ਹਦੂਰ। ਮਹੱਲਾ ਤੀਜਾ, ਹਰ ਪ੍ਰਭ ਸੱਚਾ ਸੋਇਲਾ, ਗੁਰਮੁਖ ਨਾਮ ਗੋਬਿੰਦ, ਅੰਦਨ ਨਾਮ ਸਲਾਹਣਾ, ਹਰ ਜਪਿਆ ਮਨ ਆਨੰਦ, ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ, ਬਹੁੜ ਨਾ ਮਨ ਤਨ ਭੰਗ ਪੌੜੀ, ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸਰਨ ਗੁਰ ਆਵੇ, ਪਿਛਲੇ ਗੁਣੇ ਸਤਿਗੁਰ ਬਖਸ ਲੈ, ਸਤ ਸੰਗਤ ਨਾਰ ਲਾਵੇ, ਜੋ ਮੀਹੇ ਮੁੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਜਾਏ ਪਵੇ ਸੁਰਸਰੀ ਤੁਰਸਰੀ ਮਿਲਤ, ਪਵਿੱਤਰ ਪਾਵਨ ਹੋਏ ਜਾਵੇ, ਇਹ ਵਡਿਆਈ ਸਗੁਰ ਨਿਰਵੈਰ ਵਿੱਚ, ਜਿਤ ਮਿਲੇ ਤਿਸਨਾ ਪੁਕੁੱਤਰ, ਹਰ ਸਾਂਤ ਤੜ ਆਵੇ, ਨਾਨਕ ਇਹ ਅਚਰਜ ਦੇਖੋ, ਮੇਰੇ ਹਰ ਸੱਚੇ ਸਾਹ ਕਾ

ਨੇ ਪਈਆ ਸਾਹੂ ਜਮ ਲੈ ਜਈ ਹੈ ਰੇ ਮਾਨਸ ਬਪਰਾ ਮੂਸਾ ਕੀਨੋ ਮੀਜ ਬਲਈਆ ਖਈ ਹੈ ਰੇ ਧਨਵੰਤਾ ਅਰ ਨਿਰਧਨ ਮਨਈ ਤਾਕੀ ਕਿਸੂ ਨ ਕਾ ਨੀਰੇ ਰਾਜਾ ਪਰਜਾ ਸਮਕਰਮਾਰ ਐਸੋ ਕਾਲ ਬੜਾ ਨੀਰੇ ਹਰ ਕੇ ਸੇਵਕ ਜੋ ਹਰ ਪਾਏ ਇਨ ਕੀ ਕਥਾ ਨਿਰਾਰੀ ਰੇ ਆਵੇ ਨਾ ਜਾਏ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲਛਮੀ ਮਾਇਆ ਇਹ ਤਜੋ ਜੀ ਜਾਨੀ ਰੇ ਕੈਦ ਕਬੀਰ ਸੁਹੋ ਰੇ ਸੰਤੋ ਮਿਲ ਗਏ ਸਾਗ ਪਾਨੀ ਰੇ ਬਿਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਨਤ ਬਹੁਰਾਨੋ ਮੇਰੇ ਬਾਬਾ ਮੈਂ ਬਹੁਰਾ ਸਭ ਖਲਕ ਸਿਆਨੀ ਮੈਂ ਬਹੁਰਾ ਮੈਂ ਬਿਗੜਿਓ ਬਿਗੜੇ ਮਤ ਔਰਾ ਰਹਾਓ ਆਪ ਨਾ ਬਹੁਰਾ ਰਾਮ ਕਿਉ ਬਹੁਰਾ ਸਤਿਗੁਰ ਜਾਰ ਗਇਓ ਪ੍ਰਮ ਮੋਰਾ ਮੈਂ ਬਿਗੜੇ ਆਪਣੀ ਮਤ ਖੋਈ ਮੇਰੇ ਪਰਮ ਫੁੱਲੋ ਮਤ ਕੋਈ ਸੋ ਬਹੁਰਾ ਜੋ ਆਪ ਨਾ ਪਛਾਨੈ ਆਪ ਪਛਾਨੈ ਤਾਂ ਇਹ ਕਹਿ ਜਾਨੈ ਅਭੇ ਨਾ ਮਾਤਾ ਤੋ ਕਹੋ ਨਾ ਮਾਤਾ ਕਹੇ ਕਬੀਰ ਰਾਮੇ ਰੰਗ ਰਾਤਾ ਬਿਲਾਵਲ ਗ੍ਰਿਓ ਤਜ ਬਨਖਣ ਜਾਈਏ ਕਿਉਂ ਖਾਈਏ ਕੰਦਾ ਅਜੋ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋ ਭੋਜਲ ਨਿਧ ਪਾਰੀ

ਤੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਰ ਨਹੀਂ ਦਿਆਲ, ਮੋਹੇ ਸੰਸਰ ਪਾਪੀ ਬਲਾਵਲ, ਨਿਤ ਉਟ ਕੋਰੀ ਗਾਗਰ ਆਨ, ਲੀਪਤ ਜਿਉ ਗਯੋ ਤਾਨਾ ਬਾਨਾ ਕਛੂ ਨਾ ਸੂਜੇ, ਹਰ ਹਰ ਰਸ ਲਪਟਿਓ, ਹਮਾਰੇ ਕੁਲ ਕੌਣੇ ਰਾਮ ਕਹਿਓ, ਜਬ ਕੀ ਮਾਲਾ ਲਈ ਨਿਪੂਤੇ, ਤਬ ਤੇ ਸੁਖ ਨਾ ਭਇਓ ਰਖਾਓ, ਸੁਣੋ ਜਿਠਾਨੀ ਸੁਣੋ ਦਿਰਾਨੀ, ਅਚਰਜ ਏਕ ਭਇਓ, ਸਾਤ ਸੂਤ ਇਨ ਮੁੰਡੀਏ ਖੋਏ, ਕਿਉ ਮੁੰਡਿਆ ਕਿਉ ਨਾ ਮੋਇਓ, ਸਰਬ ਸੁਖਾਂ ਕਾ ਏਕ ਕਰ ਸਵਾਮੀ, ਤੋ ਗੁਰ ਰਾਮ ਦਇਓ, ਸੰਤ ਪ੍ਰਹਿਲਾਦ ਕੀ ਪਏ ਜਨ ਰਾਖੀ, ਹਰ ਨਾਸ ਨਖ ਬਿਦਰਿਓ, ਕਰਕੇ ਦੇਵ ਕਿਦਰ ਕੀ ਛੋਡੀ, ਗੁਰ ਕੋ ਸ਼ਬਦ ਲਇਓ, ਕਹੇਤ ਕਬੀਰ ਸਗਲ ਪਾਪ ਖੰਡਨ, ਸੰਤ ਹੈ ਲੈ ਉਧਰਿਓ ਬਿਲਾਵਲ, ਕੋ ਹਰ ਸਮਾਨ ਨਹੀਂ ਰਾਜਾ, ਏ ਭੂਵਤ ਸਭ ਦਿਸ ਚਾਰ ਕੇ, ਝੂਠੇ ਕਰਤ ਦਿਵਾਜਾ ਰਖਾਓ, ਤੇਰੋ ਜਨ ਹੋਏ ਸੋਏ ਕਦ ਡੋਲੈ, ਤੀਨ ਪਵਨ ਪ੍ਰਸ਼ਾਜਾ, ਹਾਥ ਪਸਾਰ ਸਕੇ ਕੋ ਜਨ ਕਹੋ, ਬੋਲ ਸਕੇ ਨਾ ਅੰਦਾਜਾ।

ਮੁਝਾ ਭਗਤ ਨਾ ਕੀਨੀ ਹਉ ਅਭਮਾਨ ਟੇਢ ਪਗਰੀ ਰਹਾਉ। ਆਮਰ ਜਾਨ ਸੰਚੀ ਏਕ ਆਇਆ ਇਹ ਮਿਥਿਆ ਕਾਚੀ ਗਗਰੀ, ਜਿਨੇ ਨਿਵਾਜ ਸਾਜਮ ਕੀਏ ਕਿਸੇ ਬਸਾਰ ਅਵਰ ਲਗਰੀ। ਤੰਦਕ ਤੋਏ ਸਾਧ ਨਹੀਂ ਕਈ ਹੋ, ਤਨ ਪਰੇ ਤੁਮਰੀ ਪਗਰੀ। ਕਹੇ ਕਬੀਰ ਇਹ ਬਿਨਤੀ ਸੁਣੀਓ, ਮਤ ਘੱਲ ਹੋ ਜਮਕੀ ਖਬਰੀ। ਬਲਾਵਲ ਦਰ ਮਾਦੇ ਠਾਡੇ ਦਰਬਾਰ, ਉਹਦੀ ਮੈਨੂੰ ਸੁਰਤ ਕਰੇ ਕੋ ਮੇਰੀ। ਦਰਸ਼ਨ ਦੀਜੇ ਖੋਲ ਕੇ ਵਾਰ ਰਖਾਓ, ਤੁਮ ਤਨ ਧਨੀ ਉਧਾਰ ਤਿਆਗੀ। ਸਰਾਵਣਨ ਸੁਨੀਅਤ ਸੋ ਜਸ ਤੁਮਾਰ, ਮਾਂਗੋ ਕਾਹੇ ਰੰਗ ਸਭ ਦੇਖੋ। ਤੁਮ ਹੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬੇਪ ਸੁਦਾਮਾ। ਤਿਨ ਕੋ ਕਿਰਪਾ ਪਈ ਹੈ ਅਪਾਰ, ਕਹੇ ਕਬੀਰ ਤੁਮ ਸਮਰਥ ਦਾਤੇ। ਚਾਰ ਪਦਾਰਥ ਦੇਤ ਨਾ ਬਾਰ, ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ। ਪ੍ਰਮ ਕੇ ਭਾਏ ਪਵੇ ਪਿਹਤਾਰੀ, ਆਸਨ ਪਵਨ ਦੂਰ ਕਰ ਬਵਰੇ। ਛੋੜ ਕਪਟ ਨਿਤ ਹਰ ਪਜ ਬਵਰੇ ਰਹਾਓ, ਜੇ ਤੂੰ ਜੱਚ ਹੈ ਤੂੰ ਤਿਰ ਪਵਨ ਭੋਗੀ। ਕਹੇ ਕਬੀਰ ਕੇ ਸੋ ਜਗ ਜੋਗੀ। ਬਿਲਾਵਲ ਇਨ ਮਾਇਆ ਜਗਦੀਸ ਗੁਸਾਈ, ਤੁਮਰੇ ਚਰਨ ਬਿਸਾਰੇ। ਕਿੰਚਿਤ ਪ੍ਰੀਤ ਨ ਉਪਜੇ ਜਨ ਕਹੋ, ਜਨ ਕਹਾਂ ਕਰੇ ਬੇਚਾਰੇ ਰਖਾਓ। ਤ੍ਰਿਗ ਤਾਨ ਤ੍ਰਿਗ ਤਾਨ ਤ੍ਰਿਗ ਏ ਮਾਇਆ, ਤ੍ਰਿਗ ਤ੍ਰਿਗ ਮਤ ਬੁਧ ਫੰਨੀ। ਇਸ ਮਾਇਆ ਕੋ ਦ੍ਰਿੜ ਕਰ ਰੱਖੋ, ਬੰਧੇ ਆਪ ਚੰਨੀ। ਕਿਆ ਖੇਤੀ ਕਿਆ ਲੇਵਾ ਦੇਈ, ਪ੍ਰਪੰਚ ਚੂੜ ਗੁਮਾਨਾ। ਕਹੇ ਕਬੀਰ ਤੇ ਅੰਤ ਬਗੂਤੇ, ਆਇਆ ਕਾਲ ਨਿਦਾਨਾ। ਬਿਲਾਵਲ ਸਰੀਰ ਸਰੋਵਰ ਪੀਤਰੇ, ਆਛੇ ਕਮਲ ਅਨੂਪ। ਪਰਮ ਜੋਤ ਪਰਖੋਤਮੋ, ਜਾ ਕੇ ਰੇਖਨਾ ਰੂਪ। ਰੇ ਮਨ ਹਰ ਪੈ ਪ੍ਰਮ ਤਜੋ, ਜਗ ਜੀਵਨ ਰਾਮ ਰਖਾਓ। ਆਪਤ ਕਛੂ ਨਾ ਦੀਸਈ, ਨਹਿ ਦੀਸੇ ਜਾਤ। ਜੈ ਪੂਜੇ ਬਿਨਸੇ ਤਹੀ, ਜੈਸੇ ਪੁਰਵਨ ਪਾਤ। ਮਿਥਿਆ ਕਰ ਮਾਇਆ ਤਜੀ, ਤੁਕ ਸਹਿਜ ਵਿਚਾਰ। ਕਹੇ ਕਬੀਰ ਸੇਵਾ ਕਰੋ, ਮਨ ਮੰਜ ਮੁਰਾਰ। ਬਿਲਾਵਲ ਜਨਮ ਮਰਨ ਕਾ ਪ੍ਰਮ ਗਿਆ, ਗੋਬਿੰਦ ਲਾਗੀ ਜੀਵਤ ਸੁਨ ਸਮਾਨਿਆ।

ਦੁੱਖ ਵਿਸਾਰ ਸੁਖ ਅੰਤਰਲੀਨਾ ਗਿਆਨ ਅੰਜਨ ਮੋਕੋ ਗੁਰਦੀਨਾ ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਉ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹਸ ਐਸੀ ਦਸਾ ਹਮਾਰੀ ਅਲਟ ਦਸਾ ਸਤਿ ਕਰ ਤਲੈ ਹਵ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ।

ਆਪਣੀ ਬਿਰਥਾ ਬਹੁ ਬਹੁਤ ਕਢਾਸਾ, ਆਪਣੀ ਬਿਰਥਾ ਕਹੋ ਔਰ ਆਪਣੇ ਸਵਾਮੀ ਪਏ ਜੋ ਤੁਮਰੇ ਦੁਖ ਤਤਕਾਲ ਕਟਾਸਾ। ਤੂੰ ਐਸਾ ਪ੍ਰਭ ਛੋੜ, ਆਪਣੀ ਬਿਰਥਾ ਅਵਰਾ ਪੈ ਕਹੀਏ, ਅਵਰਾ ਪੈ ਕਹੇ ਮਨ ਲਾਜ ਮਰਾਸਾ। ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀ ਸਹਿ ਮਨ ਮੇਰੇ, ਤੇ ਸਭ ਆਪਣੇ ਸਵਾਏ ਮਿਲਾਸਾ। ਜਿਸ ਦਿਨ ਉਨਕਾ ਸਵਾਉ ਹੋਏ ਨਾ ਆਵੇ, ਤੇ ਦਿਨ ਨੇੜੇ ਕੋ ਨਾ ਟੁਕਾਸਾ। ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ, ਜੋ ਤੂੰ ਉਪਕਰੈ ਦੁਖ ਸੁਖਾਸਾ। ਇਸਕਾ ਪ੍ਰਭਾਸਾ ਕਿਉਂਕਿ ਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾਸਾ। ਹਰ ਜਪ ਮੰਤ ਗੁਰ ਉਪਦੇਸ਼ ਲੈ ਜਪ, ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ। ਜਨ ਨਾਨਕ ਅਨਦਿਨ ਨਾਮ ਜਪੋ ਹਰ ਸੰਤੋ, ਜੋ ਛੁਟਣ ਕਾ ਸਾਚਾ ਪ੍ਰਵਾਸਾ। ਗੋਂਡ ਮਹੱਲਾ ਚੌਥਾ, ਹਰ ਸਿਮਰਤ ਸਦਾ ਹੋਏ ਆਨੰਦ, ਸੁਖ ਅੰਤਰ ਸਾਂਤ ਸੀਤਲ ਮਨ ਆਪਣਾ। ਜੈਸੇ ਸਖਤ ਸੂਰਬੋ ਜਲਤਾ, ਗੁਰ ਸਦ ਦੇਖੇ ਲੈ ਜਾਏ ਸਭ ਤਪਨਾ। ਮੇਰੇ ਮਨ ਅਨ ਦਿਨ ਧਿਆਏ ਨਾਮ ਹਰ ਜਪਨਾ, ਜਹਾਂ ਕਾਂ ਤੁਝ ਰਾਖੇ ਸਭ ਠਾਈ। ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਖਾਓ, ਜਾਵੇ ਸਭ ਨਿਧਾਨ ਤੂੰ ਹਰ ਜਪ ਮਨ ਮੇਰੇ। ਗੁਰਮੁਖ ਖੋਜ ਲਹੋ ਹਰ ਰਤਨਾ, ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ। ਤਿਨ ਕੇ ਚਰਨ ਮਲੋ ਹਰ ਦਸਨਾ, ਸ਼ਬਦ ਪਛਾਣ ਆਰਾਮ ਰਸ ਪਾਵੋ। ਉਹ ਊਤਮ ਸੰਤ ਭਇਓ ਬੜ ਬੜਨਾ, ਤੇ ਜਨਕੀ ਵਡਿਆਈ ਹਰ ਆ ਵਧਾਈ। ਉਹ ਕਟੇ ਨਾ ਕਿਸੇ ਦੀ ਘਟਾਈ, ਇਕ ਤੇਲ ਤੇਲ ਤੇਲ ਨਾ ਜੇਤੇ ਸੋ ਪਾਵੇ ਮਨ ਮੇਰੇ। ਸੋ ਸਾ ਧਿਆਏ ਨਿਤ ਕਰ ਜੁਰਨਾ, ਜਨ ਨਾਨਕ ਕਹੋ ਹਰਦਾਨ ਇਕ ਦੀਜੇ। ਨਿਤ ਬਸੇ ਹਿਰਦੇ ਹਰੀ ਮੁਇ ਚਰਨਾ। ਗੋਂਡ ਮਹੱਲਾ ਚੌਥਾ, ਜਿਤਨੇ ਸਾਹ ਪਾਤ ਸਾ ਉਮਰਾ ਸਿਗਦਾਰ ਚੌਧਰੀ, ਤਾਂ ਮਿਥਿਆ ਝੂਠ ਭਾਉ ਦੂਜਾ ਜਾਣ। ਹਰ ਅਵਨਾਸੀ ਸਾ ਥਿਰ ਨਿਚਲ, ਇਸ ਮੇਰੇ ਮਨ ਭਜ ਪ੍ਰਵਾਨ। ਮੇਰੇ ਮਨ ਨਾਮ ਹਰੀ ਭਜਸਦਾ ਦੀਬਾਨ, ਜੋ ਹਰ ਮੈਲ ਪਾਵੇ ਗੁਰਬਚਨੀ, ਤੇ ਜੀਵੜ ਅਵਰ ਨਾਹੀ ਕਿਸੇ ਦਾ ਤਾਣ ਰਖਾਓ। ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀ ਸਹਿ ਮਨ ਮੇਰੇ, ਸਾ ਬਿਨ ਸਜਾਏ ਜੋ ਰੰਗ ਕਸੁੰਭਕ ਚਾਣ। ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ, ਜਿਤ ਹਰ ਦਰਗੇ ਪਾਵੇ ਤੂੰ ਮਾਣ। ਬ੍ਰਾਹਮਣ ਖੱਤਰੀ ਸੂਦ ਵੈਸ, ਚਾਰ ਵਰਨ ਚਾਰ ਆਸ਼ਰਮ ਹੈ, ਜੋ ਹਰ ਧਿਆਵੇ ਸੋ ਪ੍ਰਧਾਨ। ਜਿਉ ਚੰਦਨ ਨਿਕਟ ਵਸੇ ਹਿਰਡ ਬੱਪੜਾ, ਤਿਉ ਸਤ ਸੰਗਤ ਮਿਲ ਪਦ ਪ੍ਰਵਾਨ। ਉਹ ਸਭ ਤੇ ਉੱਚਾ ਸਭ ਤੇ ਸੂਚਾ, ਜਾ ਕੇ ਹਿਰਦੇ ਵਸਿਆ ਭਗਵਾਨ। ਜਨ ਨਾਨਕ ਤਿਸਕੇ ਚਰਨ ਪਖਾਲੇ, ਜੋ ਹਰ ਜਨ ਨੀਚ ਜਾਤ ਸੇਵਕਾਣ। ਗੋਂਡ ਮਹੱਲਾ ਚੌਥਾ, ਹਰ ਅੰਤਰ ਜਾਮੀ ਸਭ ਤੇ ਵਰਤ, ਜਿਹਾਰ ਕਰਾਏ ਇਹਾ ਕੋ ਕਰਈਏ। ਤੂੰ ਐਸਾ ਹਰ ਸੇਵ ਸਦਾ ਮਨ ਮੇਰੇ, ਜੋ ਤੁਧ ਨੂੰ ਸਭ ਦੂ ਰੱਖ ਲਈਏ। ਮੇਰੇ ਮਨ ਹਰ ਜਪ ਹਰ ਨਿਤ ਪੜਈਏ, ਹਰ ਬਿਨ ਕੋ ਮਾਰ ਜੀਵਾਲ ਨਾ ਸਕੇ। ਤਾਂ ਮੇਰੇ ਮਨ ਕਾਇਤ ਕੜਈਏ ਰਖਾਓ, ਹਰ ਪ੍ਰਪੰਚ ਕੀਆ ਸਭ ਕਰਤ, ਵਿਚ ਆਪੇ ਆਪਣੀ ਜੋਤ ਪਰਈਏ। ਹਰ ਇੱਕੋ ਬੋਲੇ ਹਰ ਏਕ ਬੋਲਾਏ, ਗੁਰ ਪੂਰੇ ਹਰ ਏਕ ਦਿਖਈਏ। ਹਰ ਅੰਤਰ ਨਾਲੇ ਬਾਹਰ ਨਾਲੇ, ਪੋਤ ਪਾਸੋ ਮਨ ਕਿਆ ਚੋਰਈਏ। ਨੇਕ ਕਪਟ ਸੇਵਾ ਕੀਜੇ ਹਰ ਕੇਰੀ, ਤਾਂ ਮੇਰੇ ਮਨ ਸਰਬ ਸੁਖ ਪਈਏ। ਜਿਹਦੇ ਵਸ ਸਭ ਕਿਛ ਤੋ ਸਭ ਦੂ ਵੱਡਾ, ਤੋ ਮੇਰੇ ਮਨਸਦਾ ਧਿਆਈਏ। ਜਨ ਨਾਨਕ ਸੋ ਹਰ ਨਾਲ ਹੈ ਤੇਰੇ, ਹਰ ਸਦਾ ਧਿਆਏ।

ਸਰਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਮ ਦਿਸਟਾ ਗੋਂਡ ਮਹੱਲਾ ਪੰਜਵਾਂ ਫਾਕਿਓ ਮੀਨ ਕਬਕ ਕੀ ਨਿਆਈ ਤੂੰ ਉਰਜ ਰਹੇ ਹੋ ਕੁਸੁੰਭਾਏ ਲੇ ਭਗਤਾਰੇ ਸਾਸ ਲੇਖੇ ਲੈ ਤਾਂ ਉਧਰੇ ਹਰ ਗੁਣ ਗਾਏ ਲੇ ਮਨ ਸਮਝ ਛੋੜ ਆਵਾਏ ਲੇ ਆਪਣੇ ਰਹਿਣ ਤੋਂ ਠੌਰ ਨਾ ਪਾਵੇ ਤਾਏ ਪਰ ਕੇ ਜਾਏ ਲੇ ਰਖਾਵ ਜੋ ਮੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕੁਟੁੰਬ ਆਏ ਲੇ ਜੋ ਪੰਖੀ ਇਕੱਤਰ ਹੋਏ ਫਿਰ ਵਿਛਰੇ ਫਿਰ ਸੰਗਤ ਹਰ ਹਰ ਧਿਆਏ ਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਉਹ ਮੂਠੋ ਮੂੜ ਲੁਭਾਏ ਲੇ

ਸਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਨਸਾਜ ਮਾਟੀ ਮੈਂ ਜੋਧ ਰੱਖੀ ਨਿਵਾਜ ਬਰਤਨ ਕਹੋ ਸਭ ਕਿਛ ਭੋਜਨ ਭੋਗਾਏ ਓ ਪ੍ਰਭ ਤਜ ਮੂੜੇ ਕਦ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੁਜੇ ਨਿਰੰਜਨ ਦੇਵ ਰਹਾਓ ਜਿਨ ਕੀਏ ਰੰਗ ਅੰਗ ਪ੍ਰਕਾਰ ਓਬਦ ਪਰਲੋ ਨਿਮਖ ਮਝਾਰ ਜਾ ਕੀ ਗਤ ਮਿਤ ਕਹੀ ਨਾ ਜਾਏ ਤੋ ਪ੍ਰਭ ਮਨ ਮੇਰੇ ਸਦਾ ਤੇ ਆਏ ਆਏ ਨਾ ਜਾਵੇ ਨਿਚਲ ਤਨੀ ਬਿਅੰਤ ਗੁਣਾ ਤਾ ਕੇ ਕੇਤਕ ਗਣੀ ਲਾਲ ਨਾਮ ਜਾ ਕੇ ਪਰੇ ਭੰਡਾਰ ਸਗਲ ਘਟਾਂ ਦੇਵੇ ਆਧਾਰ ਸਤ ਪੁਰਖ ਜਾਕੋ ਹੈ ਨਾਉ ਮਿਟੇ ਕੋੜ ਅਗ ਨਿਮਖ ਜਸ ਗਾਓ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਨ ਆਧਾਰ ਨਾਨਕ ਹਿਤ ਚੀਤ ਗੂੜ ਮਹੱਲਾ ਪੰਜਵਾਂ ਨਾਮ ਸੰਗ ਕੀਨੋ ਵਿਵਹਾਰ ਨਾਮ ਇਸ ਮਨ ਕਾ ਆਧਾਰ ਨਾਮ ਹੀ ਚਿਤ ਕੀਨੀ ਓਟ ਨਾਮ ਜਪਤ ਮਿਟੇ ਪਾਪ ਕੋਟ ਰਾਜ ਦੀ ਹਰ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਖਾਓ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਦ ਜਾਤ ਨਾਮੋ ਘੀ ਮਨ ਲਾਗਾ ਮੀਠਾ ਜਲ ਥਲ ਸਾਮੇ ਨਾਮੋ ਡੀਠਾ ਨਾਮੇ ਦਰਗੇ ਮੁਖ ਉਜਲੇ ਨਾਮੇ ਸਗਲੇ ਕੁਲ ਉਦਰੇ ਨਾਮ ਹਮਾਰੇ ਕਾਰਜ ਸੀਦ ਨਾਮ ਸੰਗ ਕਿਉ ਮਨੁਆ ਗੀਤ ਨਾਮੇ ਹੀ ਹਮ ਨਿਰਭਉ ਭਏ ਨਾਮੇ ਆਮਨ ਜਾਮਨ ਰਹੇ ਗੁਰ ਪੂਰੇ ਮੇਲੇ ਗੁਣਤਾਸ ਕਹੋ ਨਾਨਕ ਤੁਗ ਸਹਿਜ ਨਿਵਾਸ ਗੋਂਡ ਮਹੱਲਾ ਪੰਜਵਾਂ ਨਿਮਾਣੇ ਕੋ ਜੋ ਦੇ ਤੋ ਮਾਨ ਅਗਲ ਭੁੱਖੇ ਕਹੋ ਕਰਤਾ ਦਾਨ ਗਰਭ ਕੋਰ ਮੈਂ ਰੱਖਣਹਾਰ ਇਸ ਠਾਕਰ ਕਹੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਏ ਧਿਆਏ ਘਾਟ ਆਪ ਘਟ ਜਾਤ ਕਤੇ ਸਹਾਏ ਰਹਾਓ ਰੰਗ ਕਰਾਓ ਜਾ ਕੇ ਏਕ ਸਮਾਨ ਕੀਟ ਹਸਤ ਸਗਲ ਪੂਰਾਨ ਬੀਓ ਪੂਛਣਾ ਮਸਲ ਧਰੇ ਜੋਸ਼ ਕਰੇ ਸੋ ਆਪੇ ਕਰੇ ਜਾ ਕਾ ਅੰਤ ਨ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪ ਆਕਾਰ ਆਪ ਨਿਰੰਕਾਰ ਕਾਟ ਕਾਟ ਕਾਟ ਸਭ ਕਾਟ ਆਧਾਰ ਨਾਮ ਰੰਗ ਭਗਤ ਭੈ ਲਾਲ ਜਸ ਕਰਤੇ ਸੰਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੇ ਪਾਏ ਗੋਂਡ ਮਹੱਲਾ ਪੰਜਵਾਂ ਜਾ ਕੇ ਸੰਗ ਇਹੋ ਮਨ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਕਿਲਬਿਖ ਹੋਵੇ ਨਾਸ ਜਾ ਕੇ ਸੰਗ ਹਿਰਦੈ ਪਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਜਾ ਕੇ ਨੀਤ ਰਖਾਓ ਜਾ ਕੇ ਮੰਤਰ

ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਬੋਹਿਤ ਤਾਰੇ ਪਵ ਪਾਰ, ਗੁਰ ਸੇਵਾ ਜਮਤੇ ਛੁਟਕਾਰ, ਅੰਧਕਾਰ ਮੈਂ ਗੁਰ ਮੰਤਰ ਉਜਾਰਾ, ਗੁਰ ਕੇ ਸੰਗ ਸਗਲ ਨਿਸਤਾਰਾ, ਗੁਰ ਪੂਰਾ ਪਾਇਗੇ ਵਡਭਾਗੀ, ਗੁਰ ਕੀ ਸੇਵਾ ਦੁਖ ਨ ਲਾਗੀ, ਗੁਰ ਕਾ ਸ਼ਬਦ ਨਾ ਮਿਟੈ ਕੋਇ, ਗੁਰ ਨਾਨਕ ਨਾਨਕ ਹਰ ਸੋਏ।

ਸਗਲ ਕਠਾਂ ਕਾ ਅੰਤਰ ਜਾਮੀ, ਕਰ ਕਿਰਪਾ ਜਾ ਕੋ ਮਤ ਦੇ, ਆਠ ਪੈਰ ਪ੍ਰਭ ਕਾ ਨਾਉ ਲੇ, ਜਾ ਕੇ ਅੰਤਰ ਵਸੇ ਪ੍ਰਭ ਆਪ, ਤਾ ਕੇ ਹਿਰਦੇ ਹੋਏ ਪਰਗਾਸ, ਭਗਤ ਪਾਏ ਹਰ ਕੀਰਤਨ ਕਰੀਏ, ਜਬ ਪਾਰ ਬ੍ਰਹਮ ਨਾਨਕ ਨਿਸਤਰੀਏ।

ਅਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਾਰ ਗੁਣ ਰਮਤ ਨਾਹੀ ਜਮ ਪੰਥ ਮਹਾਂ ਵਿਚਾਰ ਪੰਜ ਦੂਤੈ ਮੰਥ ਤਉ ਸਰਣ ਆਈ ਪੂਰਨ ਨਾਥ।

ਕਸਨਾ ਸਿਮਰਤ ਪਾਪ ਬਲਾਇਣ ਅਰਹਾਉ ਨਾਰਾਇਣ ਥਮ ਹੈ ਨਿਵਾਸ ਨਾਰਾਇਣ ਕੜਕੜ ਪਰਗਾਸ ਨਾਰਾਇਣ ਕਹਿਤੇ ਨਰਕ ਨਾ ਜਾਗੇ ਨਾਰਾਇਣ ਸੇਵ ਸਗਲ ਫਲ ਪਾਗੇ ਨਾਰਾਇਣ ਮਨ ਮਹਿ ਅਧਾਰ ਨਾਰਾਇਣ ਬੋਇਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਪਾਨੇ ਡਾਇਣ ਨਾਰਾਇਣ।

ਨਾ ਇਹੋ ਬੂਢਾ ਨਾ ਇਹੋ ਬਾਲਾ ਨਾ ਇਸ ਦੁੱਖ ਨਹੀਂ ਜਮ ਜਾਲਾ ਨਾ ਇਹੋ ਬਿਨਸੇ ਨਾ ਇਹੋ ਜਾਏ ਆਦਿ ਜੁਗਾਦੀ ਰਹਿਆ ਸੁਮਾਏ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਨ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕੁਛ ਇਸਕਾ ਇਹ ਕਰਨੇ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹ ਅਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੇਪਨਾ ਲਾਗੈ ਖੜ ਖੜ ਅੰਤਰ ਸਦ ਹੀ ਜਾਗੈ ਤੀਨ ਗੁਣਾ ਇਕ ਸਖਤ ਉਪਾਇਆ ਮਾਂ ਮਾਇਆ ਤਾ ਕੀ ਹੈ ਛਾਇਆ ਅਸ਼ਲ ਅਸ਼ੇਦ ਅਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾ ਕੀ ਗਤ ਮਿਤ ਕਛੂ ਨਾ ਪਾਏ ਨਾਨਕ ਤਾ ਕੇ ਬਲ ਬਲ ਜਾਏ ਗੋਂਡ ਮਹੱਲਾ ਪੰਜਵਾਂ ਸੰਤਨ ਕੈ ਬਲਿਹਾਰੈ ਜਾਓ ਸੰਤਨ ਕੈ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਇਲ ਸਭ ਗਏ ਸੰਤ ਸਰਣ ਵੜ ਭਾਗੀ ਪੈ ਰਾਮ ਜਪਤ ਤਜ ਬਿਗਨ ਨਾ ਵਿਆਪੈ ਗੁਰ ਪ੍ਰਸਾਦ

ਪੁਰਖੋਤਮ ਹੜ ਬਿਨਸੇ ਗਗਨ ਨਾ ਜਾਏ ਲੇ ਮੋਹਿ ਬੈਰਾਗ ਪਇਓ ਇਹੋ ਜੀਉ ਆਏ ਕਾਂ ਗਇਓ ਰਗਾਓ ਪੰਜ ਤਤ ਮਿਲ ਕਾਇਆ ਕੀਨੀ ਤਤ ਕਹਾਂ ਤੇ ਕੀਨ ਰੇ ਕਰਮ ਵਧ ਤੁਮ ਜੀਉ ਕਹਿਤ ਹੋ ਹਰ ਮੈਂ ਕਿਨ ਜੀਉ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਰੇ ਹੈ ਕਬੀਰ।

ਦੇਉ, ਨਾ ਉਹ ਜਤੀ ਕਹਾਵੇ ਸੇਉ, ਨਾ ਉਹ ਜੋਗੀ, ਨਾ ਅਵਧੂਤਾ, ਨਾ ਸੁਮਾਏ, ਨਾ ਕਾਹੂ ਪੂਤਾ, ਯਾ ਮੰਦਰ ਮੈਂ ਕੌਣ ਵਸਾਈ, ਤਾ ਕਾ ਅੰਤ ਨ ਕੋ ਪਾਈ ਰਹਾਉ, ਨਾ ਉਹ ਗਿਰਹੀ, ਨਾ ਉਦਾਸੀ, ਨਾ ਉਹ ਰਾਜ, ਨਾ ਭੀਖ ਮਗਾਸੀ, ਨਾ ਇਸ ਪਿੰਡ ਨ ਰਗਤੂ ਰਾਤੀ, ਨਾ ਉਹ ਬ੍ਰਾਹਮਣ, ਨਾ ਉਹ ਖਾਤੀ, ਨਾ ਉਹ ਤਪਾ ਕਹਾਵੇ ਸੇਖ, ਨਾ ਉਹ ਜੀਵੇ, ਨਾ ਮਰਤਾ ਦੇਖ, ਇਸ ਮਰਤੇ ਕਹੋ ਜੇ ਕੋ ਰੋਵੇ, ਜੋ ਰੋਵੇ ਧੋਈ ਪਦ ਖੋਵੇ, ਗੁਰਪ੍ਰਸਾਦ ਮੈਂ ਡਗਰੋ ਪਾਇਆ, ਜੀਵ ਮਰਨ ਦੋ ਮਿਟਵਾਇਆ, ਕਹੋ ਕਬੀਰ ਉਹ ਰਾਮ ਕੀ ਅੰਸ, ਜਿਸ ਕਾਗਦ ਪਰ

ਤਨਖੈ ਬੋ ਨਾਹਿ, ਮੁੰਡਿਆ ਅਨਦਨ ਤਾਪੇ ਜਾਹੇ। ਇੱਕ ਦੋਇ ਮੰਦਰ, ਇੱਕ ਦੋਇ ਬਾਟ, ਹਮ ਕੋ ਸਾਥਰ ਉਨ ਕੋ ਖਾਟ, ਮੂੜ ਪਲੋਸ ਕਮਰ ਬਦ ਪੋਤੀ,

ਗੂੰਡ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਰਖਵਾਰੇ ਕਾ ਹੋਏ ਵਿਨਾਸ਼ ਆਗੇ ਨਰਕ ਈਗਾ ਭੋਗ ਬਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਗਾਓ ਸੁਹਾਗਨ ਗਲ ਸੋਹੇ ਹਾਰ ਸੰਤ ਕੋ ਬਿਗ ਬਿਗ ਸੇ ਸੰਸਾਰ ਕਰ ਸੀਗਾਰ ਬਹੇ ਪਖਿਆਰੀ ਸੰਤ ਕੇ ਠਿਠਕੀ ਫਿਰੇ ਵਿਚਾਰੀ ਸੰਤ ਪਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰ ਹੋ ਡਰੈ ਸਾਗਤ ਕੀ ਉਹ ਪਿੰਡ ਪਰਾਇਣ।

ਸੇਵਕ ਤਜ ਜਗਤ ਸਿਉ ਸੂਤੀ, ਸਾਧੂ ਕੈ ਠਾਂਡੀ ਦਰਬਾਰ, ਤਰਨ ਤੇਰੀ ਮੋਕੋ ਨਿਸਤਾਰ, ਸੁਹਾਗਨ ਹੈ ਅਤ ਸੁੰਦਰੀ, ਪਗ ਨੇਵਰ ਛਨਕ ਛਨ ਹਰੀ, ਜਾਓ ਲਗ ਪ੍ਰਾਨ ਤਉ ਲਗ ਸੰਗੇ, ਨਹੇ ਤਾਂ ਚੱਲੀ ਬੇਗ ਉਠ ਨੰਗੇ, ਸੁਹਾਗਨ ਪਵਨ ਤ੍ਰੈ ਲਈਆ, ਦਸ ਅੱਠ ਪੁਰਾਣ ਤੀਰਥ ਰਸ ਕੀਆ, ਬ੍ਰਹਮਾ ਵਿਸ਼ਨ ਮਹੇਸ਼ਰ ਵੇਦੇ, ਵੱਡੇ ਪੂਬਤ ਰਾਜੇ ਹੈ ਸ਼ੇਦੇ, ਸੁਹਾਗਨ ਉਰਵਾ

ਸਾਧੂ ਬਿਨ ਐਸੇ ਅਵਗਤ ਜਾਵੇ, ਜਾਰੋ ਤਿਸੇ ਜੋ ਰਾਮ ਨਾ ਚੇਤੈ, ਤਾਨ ਮਨ ਰਮਤ ਰਹੇ ਮੈਂ ਖੇਤੈ ਰਖਾਓ, ਜੈਸੇ ਹਲ ਹਰ ਬਿਨਾ ਜਿਵੇਂ ਨਹੀਂ ਬੋਈਏ, ਦੁੱਧ ਬਿਨਾ ਕੈਸੇ

ਕਰ ਕਰਨਾ ਗੁਰਮੁਖ ਹੋਏ ਬਹੁਰ ਨਹੀਂ ਮਰਨਾ ਗੂੰਡ ਕੂਟਨ ਸੋਏ ਜੋ ਮਨ ਕੋ ਕੂਟੇ ਮਨ ਕੂਟੇ ਤੋ ਜਮ ਤੇ ਛੂਟੇ ਕੁੱਟ ਕੁੱਟ ਮਨ ਕਸਵੱਟੀ ਲਾਵੇ ਤੋ ਕੂਟਨ ਮੁਕਤ ਬਹੁ ਪਾਵੇ ਕੂਟਨ ਕਿਸੇ ਕਹੋ ਸੰਸਾਰ ਸਗਲ ਬੋਲਣ ਕੇ ਮਾਹੇ ਵਿਚਾਰ ਰਖਾਓ ਨਾਚਨ ਸੋਏ ਜੋ ਮਨ ਸਿਉ ਨਾਚੇ ਝੂਠ ਨਾ ਪਤੀਏ ਪਰ ਚੈ ਸਾਚੇ ਇਸ ਮਨ ਆਗੇ ਪੂਰੇ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਜਾਰ ਹੈ ਸੋਧ ਪਾਂਚ ਪਲੀਤੇ ਕੋ ਪ੍ਰਬੁੱਧ ਨੌ ਨਾਇਕ ਕੀ ਭਗਤ ਪਛਾਣੈ ਸੋ ਬਾਜਾਰੀ ਹਮ ਗੁਰਮਾਨੇ ਤਸਕਰ ਸੋਏ ਜੇ ਤਾਤ ਨਾ ਕਰੈ ਇੰਦਰੀ ਕੈ ਜਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਨ ਧਨ ਗੁਰਦੇਵ ਅਤ ਰੂਪ ਚਖਨ ਗੋਂਡ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੁੱਖੇ ਕਵਲ ਟੈ ਕੇਵ ਧਨ ਓਏ ਸੰਤ ਜਿਨ ਐਸੀ ਜਾਨੀ ਤਿਨ ਕੋ ਮਿਲਬੋ ਸਾਰਗ ਪਾਨੀ ਆਦਿ ਪੁਰਖ ਤੇ ਹੋਏ ਅਨਾਦ।

ਬਾਣੀ ਨਾਮ ਦਿਓ ਜੀ ਕੀ। ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪਰਾਗ ਇਸਨਾਨੇ ਓ ਨਾ ਪੁਜੇ ਹਰ ਕੀਰਤ ਨਾਮਾ ਆਪਣੇ ਰਾਮੇ ਪਜਰੇ ਮਨ ਆਲਸੀ ਆ ਰਹਾਓ। ਗਯਾ ਪਿੰਡ ਪਰਤਾ ਬਨਾਰਸ ਅਸਬਸਤਾ ਮੁਖ ਬੇਦ ਚਿਤਰ ਪੜਤਾ ਸਗਲ ਧਰਮ ਅਸ਼ਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖੜ ਕਰਮ ਸਹਿਤ ਰਹਿਤਾ ਸਿਵਾ ਸਖਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜਨਾਮਾ ਤਰਸ ਪਵ ਸਿੰਧੰ ਗੋਂਡ ਨਾਲ ਪ੍ਰਮੇ ਜੈਸੇ ਮਿਰਗਾਏ ਪ੍ਰਾਣ ਤੜੇ ਵਾ ਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰੋ ਰਾਮ ਛੋੜ ਚਿਤ ਅੰਤ ਨਾ ਫੇਰੋ ਰਹਾਓ। ਜੋ ਮੀਨਾ ਹੇਰੇ ਪਸੂਆਰਾ ਸੋਨਾ ਗੜਤੇ ਹਿਰੇ ਸੁਨਾਰਾ ਜਿਉ ਬਖਈ ਹੇਰੇ ਪਰਨਾਰੀ ਕੌਡਾ ਡਾਰਤ ਹਿਰੇ ਜੁਆਰੀ ਜਹ ਜਹ ਦੇਖੋ ਤੈ

ਤੇ ਸੁਰ ਹੋਏ ਜਾਤ ਨਿਮਕਮੈ ਸਤਿਗੁਰ ਬੁਝ ਸਿਖਲਾਈ ਨਰ ਤੇ ਉਬਜ ਸੁਰਗ ਕੋ ਜੀਤਿਓ ਤੂੰ ਅਵਖਦ ਮੈਂ ਪਾਈ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਗਟ ਕਾਬੋ ਮੋਹੇ ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ।

ਪਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦਲੇ ਕੀ ਲਾਕਰੀ ਹਰ ਏ ਨਮਸਤੇ ਹਰ ਏ ਨਵੇ ਹਰ ਹਰ ਕਰਤ ਨਹੀਂ ਦੁਖ ਜਮੈ ਰਖਾਓ ਹਰ ਹਰ ਨਾਸ ਹਰੇ ਪ੍ਰਾਨ ਅਜੈ ਮਲ ਕੀਓ ਬੈਕੁੰਠੇ ਥਾਨ ਸੁਆ ਪੜਾਵਤ ਗਨ ਕਾ ਤਰੀ ਸੋ ਹਰ ਨੈਨੋ ਕੀ ਪੁਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੇ ਪਰੀ ਸਿਮਰਨ ਦ੍ਰੋਪਦ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਏਸੀ ਕੰਸ ਮਥਨ ਜਿਨਕੀਆ ਜੀ ਦਾਨ ਕਾਲੀ ਕੌਦੀਆ ਪਰਣਵੇ ਨਾਮਾ ਐਸੋ ਹਰੀ ਜਾ

ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੇ ਨਾਰ ਸੀਗਾਰ ਸਮੇਤ, ਤਗਲੀ ਸਿਮਰਤ ਸਰਵਨੀ ਸੁਣੇ ਕਰੇ ਨਿੰਦ ਕਵਨੇ ਨਹੀਂ ਗੁਣੇ, ਜੇ ਉਹ ਅਨਕ ਪ੍ਰਸਾਦ ਕਰਾਵੇ ਹੂਮ ਦਾਨ ਸੋਭਾ ਮੰਡਪ ਪਾਵੇ, ਆਪਣਾ ਵਿਕਾਰ ਬੇਰਾ ਨਾ ਸੰਡ ਕਰੇ ਨਿੰਦ ਬੋ ਜੋ ਨੀ ਹੰਡ, ਨਿੰਦਾ ਕਾਂ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ, ਨਿੰਦਕ ਸੋਧ ਸਾਧ ਵਿਚਾਰਿਆ ਕਉ ਰਵਿਦਾਸ ਪਾਪੀ ਨਰਕ ਸਿਧਾਰਿਆ, ਜੋੜ ਰਾਮ ਕਲੀ।

ਕੋਈ ਨਾਮ ਜਪੇ ਜਪ ਮਾਲੀ ਲਾਗੇ ਤਿਸੇ ਧਿਆਨਾ ਅਭੀ ਕਭੀ ਕਿਛੂ ਨਾ ਜਾਨਾ ਤੇਰਾ ਏਕੋ ਨਾ ਪਛਾਨਾ ਨਾ ਜਾਣਾ ਹਰੇ ਮੇਰੀ ਘਮਨ ਗਤੇ ਹਾਂ ਮੂਰਖ ਅਗਿਆਨ ਸਰਣ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਖਾਓ ਕਹੂ ਜੀੜਾ ਉਭ ਚੜਤ ਹੈ ਕਹੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾ ਪਾਲੇ ਮਰਨ ਲਖਾਏ ਮੰਡ

ਨਾ ਕਿਸੇ ਬਾਪ ਨਾ ਮਾਈ, ਪਰਮਤ ਨਾਨਕ ਜੇ ਤੂੰ ਦੇਵ ਹੈ ਅੰਤੇ ਹੋਏ ਸਖਾਈ। ਰਾਮ ਕਲੀ ਮਹੱਲਾ ਪਹਿਲਾ, ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾ ਤੈ ਨਰ ਹਰੀ। ਜੀਵਨ ਤਲਬ ਨਿਵਾਰ ਸੁਵਾਮੀ, ਅੰਧ ਕੂਪ ਮਾਇਆ ਮਨ ਗਾਡਿਆ, ਕਿਉਂ ਕਰ ਉਤਰੋ ਪਾਰ ਸੁਵਾਮੀ ਰਖਾਵ। ਜੈ ਪੀਤਰ ਕੜ ਪੀਤਰ ਵਸਿਆ, ਬਾਹਰ ਕਾਹੇ ਨਾਹੀ, ਤਿਨ ਕੀ ਸਾਰ ਕਰੇ ਨਿਤ ਸਾਹਿਬ, ਸਦਾ ਚਿੰਤ ਮਨਵਾਹੀ। ਆਪੇ ਨੇੜੇ ਆਪੇ ਦੂਰ, ਆਪੇ ਸਰਬ ਰਹਿਆ ਭਰਪੂਰ, ਸਤਿਗੁਰ ਮਿਲੇ ਅੰਧੇਰਾ ਜਾਏ, ਜੈ ਦੇਖਾ ਤੈ ਰਹਿਆ ਸਮਾਏ। ਅੰਤਰ ਸਹਿਸਾ ਬਹਾਰ ਮਾਇਆ, ਨੈਣੀ ਲਾਗਸ ਬਾਣੀ, ਅਰੁਣਤ ਨਾਨਕ ਦਾਸਨ ਦਾਸਾ, ਪ੍ਰਤਾਪਹਿਗਾ ਪ੍ਰਾਣੀ। ਰਾਮ ਕਲੀ ਮਹੱਲਾ ਪਹਿਲਾ, ਜਿਧਰ ਵਸੇ ਕਮਨ ਦਰ ਕਹੀਏ, ਦਰਾ ਪੀਤਰ ਦਰ ਕਮਨ ਲਹੇ, ਜਿਧਰ ਕਾਰਨ ਫਿਰਾ ਉਦਾਸੀ, ਸੋਦਰ ਕੋਈ ਆਏ ਕਹੇ। ਕਿਨ ਬੇਸਾ ਗਰ ਤਰੀਏ, ਜੀਵ ਤਿਆ ਨ ਮਰਗੇ ਰਖਾਵ। ਦੁਖ ਦਰਵਾਜਾ ਰੋਹਰ ਖਵਾਲਾ, ਆਸਾ ਅੰਦੇਸਾ ਦੁਇ ਪਟ ਜੜੇ, ਮਾਇਆ ਜਲ ਖਾਈ ਪਾਣੀ ਕਰ ਬਾਂਧਿਆ, ਸਤ ਕੇ ਆਸਣ ਪੁਰਖ ਰਹੇ। ਕਿੰਤੇ ਨਾਮਾ ਅੰਤ ਨਾ ਜਾਣਿਆ, ਤੁਮ ਸਰ ਨਾਹੀ ਅਵਰ ਹਰੇ, ਉੱਚਾ ਨੀ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਆਪ ਕਰੇ। ਜਬ ਆਸਾ ਅੰਦੇਸਾ ਤਬ ਹੀ, ਕਿਉਂ ਕਰ ਏਕ ਕਹੇ, ਆਸਾ ਪੀਤਰ ਰਹੇ ਨਿਰਾਸਾ, ਤੋ ਨਾਨਕ ਏਕ ਮਿਲੇ। ਏਨ ਵਿਦ ਸਾਗਰ ਤਰੀਏ, ਜੀਵ ਤਿਆਂ ਇਉ ਮਰੀਏ ਰਹਾਓ ਦੂਜੇ।

ਪਹਿਲਾ ਸੁਣਮਾ ਸੁੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹੀਂ ਡੋਲੇ ਐਸੀ ਜੁੱਤ ਜੁਗ ਕੋ ਪਾਲੇ ਆਪ ਕਰੇ ਸਗਲੇ ਕੁਲ ਤਾਰੇ ਸੋ ਅਧੂਤ ਐਸੀ ਮਤ ਪਾਵੇ ਤਹੇ ਨੇ ਸੁਨ ਸਮਾਧ ਸਮਾਵੇ ਰਖਾਓ ਭਿਖਿਆ ਪਾਏ ਭਗਤ ਪੈ ਚੱਲੇ ਹੋਵੇ ਸੋ ਤ੍ਰਿਪਤ ਸੰਤੋਖ ਅਮੁੱਲੈ ਧਿਆਨ ਰੂਪ ਹੋਏ ਆਸਨ ਪਾਵੇ ਸਚ ਨਾਮ ਤਾੜੀ ਚਿਤ ਲਾਵੇ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣਮਾ ਸੁੰਦਰਾ ਔਧੂ ਨੀਸਾਣੀ ਆਸਾ ਮਾਏ ਨਿਰਾਸ ਵਲਾਏ ਨੇਚੋ ਨਾਨਕ ਕਰਤੇ ਪਾਏ ਪ੍ਰਣਤ ਨਾਨਕ ਅਗਮ ਸੁਣਾਏ ਗੁਰਚੇਲੇ ਕੀ ਸੰਧ ਮਿਲਾਏ ਦੀਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਝੀ ਪਾਏ ਰਾਮ ਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣ ਲੱਗੇ ਮਤ ਜਾਈ ਸਨਮੁਖ ਸਿਰ ਫੇਟਣ ਕੋ ਆਏ ਨੇਚੋ ਦੇਹ ਵਡਿਆਈ ਗੁਰ ਤਾਰੇ ਤਾਰਨ ਹਾਰਿਆ ਦੇ ਭਗਤ ਪੂਰਨ ਅਵਨਾਸੀ ਹਉ ਤੁਝ ਕੋ ਬਲਿਹਾਰਿਆ ਰਖਾਓ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨਿ ਧਿਆਇਆ ਪਰਸਦ ਪੈਰ ਸਜਤੇ ਸਵਾਮੀ ਅੱਖਰ ਜਿਨ ਕੋ ਆਇਆ

ਤੁਲਖਾ ਲੰਘੈ ਜੇਤ ਅੰਤਰ ਪਾਇਤ ਸੇ ਤੂੰ ਰੱਖ ਐਨਸ ਦੀਵਾ ਬਲੇ ਅਥਕ ਐਸਾ ਦੀਵਾ ਨੀਰ ਤਰਾਏ ਜੇ ਦੀਵੇ ਸਭ ਸੋਝੀ ਪਾਏ ਰਖਾਓ ਅੱਛੀ ਮਿੱਟੀ ਸੋਝੀ ਹੋਏ।

ਗੁਰਮੁਖ ਵਿਰਲਾ ਬੂਝੇ ਕੋਏ, ਤਿਤਕੜ ਦੀਵਾ ਨਿਚਲ ਹੋਏ, ਪਾਣੀ ਮਰੇ ਨਾ ਬੁਝਾਇਆ ਜਾਏ, ਐਸਾ ਦੀਵਾ ਨੀਰ ਤਰਾਏ, ਡੋਲੇ ਵਾਓ ਨਾ ਵੱਡਾ ਹੋਏ, ਜਾਪੇ ਜੋ ਸਿੰਘਾਸਨ ਲੋਏ, ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਨਿਰਤਨ ਪਾਈਆ ਗਣੀ ਸਹੰਸ, ਐਸਾ ਦੀਵਾ ਬਾਲੇ ਕੋਏ, ਨਾਨਕ ਸੋਭਾ ਰੰਗਤ ਹੋਏ, ਰਾਮ ਕਲੀ ਮਹੱਲਾ ਪਹਿਲਾ, ਤੁਧ ਨੂੰ ਨਿਮਣ ਮੰਨਣ ਤੇਰਾ ਨਾਵ, ਸਾਜ ਪੇਟ ਬੈਸਨ ਕੌਤਾਵ, ਸਸਨ ਤੋ ਹੋਏ ਅਰਦਾਸ, ਤਾਂ ਸੁਣ ਸਬਦ ਬਖਾਲੇ ਪਾਸ, ਨਾਨਕ ਬਿਰਤਾ ਕੋਈ ਨਾ ਹੋਏ, ਐਸੀ ਦਰਗੇ ਸਾਚਾ ਸੋਏ ਰਖਾਓ, ਪ੍ਰਾਪਤ ਪੋਤਾ ਕਰਮ ਪਸਾਓ, ਤੂੰ ਦੇਵ ਮੰਗਤ ਜਨ ਚਾਓ, ਪਾਂਡੇ ਪਾਓ ਪਾਵੇ ਤਿਤ ਆਏ, ਤੁਰਤੇ ਛੋਡੀ ਕੀਮਤ ਪਾਏ, ਜਿਨ ਕਿਛ ਕੀਆ ਸੋ ਕਿਛ ਕਰੈ, ਆਪਣੀ ਕੀਮਤ ਆਪੇ ਧਰੈ, ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੇ ਨਾ ਕੋ ਜਾਏ, ਲੋਕ ਤਿਕਾਰ ਕਹੇ ਮੰਗਤ।

ਕੱਪੜਾ ਪਹਾਵੇ ਆਹਿਰ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਖਾਓ ਤੁਨ ਵਾਜੇ ਅਨਖਦ ਘੋਰਾ ਮਨ ਮਾਨੇ ਹਰ ਸਮੋਰਾ ਪੁਰ ਪੂਰੇ ਸੱਚ ਸਮਾਇਆ ਪੁਰ ਆਦ ਪੁਰਖ ਹਰ ਪਾਇਆ ਅਵਨਾਦ ਵੇਦ ਗੁਰਬਾਣੀ ਮਨ ਰਾਤਾ ਸਾਰਗ ਪਾਣੀ ਤੈ ਤੀਰਥ ਵਰਤ ਤਵ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਤੇ ਆਪ ਗਿਆ ਪੋ ਭਾਗਾ ਪੁਰ ਚਰਣੀ ਸੇਵਕ ਲਾਗਾ ਪੁਰ ਸਤਗੁਰ ਪਰਮ ਚੁਕਾਇਆ ਕਉ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹੱਲਾ ਪਹਿਲਾ ਸ਼ਾਦਨ ਭੋਜਨ ਮੰਗਤ ਭਾਗੇ ਖੁਦਿਆ ਦੁਸ਼ਟ ਜਲੇ ਦੁਖ ਆਗੇ ਗੁਰਮਤ ਨਹੀਂ ਲੀਨੀ ਦੁਰਮਤ ਪਦ ਖੋਈ ਗੁਰਮਤ ਭਗਤ ਪਾਵੇ ਜਨ ਕੋਈ ਜੋਗੀ ਜੁਗਤ ਸਹਿਜ ਕਰ ਵਸ ਏਕ ਦ੍ਰਿਢ ਏਕੋ ਕਰ ਦੇਖਿਆ ਵੀਖਿਆ ਪਾਏ ਸਭ ਤ੍ਰਿਪਤਾਸਹਿ ਰਖਾਓ ਪੰਚ ਬੈਲ ਗੱਡੀਆ ਦੇ ਧਾਰੀ ਰਾਮ ਕਲਾ ਨਿਭੇ ਪਦਸਾਰੀ ਤਰ ਤੂਟੀ ਗਾਡੋ ਸਿਰ ਭਾਰ ਲੱਕਰੀ ਬਿਖਰਜਰੀ ਮੰਝ ਭਾਰ ਪੁਰਖਾ ਸ਼ਬਦ ਵਿਚਾਰ ਜੋਗੀ ਦੁਖ ਸੁਖ ਸਮ ਕਰਨਾ ਸੋਗ ਬਿਯੋਗੀ ਉਕਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਚ ਪੇ ਨਿਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਰ ਸਰਣਾ ਨਾਨਕ ਰਾਮ ਭਗਤ ਜਨ ਤਰਣਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤਯੁਗ ਸੱਚ ਕਹੇ ਸਭ ਕੋਈ ਧਰ ਧਰ ਭਗਤ ਗੁਰਮੁਖ ਹੋਈ ਤਜੁਗ ਧਰਮ ਪੈ ਰਖੈ ਚਾਰ ਗੁਰਮੁਖ ਬੂਝੇ ਕੋ ਵਿਚਾਰ ਜੋ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੇ ਸੋ ਮੁਕਤ ਹੋਵੇ ਗੁਰਬਿਨ ਨਾਮ ਨਾ ਪਾਵੇ ਕੋਈ ਰਖਾਓ ਤ੍ਰਿਤ ਇਕ ਕਲਕੀ ਨੀ ਦੂਰ ਵਾਹਣ ਵਰਤਿਆ ਹਰ ਜਾਣ ਨੰਦੂਰ ਗੁਰਮੁਖ ਬੂਝੇ ਸੋਜੀ ਹੋਈ ਅੰਤਰ ਨਾਮ ਸੇ ਸੁਖ ਹੋਈ ਦੁਆਪਰ ਦੂਜੇ ਦੁਬਦਾ ਹੋਏ ਪਰਮ ਪੁਲਾਨੇ ਜਾਣੇ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦਿਰੜਾਏ ਕਲਯੁਗ ਧਰਮ ਕਲਾ ਇਕ ਰਖਾਏ ਇਕ ਪੈਰ ਚੱਲੇ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਗੁਰ ਭੇਟੇ ਨਾਮ ਉਧਾਰ ਸਾ ਜੁਗ ਮੈਂ ਸਾਚਾ ਏਕੋ ਸੋਈ ਸਾ ਮੈਂ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਖਾਣੇ ਕੋਈ ਸਾ ਜੁਗ ਮੈਂ ਨਾ ਉਤਮ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਹਰ ਨਾਮ ਤਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ

ਹੋਵੇ ਵਡਭਾਗੀ ਤਾਂ ਹਰ ਹਰ ਨਾਮ ਧਿਆਵੇ। ਨਾਮ ਜਗਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ। ਗੁਰਮੁਖ ਭਗਤ ਕਰੋ ਸਭ ਪ੍ਰਾਣੀ, ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ। ਗੁਰਮਤ ਹਰ ਹਰ ਨਾਮ ਸਮਾਣੀ ਹੀ ਰਖਾਓ, ਹੀਰਾ ਰਤਨ ਜਵੇ ਹਰਮਾਨ, ਬਹੁ ਸਾਗਰ ਭਰਪੂਰ ਕੀਆ। ਜਿਸ ਵਡਭਾਗ ਹੋਏ ਵਡ ਮਸਤਕ, ਤਿਨ ਗੁਰਮਤ ਕੱਢ ਕੱਢ ਲਈਆ। ਰਤਨ ਜਵੇ ਹਰ ਲਾਲ ਹਰਨਾਮਾ, ਪੁਰ ਕਾਲ ਤਲੀ ਦਿਖਲਾਇਆ। ਭਾਗ ਹੀਣ ਮਨ ਮੁਖ ਨਹੀਂ ਲਈਆ, ਤਿਨ ਓਲੇ ਲਾਖ ਛੁਪਾਇਆ। ਮਸਤਕ ਪਾਗ ਹੋਵੇ ਤੁਰ ਲਿਖਿਆ, ਨਾ ਸਤਗੁਰ ਸੇਵਾ ਲਾਏ। ਨਾਨਕ ਰਤਨ ਜਵੇ ਹਰ ਪਾਵੇ, ਤਨ ਤਨ ਗੁਰਮਤ ਹਰ ਪਾਏ। ਰਾਮ ਕਲੀ ਮੁਹੱਲਾ ਚੌਥਾ, ਰਾਮ ਜਨਾ ਮਿਲ ਪਿਆ ਆਨੰਦਾ। ਹਰ ਨੀਕੀ ਕਥਾ ਸੁਣਾਏ, ਦੁਰਮਦ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁਧ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੋਤਾ। ਰਾਮ ਜਪਤ ਸੋਹਾਏ ਰਖਾਓ, ਜੇ ਵਡਪਾ ਹੋਏ ਮੁਖ ਮਸਤਕ, ਹਰ ਰਾਮ ਜਨਾ ਪੇਟਾਏ। ਦਰਸ਼ਨ ਸੰਤ ਦਿਓ ਕਰ ਕਿਰਪਾ, ਸਭ ਦਾਲਦ ਦੁਖ ਲੈ ਜਾਏ। ਹਰ ਕੇ ਲੋਗ ਰਾਮ ਜਨ ਨੀਕੇ, ਪਾਗ ਹੀਨ ਨਾ ਸੁਖਾਏ। ਜਿਉ ਜਿਉ ਰਾਮ ਕਹਿ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰ ਨਿੰਦਕ, ਜਿਨ ਜਨ ਨਹੀਂ ਭਾਏ। ਹਰ ਕੇ ਸਖਾ ਸਖਾਏ, ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪੈ ਜਨ ਪਾਏ। ਦਇਆ ਦਇਆ ਕਰ ਰਾਖੋ ਹਰ ਜੀਓ, ਹਮ ਦੀਨ ਤੇਰੀ ਸਰਣ ਆਏ।

ਸਾਤ ਬਤਾਵੇ, ਗੁਰਮੁਖ ਸਾਹ ਸਹੀ ਪ੍ਰਪਾਏ, ਕਰ ਕਿਰਪਾ ਆਪ ਮਿਲਾਵੇ, ਆਰਾਮ ਮੋਕੋ ਹਰਜਨ ਮੇਲ ਮਨ ਪਾਵੇ, ਅਮਿਓ ਅਮਿਓ ਹਰਸ ਹੈ ਮੀਠਾ, ਮਿਲ ਸੰਤ ਜਨਾ ਮੁਖ ਪਾਵੇ ਰਖਾਓ, ਹਰ ਕੇ ਲੋਗ ਰਾਮ ਜਨ ਊਤਮ, ਮਿਲ ਊਤਮ ਪਦਵੀ ਪਾਵੇ, ਹਮ ਹੋਤ ਤੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਖੁਸ਼ੀ ਕਰਾਵੇ, ਸੇਵ ਜਨ ਸੇਵੇ ਸੇ ਵਡ ਭਾਗੀ, ਜਦ ਮੰਤਨ ਪ੍ਰੀਤ ਲਗਾਵੇ, ਬਿਨ ਪ੍ਰੀਤੀ ਕਰੇ ਬਹੁ ਬਾਤਾਂ, ਕੂੜ ਬੋਲ ਕੂੜੋ ਫਲ ਪਾਵੇ, ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀ ਲੈ ਪਾਵੇ, ਓ ਕਾਟੋ ਕਾੜ ਬਾੜ ਸਿਰ ਰਾਖੋ, ਜਿਤ ਨਾਨਕ ਸੰਤ ਚੜ ਆਵੇ, ਰਾਮ ਕਲੀ ਮਹੱਲਾ ਚੌਥਾ, ਜੀ ਵੜ ਪਾ ਹੋਏ ਵੜ ਮੇਰੇ, ਜਨ ਮਿਲਦਿਆਂ ਢਿੱਲ ਨ ਲਾਈਏ, ਹਰ ਦਿਨ ਅੰਮ੍ਰਿਤ ਕੁੰਡ ਸਰ ਨੀਕੇ, ਵੜ ਭਾਗੀ ਤਿਤ ਨਾ ਭਾਈਏ, ਰਾਮ ਮੋਕੋ ਹਰਜਨ ਕਾਰੇ ਲਾਗੇ, ਹੋ ਪਾਣੀ ਪੱਖਾ ਪੀਸੋ ਸੰਤ ਆਗੇ, ਪਾਗ ਮਲ ਮਲ ਧੂਰ ਮੁਖ ਲਾਈਗੇ ਰਖਾਓ, ਹਰ ਦਿਨ ਵੱਡੇ ਵੱਡੇ ਵੜ ਊਚੇ, ਜੋ ਸਤਿਗੁਰ ਮੇਲ ਮਿਲਾਏਗੇ, ਸਤਿਗੁਰ ਜੇਵ ਅਵਰ ਨਾ ਕੋਈ, ਮਿਲ ਸਤਿਗੁਰ ਪੁਰਖ ਤਿਹਾਈਗੇ, ਸਤਿਗੁਰ ਸਰਨ ਪਰੇ ਤਿਨ ਪਾਇਆ, ਮੇਰੇ ਠਾਕੁਰ ਲਾਜ ਰਖਾਈਗੇ, ਇਕ ਆਪਣੇ ਸਵਾਏ ਆਏ ਬਹਿ ਗੁਰ ਆਗੇ, ਜੋ ਬਗਲ ਸਮਾਧ ਲਗਾਏਗੇ, ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈਗੇ, ਨਾਨਕ ਮੇਲ ਮੇਲ ਪ੍ਰਸੰਗਤ, ਮਿਲ ਸੰਗਤ ਹੰਸ ਕਰਾਈਏ, ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਹਮ ਚੇਰੀ ਹੋਏ ਲੱਗੇ ਗੁਰਚਰਣੀ, ਜਿਨ ਹਰ ਪਰਾ ਮਾਰਗ ਪੰਥ ਦਿਖਾਇਆ, ਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਬਿਨ ਅਵਰ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ ਰਖਾਓ, ਮੇਰੇ ਏਖਿਨ ਪ੍ਰਾਣ ਨਾ ਰਹਿ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ, ਤਨ ਤਨ ਵੜ ਭਾਗ ਗੁਰਸਰਣੀ ਆਏ, ਹਰ ਗੋਬਿੰਦ ਦਰਸ਼ਨ ਪਾਇਆ, ਮੈਂ ਅਵਰ ਨਾ ਕੋਈ ਸੂਝੇ ਬੂਝੇ, ਮਨ ਹਾਰ ਜਪ ਜਪੂ ਜਪਾਇਆ, ਨਾਮ ਹੀਣ ਤੇਰੇ ਸੇ ਨਗਟੇ, ਤਿਨ ਕਸ ਕਸ ਨੱਕ ਵਢਾਇਆ, ਮੋਕੋ ਜਗ ਜੀਵ ਜੀ ਵਾਲ ਲੈ ਸਵਾਮੀ, ਜਿਤ ਅੰਤਰ ਨਾਮ ਸਾਇਆ, ਨਾਨਕ ਗੁਰੂ ਗੁਰੂ ਹੈ ਪੂਰਾ, ਮੇਰੇ ਸਤਿਗੁਰ ਨਾਮ ਧਿਆਇਆ, ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲੇ ਹਰ ਉਰ ਤਾਰੇ, ਜੀ ਦਾਨ ਗੁਰ ਪੂਰੇ ਦੀਆ, ਹਰ ਅੰਮ੍ਰਿਤ ਨਾਮ ਸਮਾਰੇ, ਰਾਮ ਗੁਰ ਹਰ ਹਰ ਨਾਮ ਕੰਠ ਤਾਰੇ, ਗੁਰਮ ਕਥਾ ਸੁਣੀ ਮਨ ਪਾਈ, ਤਨ ਤਨ ਵੜ ਪਾਗ ਹਮਾਰੇ ਰਖਾਓ, ਕੋਟ ਕੋਟ ਤੇ ਤੀਸ ਧਿਆਵੇ, ਤਾ ਕਾ ਅੰਤ ਨ ਪਾਵੇ ਪਾਰੇ, ਹਿਰਦੇ ਕਾਮ ਕੰਮ ਨੀ ਮੰਗੇ, ਹਿਰਦ ਮੰਗੇ ਹਾਥ ਪਸਾਰੇ, ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰੱਖੋ ਉਰਤਾਰੇ, ਜੇ ਵੜਪਾ ਹੋਵੇ ਤਾਂ ਜਪੀਏ, ਹਰ ਪਉ ਜਲ ਪਾਰ ਉਤਾਰੇ, ਹਰ ਜਨ ਨਿਗਟ ਨਿਟ ਹਰ ਜਨ ਹੈ, ਹਰ ਰਾਖੇ ਕੰਠ ਜਨ ਤਾਰੇ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਕ ਹਰ ਪ੍ਰਤਪਾਰੇ, ਰਾਗ ਰਾਮ ਕਲੀ

ਸਾਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ। ਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ। ਰਾਮ ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਭਰਵੇ ਆਪਣੇ ਬੈਰੀ ਸਗਲੇ ਸਾਧੇ। ਜਿਨ ਬੈਰੀ ਹੈ ਇਹੋ ਜਗ ਲੁੱਟਿਆ ਤੇ ਬੈਰੀ ਲੈ ਬਾਧੇ। ਸਤਿਗੁਰ ਪਰਮੇਸ਼ਵਰ ਮੇਰਾ ਅਨਕ ਰਾਜ ਉਹ ਰਸਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਓ। ਕੀਰਤਨ ਆਪਸ ਦੂਜੀ ਬਾਤਾ ਸਿਰ ਉੱਪਰ ਰਖਵਾਰਾ। ਬੇਪ੍ਰਭਾਵ ਰਹਿਤ ਹੈ ਸਵਾਮੀ ਇਕ ਨਾਮ ਕੇ ਆਧਾਰਾ। ਪੂਰਨ ਹੋਏ ਮਿਲਿਓ ਸੁਖਦਾਈ ਹੁਣ ਨ ਕਾਈ ਬਾਤਾ। ਤਤ ਸਾਰ ਪਰਮ ਪਦ ਪਾਇਆ ਥੋੜ ਨ ਕਤਹੂ ਜਾਤਾ। ਵਰਨ ਨ ਸਾਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ। ਅਤੁਲ ਅਥਾ ਅਡੋਲ ਸੁਵਾਮੀ ਨਾਨਕ ਖਸਮ ਹਮਾਰਾ। ਰਾਮ ਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਅਵਚਲ ਤੂੰ ਹੀ। ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੇ ਨਾਹੀ। ਤਾਮ

ਪੰਚ ਬਜਿੱਤਰ ਕਰੇ ਸੰਤੋਖਾ, ਸਾਹ ਸੁਰਾ ਲੈ ਚਾਲੇ, ਬਾਜਾ ਮਾਣ ਤਾਣ ਕਰ ਤਾਣਾ, ਪਾਉ ਨਾ ਬੀਗਾ ਕਾਲੇ, ਫੇਰੀ ਫੇਰ ਨਾ ਹੋਵੇ ਕਭੀ, ਏਕ ਸ਼ਬਦ ਬੰਦ ਪਾਲੇ, ਨਾਰਦੀ ਨਰ ਹਰ ਜਾਣ ਹਦੂਰੇ, ਭੂੰਗਰ ਖੜਗ ਤਿਆਗ ਸੂਰੇ, ਸਹਿਜ ਆਨੰਦ ਦਿਖਾਵੇ ਪਾਵੇ, ਇਹੋ ਨਿਰਤਕਾਰੀ ਜਨਮ ਨਾ ਆਵੇ, ਜੇ ਕੋਈ ਆਪਣੇ ਠਾਕੁਰ ਪਾਵੇ, ਕੋੜ ਮਦ ਇਹ ਕੀਰਤਨ ਗਾਵੇ, ਸਾ ਸੰਤ ਕੀ ਜਾਵੋ ਟੇਕ, ਕਹੋ ਨਾਨਕ ਤਿਸ ਕੀਰਤਨ ਏਕ, ਰਾਮ ਕਲੀ ਮਹੱਲਾ ਪੰਜਵਾਂ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ, ਕਿਰਪਾ ਤਾਰ ਰਹੀਮ ਰਹਾਓ, ਕੋਈ ਨਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ, ਕੋਈ ਪੜੇ ਵੇਦ, ਕੋਈ ਕਤੇਬ, ਕੋਈ ਓਡੇ ਨੀਲ, ਕੋਈ ਸੁਪੇਦ, ਕੋਈ ਕਹਿ ਤੁਰਕ, ਕੋਈ ਕਹਿ ਹਿੰਦੂ, ਕੋਈ ਬਾਛੇ ਪਿਸਤ, ਕੋਈ ਸੁਰਗਿੰਦੂ, ਕਹੋ ਨਾਨਕ ਜਿਨੂੰ ਪਛਾਤਾ, ਪ੍ਰਭ ਸਾਹਿਬ ਕਾ ਤਨ ਭੇਦ ਜਾਤਾ, ਰਾਮ ਕਲੀ ਮਹੱਲਾ ਪੰਜਵਾਂ, ਪਵਨੇ ਮੈਂ ਪਵਨ ਸਮਾਇਆ,

ਮਨ ਹੈ ਖੜ ਪੀ ਏਕਾ ਬਾਤ ਵਖਾਨ ਹੈ ਦਾ ਅਸ਼ਟੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਭੇਦਨ ਲਾਇਆ ਕਿੰਕਰੀ ਅਨੂਪ ਵਜ ਜੋਗੀਆ ਮਤਵਾਰੋ ਰੇ ਰਹਾਓ ਪ੍ਰਥਮ ਵਸਿਆ ਸਦਕਾ ਖੇੜਾ ਤ੍ਰਿਤੀਏ ਮੈਂ ਕਿਛ ਪਿਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਹਿਆ ਤਾਂ ਏਕ ਦਿਖਾਇਆ ਏਕ ਸੂ ਪੁਰੋਏ ਮਣੀਏ ਗਾਂਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ ਫਿਰਤੀ ਮਾਲਾ ਬੋਵਧ ਪਾਏ ਖਿੰਚਿਆ ਸੂਤ ਤਾਂ ਆਈ ਥਾਏ ਕਿਉ ਮੈਂ ਏਕੇ ਮਟਰੇ ਕੀਆ ਤੇ ਵਿਖੜੇ ਥਾਂ ਅਣਕ ਖਿੜਕੀਆ ਖੋਜਤ ਖੋਜ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਕਿਉਂ ਕਿੰਕਰੀ ਆਨੂਪ ਵਾਜੇ ਸੁਣ ਜੋਗੀ ਕੈਮਨ ਮਿੱਠੀ ਲਾਗੇ ਰਹਾਓ ਦੂਜਾ

ਹੋਗੀ ਗਰਭੇ ਪਰਿਆ ਜਪ ਨਾਥ ਦਿਨ ਰਹਿਣਾਈ ਤੇਰੀ ਖਿੰਤਾ ਦੋ ਦਿਹਾਈ ਰਹਾਉ ਗਹਿਰੀ ਬਿਪੂਤ ਲਾ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਤਾਰੀ ਮੰਗੇ ਟੂਕਾ ਤ੍ਰਿਪਤ ਨਾ ਪਾਵੇ ਨਾਦ ਛੋੜ ਜਾਚੇ ਲਾਜ ਨਾ ਆਵੇ ਚਲ ਚਿਤ ਜੋਗੀ ਆਸਨ ਤੇਰਾ ਸਿੰਘੀ ਵਾਜੇ ਨਿਤ ਉਦਾ ਸੇਰਾ ਗੁਰ ਗੁਰ ਕੀਤੇ ਬੂਝ ਨ ਪਾਈ ਫਿਰ ਜੋਗੀ ਆਵੇ ਜਾਈ ਜਿਸਨ ਹੋਆ ਨਾਥ ਕਿਰਪਾਲਾ ਰਹਿ ਰਾਸ ਹਮਾਰੀ ਗੁਰ ਗੋਪਾਲਾ ਨਾਮੇ ਖਿੰਤਾ ਨਾਮੇ ਬਸਤਰ ਜਨ ਨਾਨਕ ਜੋਗੀ ਹੋਆ ਅਸਥਿਰ ਇਉ ਜਪਿਆ ਨਾਥ ਦਿਨ ਰਹਿਣਾਈ ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨ ਕਰਾ ਮਨਸੋਈ ਆਨ ਨਾ ਦਿਸੈ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰ ਸਮੀਠਾ ਗੁਰਮੁਖ ਕਿਨੇ ਵਿਰਲੇ ਡੀਠਾ ਰਹਾਉ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪੀਵਤ ਅਮਰ ਪਏ ਨੇ ਕਾਮ ਤਨ ਮਨ ਸੀਤਲ ਅਗਨ ਨਿਵਾਰੀ ਅੰਦਰੂ ਪ੍ਰਗਟੇ ਸੰਸਾਰੀ ਕਿਆ ਦੇਵੋ ਜਾਂ ਸਭ ਕੁਛ ਤੇਰਾ ਸਭ ਬਲਿਹਾਰ ਜਾਓ ਲਖ ਬੇਰਾ ਤਨ ਮਨ ਜੀਓ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਿਵਾਜਿਆ ਖੋਲ ਕਿਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖਲਾਇਆ ਕਹੋ ਨਾਨਕ ਸਭ ਪੜਦਾ ਟੂਟਾ ਹਉ ਤੇਰਾ ਤੂੰ ਮੈਂ ਮਨ ਮੂਠਾ ਰਾਮ ਕਲੀ ਮਹੱਲਾ ਪੰਜਵਾਂ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦੀਓ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੀ ਜਿਸ ਗੁਰ ਕਹੋ ਸਦ ਬਲਿਹਾਰੀ ਤਾਜਗ ਮਾਰੇ ਪੂਰੇ ਸਤਿਗੁਰ।

ਤੰਤੇ ਛੁਟਕੀ ਆਪਣੀ ਤਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕੁਝ ਕਰੇ ਸੋ ਮਨ ਮੇਰਾ ਮੀਠਾ, ਤਾਂ ਇਹ ਅਜਦ ਨੈਣ ਉਡੀਠਾ, ਆਮੋਏ ਜਾਨੀ ਰੇ ਮੇਰੀ ਗਈ ਬਲਾਏ, ਬੁਝਗੀ ਤੁਸੀਂ ਨਿਵਾਰੀ ਮਮਤਾ, ਗੁਰ ਪੂਰੇ ਲੀਓ ਸਮਝਾਏ ਰਖਾਓ, ਕਰ ਕਿਰਪਾ ਰਾਖਿਓ ਗੁਰ ਸਰਣਾ, ਗੁਰ ਪਕਰਾਏ ਹਰ ਕੇ ਚਰਣਾ, ਬੀਸ ਬਿਸਵੇ ਜਾ ਮਨ ਠਹਿਰਾਨੇ, ਗੁਰ ਪਾਰ ਬ੍ਰਹਮ ਇਕ ਹੀ ਜਾਨੇ, ਜੋ ਜੋ ਕੀਨੂ ਹੁਮ ਤਿਸਕੇ ਦਾਸ, ਪ੍ਰਾ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਹੀਂ ਬੈਰਾਈ, ਗਲ ਮਲਚਾਲੇ ਇਕ ਪਾਈ, ਜਾ ਕੋ ਗੁਰ ਹਰ

ਐਦਿਸ ਵਿਸਰਾਮ ਤਿਲਕ ਚਰਾਵੇ ਪਾਈ ਪਾਏ ਲੋਕ ਪਚਾਰਾ ਅੰਧ ਕਮਾਏ ਖੜ ਕਰਮਾ ਆਰ ਆਸਣ ਧੋਤੀ ਭਾਗਟ ਗ੍ਰਹਿ ਪੜੇ ਨਿਤ ਪੋਥੀ ਮਾਲਾ ਫੇਰੇ ਮੰਗੇ ਬਿਭੂਤ ਇਹ ਬਿਦ ਕੋਈ ਨਾ ਤਰਿਓ ਮੀਤ ਤੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈਗੁਣ ਕੀ ਉਸ ਉਤਰੀ ਮਾਏ ਚਤੁਰਵੇਦ ਪੂਰਨ ਹਰਨਾਏ ਨਾਨਕ ਤਿਸਕੀ ਸਰਣੀ ਪਾਏ ਰਾਮ ਕਲੀ ਮਹੱਲਾ ਪੰਜਵਾਂ।

ਬੇਸੁਮਾਰ ਨਿਚਲ ਆਸਨ ਬੇਸੁਮਾਰ ਡਿਗਨਾ ਡੋਲੇ ਕਤਹੂ ਨਾ ਧਾਵੇ ਗੁਰ ਪ੍ਰਸਾਦ ਕੋ ਇਹੋ ਮਹਿਲ ਪਾਵੇ ਪ੍ਰਮ ਪੈ ਮੋਹ ਨਾ ਮਾਇਆ ਜਾਲ ਸੁਨ

ਆਦ ਕਹਿਣ ਨਾ ਜਾਈ ਨਾਨਕ ਬਿਸਮਾਦ। ਰਾਮ ਕਲੀ ਮੁਹੱਲਾ ਪੰਜਵਾਂ ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ। ਸੰਗਤ ਕਰਤ ਸੰਤੋਖ ਮਨ ਪਾਇਆ। ਸੰਤ ਹੈ ਚਰਨ ਮਾਥਾ ਮੇਰੋ ਪਾਉਤ ਅਨਕ ਬਾਰ ਸੰਤ ਹੈ ਡੰਡੋਤ। ਇਹੋ ਮਨ ਸੰਤਨ ਕੈ ਬਲਿਹਾਰੀ ਜਾ ਕੀ ਓੜ ਗਹੀ ਸੁਖ ਪਾਇਆ। ਰਾਖੇ ਕਿਰਪਾ ਧਾਰੀ ਰਖਾਓ ਸੰਤ ਹੈ ਚਰਨ ਤੋਏ ਤੋਏ ਪੀਵਾ। ਸੰਤ ਹੈ ਦਰਸ ਪੇਖ ਪੇਖ ਜੀਵਾ। ਸੰਤ ਹੈ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ। ਸੰਤ ਹਮਾਰਾ ਰਾਖਿਆ ਪੜਦਾ ਸੰਤ ਪ੍ਰਸਾਦ ਕੋਈ ਕਭੂ ਨਾ ਕੜਦਾ। ਸੰਤ ਹੈ ਸੰਗ ਦੀਆ ਕਿਰਪਾਲ ਸੰਤ ਸਹਾਈ ਪਏ ਦਿਆਲ। ਸੁਰਤ ਮਤ ਬੁੱਧ ਪਰਗਾਸ।

ਜਾਣ ਸਭ ਛਲੈ, ਹਰ ਹਰ ਨਾਮ ਸੰਗ ਤੇਰੇ ਚੱਲੈ, ਆਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੇ, ਹਰ ਸਿਮਰਤ ਜਮ ਕਛ ਨਾ ਕਹੇ ਰਖਾਉ, ਬਿਨ ਹਰ ਸਗਲ ਨਿਰਾਰਥ ਕਾਮ, ਹੋਇ ਨਾ ਰੂਪਾ ਮਾਟੀ ਦਾਮ, ਗੁਰ ਕਾ ਸ਼ਬਦ

ਚੱਲਣਾ, ਰਾਜ ਰਹੋ ਤੂੰ ਸੰਗ ਸੁਪਨਾ ਰਹਾਉ। ਬਾਲ ਵਿਵਸਥਾ ਬਾਰਕ ਅੰਧ, ਪਰ ਜੂਬਨ ਲਾਗਾ ਦੁਰਗੰਧ। ਤ੍ਰਿਤੀ ਵਿਵਸਥਾ ਸੰਚੇ ਮਾਏ, ਬਿਰਧ ਪਿਆ ਛੋੜ ਚੱਲਿਓ ਪਛਤਾਏ। ਕਿਰੰਗ ਕਾਲ ਪਾਈ ਦੁਰਲਭ ਦੇਹੇ, ਨਾਮ ਬਿਹੂਣੀ ਹੋਈ ਖੇਹ। ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਕਿਸੇ ਨਾ ਬੂਝੇ ਜੇਨ ਇਹ ਸ੍ਰੀ। ਸੁਣ ਕਰਤਾਰ ਗੋਵਿੰਦ ਗੋਪਾਲ, ਦੀਨ ਦਿਆਲ ਸਦਾ ਕਿਰਪਾਲ। ਤੁਮੇ ਛੁਡਾਵੋ ਛੁਟਕੇ ਬੰਦ, ਬਖਸ ਮਿਲਾਵੋ।

ਤੋਈ ਸੁਖ ਜਾਨਾ ਮਨ ਅਸਮਝ ਸਾਹ ਸੰਗਪਤੀ ਆਨਾ ਡੋਲਣ ਤੇ ਚੂਕਾ ਠਹਿਰਾਇਆ ਸਤ ਮਹੇਲੇ ਸਤ ਸਮਾਇਆ ਦੂ ਗਿਆ ਸਭ ਰੋਗ ਗਿਆ ਭਲਕੀ ਆਗਿਆ ਮਨ ਮਹਿਮਾਨੀ ਮਹਾਂਪੁਰਖ ਕਾ ਸੰਗ ਪਿਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜੈ ਰਾਖੇ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅੜਸੜ ਤੀਰਥ ਜੈ ਸਾਧ ਭਗਤ ਧਰ ਹੈ ਤਹਿ ਬੈਕੁੰਠ ਜੈ ਨਾਮ ਉੱਚਰ ਹੈ ਸਰਬ ਆਨੰਦ ਜਬ ਦਰਸ਼ਨ ਪਾਈਏ ਰਾਮ ਗੁਣਾ ਨਿਤ ਨਿਤ ਹਰ ਗਾਏ ਆਪੇ ਘੜਕੜ ਰਹਿਆ ਬਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਰਾਨੇ ਰਮਨਾਠੇ ਦੂਰੇ ਨਾਨਕ ਗੌਗੁਰ ਪੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਾਪਤਾ ਬਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸ ਗੁਰਮੁਖ ਨਾਮ ਨਿਮਖ ਹਿਰਦੇ ਵਸੇ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨ ਜਾਈ ਰਹਾਉ ਤੂਰ ਵੀਰ ਤੀਰਜ ਮਦ ਪੂਰਾ ਤੈਜ ਸਮਾਧ ਤੁਨ ਗੈਰ ਗਭੀਰਾ ਸਦਾ ਮੁਕਤ ਤਾਕੇ ਪੂਰੇ ਕਾਮ ਜਾ ਕੇ ਹਿਰਦੇ ਵਸੇ ਹਰ ਨਾਮ ਸਗਲ ਸੂਖ ਆਨੰਦ ਅਰੋਗ ਸਮਦਰਸੀ ਪੂਰਨ ਨਿਰਜੋਗ ਆਏ ਨ ਜਾਏ ਡੋਲੇ ਕਤ ਨਾਹੀ ਜਾ ਕੇ ਨਾਮ ਵਸੇ ਮਨ ਮਾਹੀ ਦੀਨ ਦਿਆਲ ਗੋਪਾਲ ਗੋਵਿੰਦ ਗੁਰਮੁਖ ਜਪੀਏ ਉਤਰੇ।

ਪਾਉ ਭਾਗਾ ਨਿਰਪੋ ਮਨ ਬਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋੜ ਜਨਮ ਕੇ ਘਾਟੇ ਵਾਹੇ ਪਾਇਆ ਲਾਭ ਸੱਚਾ ਤਨ ਲਾਹੇ ਤੋਟ ਨ ਆਵੇ ਅਖੁੱਟ ਭੰਡਾਰ ਨਾਨਕ ਭਗਤ ਸੋਹ ਹੈ ਹਰ ਦੁਆਰ ਰਾਮ ਕਲੀ ਮੁਹੱਲਾ ਪੰਜਵਾਂ ਰਤਨ ਜਵੇਹਰ ਨਾਮ ਸਸੰਤੋ ਗਿਆਨ ਸੂਗ ਸਹਿ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖਰਚ

ਆਪਣੀ ਗਤ ਆਪ ਜਾਣੇ, ਸੁਣ ਸੁਣ ਅਵਰ ਵਖਾਨੇ ਰਖਾਓ। ਸੰਕਰਾ ਨੀ ਜਾਣੇ ਭੇਵ, ਖੋਜ ਤਖਾਰੇ ਦੇਵ, ਦੇਵੀਆਂ ਨੀ ਜਾਣੇ ਮਰਮ, ਸਭ ਉਪਰ ਅਲਖ ਪਾਰ ਬ੍ਰਹਮ, ਆਪਣੇ ਰੰਗ ਕਰਤਾ ਕੇਲ, ਆਪ ਸ਼ੋਰੇ ਆਪੇ ਮੇਲ। ਇੱਕ ਪਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਜਣਾਏ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ, ਨਹੀਂ ਲੇਪ ਪੁਨ ਨਾ ਪਾਪ, ਨਾਨਕ ਕਾ ਪ੍ਰਭ ਆਪੇ ਆਪ। ਰਾਮ ਕਲੀ ਮਹੱਲਾ ਪੰਜਵਾਂ, ਕੇਸ਼ੂ ਕਾਜ ਨਾ ਕੀ ਹੋ ਜਾਣ, ਸੁਰਤ ਮਤ ਨਾਹੀ ਕਿਸ ਗਿਆਨ, ਜਾਪ ਤਾਪ ਸੀਲ ਨੇ ਧਰਮ, ਇਸ਼ੂ ਨਾ ਜਾਣੋ ਕੈਸਾ ਕਰਮ, ਠਾਕੁਰ ਪ੍ਰੀਤਮ ਪ੍ਰਾ ਮੇਰੇ, ਤੁਝ ਬਿਨ ਦੂਜਾ ਅਵਰ ਨਾ ਕੋਈ, ਉਲੇ ਚੁਕੇ ਪ੍ਰਭ ਤੇਰੇ ਰਹਾਓ, ਰਿੱਧ ਨਾ ਬੁੱਧ ਨਾ ਸਿਧ ਪ੍ਰਗਾਸ।

ਪੰਜਵਾਂ ਹੋਵੇ ਸੋਈ ਪਲਮਾਨ ਆਪਣਾ ਤਜ ਅਭਮਾਨ ਦਿਨ ਰਹਿਣ ਸਦਾ ਗੁਣ ਗਾਓ ਪੂਰਨ ਇਹੀ ਸੁਭਾਓ ਆਨੰਦ ਕਰ ਸੰਤ ਹਰ ਜਪ ਛਾੜ ਸਿਆਣਪ ਬੋਝ ਪਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਓ ਏਕ ਕੀ ਕਰ ਆਸ ਪੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਵਜਲ ਉਤਰ ਹੈ ਪਾਰ ਦੇਵਨ ਹਾਰ ਦਾ ਤਾਰ ਅੰਤ ਨ ਪਾਰਾਵਾਰ ਜਾ ਕੇ ਘਰ ਸਰਬ ਨਿਧਾਨ ਰਾਖਨ ਹਾਰ ਨਿਦਾਨ ਨਾਨਕ ਪਾਇਆ ਇਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੇ

ਉਦ ਹੋਏ ਵਡਿਆਈ, ਅੰਤ ਕੀ ਬੇਲਾ ਲਏ ਛਡਾਈ, ਰਾਮ ਕੇ ਗੁਣ ਗਾਓ, ਹਲਤ ਪਲਤ ਹੋਏ ਦੋਵੇਂ ਸੁਹੇਲੇ, ਅਚਰਜ ਪੁਰਖ ਤਿਹਾਉ ਰਹਾਉ, ਉਠਤ ਬੈਠਤ ਹਰ ਜਾਪ, ਬਿਨਸੇ ਸਗਲ ਸੰਤਾਪ, ਬੈਰੀ ਸਭ ਹੋਵੇ ਮੀਤ, ਨਿਰਮਲ ਤੇਰਾ ਹੋਵੇ ਚੀਤ, ਸਭ ਤੇ ਉਤਮ ਯੋ ਕਰਮ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਸਿਮਰਨ ਤੇਰਾ ਹੋਏ ਉਧਾਰ, ਜਨਮ ਜਨਮ ਕਾ ਉਤਰੈ ਭਾਰ, ਪੂਰਨ ਤੇਰੀ ਹੋਵੇ ਆਸ, ਜਮ ਕੀ ਕਟੀਏ ਤੇਰੀ ਫਾਸ, ਗੁਰ ਕਾ ਉਪਦੇਸ਼ ਸੁਣੀਜੇ, ਨਾਨਕ ਸੁਖ ਸਹਿਜ ਸਮੀਜੇ।

ਮੀਤ ਸਚ ਸਹਿਜ ਸੁਖ ਪਾਵੇ ਮੀਤ ਸਾਹਿਬ ਮੇਰਾ ਅਧਾਰਾ ਕਿਨ ਮੈਂ ਥਾ ਪਿਉ ਥਾ ਪਨਹਾਰਾ ਜਿਬਨ ਅਵਰ ਨਾ ਕੋਈ ਜਨਕਾ ਰਾਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜੇ ਆਪਣੇ ਸੇਵਕ ਕੋ ਦਰਸ਼ਨ ਦੀਜੇ ਨਾਨਕ ਜਾਪੀ ਜਪ ਜਾਪ ਸਭ ਤੇ ਊਚ

ਹਰ ਸਰਨ ਮਨ ਤਨ ਹਰ ਓਈ ਧਿਆਇਆ, ਆਨੰਦ ਹਰ ਰੂਪ ਦਿਖਾਇਆ। ਤਿਸ ਹੀ ਕੀ ਓੜ ਸਦੀਵ, ਜਾ ਕੇ ਕਿੰਨੇ ਹੈ ਜੀਵ। ਸਿਮਰਤ ਹਰ ਕਰਤ ਨਿਧਾਨ, ਰੱਖਣ ਹਾਰ ਨਿਦਾਨ। ਸਰਬ ਕੀ ਰੇਣ ਹੋਵੀ ਜੇ ਆਪ।

ਸੁਭਤ ਬਿਠਾਏ, ਲੀਲਾ ਕਿਛ ਲਿਖੀ ਨਾ ਜਾਏ, ਮੇਰ ਦਇਆ ਕਰ ਕਰ ਨਿਹਾਰ, ਭਗਤ ਬੰਦਗੀ ਦੇਖੇ ਸਿਰ ਜਿਨਹਾਰ, ਕਉ ਨਾਨਕ ਗੁਰਖੋਏ ਪਰਮ, ਏਕੋ ਅਲਹੋ ਪਾਰ ਬ੍ਰਹਮ, ਰਾਮ ਕਲੀ ਮਹੱਲਾ ਪੰਜਵਾਂ, ਕੋੜ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ, ਗੁਰ ਕੇ ਚਰਨ ਕਮਲ ਮਨ ਵਸੇ, ਮਾਂ ਵਿਕਾਰ ਤਨ ਤੇ ਸਭ ਨਸੇ, ਗੋਪਾਲ ਕੋ ਜਸ ਗਾਓ ਪ੍ਰਾਣੀ, ਅਕਥ ਕਥਾ ਸਾਚੀ ਪ੍ਰਾਪੂਰਨ, ਜੋਤੀ ਜੋਤ ਸਮਾਣੀ ਰਖਾਓ, ਤਿਸ ਨਾ ਪੂਜ ਸਭ ਨਾਸੀ, ਸੰਤ ਪ੍ਰਸਾਦ ਜਪਿਆ ਅਵਨਾਸੀ, ਰੈਣ ਦਿਨਸ ਪ੍ਰਭ ਸੇਵਕ ਮਾਨੀ, ਹਰ ਮਿਲਣੇ ਕੀ ਇਹ ਨਿਸ਼ਾਨੀ, ਮਿਟੇ ਜੰਜਾਲ ਹੋਏ ਪ੍ਰਭ ਦਇਆਲ, ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਾ ਪੂਰਬਰਾ ਕਰਮ ਬਣ ਆਇਆ, ਹਰ ਕੇ ਗੁਣ ਨਿਤ ਰਸਨਾਂਗਾਇਆ, ਹਰ ਕੇ ਸੰਤ ਸਦਾ ਪ੍ਰਵਾਨ, ਸੰਤ ਜਿਨਾ ਮਸਤਕ ਨਿਸ਼ਾਨ, ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮ ਗਤ ਹੋਏ, ਰਾਮ ਕਲੀ ਮਹੱਲਾ ਪੰਜਵਾਂ, ਦਰਸ਼ਨ ਕੋ ਜਾਏਗੇ ਕੁਰਬਾਨ, ਚਰਨ ਕਮਲ ਹਿਰਦੇ ਤਰ ਧਿਆਨ, ਤੂੰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ, ਜਿਸ ਭੇੜਤ ਮਿਟੇ ਅਭਿਮਾਨ, ਪਾਰ ਬ੍ਰਹਮ ਸੁਨਦਰੀ ਆਵੇ, ਹਰ ਕਿਰਪਾ ਪੂਰਨ ਭਗਵਾਨ ਰਖਾਓ, ਗੁਰ ਕੀ ਕੀਰਤ ਜਪਗੇ ਹਰਨਾਓ, ਗੁਰ ਕੀ ਭਗਤ ਸਦਾ ਗੁਣ ਗਾਓ, ਗੁਰ ਕੀ ਸੁਰਤ ਨਿਟ ਕਰ ਜਾਨ, ਗੁਰ ਕਾ ਸ਼ਬਦ ਸਤ ਕਰ ਮਾਨ, ਗੁਰ ਬਚਨੀ ਸੰਸਰ ਸੁਖ ਦੁਖ, ਕਦੇ ਨਾ ਵਿਆਪੇ ਤ੍ਰਿਸ਼ਨਾ ਭੂਖ, ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੇ, ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰਦਾਤਾ ਦਇਆਲ ਬਖਸੰਦ, ਗੁਰ ਚਰਨੀ ਜਾ ਕਾ ਮਨ ਲਾਗਾ, ਨਾਨਕ ਦਾਸ ਤਿਸ ਪੂਰਨ ਭਾਗਾ, ਰਾਮ ਕਲੀ ਮਹੱਲਾ ਪੰਜਵਾਂ, ਕਿਸ ਪ੍ਰਵਾਸੇ ਵਿਚਰੇ ਪਾਵਨ, ਮੂੜ ਮੁਦ ਤੇਰਾ ਸੰਗੀ ਕਾਮਨ, ਰਾਮ ਸੰਗੀ ਜਗਤ ਨੀ ਜਾਨ ਹੈ, ਪੰਚ ਬਟਵਾਰੇ ਸੇ ਮੀਤ ਕਰ ਮਨ ਹੈ, ਸੋ ਕਰ ਸੇਵ ਜਿਤ ਕੁਦਰ ਹੈ ਮੀਤ, ਗੁਣ ਗੋਬਿੰਦ ਰਵੀਏ ਦਿਨ ਰਾਤੀ, ਸਾਹ ਸੰਕਰ ਮਨ ਕੀ ਪ੍ਰੀਤ ਰਖਾਓ, ਜਨਮ ਬਿਹਾਨੋ ਅਹੰਕਾਰ ਅਰਵਾਦ, ਤ੍ਰਿਪਤਨ ਆਵੇ ਵਿਖਿਆ ਸਾਧ, ਭਰਮਤ ਭਰਮਤ ਮਹਾਂ ਦੁਖ ਪਾਇਆ, ਤਰੀ ਨਾ ਜਾਈ ਦੁੱਤਰ ਮਾਇਆ, ਕਾਮ ਨਾ ਆਵੇ ਤੁਕਾਰ ਕਮਾਵੇ, ਆਪ ਬੀਜ ਆਪੇ ਹੀ ਖਾਵੇ, ਰਾਖਨ ਕਉ ਦੂਸਰ ਨਹੀਂ ਕੋਏ, ਤਉ ਨਿਸਤਰੇ ਜੋ ਕਿਰਪਾ ਹੋਏ, ਪਦਤ ਪੁਨੀਤ ਪ੍ਰਭ ਤੇਰੋ ਨਾਮ, ਆਪਣੇ ਦਾਸ ਕੋ ਕੀ ਜੇ ਦਾਨ, ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਸ਼ਰਨ ਗਹੀ ਨਾਨਕ ਪ੍ਰਭ ਤੇਰੀ, ਰਾਮ ਕਲੀ ਮਹੱਲਾ ਪੰਜਵਾਂ, ਇਹ ਲੋਕੇ ਸੋ ਪਾਇਆ ਨਹੀਂ ਭੇਟਤ ਧਰਮ ਰਾਇਆ, ਹਰਦਰਗੇ ਸੋ ਬਾਵੰਤ, ਹੁਣ ਗਰਭ ਨਹੀਂ ਬਸੰਤ, ਜਾਨੀ ਸੰਤ ਕੀ ਮਿਤਰਾਈ, ਕਰ ਕਿਰਪਾ ਦੀਨੋ ਹਰਨਾਮਾ, ਪੂਰਬ ਸੰਜੋਗ ਮਿਲਾਈ ਰਹਾਉ, ਗੁਰ ਕੈ ਚਰਨ ਚਿਤ ਲਾਗਾ, ਤਨ ਤਨ ਸੰਜੋਗ ਸੁਭਾਗਾ, ਸੰਤ ਕੀ ਤੂਰ ਲਾਗੀ ਮੇਰੇ ਮਾਥੇ, ਕਿਲਬਗ ਦੁੱਖ ਸਗਲੇ ਮੇਰੇ ਲਾਥੇ, ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪਰਾਨੀ, ਜਾਨ ਕਾ ਸਫਲ ਦਰਸ ਡੀਠਾ, ਨਾ ਪ੍ਰਭੂ ਕਾ ਕੜ ਕੜ ਬੂਠਾ, ਮਿਟਾਨੇ ਸਭ ਕਲ ਕਲੇਸ਼, ਜਿਸ ਤੇ ਉਪਜੇ

ਆਪਣਾ ਪ੍ਰਭ ਨਦਰ ਨਿਖਾਲੇ, ਕਿਰਪਾ ਨਿਧਾਨ ਪ੍ਰੀਤਮ ਪ੍ਰਾ ਮੇਰੇ, ਵਰਨ ਨ ਸਾਕੋ ਬਹੁ ਗੁਣ ਤੇਰੇ ਰਖਾਓ, ਦਿਸਤ ਮਾਸ ਨ ਖਾਏ ਬਿਲਾਈ, ਮਾਂ ਕਸਾਬ ਚੁਰੀ ਸਟ ਪਾਈ, ਕਰਨ ਹਾਰ ਪ੍ਰਭ ਫਿਰ ਦੇ ਬੂਠਾ, ਹਾਥੀ ਮਛਲੀ ਕਾ ਜਾਲਾ ਟੂਟਾ, ਸੂਕੇ ਕਾਸ਼ਟ ਹਰੇ ਚਲੂਲ, ਉੱਚੇ ਥਲ ਫੂਲੇ ਕਮਲ ਅਨੂਪ, ਅਗਨੇ ਵਾਰੀ ਸਤਿਗੁਰ ਦੇਵ, ਸੇਵ ਕੇ ਆਪਣੀ ਲਾਇਓ ਸੇਵ, ਅਕਿਰਤ ਕਣਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਦਯਾਰ, ਸੰਤ ਜਨਾ ਕਾ ਸਦਾ ਸਹਾਈ, ਚਰਨ ਕਮਲ ਨਾਨਕ ਸਰਨਾਈ, ਰਾਮ ਕਲੀ ਮਹੱਲਾ ਪੰਜਵਾ, ਪੰਚ ਸਿੰਘ ਰਾਖੇ ਪ੍ਰਾਮਾਰ, ਦਸ ਬਿਘਿਆੜੀ ਲਈ ਨਿਵਾਰ, ਤੀਨ ਅਵਰਤ ਕੀ ਚੁੱਕੀ ਘੇਰ, ਸਾਧ ਸੰਗ ਚੁੱਕੇ ਪੈ ਫੇਰ, ਸਿਮਰ ਸਿਮਰ ਜੀਵਾਂ ਗੋਬਿੰਦ, ਹਰ ਕਿਰਪਾ ਰਾਖਿਓ ਦਸ ਆਪਣਾ।

ਸਾਗਰ ਤਰਿਓ ਬਾਸ਼ਰ ਖੋਜ, ਖੇਦ ਨਾ ਪਾਇਓ ਨਹਿ ਪੁਨਰੋਜ। ਸਿੰਧ ਸਮਾਇਓ ਕਟਕੇ ਮਾਖੇ, ਕਰਨ ਹਾਰ ਕਹੋ ਕਿਸ ਅਜ ਜਨਾਖੇ। ਜੋ ਛੂਟੋ ਤੋ ਜਾਏ ਪਿਆਲ, ਜੋ ਕੱਢਿਓ ਤੋ ਨਦਰ ਨਿਹਾਲ। ਪਾਪ ਪੁੰਨ ਹਮਰੇ ਵਸਨਾਹੇ, ਰਸਕ ਰਸਕ ਨਾਨਕ ਗੁਣ ਗਾਹੇ। ਰਾਮ ਕਲੀ ਮਹੱਲਾ ਪੰਜਵਾਂ, ਨਾ ਤਨ ਤੇਰਾ ਨਾ ਮਨ ਤੋਹੇ। ਮਾਇਆ ਮੋਹੇ ਬਿਆ ਪਿਆ ਤੋਹੇ, ਉਦਮ ਕਰੇ ਗਾਡਰ ਜੋ ਛੇਲ। ਅਚਿੰਤ ਜਾਲ ਕਾਲ ਚੱਕਰ ਪੇਲ, ਹਰ ਚਰਨ ਕਮਲ ਸਰਨਾਏ ਮਨਾ। ਰਾਮ ਨਾਮ ਜਪ ਸੰਗ ਸਹਾਈ, ਗੁਰਮੁਖ ਪਾਵੇ ਸਾਜ ਤਨਾ ਰਹਾਓ। ਊਨੇ ਕਾਜ ਨ ਹੋਵਤ ਪੂਰੇ, ਕਾਮ ਕ੍ਰੋਧ ਮਦ ਸਦਗੀ ਚੂਰੇ। ਕਰੇ ਵਿਕਾਰ ਜੀਰੇ ਕੇ ਤਾਈ, ਗਾਫਲ ਸੰਗਨਤ ਹੁਆ ਜਾਈ। ਤਰਤ ਤੋ ਅਣਕ ਛਲ ਜਾਨੇ, ਕੌਡੀ ਕੌਡੀ ਕੋ ਖਾਗ ਸਿਰ ਛਾਨੇ। ਜਿਨ ਦੀਆ ਤਸੇ ਨ ਚੇਤੇ ਮੂਲ, ਮਿਥਿਆ ਲੋਭ ਨ ਉਤਰੈ ਸੂਲ। ਪਾਰ ਬ੍ਰਹਮ ਜਬ ਪਏ ਦਿਆਲ, ਜੋ ਮਨ ਹੋਵਾ ਸਾ ਦਰਵਾਲ। ਹਸਤ ਕਮਲ ਲੜਲੀ ਨੂੰ ਲਾਏ, ਨਾਨਕ ਸਾਚੇ ਸਾ ਸਮਾਏ। ਰਾਮ ਕਲੀ ਮਹੱਲਾ ਪੰਜਵਾਂ, ਰਾਜਾ ਰਾਮ ਕੀ ਸਰਣਾਏ। ਨਿਰਪੋ ਪਏ ਗੋਬਿੰਦ ਗੁਣ ਗਾਵ, ਸਾਧ ਸੰਗ ਦੁਖ ਜਾਏ ਰਖਾਓ। ਜਾ ਕੇ ਰਾਮ ਬਸੇ ਮਨ ਮਾਹੀ, ਤੁਜਨ ਦੁੱਤਰ ਪੇਖਤ ਨਾਹੀ। ਅਗਲੇ ਕਾਸ ਸਵਾਰੇ ਆਪਣੇ, ਹਰ ਹਰ ਨਾਮ ਰਸਨਿਤ ਜਪਣੇ। ਜਿਸ ਕੇ ਮਸਤਕ ਹਾਲ ਗੁਰ ਤਰੇ, ਤੂੰ ਦਸ ਅੰਦੇਸਾ ਕਾਹੇ ਕਰੇ। ਜਨਮ ਮਰਨ ਕੀ ਚੁਕੀ ਕਾਣ, ਪੂਰੇ ਗੁਰ ਉਪਰ ਕੁਰਬਾਨ। ਗੁਰ ਪਰਮੇਸ਼ਰ ਭੇਟ ਨਿਹਾਲ, ਤੋ ਦਰਸ਼ਨ ਪਾਏ ਜਿਸ ਹੋਏ ਦਿਆਲ। ਪਾਰ ਬ੍ਰਹਮ ਜ਼ਿਕਿਰਪਾ ਕਰੇ, ਸਾਧ ਸੰਗ ਸੋ ਭਵ ਜਲ ਤਰੇ। ਅੰਮ੍ਰਿਤ ਪੀਵੋ ਸਾਧ ਪਿਆਰੇ, ਮੋਹ ਖੂਜਲ ਸਾਚੇ ਦਰਬਾਰੇ। ਅੰਧ ਕਰੋ ਤਜ ਸਗਲ ਵਿਕਾਰ, ਨਾਨਕ ਹਰ ਜਪ ਉਤਰੋ ਪਾਰ। ਰਾਮ ਕਲੀ ਮਹੱਲਾ ਪੰਜਵਾਂ, ਈਂਧਨ ਤੇ ਬੈਸੰਤਰ ਭਾਗ ਗਏ। ਮਾਟੀ ਕੋ ਜਲ ਦਹਿ ਦਿਸ ਜਾਗੇ, ਉਪਰ ਚਰਨ ਤਲੇ ਆਕਾਸ। ਕਰਮੇ ਸਿੰਧ ਕੀ ਓ ਪ੍ਰਗਾਸ, ਐਸਾ ਸਮਰਥ ਹਰ ਜੀਉ ਆਪ। ਨਿਮਕਨ ਬਿਸਰੇ ਜੀ ਭਗਤਨ ਕੈ, ਆਠ ਪੈਰ ਮਨਤਾ ਕੋ ਜਾਪ ਰਹਾਉ। ਪ੍ਰਥਮੇ ਮਾਖਨ ਪਾਛੇ ਦੂਧ, ਮੈਲੂ ਕੀਨੂ ਸਾਬਨ ਸੂਧ। ਪਏ ਤੇ ਨਿਰਪੋ ਡਰਤਾ ਫਿਰੇ, ਹੁੰਦੀ ਕਉ ਅਣਹੁੰਦੀ ਹਿਰੇ। ਦੇਹੀ ਗੁਪਤ ਬਦੇਹੀ ਦੀਸੇ, ਸਗਲੇ ਸਾਜ ਕਰ ਜਗ ਦੀਸੇ। ਠੱਗਣ ਹਾਰ ਅਨ ਠੱਗਦਾ ਠੱਗੇ, ਬਿਨ ਵਖਰ ਫੇਰ ਫਿਰ ਉੱਠ ਲਾਗੇ। ਸੰਸਭਾ ਬਿਨ ਕਰੋ ਬਖਿਆਨ, ਸਿਮਰਤ ਸਾਸਤ ਵੇਦ ਪੁਰਾਣ। ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾ ਕੀ ਪਰਮ ਗੜ ਹੋਏ। ਰਾਮ ਕਲੀ ਮਹੱਲਾ ਪੰਜਵਾਂ, ਜੋ ਤੁਸ ਪਾਵੇ ਸੋ ਥੀਆ, ਸਦਾ ਸਦਾ ਹਰ ਕੀ ਸਰਣਾਈ। ਬ੍ਰਭਨ ਨਾਹੀ ਆਨ ਬੀਆ, ਰਹਾਉ ਪੁੱਤ ਕਲੱਤਰ ਲਖਮੀ ਦੀਸੇ। ਇਨ ਮੈਂ ਕਿਸ਼ੂ ਨਾ ਸੰਗ ਲੀਆ, ਵਿਖੇ ਠਕੋਰੀ ਖਾਏ ਪੁਲਾਨਾ। ਮਾਇਆ ਮੰਦਿਰ ਤਿਆਗ ਗਿਆ, ਨਿੰਦਾ ਕਰ ਕਰ ਬਹੁਤ ਵਿਗੂਤਾ। ਗਰਭ ਜੋ ਮੈਂ ਕਿਰਤ ਪਾਇਆ, ਪੁਰਬ ਕਮਾਣੇ ਛੋਡੇ ਨਾਹੀ। ਜਮ ਦੂਤ ਗਰਾਸਿਓ ਮਹਾ ਫਇਆ, ਬੋਲੇ ਝੂਠ ਕਮਾਵੇ ਅਵਰਾ। ਤਿਸ ਨਾ ਬੂਝੇ ਬਹੁਤ ਹਇਆ, ਅਸਾਧ ਰੋਗ ਉਪਜਿਆ ਸੰਦੂਖਨ। ਦੇਹ ਬਿਨਾਸੀ ਮਹਾ ਖਇਆ, ਜਿਨੇ ਨਿਵਾਜੇ ਤਿਨ ਹੀ ਸਾਜੇ। ਆਪੇ ਕੀਨੇ ਸੰਤ ਜਯਾ, ਨਾਨਕ ਦਾਸ ਕੰਠ ਲੈ ਰਾਖੇ। ਕਰ ਕਿਰਪਾ ਪਾਰ ਬ੍ਰਹਮਿਆ। ਰਾਮ ਕਲੀ ਮਹੱਲਾ ਪੰਜਵਾਂ, ਐਸਾ ਪੂਰਾ ਗੁਰਦੇਵ ਸਹਾਈ, ਜਾਕਾ ਸਿਮਰਨ ਤਿਰਥਾ ਨਾ ਜਾਈ। ਰਹਾਓ ਦਰਸ਼ਨ ਪੇਖਤ ਹੋਏ ਨਿਹਾਲ, ਜਾਕੀ ਤੂਰ ਕਾਟੇ ਜਮਜਾਲ। ਚਰਨ ਕਮਲ ਬਸੇ ਮੇਰੇ ਮਨ ਕੇ, ਕਾਰਜ ਸਵਾਰੇ ਸਗਲੇ ਤਨ ਕੇ। ਜਾ ਕੇ ਮਸਤਕ ਰਾਖੇ ਹਾਥ, ਪ੍ਰਭ ਮੇਰੋ ਅਨਾਥ ਕੋ ਨਾਥ। ਪਤਤ ਉਦਾਹਰਣ ਕਿਰਪਾ ਨਿਧਾਨ, ਸਦਾ ਸਦਾ ਜਾਏਗੇ ਕੁਰਬਾਨ। ਨਿਰਮਲ ਮੰਤ ਦੇ ਜਿਸ ਦਾਨ, ਤਜੇ ਵਿਕਾਰ ਬਿਨਸੇ ਅਭਮਾਨ। ਏਕ ਤਿਹਾਏਗੇ ਸਾਧ ਕੇ ਸੰਗ, ਪਾ ਬਿਨਾਸੇ ਨਾਮ ਕੈ ਰੰਗ। ਗੁਰ ਪਰਮੇਸ਼ਰ ਸਗਲ ਨਿਵਾਸ, ਕਟ ਕਟ ਰਵ ਰਹਿਆ ਗੁਣਤਾਸ। ਦਰਸ ਦੇ ਧਾਰੋ ਪ੍ਰਵਿਆਸ, ਨਿਤ ਨਾਨਕ ਚਿਤਵੇ ਸੱਚ ਅਰਦਾਸ।

ਕਾਰੀ ਕਿਸ ਨਾ ਹੋਆ। ਬਾਣੀ ਬ੍ਰਹਮਾ ਵੇਦ ਅਥਰਬਣ, ਕਰਨੀ ਕੀਰਤ ਲਿਆ। ਪਦ ਵਿਣ ਪੂਜਾ, ਸਤ ਵਿਣ ਸੰਜਮ, ਜਤ ਵਿਣ ਕਹੇ ਜਨੇਊ। ਨਹਾਵੋ ਧੋਵੋ ਤਿਲਕ ਚੜਾਵੋ, ਸੋਚ ਵਿਣ ਸੋਚ ਨਾ ਹੋਈ। ਤਲ ਪ੍ਰਵਾਨ ਕਤੇਬ ਕੁਰਾਨ, ਪੋਥੀ ਪੰਡਿਤ ਰਹੇ ਪੁਰਾਣ। ਨਾਨਕ ਨਾਓ ਪਿਆ ਰਹੇ ਮਾਣ, ਹਰ ਕਰਤਾ ਤੂੰ ਏਕੋ ਜਾਣ। ਨਾਨਕ ਨਾ ਮਿਲੇ ਵਡਿਆਈ, ਏਦੂ ਉੱਪਰ ਕਰਮ ਨਹੀਂ। ਜੇ ਕਰ ਹੁੰਦੇ ਮੰਗਣ ਜਾਏਗੇ, ਫਿਰ ਉਲਾਮਾ ਮਿਲੇ ਤਹੀ। ਰਾਮ ਕਲੀ ਮਹੱਲਾ ਪਹਿਲਾ, ਜਗ ਪ੍ਰਬੁੱਧ ਮੜੀ ਬੰਧਾਵੇ। ਆਸਨ ਤਿਆਗ ਕਾਏ ਸਜ ਪਾਵੇ, ਮਮਤਾ ਮੋਹ ਕਾਮਣ ਹਿਤਕਾਰੀ। ਨਾ ਅਵਧੂਤੀ ਨਾ ਸੰਸਾਰੀ, ਜੋਗੀ ਬੈਸ ਰਹੋ ਦੁਖਦਾ ਦੁਖ ਭਾਗੇ। ਹਰ ਕਰਮਾਂਗਤ ਲਾਜ ਨਾ ਲੱਗ ਗਏ ਰਖਾਓ। ਗਾਵੇ ਗੀਤਾਂ ਚੀਨੇ ਆਪ, ਕਿਉਂ ਲਾਗੀ ਨਿਵਰੇ ਪ੍ਰਤਾਪ। ਗੁਰ ਕੇ ਸ਼ਬਦ ਰਤੇ ਮਨ ਭਾਏ, ਪਿਖਿਆ ਸਹਿਜ ਵਿਚਾਰੀ ਖਾਏ। ਭਸਮ ਚੜਾਏ ਕਰੇ ਪਾਖੰਡ, ਮਾਇਆ ਮੋਹ ਸਹਿ ਜਮ ਡੰਡ। ਪੂਟੇ ਖਾਪਰ ਪੀਖ ਨਾ ਪਾਏ, ਬੰਧਨ ਵਾਧਿਆ ਆਵੇ ਜਾਏ। ਬਿੰਦ ਨਾ ਰੱਖੇ ਜਤੀ ਕਹਾਵੇ, ਮਾਈ ਮੰਗਤ ਤ੍ਰੈ ਲੋ ਬਹਾਵੇ। ਨਿਰਦਯਾ ਨਹੀਂ ਜੋਤ ਉਜਾਲਾ, ਬੂੜਤ ਬੂਡੇ ਸਰਬ ਜੰਜਾਲਾ। ਪੇਖ ਕਰੇ ਖਿੰਥਾ ਬਹੁਤ ਠਟੂਆ, ਝੂਠੋ ਖੇਲ ਖਿਲੇ ਬਹੁ ਨਟੂਆ। ਅੰਤਰ ਅਗਨ ਚਿੰਤਾ ਬਹੁ ਜਾਰੇ, ਵਿਣ ਕਰਮਾ ਕੈਸੇ ਉਤਰ ਸਪਾਰੇ। ਮੁੰਦਰਾ ਫਟਕ ਬਨਾਈ ਕਾਨ, ਮੁਕਤ ਨਹੀਂ ਵਿਦਿਆ ਵਿਗਿਆਨ। ਜੇ ਵਾ ਇੰਦਰੀ ਸਾਧ ਲੁਭਾਨਾ, ਪਸੂ ਪਏ ਨਹੀਂ ਮਿਟੇ ਨੀਸਾਨਾ। ਤ੍ਰਿਪਤ ਲੋਗਾ ਤ੍ਰਿਪਤ ਜੋਗਾ, ਸਭ ਵਿਚਾਰੇ ਚੂਕਸ ਸੋਗਾ। ਪੂਜਲ ਸਾਚ ਸੋ ਸ਼ਬਦ ਹੋਏ, ਜੋਗੀ ਜੁਤ ਵਿਚਾਰੇ ਸੋਏ। ਤੁਝ ਪਏ ਨੌਨਿਧ ਤੂੰ ਕਰਨੇ ਜੋਗ, ਥਾਪ ਥਾਪੇ ਕਰੇ ਸੋਹੋਗ। ਜਤ ਸਾ ਸੰਜਮ ਤਸੋ ਚੀਤ, ਨਾਨਕ ਜੋਗੀ ਤਿਰ ਪਾਉਣ ਮੀਤ। ਰਾਮ ਕਲੀ ਮਹੱਲਾ ਪਹਿਲਾ, ਖੱਟ ਮਟ ਦੇਹੀ ਮਨ ਬੈਰਾਗੀ। ਤੁਰਤ ਸ਼ਬਦ ਤੁਨ ਅੰਤਰ ਜਾਗੀ, ਵਾਜੇ ਅਨਖਦ ਮੇਰਾ ਮਨ ਲੀਣਾ। ਗੁਰਬਚਨੀ ਸਜਣਾ ਪਤੀਣਾ, ਪ੍ਰਾਣੀ ਰਾਮ ਭਗਤ ਸੁਖ ਪਾਈਏ। ਗੁਰਮੁਖ ਹਰ ਹਰ ਮੀਠਾ ਲਾਗੇ, ਹਰ ਹਰ ਨਾਮ ਸਮਾਈਏ ਰਖਾਓ। ਮਾਇਆ ਮੋਹ ਬੇਵਰਜ ਸਮਾਏ, ਸਗੁਰ ਭੇਟੇ ਮੇਲ ਮਲਾਏ। ਨਾਮ ਰਤਨ ਨਿਰਮੋਲਕ ਹੀਰਾ, ਚਿਤਰਾਤਾ ਮੇਰਾ ਮਨ ਤੀਰਾ। ਹੋਮੇ ਮਮਤਾ ਰੋਗ ਨ ਲਾਗੇ, ਰਾਮ ਭਗਤ ਜਮਕਾ ਪਉ ਭਾਗੇ। ਜਮ ਜੰਦਾਰ ਨਾ ਲਾਗੇ ਮੋਹੇ, ਨਿਰਮਲ ਨਾਮ ਹਿਰਦੇ ਹਰ ਸੋਹੇ। ਸ਼ਬਦ ਵਿਚਾਰ ਪਏ ਨਿਰੰਕਾਰੀ, ਗੁਰਮਤ ਜਾਗੇ ਦੁਰਮਤ ਪਰਹਾਰੀ। ਅਨਦਿਨ ਜਾਗ ਰਹੇ ਲਿਵਲਾਈ, ਜੀਵਨ ਮੁਕਤ ਗਤ ਅੰਤਰ ਪਾਈ। ਅਲਿਪਤ ਗੁਫਾ ਮੈਂ ਰਹੇ ਨਰਾਰੇ, ਤਸਕਰ ਪੰਚ ਸਭ ਸੰਘਾਰੇ। ਪਾਰ ਕਰ ਜਾਏ ਨਾ ਮਨ ਡੋਲਾਏ, ਸਹਿਜ ਨਿਰੰਤਰ ਰਹੋ ਸਮਾਏ। ਗੁਰਮੁਖ ਜਾਗ ਰਹੇ ਅਵਧੂਤਾ, ਤਬੈਰਾਗੀ ਤਤ ਪਰੋਤਾ। ਜਗ ਸੂਤਾ ਮਰ ਆਵੇ ਜਾਏ, ਬਿਨ ਗੁਰ ਸ਼ਬਦ ਨਾ ਸੋਝੀ ਪਾਏ। ਅਨਖ ਸ਼ਬਦ ਵਜੇ ਦਿਨ ਰਾਤੀ, ਅਵਧ ਕੀ ਗਤ ਗੁਰਮੁਖ ਜਾਤੀ। ਤਉ ਜਾਨੀ ਜਾਂ ਸ਼ਬਦ ਪਛਾਨੀ, ਏਕੋ ਰਵ ਰਹਿਆ ਨਿਰਬਾਨੀ। ਸੁਨ ਸਮਾਦ ਸਹਿਜ ਮਨ ਰਾਤਾ, ਤਜੋ ਲੋਭਾ ਏਕੋ ਜਾਤਾ। ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇਟ ਸਮਾਨਿਆ। ਰਾਮ ਕਲੀ ਮਹੱਲਾ ਪਹਿਲਾ, ਸਾਹ ਗਣੇ ਨਾ ਕਰੇ ਵਿਚਾਰ। ਸਾਏ ਉਪਰ ਏਕ ਅੰਕਾਰ, ਜਿਸ ਗੁਰ ਮਿਲੇ ਕੋਈ ਵਿਦ ਜਾਣੇ। ਗੁਰਮਤ ਹੋਏ ਤਹੁ ਪਛਾਣੇ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਹੋਮੇ ਜਾਏ ਸਬਦ ਕਰ ਲਈਏ ਰਖਾਓ। ਗਣ ਗਣ ਜੋਤਕ ਕਾਂਢੀ ਕੀਨੀ, ਪੜੇ ਸੁਣਾਵੇ ਤਤ ਨਚੀਨੀ। ਸਭਸੇ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਸਗਲੀ ਸ਼ਾਰ। ਨਹਾਵੇ ਧੋਵੇ ਪੂਜੇ ਸੈਲਾ, ਬਿਨਹਾ ਰਾਤੇ ਮੈਲੋ ਮੈਲਾ। ਗਰਭ ਨਿਵਾਰ ਮਿਲੇ ਪ੍ਰਸਾਰਥ, ਮੁਗਧ ਪ੍ਰਾਣ ਜਪ ਹਰ ਕਿਰਤਾਰਥ। ਵਾਚੇ ਵਾਦ ਨਾ ਵੇਦ ਵਿਚਾਰੇ, ਆ ਡੁੱਬੇ ਕਿਉ ਪਿਤਰਾ ਤਾਰੇ। ਘੜ ਘੜ ਬ੍ਰਹਮ ਚੀਨੇ ਜਨ ਕੋਏ, ਸਤਿਗੁਰ ਮਿਲੇ ਤਾਂ ਸੋਝੀ ਹੋਏ। ਗਣਤ ਗਣੀਏ ਸਿਸਾ ਦੁਖ ਜੀਏ, ਗੁਰ ਕੀ ਸਰਣ ਪਵੇ ਸੁਖ ਥੀਏ। ਕਰ ਅਪਰਾਧ ਸਰਣ ਹਮ ਆਇਆ, ਗੁਰ ਹਰ ਪੇਟੇ ਪੁਰਬ ਕਮਾਇਆ। ਗੁਰ ਸਰਣ ਨਾ ਆਈਏ ਬ੍ਰਹਮ ਨਾ ਪਾਈਏ, ਪਰਮ ਭੁਲਾਏ ਜਨਮ ਮਰ ਆਈਏ। ਜਮਦਰ ਬਾਧੋ ਮਰੇ ਵਿਕਾਰ, ਨਾ ਹਿਰਦੇ ਨਾਮ ਨਾ ਸਰਬਦ ਆਚਾਰ। ਇਕ ਪਾਂਧੇ ਪੰਡਿਤ ਮਿਸਰ ਕਹਾਵੇ, ਦੁਬਧਾ ਰਾਤੇ ਮਹਿਲ ਨਾ ਪਾਵੇ। ਜਿਸ ਗੁਰ ਪ੍ਰਸਾਦੀ ਨਾਮ ਆਧਾਰ, ਕੋੜ ਮਦੇ ਕੋ ਜਨ ਆਪਾਰ। ਏਕ ਬੁਰਾ ਭਲਾ ਸੱਚ ਏਕ ਹੈ, ਬੂਝ ਗਿਆਨੀ ਸਤਿਗੁਰ।

ਹਠ ਨਿਗ੍ਰਹੁ ਤਰਕਾਇਆ ਸ਼ੀਜੇ, ਵਰਤ ਤਵਨ ਕਰ ਮਨ ਨਹੀਂ ਪੀਜੇ, ਰਾਮ ਨਾਮ ਸਰ ਅਵਰ ਨਾ ਪੂਜੇ, ਗੁਰ ਸੇਵ ਮਨਾ ਹਰ ਜਨ ਸੰਕੀਜੇ, ਜਮ ਜੰਦਾਰ ਜੋਏ ਨਹੀਂ ਸਕੇ, ਸਰਪਨ ਡਸ ਨਾ ਸਕੇ, ਹਰ ਕਾ ਰਸ ਪੀਜੇ ਰਹਾਉ। ਵਾਦ ਪੜੇ ਰਾਗੀ ਜਗ ਪੀਜੇ, ਦ੍ਰਿਗੁਣ ਵਿਖਿਆ ਜਨਮ ਮਰੀਜੇ, ਰਾਮ ਨਾਮ ਬੇਨ ਦੁਖ ਸਹੀਜੇ, ਚਾੜਸ ਪਾਵਨ ਸਿੰਘਾਸਨ ਪੀਜੇ, ਨਿਓਲੀ ਕਰਮ ਖੜ ਕਰਮ ਕਰੀਜੇ, ਰਾਮ ਨਾਮ ਬੇਨ ਬਿਰਥਾ ਸਾਸ ਲੀਜੇ, ਅੰਤਰ ਪੰਚ ਅਗਨ ਕਿਉਂ ਤੀਰਜ ਤੀਜੇ, ਅੰਤਰ ਚੋਰ ਕਿਉਂ ਸਾਧ ਲਹੀਜੇ, ਗੁਰਮੁਖ ਹੋਏ ਕਾਇਆ ਗੜ ਲੀਜੇ, ਅੰਤਰ ਮਾਇਲ ਤੀਰਥ ਪਰਮੀਜੇ, ਮਨ ਹੀ ਸੂਚਾ ਕਿਆ ਸੋਚ ਕਰੀਜੇ, ਕਿਰਤ ਪਿਆ ਦੋਸ ਤਾ ਕੋ ਦੀਜੇ, ਅੰਨ ਨਾ ਖਾਹੇ ਦੇਹੀ ਦੁਖ ਦੀਜੇ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੇ, ਮਨ ਮੁਖੋ ਜਨਮ ਜਨਮ ਮਰੀਜੇ, ਤਗੁਰ ਪੂਛ

ਸਾਚਾ ਸਾਹਿਬ ਅਮਰ ਅਤੋਲ, ਜੇਵਾ ਸੂਚੀ ਸਾਚਾ ਬੋਲ, ਹਰ ਦਰ ਸਾਚਾ ਨਾਹੀ ਰੋਲ, ਇਕ ਬਨ ਮੈਂ ਬੈਸੇ ਡੁਗਰ ਅਸਥਾਨ, ਨਾਮ ਵਿਸਾਰ ਪਤੇ ਅਭਿਮਾਨ, ਨਾ ਬਿਨਾ ਕਿਆ ਗਿਆਨ ਧਿਆਨ, ਗੁਰਮੁਖ ਪਾਵੇ ਦਰਗੇ ਮਾਨ, ਹਟ ਅੰਕਾਰ ਕਰੇ ਨੀ ਪਾਵੇ, ਪਾੜ ਪੜੇ ਲੈ ਲੋਕ ਸੁਣਾਵੇ, ਤੀਰਥ ਪਰਮਸ ਵਿਆਧ ਨ ਜਾਵੇ, ਨਾ ਬਿਨਾ ਕੈਸੇ ਸੁਖ ਪਾਵੇ, ਜਤਨ ਕਰੇ ਬਿੰਦ ਕਵੇ ਨਾ ਰਖਾਈ, ਮਨਵਾ ਡੋਲੇ ਨਰਕੇ ਪਾਈ, ਜੰਪਰ ਬਾਧੋ ਲਏ ਸਜਾਈ, ਬਿਨਾਵੇ ਜੀਓ ਜਲ ਬਲ ਜਾਈ, ਸਿੱਧ ਸਾਧਕ ਕੇਤੇ ਮੁਨ ਦੇਵਾ, ਹੜ ਨਿਗਰੇ ਨਾ ਤ੍ਰਿਪਤਾਵੇ ਪੇਵਾ, ਸ਼ਬਦ ਵਿਚਾਰ ਗਹਿ ਗੁਰ ਸੇਵਾ, ਮੰਤ ਨਿਰਮਲ ਅਭਿਮਾਨ ਅਪੇਵਾ, ਕਰਮ ਮਿਲੇ ਪਾਵੇ ਸਚ ਨਾਉ, ਤੁਮ ਸਰਣਾਗਤ ਰਹੋ ਸੁਪਾਓ, ਤੁਮ ਤੇ ਉਪਜੋ ਭਗਤੀ ਪਾਓ, ਜਪ ਜਾਪੋ

ਏਕ ਮੈਂ ਸਰਬ, ਸਰਬ ਮੈਂ ਏਕਾ, ਇਹ ਸਤਿਗੁਰ ਦੇਖ ਦਿਖਾਈ। ਜਿਨ ਕੀਏ ਖੰਡ ਮੰਡਲ ਬ੍ਰਹਿਮੰਡਾ, ਸੋ ਪ੍ਰਭ ਲਖਣ ਨਾ ਜਾਈ। ਦੀਪਕ ਤੇ ਦੀਪਕ ਪ੍ਰਗਾਸਿਆ, ਤੇਰ ਪਵਨ ਜੋ ਦਿਖਾਈ। ਸੱਚੇ ਤਖਤ ਸਚ ਮਹਿਲੀ ਬੈਠੇ, ਨਿਰਪੋ ਤਾੜੀ ਲਾਈ। ਮੋਹੇ ਗਿਆ ਬੈਰਾਗੀ ਜੋਗੀ, ਘੜ ਘੜ ਕਿੰਗਰੀ ਵਾਈ। ਨਾਨਕ ਸਰਨ ਪ੍ਰਭੂ ਕੀ ਛੂਟੇ, ਸਤਿਗੁਰ ਸਚ ਸਿਖਾਈ। ਰਾਮ ਕਲੀ ਮਹੱਲਾ ਪਹਿਲਾ, ਓ ਹੱਠ ਹਸ ਮੜੀ ਕਰਸ਼ਾਇਆ। ਧਾਰਨ ਗਗਨ ਕਲ ਧਾਰੀ, ਗੁਰਮ ਕੇਤੀ ਸ਼ਬਦ ਉਧਾਰੀ। ਸੰਤੋ ਰਖਾਓ ਮਮਤਾ ਮਾਰ, ਓ ਮੈਂ ਸੁਖ ਤੇਰ ਪਵਨ ਜੋ ਤੁਮਾਰੀ। ਮਨਸਾ ਮਾਰ ਮਨੇ ਮੈਂ ਰਾਖੇ, ਸਤਿਗੁਰ ਸ਼ਬਦ ਵਿਚਾਰੀ। ਸਿੰਘੀ ਸੁਰਤ ਅਨਾਹਦ ਵਾਜੇ, ਫੜਕੜ ਜੋ ਤੁਮਾਰੀ। ਪਰ ਪੰਚ ਬੇਣ ਤਈ ਮਨ ਰਾਖਿਆ, ਬ੍ਰਹਮ ਅਗਨ ਪਰਜਾਰੀ। ਪੰਜ ਤਤ ਮਿਲ ਐਰਸ ਦੀਵਕ, ਨਿਰਮਲ ਜੋ ਤੇ ਪਾਰੀ। ਰਸ ਲੋਕੇ ਇਉ ਤਨ ਕਿੰਗਰੀ, ਵਾਜੇ ਸ਼ਬਦ ਨਿਰਾਰੀ। ਸ਼ਿਵ ਨਗਰੀ ਮੈਂ ਆਸਨ ਔਧੂ, ਅਲਖ ਅਗਮ ਅਪਾਰੀ। ਕਾਇਆ ਨਗਰੀ ਇਉ ਮਨ ਰਾਜਾ, ਪੰਚ ਵਸੇ ਵਿਚਾਰੀ। ਸ਼ਬਦ ਰਵੇ ਆਸਨ ਕਰ ਰਾਜਾ, ਅਦਲ ਕਰੇ ਗੁਣਕਾਰੀ। ਕਾਲ ਬਕਾਲ ਕਹੇ ਕਹੇ ਬਪਰੇ, ਜੀਵਤ ਮੂਆ ਮਨ ਮਾਰੀ। ਬ੍ਰਹਮਾ ਬਿਸਨ ਮਹੇਸ਼ ਇਕ ਮੂਰਤ, ਆਪੇ ਕਰਤਾ ਕਾਰੀ। ਤਾਇਆ ਸੋ ਤਰੇ ਪਵ ਸਾਗਰ, ਆਤਮ ਤਤ ਵਿਚਾਰੀ। ਗੁਰ ਸੇਵਾ ਤੇ ਸਦਾ ਸੋ ਪਾਇਆ, ਅੰਤਰ ਸ਼ਬਦ ਰਵਿਆ ਗੁਣਕਾਰੀ। ਆਪੇ ਮੇਲ ਲਏ ਗੁਣਦਾਤਾ, ਹਉਮੈ ਤ੍ਰਿਸ਼ਨਾ ਮਾਰੀ। ਤ੍ਰੈ ਗੁਣ ਮੇਟੇ ਚੌਥੇ ਵਰਤ, ਏਹਾ ਭਗਤ ਨਿਰਾਰੀ। ਗੁਰਮੁਖ ਜੋਗ ਸ਼ਬਦ ਆਤਮ ਚੀਨੈ, ਹਿਰਦੇ ਏਕ ਮੁਰਾਰੀ। ਮਨਵਾ ਅਸਥਿਰ ਸ਼ਬਦੇ ਰਾਤਾ, ਏਹਾ ਕਰਨੀ ਸਾਰੀ। ਬੇਦ ਬਾਦਰਾਂ ਪਾਖੰਡ ਔਧੂ, ਗੁਰਮੁਖ ਸ਼ਬਦ ਵਿਚਾਰੀ। ਗੁਰਮੁਖ ਜੋ ਕੁਮਾਵੇ ਔਧੂ, ਜਤ ਸਤ ਸ਼ਬਦ ਵਿਚਾਰੀ। ਸ਼ਬਦ ਮਰੇ ਮਨ ਮਾਰੇ ਔਧੂ, ਜੋ ਜੁਤ ਵਿਚਾਰੀ। ਮਾਇਆ ਮੋਹ ਭਵਜ ਲਖੈ ਅਵਧੂ, ਸਭ ਤਰੇ ਕੁਲਤਾਰੀ। ਸਭ ਸੂਰਜ ਉਚਾਰੇ ਔਧੂ, ਬਾਣੀ ਭਗਤ ਵਿਚਾਰੀ। ਇਹੋ ਮਨ ਮਾਇਆ ਮੋਹਿਆ ਔਧੂ, ਨਿਰਸੇ ਸ਼ਬਦ ਵਿਚਾਰੀ। ਆਪੇ ਬਖਸੇ ਮੇਲ ਮਿਲਾਏ, ਨਾਨਕ ਸਰਨ ਤੁਮਾਰੀ। ਰਾਮ ਕਲੀ ਮਹੱਲਾ ਤੀਜਾ, ਅਸ਼ਟਪਦੀਆਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸਰਮੇ ਦੀਆ ਮੁੰਦਰਾ, ਕੰਨੀ ਪਾਏ ਜੋਗੀ। ਖਿੰਸਾ ਕਰ ਤੂੰ ਦਇਆ, ਆਮਣ ਜਾਣ ਵਿਭੂਤ ਲਾਏ ਜੋਗੀ। ਤਾਂ ਤੀਰ ਪਵਨ ਜਿਣ ਲਾਇਆ, ਐਸੀ ਕਿੰਗਰੀ ਵਜਾਏ ਜੋਗੀ। ਜਿਤ ਕਿੰਗਰੀ ਅਨਹਦ ਵਾਜੇ, ਹਰ ਸਿਉਂ ਰਹੇ ਲਿਵਲਾਏ। ਰਹਾਓ ਸਤ ਸੰਤੋਖ ਪਦ ਕਰ ਚੋਲੀ ਜੋਗੀ, ਅੰਮ੍ਰਿਤ ਨਾਮ ਭੁਗਤ ਪਾਈ। ਧਿਆਨ ਕਾਗਰ ਡੰਡਾ ਜੋਗੀ, ਸਿੰਘੀ ਸੁਰਤ ਵਜਾਈ। ਮਾਨ ਦ੍ਰਿੜ ਕਰ ਆਸਨ ਬੈਲ ਜੋਗੀ, ਤਾਂ ਤੇਰੀ ਕਲਪਨਾ ਜਾਈ। ਕਾਇਆ ਨਗਰੀ ਮੈਂ ਮੰਗਣ ਚੜੇ ਜੋਗੀ, ਤਾਂ ਨਾ ਪੱਲੇ ਪਾਈ। ਇਤ ਕਿੰਗਰੀ ਧਿਆਨ ਲਾਗੇ ਜੋਗੀ, ਨਾ ਸਚ ਪੱਲੇ ਪਾਈ। ਇਤ ਕਿੰਗਰੀ ਸਾਧਨ ਆਵੇ ਜੋਗੀ, ਅਵਮਾਨਾਂ ਵਿੱਚੋਂ ਜਾਈ। ਪਾਉ ਪਾਉ ਦੋਏ ਪਤ ਲਾਏ ਜੋਗੀ, ਇਹੋ ਸਰੀਰ ਕਾ ਡੰਡੀ। ਗੁਰਮੁਖ ਹੋਵੇ ਤਾਂ ਤੰਤੀ ਵਾਜੇ, ਇਨ ਬਿਦ ਤਿਸ਼ਨਾ ਖੰਡੀ। ਹੁਕਮ ਬੂਝੇ ਤੋ ਜੋਗੀ ਕਹੀਏ, ਇਕ ਸਿਉ ਚਿਤ ਲਾਏ। ਸਹਿਸਾ ਟੂਟੇ ਨਿਰਮਲ ਹੋਵੇ, ਜੋ ਜੁਗ ਤਿਵ ਪਾਏ। ਨਦਰੀ ਆਮਦਾ ਸਭ ਕੁਛ ਬਿਨਸੇ, ਹਰ ਸੇ ਤੀ ਚਿਤ ਲਾਏ। ਸਤਿਗੁਰ ਨਾਲ ਤੇਰੀ ਭਾਵਨੀ ਲਾਗੇ, ਤਾਂ ਇਹ ਸੋਜੀ ਪਾਏ। ਇਹੋ ਜੋਗ ਨਾ ਹੋਵੇ ਜੋਗੀ, ਜੇ ਕੁਟਾ ਮਛੋੜ ਪਰ ਪਵਨ ਕਰੇ। ਗ੍ਰਹਿ ਸਰੀਰ ਮੈਂ ਹਰ ਹਰ ਨਾਮ, ਗੁਰ ਪ੍ਰਸਾਦੀ ਆਪਣਾ ਹਰ ਪ੍ਰਾਪ ਲਹਿ। ਇਹੋ ਜਗਤ ਮਿੱਟੀ ਕਪ

ਜਿਸਨੂੰ ਮਨ ਨਮਸਾਏ, ਗੁਰਮੁਖ ਹੋਵੇ ਸੋਈ ਬੂਝੇ, ਜੋਗ ਜੁਗਤ ਸੋ ਪਾਏ, ਜੋਗੇ ਕਾ ਮਾਰਗ ਵਿਖਮ ਹੈ ਜੋਗੀ, ਜਿਸ ਨੂੰ ਨਦਰ ਕਰੇ ਸੋ ਪਾਏ, ਅੰਤਰ ਬਾਹਰ ਏਕੋ ਵੇਖੇ, ਵਿਚੋ ਪਰਮ ਚੁਕਾਏ, ਵਿਣ ਵਜਾਈ ਕਿੰਗਰੀ ਵਾਜੇ ਜੋਗੀ, ਸਾ ਕਿੰਗਰੀ ਵਜਾਏ, ਕਹੇ ਨਾਨਕ ਮੁਕਤ ਹੋਵੇ ਜੋਗੀ, ਸਾਚੇ ਰਹੇ ਸਮਾਏ, ਰਾਮ ਕਲੀ ਮਹੱਲਾ ਤੀਜਾ, ਭਗਤ ਖਜਾਨਾ ਗੁਰਮੁਖ ਜਾਤਾ, ਸਗੁਰ ਬੂਝ ਬੁਝਾਈ, ਸੰਤੋ ਗੁਰਮੁਖ ਦੇ ਵਡਿਆਈ, ਰਹਾਓ ਸੱਚ ਰਹੋ ਸਦਾ ਸਹਿਸ ਉਪਜੇ, ਕਾਮ ਕ੍ਰੋਧ ਵਿਚੋਂ ਜਾਈ, ਆਵ ਛੋੜ ਨਾ ਮਿਲਣ ਲਾਗੀ, ਮਮਤਾ ਸਭ ਜਲਾਈ, ਜਿਥੇ ਉਪਜੇ ਤਿਸ ਤੇ ਬਿਨਸੇ, ਅੰਤੇ ਨਾਮ ਸਕਾਈ, ਸਦਾ ਹਜੂਰ ਦੂਰ ਨੈ ਦੇਖੋ, ਰਚਨਾ ਜੇ ਨਰਚਾਈ, ਸੱਚਾ ਸ਼ਬਦ ਰਵੇ ਕਟ ਅੰਤਰ, ਸੱਚੇ ਸਿੰਘ ਲਵਲਾਈ, ਸਤ ਸੰਗਤ ਮੈਂ ਨਾਮ ਨਿਰਮੋਲ, ਵੱਡੇ ਭਾਗ ਪਾਇਆ ਜਾਈ, ਪਰਮ ਨਾ ਭੁੱਲੋ ਸਤਿਗੁਰ ਸੇਵੋ, ਮਨ ਰਾਖੋ ਇਕਠਾਈ, ਬਿਨ ਨਾਵੇ ਸਾ ਭੁੱਲੀ ਫਿਰਦੀ, ਬਿਰਥਾ ਜਨਮ ਗਵਾਈ, ਜੋਗੀ ਜੁਤ ਗਵਾਈ ਹੰਡੇ, ਪਾਖੰਡ ਜੋਗ ਨਾ ਪਾਈ, ਸਿਵ ਨਗਰੀ ਮੈਂ ਆਸਨ ਬੈਸੇ, ਗੁਰ ਸ਼ਬਦੀ ਜੋਗ ਪਾਈ, ਧਾਤਰ ਬਾਜੀ ਸ਼ਬਦ ਨਿਵਾਰੇ, ਨਾਮ ਸੇ ਮਨ ਆਈ, ਇਹੋ ਸਰੀਰ ਸਰਬ ਰਖੈ ਸੰਤੋ, ਇਸਨਾਨ ਕਰੇ ਲਿਵਲਾਈ, ਨਾਮ ਇਸਨਾਨ ਕਰੇ ਸੇ ਜਨ ਨਿਰਮਲ, ਸਬਦੇ ਮੈਲ ਗਵਾਈ, ਤ੍ਰੈ ਗੁਣ ਅਚੇਤ ਨਾਮ ਚੇਤੇ ਨਾਹੀ, ਬਿਨ ਆਵੇ ਬਿਨ ਸਜਾਈ, ਬ੍ਰਹਮਾ ਬਿਸਨ ਮਹਿਸ ਤ੍ਰੈ ਮੂਰਤ, ਤ੍ਰੈ ਗੁਣ ਪਰਮ ਭੁਲਾਈ, ਗੁਰਪ੍ਰਸਾਦੀ ਤ੍ਰਿਗੁਟੀ ਛੂਟੇ, ਚੌਥੇ ਪਦ ਲਿਵਲਾਈ, ਪੰਡਿਤ ਪੜੇ ਪੜਵਾਦ ਵਖਾਣੇ, ਤਿਨਾ ਬੂਝ ਨਾ ਪਾਈ, ਵਿਖਿਆ ਮਾਤੇ ਪਰਮ ਭੁਲਾਏ, ਉਪਦੇਸ਼ ਕਹਿ ਕਿਸ ਪਾਈ, ਭਗਤ ਜਨਾ ਕੀ ਉਤਮ ਬਾਣੀ, ਜੁਗ ਜੁਗ ਰਹੀ ਸਮਾਈ, ਬਾਣੀ ਲਾਗੇ ਸੋਗਤ ਪਾਏ, ਸਬਦੇ ਸੱਚ ਸਮਾਈ, ਤਾਇਆ ਨਗਰੀ ਸਬਦੇ ਖੋਜੇ, ਨਾਮ ਨਵੰਗ ਨਿਧ ਪਾਈ, ਮਨਸਾ ਮਾਰ ਮਨ ਸਹਿ ਸਮਾਣਾ, ਬਿਨਸ ਉਸਤ ਕਰਾਈ, ਲੋਇਣ ਦੇਖ ਰਹੇ ਬਿਸਮਾਦੀ, ਚਿੱਤ ਅਦਿਸ਼ਟ ਲਗਾਈ, ਅਦਿਸ਼ਟ ਸਦਾ ਰਹੇ ਨਿਰਾਲਮ, ਜੋਤੀ ਜੋਤ ਮਲਾਈ, ਹਉ ਗੁਰਸਾਰਾਈ ਸਦਾ ਆਪਣਾ, ਜਿਨ ਸਾਚੀ ਬੂਝ ਬੁਝਾਈ, ਨਾਨਕ ਏਕ ਕਹਿ ਬੇਨੰਤੀ, ਨਾਵ ਗਤ ਪਦ ਪਾਈ, ਰਾਮ ਕਲੀ ਮਹੱਲਾ ਤੀਜਾ, ਹਰ ਕੀ ਪੂਜਾ ਦੁਲੰਬ ਹੈ ਸੰਤੋ, ਕਹਿਣਾ ਕਛੂ ਨ ਜਾਈ, ਸੰਤੋ ਗੁਰਮੁਖ ਪੂਰਾ ਪਾਈ, ਨਾਮ ਪੂਜ ਕਰਾਈ ਰਖਾਓ, ਹਰ ਬਿਨ ਸਭ ਕੁਛ ਮਹਿਲਾ ਸੰਤੋ, ਕਿਹੋ ਪੂਜ ਚੜਾਈ, ਹਰ ਸਾਚੇ ਪਾਵੇ ਸਾ ਪੂਜਾ ਹੋਵੇ, ਪਾਣਾ ਮਨ ਨਮਸਾਈ, ਪੂਜਾ ਕਰੇ ਸਭ ਲੋਕ ਸੰਤੋ, ਮਨਮੁਖ ਥਾਏ ਨ ਪਾਈ, ਸਬਦ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ, ਪਵਿੱਤ ਪਾਵਨ ਹੇ ਜਨ ਸਾਚੇ, ਏਕ ਸ਼ਬਦ ਲਿਵਲਾਈ, ਬਿਨ ਨਾਏ ਹੋਰ ਪੂਜ ਨਾ ਹੋਈ, ਪਰਮ ਭੁੱਲੀ ਲੋਕਾਈ, ਗੁਰਮੁਖ ਆਪ ਛਾਣੇ ਸੰਤੋ, ਰਾਮ ਨਾਮ ਲਿਵਲਾਈ, ਆਪੇ ਨਿਰਮਲ ਪੂਜ ਕਰਾਏ, ਗੁਰ ਸ਼ਬਦੀ ਥਾਏ ਪਾਈ, ਪੂਜਾ ਕਰੇ ਪਰ ਵਿਧ ਨਹੀਂ ਜਾਣੇ, ਦੂਜੇ ਪਾਏ ਮਲਲਾਈ, ਗੁਰਮੁਖ ਹੋਵੇ ਸੋ ਪੂਜਾ ਜਾਣੇ, ਭਾਣਾ ਮਨ ਨਮਸਾਈ, ਪਾਣੇ ਤੇ ਸਭ ਸੁਖ ਭਾਵੇ ਸੰਤੋ, ਅੰਤੇ ਨਾਮ ਸਿਖਾਈ, ਆਪਣਾ ਆਪ ਨਾ ਪਛਾਣੇ ਸੰਤੋ, ਕੂੜ ਕਰੇ ਵਡਿਆਈ, ਪਾਖੰਡ ਕੀਨੇ ਜਮਨੀ ਛੋਡੇ, ਲੈ ਜਾ ਸੀ ਪਤ ਗਵਾਈ, ਜਿਨ ਅੰਤਰ ਸ਼ਬਦ ਆਪ ਪਛਾਣੇ, ਗਤ ਮਿਤ ਤਿਨਹੀ ਪਾਈ, ਇਹੋ ਮਨੁਆ ਸੁਨ ਸਮਾਧ ਲਗਾਵੇ, ਜੋ ਤੀਜੋਤ ਮਲਾਈ, ਸੁਨ ਸੁਨ ਗੁਰਮੁਖ ਨਾਮ ਵਖਾਣੇ, ਸਤ ਸੰਗਤ ਮੇਲਾਈ, ਗੁਰਮੰ ਗਾਵੇ ਆਪ ਗਵਾਵੇ, ਦਰ ਸਾਚੇ ਸੋਭਾ ਪਾਈ, ਸਾਚੀ ਬਾਣੀ ਸੱਚ ਵਖਾਣੇ, ਸੱਚ ਨਾਮ ਲਿਵ ਲਾਈ, ਪਏ ਪੰਜਨ ਅਧ ਪਾਪ ਨਖੰਜਨ, ਮੇਰਾ ਪ੍ਰਭ ਅੰਤ ਸਖਾਈ, ਸਭ ਕੁਛ ਆਪੇ ਆਪ ਵਰਤ, ਨਾਨਕ ਨਾਮ ਵਡਿਆਈ, ਰਾਮ ਕਲੀ ਮਹੱਲਾ ਤੀਜਾ, ਹਮ ਕੁਚਲ ਕੁਚੀਲ ਆਤ ਅਭਿਮਾਨੀ, ਮਿਲ ਸਬਦੇ ਮੈਲ ਉਤਾਰੀ, ਸੰਤੋ ਗੁਰਮੁਖ ਨਾਮ ਨਿਸਤਾਰੀ, ਸੱਚਾ ਨਾਮ ਸਿਆ ਕਟ ਅੰਤਰ, ਕਰਤੇ ਆਪ ਸਵਾਰੀ ਰਹਾਓ, ਪਾਰਸ ਪਰਸੇ ਫਿਰ ਪਾਰਸ ਹੋਏ, ਹਰ ਜੀਵ ਆਪਣੀ ਕਿਰਪਾ ਤਾਰੀ, ਇਕ ਪੇਖ ਕਰੇ ਫਿਰ ਅਭਿਮਾਨੀ, ਦਿਨ ਜੂਏ ਬਾਜੀ ਹਾਰੀ, ਇਕ ਅੰਦਨ ਭਗਤ ਕਰੇ ਦਿਨ ਰਾਤੀ, ਰਾਮ ਨਾਮ ਉਰ ਧਾਰੀ, ਅੰਦਨ ਰਾਤੇ ਸਹਿਜੇ ਮਾਤੇ, ਹੈ ਦੇਹੋ ਮੈਂ ਮਾਰੀ, ਭੈ ਬਿਨ ਭਗਤ ਨ ਹੋਈ ਕਭੀ, ਭੈ ਪਾਏ ਭਗਤ ਸਵਾਰੀ, ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤਤ ਵਿਚਾਰੀ, ਆਪੇ ਆਪ ਕਰਾਏ ਕਰਤਾ, ਆਪੇ ਬਖਸ ਭੰਡਾਰੀ, ਇਸ ਕਿਆ ਗੁਣਾ ਕਾ ਅੰਤ ਨ ਪਾਇਆ, ਹਉ ਗਾਵਾਂ ਸ਼ਬਦ ਵਿਚਾਰੀ, ਹਰ ਜੀਉ ਜਪੀ ਹਰ ਜੀਉ ਸਾਲਾਹੀ, ਵਿਚੋਂ ਆਪ ਨਿਵਾਰੀ, ਨਾ ਪਦਾਰਥ ਗੁਰ ਤੇ ਪਾਇਆ, ਅਖੁੱਟ ਸੱਚੇ ਭੰਡਾਰੀ, ਆਪਣੇ ਆਪ ਭਗਤਾਂ ਨੂੰ ਆਪੇ ਤੁਠਾ, ਆਪਣੀ ਕਿਰਪਾ ਕਰ ਕਲ ਧਾਰੀ, ਤਿਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ, ਗਾਮਨ ਸ਼ਬਦ ਵਿਚਾਰੀ, ਜੀਓ ਪਿੰਡ ਸਭ ਕਿਸ ਵੇ ਤੁਸਕਾ, ਆਖਣ ਬਿਖਮ ਵਿਚਾਰੀ, ਸ਼ਬਦ ਲੱਗੇ ਸ੍ਰੀ ਜਨ ਨਿਸਤਰੇ, ਫੌਜਲ ਪਾਰ ਉਤਾਰੀ, ਬਿਨ ਹਰ ਸਾਚੇ ਕੋ ਭਾਰ ਨਾ ਪਾਵੇ,
بوجھے کو ویچاری جو تر لگیا سو ہی پایا مرہار سبد سواری تایا کنچن سبد راتی ساچے نائے پیاری تایا امرت رہی پر پورے پائے گے سبد ویچاری جو پر کھوجے سے ہی پاوے اور پھوٹ موئے انکاری بادی بن سے چیپ سیوے گر کے ہید پیاری سو جوگی تت گیان بیچارے ہمیں تس نام ماری سگر داتا تنے پشاتا جسنو کرپا تمہاری سگر نہ سیو ہے مایا لاگے ڈوب موئے انکاری جچر اندر ساس چچر سیوا کی جے جائے مل گئے رام مراری ان دن جاگ ترے دن راتی اپنے پر پریت پیاری تن منواری وار کمائی اپنے گر بٹوں بلخاری مایا موہ بن سجائے گا ابرے سبد ویچاری آج گائے سی جاگے گر کے سبد ویچاری نانک سی موئے جے نام نہ چیت پل جیوے ویچاری رام کری محلہ تیجا نام خزانہ گر تے پایا ترپت رہے آگاہی سنتو گرمکھ مگت گل پائی ایک نام سیا کٹ انتر پورے کی وڈیائی رکھاو آپے کرتا آپے پہتا دیندا رزق سبائی جو کچھ کرنا سو کریا اور نہ کرنا جائی آپے ساجے سر چپائے سر سر تندے لائی جس سرے بھو تاں سکھ پاو سدگر میل ملائی اپنا آپ آپ پائے لکھ نہ رکھنا جائی آپے مار جی والے آپے جس نو تل نہ تمائی ایک داتے ایک منگتے کیتے آپے بھگت کرائی چھبڑ پاگی جنی ایک ہو جاتا ستے رہے سمائی آپ سرو سیاح آپے قیمت کہن نہ جائی آپے دوس پائے انتر آپے پرم پھولائی وڈا داتا گرمک جاتا نگری اند پھرے لوکائی جنی چاکھیا تنا سال آیا سگر بوجھ بجھائی ایک نہ نہ وہ آپ پھلائے ایک نہ گرمک دے بجھائی سدا سدا سالا ہے وہ سنتو جدی وڈی وڈے آئی جس میں اور نہ کوئی راجا کرت پاپس بنت منائی نیاؤ تسے کا ہے سا ساچا ورلے ہو منائی اس نو پرانی سدا تیاب ہو جن گرمک بنت بنائی سگر پیٹے سوجن سیجے جس ہردے نام سائی سچا آپ سدا ہے ساچا بانی سبد سنائی نانک سن ویکھ رہیا بسمات میرا پرب رویا سربتائی رام کلی محلہ پنجواں اشٹپدیاں ایک اوہنکار سدگر پرساد کنہی کیا پرورت پسارا کنہی کیا پوجا بستارا کنہی نبل پوئنگم سادے موہے دین ہار ہر آرا دے تیرا پروسا پیارے آنا جا نا ویسا رہاؤ کنہی گریو تے بنکھن پایا کنہی مون ادھو سدایا ہوئی کہتو آنن پہوتی موہے دین ہر ہر اوڈ لیتی کنہی کیا ہو تیر سواسی کوئی آن تج پیا اداسی کنہی پون سب ترتی کریا موئے دین ہار ہر در پریا کنہی کیا میں کلے وڈے آئی کنہی کیا باب ہو پائی کوئی کہ میں کریں پسارا موئے دین ہار ہر آدھارا کنہی کگر نرت کرائی کنہوں ورتنے مالا پائی کنہی تلک گوپی چندن لایا موئے دین ہار ہر ہر چایا کنہی سدھ بو چیٹ کلائے کنہی پیگ بو تھاٹ بنائے کنہی تنت منت بو کھیوا موئے دین ہار ہر ہر سیوا کوئی چتر کہاوے پنڈت کو کھٹ کرم سہ سو منڈت کوئی کرے آچار سپرنی موئے دین ہار ہر ہر سرنی سگلے کرم ترم جگ سودے بن ناوے او من نا پربودے کہو نانک جو ساسنگ پایا بوجھی تسنا مہا سیت لایا رام کلی محلہ پنجواں اس پانی پہ جنتو کریا ماٹی کالے دہورا کریا اگد جوت لے سرت پریکھیا ماد گرم میں جنتوں راکھیا راکھن ہار سمار جنا سگلے چھوڑ بیچار منا رہاؤ جن دیے تدباو مہتاری جن دیے پراد پتخاری

ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਨਮਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋ, ਜਿਹਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹੇ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਸਾਚੀ ਲਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੇ ਬਾਜਹੋ, ਕਿਆ ਕਰੇ ਵੇਚਾਰੀਆ, ਤੁਧ ਬਾ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਜਹੋ, ਕਿਆ ਕਰੇ।

ਨਾ ਲਾਗੇ ਆਏ, ਇਹੋ ਹਰਸ ਕਰਮੀ ਪਾਈ ਗਏ, ਸਗੁਰ ਮਿਲੇ ਜਿਸੇ ਆਏ, ਕਹੇ ਨਾਨਕ ਹੋਰ ਅਨਸ ਵਿਸਰੇ, ਜਹਾਂ ਰਸਤੇ ਮਨ ਆਏ, ਏ ਸ੍ਰੀ ਰਾਮੇਰਿਆ, ਹਰ ਤੁਮ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰਖੀ ਤੁਧ ਵਿਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੂ ਪਾਏ ਜਿਤ ਦਿਖਾਇਆ, ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਟਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਪਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਵੀਏ, ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ

ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕ ਕਿਉ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵੇ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲੇ ਦੇਵ ਦਿਸ਼ਟ ਹੋਈ, ਇਹ ਸਭਨ ਹੋ ਮੇਰੇ ਹੋ, ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਤੂੰ ਸਦਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲੱਖ ਵਡਾਣੀ, ਤਾਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੇ ਸੁਣਨੇ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੂੰ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਪਾਵਨੀ, ਇਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਾਉ ਨਵਨਿਦ, ਏਦਾ ਅੰਤ ਨ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਾਉਣ ਵਜਾਇਆ, ਇਹ ਸਾਚਾ ਸੋਹਿਲਾ ਸਾਚੇ ਕਰ ਗਾਵੋ, ਗਾਵੋ ਤਾਂ ਸੋਹਿਲਾ ਕਰ ਸਾਚੇ, ਜਿੱਥੇ ਸਦਾ ਸੱਚ ਧਿਆਵ ਹੈ, ਸੱਚੋ ਧਿਆਵ ਹੈ ਜਾਂ ਤੁਧ ਭਾਵ ਹੈ, ਗੁਰਮੁਖ ਜਿਨਾ ਬੁਝਾਵ ਹੈ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਤੋ ਜਨ ਪਾਵ ਹੈ, ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵ ਹੈ, ਅਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ, ਰਾਮ ਕਲੀ ਸਦ ਇਕ ਓਅੰਕਾਰ, ਸਤਿਗੁਰ ਪ੍ਰਸਾਦ ਜਗਦਾਤਾ ਸੋਏ, ਭਗਤ ਵਛਲ ਤਿਉ ਲੋਏ ਜੀਓ, ਗੁਰ ਸ਼ਬਦ ਸਮਾਵੇ, ਅਵਰ ਨਾ ਜਾਣੇ ਕੋਏ ਜੀਓ, ਅਵਰੋ ਨਾ ਜਾਣੇ ਸ਼ਬਦ ਗੁਰ ਕੈ, ਏਕ ਨਾਮ ਧਿਆਵ ਹੈ, ਪ੍ਰਸਾਦ ਨਾਨਕ ਗੁਰੂ ਅੰਗਦ, ਪਰਮ ਪਦਵੀ ਪਾਵ ਹੈ, ਹਯਾ ਕਾਰਾ ਚੱਲਣ ਮਾਰਾ, ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੋਲ ਠਾਕੁਰ, ਭਗਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਾਪਾ ਜੀਓ, ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ, ਪੈਜ ਰੱਖੋ ਹਰ ਜਨੇ ਕੇਰੀ, ਹਰਦਿਓ ਨਾਮ ਨਿਰੰਜਨੋ, ਅੰਤ ਚਲਦਿਆਂ ਹੋਏ ਬੇਲੀ, ਜਮ ਦੂਤ ਕਾਲ ਨਿਖੰਜਨੋ, ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਤਾਰ ਕਿਰਪਾ ਸਤਿਗੁਰ ਮਿਲਾਇਆ, ਤਨ ਤਨ ਕਹੇ ਸਾਬਾਸ ਜੀਓ, ਮੇਰੇ ਸਿੱਖ ਸੁਣੋ ਪੁੱਤ ਪਾਈ ਹੋ, ਮੇਰੇ ਘਰ ਪਾਣਾ ਆਓ ਮੈਂ ਪਾ ਜੀਓ, ਹਰ ਪਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ, ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਫਾਣਾ ਪਾਵੇ, ਆਨੰਦ ਅਨਹਦ ਵਜੇ ਵਾਜੇ, ਹਰ ਆਪ ਗਲ ਮੇਲਾ ਆਵੇ, ਤੁਸੀਂ ਪੁੱਤ ਪਾਈ ਪਰਿਵਾਰ ਮੇਰਾ, ਮਨ ਵੇਖੋ ਕਾਰ ਨਿਰਜਾ ਜੀਓ, ਤੋ ਲਿਖਿਆ ਪ੍ਰਵਾਣਾ ਫਿਰੇ ਨਾਹੀ, ਗੁਰ ਜਾਏ ਘਰ ਪ੍ਰਾਪਾਸ ਜੀਓ, ਤਾਂ ਗੁਰ ਪਾਣੇ ਆਪਣੇ ਬੈ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ, ਮਿਤ ਪੈਜੈ ਮਿਤ ਵਿਗਸੈ, ਜਿਸ ਮਿਤ ਕੀ ਪੈਜ ਪਾਵੇ, ਤੁਸੀਂ ਵਿਚਾਰ ਦੇਖੋ ਪੁੱਤ ਪਾਈ, ਹਰ ਸਤਿਗੁਰੂ ਪਏ ਨਾ ਆਵੇ, ਸਤਿਗੁਰੂ ਪ੍ਰਤੱਖ ਹੁੰਦੇ, ਬੈਰਾਜ ਆਪ ਟਕਾਇਆ, ਸਭ ਸਿੱਖ ਬੰਧ ਪੁੱਤ ਭਾਈ, ਰਾਮ

ਦਸ ਪੈਰੀ ਪਾਇਆ ਅੰਤੇ ਸਭ ਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਣ ਹਰ ਅੰਗੁਰ ਪਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਣ ਜੀਓ ਰਾਮਦਾਸ ਥੋਡੀ ਤਿਲਕਦੀ ਆ ਗੁਰ ਸਦ ਸਦ ਨੀ ਸਾਣ ਜੀਓ ਸਤਿਗੁਰ ਪੁਰਖ ਜੇ ਬੋਲਿਆ

ਸਾਰ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਜਾਨੀੜਾ ਹਰ ਜਾਨੀੜਾ ਨੈਣ ਅਲੋਇਆੜਾ ਹਰ ਜਾਨੀੜਾ ਨੈਣ ਅਲੋਇਆ ਕੜ ਕੜ ਸੋਇਆ ਆਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲੈ ਨਾ ਸਕੰਦਾ ਤੋ ਨਾ ਜਾਣੇ ਮੂੜਾ ਮਾਇਆ ਮਨ ਮਾਤਾ ਹੋ ਚੀ ਬਾਤਾ ਮਿਲ ਨਾ ਜਾਈ ਪਰਮ ਧੜਾ ਓ ਨਾਨਕ ਗੁਰਬਿਨ ਨਾਹੀ ਸੂਝੇ ਹਰ ਸਾਜਨ ਸਭ ਕੇ ਨਿਕਟ ਖੜਾ।

ਆਪਰ ਅਪਾਰਾ ਘੜ ਘੜ ਅੰਤਰ ਸੋਹਣਿਆ ਇੱਕ ਦਾਸੀ ਧਾਰੀ ਸਬਲ ਪਸਾਰੀ ਜੀ ਜੰਤ ਲੈ ਮੋਹਣਿਆ ਜਿਸ ਨੂੰ ਰੱਖ ਥੋਸ ਭਖ ਹੈ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਚੋਪਰਾ ਕੋ ਭਾਣਾ ਤੇਸੀ ਕਹੋ ਪ੍ਰਪਿਆਰਾ ਮਾਣੋ ਪ੍ਰਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਲ ਸੁਜਾਣੋ ਥੁੜ ਸੁਜਾਨਾ ਸਤ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮਾ ਚਾਗ ਅਗਾਣੇ ਸਾਰਗ ਪਾਣੇ ਜਿਨਕੇ ਭਾਗ ਮਥਾਨਾ ਤਿੰਨ ਹੀ ਪਾਇਆ ਤਿਨੇ ਤਿਹਾਇਆ ਸਗਲ ਤਸੇ ਕਾ ਮਾਣੋ ਕਹੋ ਨਾਨਕ ਥਿਰ ਤਖਤ ਨਿਵਾਸੀ ਸੱਚ ਤਸੇ ਦੀਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੇ ਸੁਣੀਏ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਾ ਧੁਨੀਏ ਸੋਹਿਲੜਾ ਅਨਹਦ ਵਾਜੇ ਸ਼ਬਦ ਅਗਾਜੇ ਨਿਤ ਨਿਤ ਜਿਸੇ ਵਧਾਈ ਤੋ ਪ੍ਰਤਿਆਈਏ ਤਾਂ ਕੁਝ ਪਾਈਏ ਮਰੇ ਨਾ ਆਵੇ ਜਾਈ ਚੂਕੀ ਪਿਆਸਾ ਪੂਰਨ ਆਸਾ ਗੁਰਮੁਖ ਮੇਲ ਨਿਰਗੁਣੀਏ ਕਹੋ ਨਾਨਕ ਕਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ ਸੁਣੀਏ ਰਾਮ ਕਲੀ ਮਹੱਲਾ ਪੰਜਵਾਂ ਹਰ ਹਰ ਧਿਆਏ ਮਨਾ ਖਿਨ ਨਾਮ ਸਾਰੀਏ ਰਾਮ ਰਾਮਾ ਰਾਮ ਰਮਾ ਕੰਠ ਉਰਤਾਰੀਏ ਉਰਤਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਭੈ ਦੂਰ ਕਰਤਾ ਪਾਪ ਹਰਤਾ ਦੁਸੇ ਦੁਖ ਪਵ ਖੰਡਨੋ ਜਗਦੀਸ਼ ਈਸ ਗੋਪਾਲ ਮਾਧੋ ਗੁਣ ਗੋਵਿੰਦ ਵਿਚਾਰੀਏ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ ਚਿਤਾਰੀਏ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਰਖ ਭੰਡਾਰ ਨਾਮ ਅਨੰਤ ਧਰਾ ਨਾਮ ਨਰਹਰ ਨਿਧਾਨ ਜਿਨ ਕੈ ਰਸ ਭੋਗ ਏਕ ਨਾਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਣਾ ਕਿਲ ਖਰਣਾ ਨਾ ਪੁਨ ਚਰਣਾ ਨਾ ਜਮਕੀ ਤਰਾ ਸਹਾਰਾ ਬਿਨਵੰਤ ਨਾਨਕ ਰਾਹ ਜਨ ਕੀ ਚਰਨ ਕਮਲ ਆਸਰਾ ਗੁਣ ਬੇਅੰਤ ਸਵਾਮੀ ਤੇਰੇ ਕੋਈ ਨਾ ਜਾਣੀ ਦੇਖ ਚਿਲਤ ਦਿਆਲ ਸੁਣ ਭਗਤ ਵਖਾਨਈ ਜੀ ਜੰਤ ਤੋ ਤਿਹਾਵੇ ਪੁਰਖ ਪਦ ਪਰਮੇਸਰਾ ਸਰਬ ਜਾਚਕ ਏਕ ਦਾਤਾ ਕਰਣਾ ਮੈਂ ਜਗਦੀਸਰਾ ਸਾਧੂ ਸੰਤ ਸੁਜਾਨ ਸੋਈ ਜਿਸੇ ਪ੍ਰਭ ਜੀ ਮਾਨਈ ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤੁਦੇ ਪਛਾਨਈ।

ਸੁਣਿਆ ਜਲਨੇ ਬੁਝਾਈ ਸਾਂ ਆਈ ਮਿਲੇ ਤ੍ਰੀ ਵਿਛੁਨਿਆ ਆਨੰਦ ਹਰਖ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾਂ ਰੁਣ ਚੁਣੋ ਸ਼ਬਦ ਅਨਾਹਦ ਨਿਤ ਉੱਡ ਗਾਏ ਸੰਤਨ ਕਹਿ ਕੇ ਲਗਸਾ ਦੁਖ ਮਿਨਾਸਨ ਹਰ ਨਾਮ ਜਪੀਏ ਗੁਰਮੰਤਨ ਕਹਿ ਹਰ ਨਾਮ ਲੀਜੈ ਅਮਿਓ ਪੀਜੈ ਰਹਿਣ ਦਿਸ ਆਰਾਧੀਏ ਯੋਗਦਾਨ ਅਨੇਕ ਕਿਰਿਆ ਲਗ ਚਰਨ ਕਮਲੇ ਸਾਧੀਏ ਭਾਉ ਭਗਤ ਦਯਾਲ ਮੋਹਨ ਦੁਖ ਸਗਲੇ ਪਰ ਹਰੇ ਬਿਨਵੰਤ ਨਾਨਕ ਤਰੇ ਸਾਗਰ ਧਿਆਏ ਸੁਆਮੀ ਨਰ ਹਰੇ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੇ ਗੁਣ ਤੇਰੇ ਰਾਮ ਅੰਧ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਨੇਰੇ ਰਾਮ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਵਰਾਖਿਆ ਹਰ ਚਰਨ ਲਾਗਾ ਪ੍ਰਮ ਪੋ ਭਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤਵੇ ਪ੍ਰਭ ਏਕ ਗਾਵੇ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀ ਗੇ ਪ੍ਰਭ ਸਾਜਨਾ ਮਿਲਗਾ ਕੀਰਤਨ ਸੁਣੀਏ ਰਾਮ ਦਿਆਲ ਪ੍ਰਭੂ ਦਾ ਮੋਦਰ ਮਾਧੋ ਅੰਤ ਨ ਪਾਏਗੇ ਗੁਣੀਏ ਰਾਮ ਦਿਆਲ ਦੁਖ ਹਰ ਸਰਣ ਦਾਤਾ ਸਗਲ ਦੁਖ ਨਿਵਾਰਣੋ ਮੋਹ ਸੋਗ ਵਿਕਾਰ ਵਿਖੜੇ ਜਗ

ਰਾਖ ਲਿਗੇ ਭਗਤ ਜਨ ਆਪਣੀ ਚਰਣੀ ਲਾਏ ਰਾਮ, ਆਠ ਪੈਰ ਆਪਣਾ ਪ੍ਰਭ ਸਿਮਰੇ, ਏਕੋ ਨਾਮ ਧਿਆਏ ਰਾਮ, ਧਿਆਏ ਸੋ ਪ੍ਰਤਰੇ ਭਵਜਲ ਰਹੇ ਆਮਣ ਜਾਣਾ, ਸਦਾ ਸੁਖ ਕਲਿਆਣ ਕੀਰਤਨ ਪ੍ਰਾ ਲੱਗਾ ਮੀਠਾ ਭਾਣਾ, ਸਭ ਇਸ਼ ਕੁੰਨੀ ਆਸ ਪੂਰੀ ਮਿਲੇ ਸਦ ਗੁਰਪੂਰਿਆ, ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁਖ ਵਸੂਰਿਆ। ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਸਲੋਕ, ਚਰਨ ਕਮਲ ਸਰਣਾਗਤੀ ਅੰਧ ਮੰਗਲ ਗੁਣ ਗਾਮ, ਨਾਨਕ ਪ੍ਰਭ ਆਰਾਧੀਏ ਬਿਵਤ ਨਿਵਾਰਣ ਰਾਮ ਸ਼ੰਤ, ਪ੍ਰਭ ਬਿਵਤ ਨਿਵਾਰਣ ਤ੍ਰਿਵਨ ਅਵਰਨਾ ਕੋਏ ਜੀਓ, ਸਦਾ ਸਦਾ ਹਰ ਸਿਮਰਿਗੇ ਜਲ ਥਲ ਮਹੀਲ ਸੋਏ ਜੀਓ, ਜਲ ਥਲ ਮਹੀਲ ਪੂਰ ਰਹਿਆ ਇਕ ਨਿਮਕ ਮਨੋ ਨਾ ਵਿਸਰੇ, ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸਰੇ, ਕਰ ਸੇਵ ਸੇਵਕ ਦਿਨ ਸਰੈਣੀ ਪਾਵੇ ਸੋ ਹੋਏ ਜੀਓ, ਬਲ ਜਾਏ ਨਾਨਕ ਸੁਖੇ ਦਾਤੇ ਪ੍ਰਗਾਸ ਮੰਤਨ ਹੋਏ ਜੀਓ। ਸਲੋਕ, ਹਰ ਸਿਮਰਤ ਮਨ ਤਨ ਸੁਹੀ ਬਿਨਸੀ ਦੁਤੀਆ ਸੋਚ, ਨਾਨਕ ਟੇ ਗੋਪਾਲ ਕੀ ਗੋਵਿੰਦ ਸੰਕਟ ਮੋਚ, ਸ਼ੰਤ ਪਏ ਸੰਕਟ ਕਾਟੇ ਨਾਰਾਇਣ ਦਇਆਲ ਜੀਓ, ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ, ਪ੍ਰਤਪਾਲ ਅਚੁੱਤ ਪੁਰਖ ਇਕ ਇਸੇ ਸਿਉ ਰੰਗ ਲਾਗਾ, ਕਰ ਚਰਨ ਮਸਤਕ ਮੇਲ ਲੀਨੇ ਸਦਾ ਆਨੰਦਨ ਜਾਗਾ, ਜੀਓ ਪਿੰਡ ਗ੍ਰਿਥਾਨ ਤਸਕਾ ਤਨ ਜੋਬਨ ਤਨ ਮਾਲ ਜੀਓ, ਸਸ ਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤਪਾਲ ਜੀਓ। ਸਲੋਕ, ਤਦਨ ਉਤਰੇ ਹਰ ਹਰੇ ਗੁਣ ਗੋਬਿੰਦ ਵਖਿਆਨ, ਨਾਂਗ ਪਗੜੀ ਟੇਕ ਏਕ ਪਰਮੇਸ਼ਰ ਰੱਖੇ ਨਿਦਾਨ, ਸ਼ੰਤ ਤੋ ਸਵਾਮੀ ਪ੍ਰਵਰਖ ਕੋ ਅੰਚਲਤਾ ਕੇ ਲਾਗ ਜੀਓ, ਬਸ ਸਾਧੂ ਸੰਗ ਦਇਆਲ ਦੇਵ ਮਨ ਕੀ ਮਤ ਤਿਆਗ ਜੀਓ, ਇਕ ਓੜ ਕੀਜੈ ਜੀਓ ਦੀਜੈ ਆਸ ਇਕ ਤਰਣੀ ਤਰੇ, ਤਾ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੇ, ਜਨਮ ਮਰਨ ਵਿਕਾਰ ਛੂਟੇ ਫਿਰ ਨਾ ਲਾਗੇ ਦਾਗ ਜੀਓ, ਬਲ ਜਾਏ ਨਾਨਕ ਪੁਰਖ ਪੂਰਨ ਫਿਰ ਜਾਕਾ ਸੁਹਾਗ ਜੀਓ। ਸਲੋਕ, ਧਰਮ ਅਰਥ ਹਰ ਕਾਮੋਕ ਮੁਕਤ ਪਦਾਰਥ ਨਾਥ, ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ, ਸ਼ੰਤ ਸਗਲ ਇਸ਼ ਮੇਰੀ ਪੁਨੀਆ ਮਿਲਿਆ ਨਿਰੰਜਨ ਰਾਏ ਜੀਓ, ਅੰਧ ਭਇਆ ਵਡ ਭਾਗੀ ਹੋ ਗ੍ਰਹਿ ਪਲਟੇ ਪ੍ਰਭ ਆਏ ਜੀਓ, ਗ੍ਰਹਿ ਲਾਲ ਆਏ ਪੁਰਬ ਕੁਮਾਏ ਤਾਗੀ ਉਮਾ ਕਿਆ ਗਣਾ, ਬੇਅੰਤ ਪੂਰਨ ਸੁਖ ਸਹਿਜ ਦਾਤਾ ਕਮਲ ਰਸਨਾ ਗੁਣ ਪਣਾ, ਆਪੇ ਮਿਲਾਏ ਗਏ।

ਚੁੰਝਣੜਾ ਗਾਓ ਸਖੀ, ਹਰੇਕ ਧਿਆਵ ਹੋ, ਸਤਿਗੁਰ ਤੁਮ ਸੇਵ ਸਖੀ, ਮਨ ਚਿੰਦੇੜਾ ਫਲ ਪਾਵ ਹੋ। ਆਰਾਮ ਕਲੀ ਮਹੱਲਾ ਪੰਜਵਾਂ, ਰੁੱਤੀ ਸਲੋਕ ਇੱਕ ਓਅੰਕਾਰ।

ਨਾਨਕ ਪ੍ਰਮ ਪੈ ਮਿਟ ਗਏ। ਰਮਣ ਰਾਮ ਭਰਪੂਰ ਸ਼ੰਤ, ਰੁੱਤ ਸਿਸੀਅਰ ਸੀਤਲ, ਹਰ ਪ੍ਰਗਟੇ ਮੰਗਰ ਪੋਏ ਜੀਓ, ਜਲ ਬੁਝੀ ਦਸ ਪਾਇਆ, ਮਿਸੇ ਮਾਇਆ ਤ੍ਰੋਹ ਜੀਓ, ਅਵਕਾਂ ਪੂਰੇ ਮੇਰ ਹਜੂਰ, ਹਰ ਚਰਨ ਸੇਵਕ ਸੇਵਿਆ, ਹਾਰ ਡੋਰ ਸੀਗਾਰ ਸਭ ਰਸ, ਗੁਣ ਗਾਉ ਅਲਖ ਪੇਵਿਆ, ਭਾਉ ਭਗਤ ਗੋਵਿੰਦ ਬਾਂਸ਼ਿਤ, ਜਮਨਾ ਸਾਕੇ ਜੋਹੇ ਜੀਓ, ਬਿਨਵੰਤ ਨਾਨਕ ਪ੍ਰਭ ਆਪ ਮੇਲੀ, ਤੈਰਾ ਪ੍ਰੇਮ ਸ਼ੋ ਜੀਓ ਸਰੋਕ, ਹਰ ਤਨ ਪਾਇਆ ਸੁਹਾਗਣੀ, ਡੋਲਤ ਨਾਹੀ ਚੀਤ, ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਟੇ ਪ੍ਰਮੀਤ, ਨਾਲ ਬਿਨੋਦ ਆਨੰਦ ਕੋਟ, ਪ੍ਰੇ ਪ੍ਰੀਤਮ ਸੰਗ ਬਣੇ, ਮਨ ਬਾਂਸ਼ਿਤ ਫਲ ਪਾਇਆ, ਹਰ ਨਾਨਕ ਨਾ ਭਣੇ ਸ਼ੰਤ, ਹਿਮ ਕਰ ਉਤਮਨ ਭਾਵਤੀ, ਮਾਘ ਫੱਗਣ ਗੁਣਵੰਤ ਜੀਓ, ਸਖੀ ਸਹੇਲੀ ਗਾਓ ਮੰਗਲੋ, ਗ੍ਰਹਿ ਆਏ ਹਰ ਕੰਤ ਜੀਓ, ਗ੍ਰਹਿ ਲਾਲੇ ਆਏ ਮਨ ਤੇ ਆਏ, ਸੇਜ ਸੁੰਦਰ ਸੋਈਆ, ਵਣ ਤ੍ਰਿਣ ਤ੍ਰਿਪੌਣ ਪਏ ਹਰਿਆ, ਦੇਖ ਦਰਸ਼ਨ ਮੋਈਆ, ਮਿਲੇ ਸੁਵਾਮੀ ਇਸ਼ ਪੁੰਨੀ, ਮਨ ਜਪਿਆ ਨਿਰਮਲ ਮੰਤ ਜੀਓ, ਬਿਨਵੰਤ ਨਾਨਕ ਨਿਤ ਕਰੋ ਰਲੀਆਂ, ਹਰ ਮਿਲੇ ਸ੍ਰੀ ਤਰਕੰਤ ਜੀਓ, ਸਲੋਕ ਸੰਤ ਸਹਾਈ ਜੀ ਕੇ, ਫਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਏ, ਨਾਨਕ ਨਾਮ ਪਿਆਰ, ਜਿਨ ਜਾਣਿਆ ਸੇਹੀ ਤਰੇ, ਸੇ ਸੂਰੇ ਸੇ ਬੀਰ, ਨਾਨਕ ਤਿਨ ਬਿਹਾਰਣ, ਹਰ ਜਪ ਉਤਰੇ ਤੀਰ, ਸ਼ੰਤ ਚਰਨ ਬਰਾਜਤ ਸਭ ਉਪਰੇ, ਮਿਟਿਆ ਸਗਲ ਕਲੇਸ਼ ਜੀਓ, ਆਵਣ ਜਾਵਣ ਦੁਖ ਹਰੇ, ਹਰ ਭਗਤ ਕੀਆ ਪ੍ਰਵੇਸ਼ ਜੀਓ, ਹਰ ਅੰਗ ਰਾਤੇ ਸਹਿਜ ਮਾਤੇ, ਤਿਲਨਾ ਮਨ ਤੇ ਬੀਸਰੇ, ਤਜ ਆਪ ਸਰਣੀ ਪਰੇ ਚਰਣੀ, ਸਰਬ ਗੁਣ ਜਗਦੀਸਰੇ, ਗੋਵਿੰਦ ਗੁਣ ਸ੍ਰੀ ਰੰਗ ਸਵਾਮੀ, ਆਦਿ ਕੋ ਆਦੇਸ਼ ਜੀਓ, ਬਿਨਵੰਤ ਨਾਨਕ ਮਯਾ ਤਾਰੋ, ਜੁਗ ਜੁਗੋ ਇਕ ਵੇਸ ਜੀਓ, ਰਾਮ ਕਲੀ ਮਹੱਲਾ ਪਹਿਲਾ ਦੱਖਣੀ, ਓ ਅੰਕਾਰ ਇਕ ਓ ਅੰਕਾਰ, ਸਤਿਗੁਰ ਪ੍ਰਸਾਦ ਓ ਅੰਕਾਰ, ਬ੍ਰਹਮ ਉਤਪਤ ਓ ਅੰਕਾਰ, ਕੀ ਆਜਨ ਚਿਤ ਓ ਅੰਕਾਰ, ਸੈਲ ਯੁਗ ਭਏ ਓ ਅੰਕਾਰ, ਵੇਦ ਨਿਰਮੈ ਓ ਅੰਕਾਰ, ਸਬਦ ਉਧਰੇ ਓ ਅੰਕਾਰ, ਗੁਰਮੁਖ ਤਰੇ ਓ ਨਮ ਅੱਖਰ ਸੁਣੋ ਵਿਚਾਰ, ਓ ਨਮ ਅੱਖਰ ਤੇਰੇ ਪਮਸਾਰ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਰਹਾਓ ਸੱਸੇ ਸਭ ਜਗ ਸਹਿਜ ਉਪਾਇਆ, ਤੀਨ ਪਵਨ ਇਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲਏ ਮਾਣਕ ਮੋਤੀ, ਸਮਝੇ ਸੂਝੇ ਪੜ ਪੜ ਬੂਝੇ, ਅੰਤ ਨਿਰੰਤਰ ਸਾਚਾ, ਗੁਰਮੁਖ ਦੇਖੇ ਸੱਚ ਸੰਭਾਲੇ, ਬਿਨ ਸਾਚੇ ਜਗ ਕਾਚਾ, ਧੱਦੇ ਧਰਮ ਧਰੇ ਧਰਮਾਪੁਰ, ਗੁਣਕਾਰੀ ਮਨ ਧੀਰਾ, ਧੱਦੇ ਤੂਲ ਪੜੇ ਮੁਖ ਮਸਤਕ, ਕੰਚਨ ਪਏ ਮਨੂਰਾ, ਤਨ ਤਰਣੀ ਤਰ ਆਪ ਅਜੋਨੀ, ਤੋਲ ਬੋਸਲ ਪੂਰਾ, ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ, ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਬਿਗ ਖਾਇਆ, ਗੁਰ ਰਸ ਗੀਤ ਬਾਦ ਨਹੀਂ ਪਾਵੇ ਸੁਣੀਏ, ਗਹਿਰ ਗੰਭੀਰ ਗਵਾਇਆ, ਗੁਰਸ ਕਹਿਆ ਅੰਮ੍ਰਿਤ ਲਇਆ, ਮਨ ਤਨ ਸਾਹ ਸੁਖਾਇਆ, ਆਪੇ ਗੁਰਮੁਖ ਆਪੇ ਦੇਵੇ, ਆਪੇ ਅੰਮ੍ਰਿਤ ਪੀ ਆਇਆ, ਏਕੋ ਏਕ ਕਹੇ ਸਭ ਕੋਈ, ਹੋਮੇ ਗਰਭ ਵੇ ਆਪੇ, ਅੰਤਰ ਬਾਹਰ ਏਕ ਪਛਾਣੇ, ਕਿਉਂ ਕਰ ਮੈਲ ਸੰਜਾਪੇ, ਪ੍ਰਭ ਨੇੜੇ ਹਰ ਦੂਰ ਨਾ ਜਾਣੋ, ਏਕੋ ਸ੍ਰਿਤ ਸਬਾਈ, ਏਕੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ, ਇਸ ਕਰਤੇ ਕਹੋ ਕਿਉਂ ਗਏ ਰਾਖੋ, ਅਫਰੇ ਤੁਲਿਓ ਨਾ ਜਾਈ, ਮਾਇਆ ਕੇ ਦੇਵਾਨੇ ਪ੍ਰਾਣੀ, ਝੂਠ ਠਗੋਰੀ ਪਾਈ, ਲਭ ਲੋਭ ਮੋਹਤਾਜ ਵਿਗੂਤੇ, ਇਵ ਤਾਂ ਫਿਰ ਪਛਤਾਈ, ਏਕ ਸਰੇਵੇ ਤਾਂ ਗਤ ਮਿਤ ਪਾਵੇ, ਆਮਣ ਜਾਣ ਰਖਾਈ, ਏਕ ਅਚਾਰ ਰੰਗ ਇਕ ਰੂਪ, ਪੌਣ ਪਾਣੀ ਅਗਨੀ ਅਸਰੂਪ, ਏਕੋ ਪਾਵਰ ਪਵੇ ਤਿਉ ਲੋਏ, ਏਕੋ ਬੂਝੇ ਸੂਝੇ ਪਤ ਹੋਏ, ਗਿਆਨ ਜਾਣ ਲੈ ਸੰਸਰ ਰਹੇ, ਗੁਰਮੁਖ ਏਕ ਵਿਰਲਾ ਕੋ ਲਹਿ, ਜਿਸਨੂੰ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰੇ ਆਖ ਸੁਣਾਏ, ਊਰਮ ਧੂਰਮ ਜੋਤ ਉਜਾਲਾ, ਤੀਨ ਪਉ ਮੈਂ ਗੁਰ ਗੋਪਾਲਾ, ਉਗਵਿਆ ਅਸਰੂਪ ਦਿਖਾਵੇ, ਕਰ ਕਿਰਪਾ ਆਪਣੇ ਘਰ ਆਵੇ, ਊਣ ਵਰਸੇ ਨੀਜਰ ਧਾਰਾ, ਉਤਮ ਸਭ ਸਵਾਰਨ ਹਾਰਾ, ਇਸ ਏਕੇ ਕਾ ਜਾਣੇ ਪੇਓ, ਆਪੇ ਕਰਤਾ ਆਪੇ ਦਿਓ, ਉਗਵੈ ਸੂਰ ਅਸਰ ਸੰਘਾਰੇ, ਉੱਚੋ ਦੇਖ ਸ਼ਬਦ ਵਿਚਾਰੇ, ਉਪਰ ਆਦ ਅੰਤ ਲੋਏ, ਆਪੇ ਕਰੇ ਕਥੇ ਸੁਣੇ ਸੋਏ, ਓ ਵਿਧਾਤਾ ਮਨ ਤਨ ਦੇ, ਓ ਵਿਧਾਤਾ ਮਾਨ ਮੁਖ ਸੋਏ, ਪ੍ਰਭ ਜਗ ਜੀਵਨ ਅਵਰ ਨ ਕੋਏ, ਨਾਨਕ ਨਾਮ ਰਤੇ ਪਦ ਹੋਏ, ਅਰਾਜਨ ਰਾਮ ਰਵੇ ਹਿਤਕਾਰ, ਰਣਮੈ ਲੂਜੇ ਮਨੁਆ ਮਾਰ, ਰਾਤ ਦਿਨੰਤ ਰਹੇ ਰੰਗਰਾਤਾ, ਤੀਨ ਪਉਣ ਜੋ ਚਾਰੇ ਜਾਤਾ, ਜਿਨ ਜਾਤਾ ਸੋ ਤਿਸ ਹੀ ਜੇਹਾ, ਆਤ ਨਿਰਮਾਇਲ ਸੀਸ ਦੇਹਾ,
ਰਹਿ ਸੀ ਰਾਮ ਹਿਰਦੇ ਇਕ ਪਾਏ ਅੰਤਰ ਸ਼ਬਦ ਸਾਚ ਲਿਵਲਾਏ ਰੋਸ ਨ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਹਿਣ ਕਹਿਣ ਤੇ ਰਹੇ ਨਾ ਕੋਈ ਇਸ ਪੇ ਕਰੋ ਬੇਨੰਤੀ ਏਕ ਸ਼ਬਦ ਰਾਮ ਨਾਮ ਨਿਰੋਧਰ ਗੁਰਦੇਵੇ ਪਤਮਤੀ ਲਾਜ ਮਰੰਤੀ ਮਰ ਗਈ ਭੂਗਟ ਖੋਲ ਚਲੀ ਸਾਧ ਦੀਵਾਨੀ ਬਾਬਰੀ ਸਿਰ ਤੇ ਸੰਕ ਟਲੀ ਪ੍ਰੇਮ ਬੁਲਾਈ ਰਲੀ ਸਿਉ ਮਨ ਮੇ ਸ਼ਬਦ ਆਨੰਦ ਲਾਰਤੀ ਲਾਲੀ ਭਈ ਗੁਰਮੁਖ ਭਈ ਨਚਿੰਦ ਲਹਾ ਨਾਮ ਰਤਨ ਜਵਸਾਰ ਲਭ ਲੋਭ ਬੁਰਾ ਅਹੰਕਾਰ ਲਾੜੀ ਚਾੜੀ ਲਾਏ ਤਵਾਰ ਮਾਨਮੁਖ ਅੰਧਾ ਮੁਗਧ ਗਵਾਰ ਲਾਹੇ ਕਾਰਨ ਆਇਆ ਜਗ ਹੋਏ ਮਜੂਰ ਗਿਆ ਠਗਾਏ ਠੱਗ ਲਹਾ ਨਾ ਪੂੰਜੀ ਵੇ ਸਾਹੋ ਨਾਨਕ ਸੱਚੀ ਪਤ ਸੱਚਾ ਪਾਤ ਸਾਹੋ ਆਏ ਵਿਗੂਤਾ ਜਗ ਜਮ ਪੰਥ ਆਈ ਨਾ ਮੇਟਣ ਕੋ ਸਮਰਥ ਆਸ ਸਹਿਲ ਨੀਚ ਕਰ ਹੋਏ ਆਦ ਦੇਖ ਨਿਵੇ ਜਿਹ ਦੋਏ ਆਦ ਹੋਏ ਤਾਂ ਮੁਕਤ ਸਿਆਨਾ ਭਗਤ ਬਿਹੂਨਾ ਜਗ ਬਹੁਰਾਨਾ ਸਭ ਮੈਂ ਵਰਤੇ ਏਕੋ ਸੋਏ ਜਿਸਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ ਜੁਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਤੈਰ ਜੋ ਦੀਸੇ ਸੋ ਆਪੇ ਆਪ ਆਪੇ ਉਪਾਏ ਆਪੇ ਕੜਥਾਪ ਆਪ ਅਗੋਚਰ ਤੰਦੇ ਲੋਈ ਜੁਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸਚ ਸੁਖ ਹੋਈ ਨਾ ਵਿਹੂਣਾ ਮੁਕਤ ਕੇ ਹੋਈ।

ਲਹਾ ਮਿਲੇ ਜਾਂ ਦੇਹ ਬੁਝਾਏ ਵਣਜ ਵਾਪਾਰ ਵਣਜੇ ਵਾਪਾਰੀ ਵਿਣ ਨਾਵੇ ਕੈਸੀ ਪਾਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣ ਦਾਤਾ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਆਗਮ ਅਗੋਚਰ ਕੀਮਤ ਨਹੀਂ ਪਾਏ ਤਾਂ ਮਿਲੀਏ ਜਾਂ ਲਏ ਮਿਲਾਏ ਗੁਣਵੰਤੀ ਗੁਣ ਸਾਰੇ ਨੀਤ ਨਾਨਕ ਗੁਰਮਤ ਮਿਲੀਏ ਮੀਤ ਕਾਮ ਕ੍ਰੋਧ ਕਾਇਆ ਕੋ ਗੱਲ ਏ ਜੋ ਕੰਚਨ ਸੁਹਾਗਾ ਢਾਲੇ ਕਸਕਸਵੱਟੀ ਸਹਿ ਸੋਤਾਉ ਨਦਰ ਸਰਾਬ ਵੰਨੀ ਸਚੜਾਉ ਜਗਤ ਪਸ਼ੂ ਅੰਕਾਲ ਕਸਾਈ ਕਰ ਕਰਤੇ ਕਰਣੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਏ ਕਿਛ ਕਹਿਣ ਨ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਹੀ ਮਨ ਸਤਿਗੁਰ ਦੀਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਦ ਪੀ ਅੰਤ ਮੂਏ ਨੀ ਜਾਣਿਆ ਖਿਨ ਮੈਂ ਮੂਏ ਜਾਂ ਸ਼ਬਦ ਪਛਾਣਿਆ ਅਸਤਿਰ ਚੀਤ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾ ਪਛਾਣਿਆ ਗਗਨ ਗੰਭੀਰ ਗਗਨ ਅੰਤਰਵਾਸ ਗੁਣ ਗਾਵੇ ਸੁਖ ਸਹਿਜ ਨਿਵਾਸ ਗਿਆ ਨ ਆਵੇ ਆਏ ਨਾ ਜਾਏ ਗੁਰ ਪ੍ਰਸਾਦ ਰਹਿ ਲਿਵਲਾਏ ਗਗਨ ਅਗੰਮ ਅਨਾਥ ਅਜੋਨੀ ਅਸਤਿਰ ਚੀਤ ਸਮਾਸ ਸਗੋਨੀ ਹਰ ਨਾਮ ਚੇਤ ਫਿਰ ਪਵੇ ਨਾ ਜੂਨੀ ਗੁਰਮਤ ਸਾਰ ਹੋਰ ਨਾ ਬਿਹੂਨੀ ਕਰ ਦਰ ਫਿਰਤਾ ਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਕੇਤੇ ਮਾਤ ਪਿਤਾ ਸੋ ਧੀਆਂ ਕੇਤੇ ਗੁਰ ਚੇਲੇ ਫੁਨ ਹੂਆ ਕਾਚੇ ਗੁਰ ਤੇ ਮੁਕਤ ਨਾ ਹੂਆ ਕੇਤੀ ਨਾਰ ਵਾਰ ਏਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹਿਜ ਢੂੰਡ ਕਰੇ ਮੈਂ ਪਾਇਆ ਮੇਲ ਪਇਆ ਸਤਿਗੁਰੂ ਮਿਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤੁਲਾਵੇ ਤੋਲੇ ਗੁਰਮੁਖ ਆਵੇ ਜਾਏ ਨਿਸੰਗ ਪਰ ਹਰ ਮਹਿਲ ਜਲਾਏ ਕਲੰਕ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਮੱਜਣ ਚੱਜ ਅਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈਸਾਰ ਨਾਨਕ ਗੁਰਮੁਖ ਪਾਵੇ ਪਾਰ ਚੰਚਲ ਚੀਤ ਨਾ ਰਹੀ ਠਾਏ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮ ਉਰਤਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤ ਹੀ ਦੀਸੇ ਸਭ ਕੋਏ ਚਿਤ ਏਕ ਤਈ ਸੁਖ ਹੋਏ ਚਿਤ ਵਸੇ ਰਾਤੇ ਹਰ ਨਾਏ ਮੁਕਤ ਪਇਆ ਪਾਸਿਓ ਕਰ ਜਾਏ ਛੀਜੇ ਦੇ ਖੁੱਲੇ ਇਕ ਗੰਡ ਛੇਆ ਨੇ ਦੇਖੋ ਜਗ ਹੰਡ ਤੂਬ ਸ਼ਾਪ ਜੇ ਸਮ ਕਰ ਜਾਣੇ ਬੰਧਨ ਕਾਟ ਮੁਕਤ ਕਰ ਆਣੇ ਛਾਇਆ ਸ਼ੂਸ਼ੀ ਜਗਤ ਪੁਲਾਨਾ ਲਿਖਿਆ ਕਿਰਤ ਤੁਰੇ ਪ੍ਰਵਾਨਾ ਛੀਜੇ ਜੋਬਨ ਜਰੂਆ ਸਿਰਕਾਲ ਕਾਇਆ ਛੀਜੇ ਪਈ ਸੇ ਬਾਲ ਜਾਪੇ ਆਪ ਪ੍ਰਭੂ ਤਿਉ ਲੋਏ ਜੁਗ ਜੁਗ ਦਾਤਾ ਅਵਰ ਨ ਕੋਏ ਜਿਉਂ ਭਾਵੇ ਤਿਉ ਰਾਖੇ ਰਾਖ ਜਾ ਜਾਚੋ ਦੇਵੇ ਪਦਸਾਖ ਜਾਗਤ ਜਾਗ ਰਹਾ ਤੂੰ ਪਾਵਾ ਜਾਂ ਤੂੰ ਮਿਲੇ ਤਾਂ ਤੁਝੇ ਸਮਾਵਾ ਜੈ ਜੈਕਾਰ ਜਪੋ ਜਗਦੀਸ ਗੁਰਮਤ ਮਿਲੀਏ ਬੀਸ ਇੱਕੀਸ ਜਗ ਬੋਲਣ ਕਹਿ ਜੇ ਸੰਵਾਦ ਤੂਰ ਮਰੇ ਦੇਖੇ ਪਰਮਾਤ ਜਨਮ ਹੋਏ ਨੀ ਜੀਵਨ ਆਸ ਆਏ ਚਲੇ ਪਏ ਆਸ ਨਰਾਸਾ ਚੋਰ ਚੋਰ ਚਖ ਮਾਟੀ ਰਲ ਜਾਏ ਕਾਲ ਨਾ ਚੰਪੇ ਹਰ ਗੁਣ ਗਾਏ ਪਾਈ ਨਵਨਦ ਹਰ ਕੈ ਨਾਏ ਆਪੇ ਦੇਵੇ ਸਹਿਜ ਸੁਪਾਏ ਯਾਨੋ ਬੋਲੇ ਆਪੇ ਬੂਝੇ ਆਪੇ ਸਮਝੇ ਆਪੇ ਸੂਝੇ ਗੁਰ ਕਾ ਕਹਿਆ ਅੰਕ ਸਮਾਵੇ ਨਿਰਮਲ ਸੂਚੇ ਸਚੋ ਪਾਵੇ ਗੁਰ ਸਾਗਰ ਰਤਨੀ ਨਹੀਂ ਤੋਟ ਲਾਲ ਪਦਾਰਥ ਸਾਚ ਅਖੋਟ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਣੀ ਕਾਹੇ ਧਾਵੋ ਨਾਨਕ ਗੁਰਮਤ ਸਾਚ ਸਮਾਵੋ ਟੂਟੇ ਨਿਹੋ ਕੇ ਬੋਲੇ ਸਹੀ ਟੂਟੇ ਬਹ ਦੂਦ ਗਈ ਟੂੜ ਪ੍ਰੀਤ ਗਈ ਬੁਰਬੋਲ ਦੁਰਮਤ ਪਰਖਰ ਛੱਡੀ ਟੋਲ ਟੂਟੇ ਗੰਢ ਪੜੇ ਵਿਚਾਰ ਗੁਰਸਬਦੀ ਕਰ ਕਾਰਜ ਸਾਰ ਲਾ ਸਾਚ ਨ ਆਵੇ ਤੋਟਾ ਤਿਰ ਪਵਨ ਠਾਕੁਰ ਪ੍ਰੀਤਮ ਮੋਟਾ ਠਾਕੋ ਮਨੁਆ ਰਾਖੋ ਠਾਏ ਠੈਕ ਮੁਈ ਅਗੁਣ ਪਛਤਾਏ ਠਾਕੁਰ ਏਕ ਸਬਾਈ ਨਾਰ ਬਹੁਤੇ ਬੇਸ ਕਰੇ ਕੂੜਿਆਰ ਪਰ ਕਰ ਜਾਤੀ ਠਾਕ ਰਖਾਈ ਮੈਲ ਬੁਲਾਈ ਠਾਕ ਨ ਪਾਈ ਸਭ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਤਾਰੀ ਡੋਲਤ ਡੋਲਤ ਹੇ ਸਭੀ ਫਾਟੇ ਤੀਰ ਸੀ ਗਾਰ ਡਾਪਣ ਤਾਂ ਸੁਖ ਨਹੀਂ ਬਿਨ ਡਰ ਬਿਨ ਠੀ ਡਾਰ ਡਰਬ ਮੋਈ ਕਰ ਆਪਣੇ ਡੀਠੀ ਕੰਤ ਸੁਜਾਣ ਡਰ ਆਖਿਆ ਗੁਰ ਆਪਣੇ ਨਿਰਪੋ ਨਾਮ ਵਖਾਣ ਡੂਗਰ ਵਾਲ ਤਿਖਾ ਕਣੀ ਜਬ ਦੇਖਾ ਨਹੀਂ ਦੂਰ ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਦੇਹੇ ਦੇਹ ਆਖੇ ਸੋ ਕੋਈ ਜੇ ਪਾਵੇ ਤੈ ਦੇ ਗੁਰੂ ਦੁਆਰੇ ਦੇਵ ਸੀ ਤਿਖਾ ਨਿਵਾਰੇ ਸੋਏ ਟੰਡੋਲਤ ਟੂਣਤ ਹਉ ਫਿਰੀ ਢਹੇ ਟਹਿ ਪਵਨ ਕਰਾਰ ਭਾਰੇ ਟਹਿਤੇ ਟਹਿ ਪਏ ਹੌਲੇ ਨਿਕਸੇ ਪਾਰ ਅਮਰ ਅਜਾਤੀ ਹਰ ਮਿਲੇ ਤਿਨ ਕੇ ਹੋਂ ਬਲ ਜਾਓ ਤਿਨ ਕੀ ਤੂੜ ਅਕੁੱਲੀਏ ਸੰਗਤ ਮੇਲ ਮਿਲਾਓ
मन दिया गुरे अपने पाया निर्मल नाओ जिन नाम दिया तिस सेवस तिस बलिहारे जाओ जो सारे सूटासी जिमन अवर न कोए गुर प्रसादी तिस समला ता तन दुख न होए हणा को मेरा किस गही हणा को हुआ न होग आमन जान में गुचिए दुदा व्या पे रोग ना विहुने आदमी कलर कंध गिरंत विण नावे क्यों छूटिए जायर सातल अंत गणत गणावे अखरी अगणत साचा सोए अज्ञानी मत हीन है गुरबिन ज्ञान न होए टूटी तंत्र बाब की वाजे नहीं विजोग बिछड़िया मेले प्रभु नानक कर संजोग तरवर काया पंख मान तरवर पंखी पंच तत चुगे मिल एक से तिनको फास नारंच उड़े ता बेगुल बेगुले ताके चोकणी पंख तुटे पाही पड़ी आगुण पीड़ बनी बिन साचे क्यों छूटिए हर गुण कर्म मणि आशड़ाए छूटिए वड़ा आप तनी गुर प्रसादी छूटिए कृपा आप करे अपने हाथ वडाइया जे पावे तै दे थर थर कंपे जीड़ थान बिहुना होए थान मान सच एक है काज न फीटे कोए फिर नारायण फिर गुरु फिर सच्चा विचार सुर नर नाथ है नाथ तू निधारा आधार सर्वे थान सनंतरी तू दाता दातार जय देखा ते एक तू अंत न पारावार थान सनंतर रभरया गुर सबदी विचार अण मंगया दान देवसी वड्डा अगम अपार दया दान दयाल तू कर कर देखन हार दया करे प्रा मेल रहे खिर में टाए उसार।

ਹੈ ਬਹਿ ਚੂਰੀਏ ਤਨ ਮੈਂ ਚੀਤ ਗਵਾਰ ਤਨ ਵਿਰਲੀ ਸਚ ਸੰਚਿਆ ਨਿਰਮਲ ਨਾਮ ਪਿਆਰ ਤਨ ਗਿਆ ਤਾ ਜਾਣ ਦੇਹੇ ਜੇ ਰਾਚੇ ਰੰਗ ਏਕ ਮਨ ਦੀਜੇ ਸਿਰ ਸੌਂਪੀਏ ਪੀ ਕਰਤੇ ਕੀ ਟੇਕ ਤੰਦਾ ਤਾਪਤ ਰਹਿ ਗਏ ਮਨ ਮੈਂ ਸ਼ਬਦ ਆਨੰਦ ਦੁਰਜਨ ਤੇ ਸਾਜਨ ਪਏ ਢੇਟੇ ਗੁਰ ਗੋਬਿੰਦ ਬਨ ਬਨ ਫਿਰਤੀ ਟੂਣਤੀ ਬਸਤ ਰਹੀ ਕਾਰਬਾਰ ਸਤਿਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ ਨਾ ਨਾ ਕਰਤਨਾ ਛੁਟੀਏ ਵਿਣ ਗੁਣ ਜਮ ਪੁਰ ਜਾਹੇ ਨਾ ਤਿਸ ਇਹੋ ਨਾ ਉਹ ਹੈ ਅਗੁਣ ਫਿਰ ਪਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਕਰਮ ਧਿਆਨ ਵਿਣ ਨਾਵੇ ਨਿਰਪੋ ਕਹਾ ਕਿਆ ਜਾਣਾ ਅਬ ਮਹਾਨ ਠਾਕਰ ਹੀ ਕਿਉਂ ਅਪੜਾ ਹੱਥ ਨਹੀਂ ਨਾ ਪਾਰ ਨਾ ਸਾਜਨ ਛੇ ਰੰਗਲੇ ਇਸ ਪੇ ਕਰੀ ਪੁਕਾਰ ਨਾਨਕ ਪ੍ਰਯੋ ਪ੍ਰਯੋਜੇ ਕਰੀ ਮੇਲੇ ਮੇਲਣਹਾਰ ਜਿਨ ਵਿਛੋੜੀ ਸੋ ਮੇਲ ਸੀ ਗੁਰ ਕੇ ਖੇਤ ਅਪਾਰ ਪਾਪੁਰਾ ਪਾਪੀ ਕੋ ਪਿਆਰਾ ਪਾਵਲ ਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣੇ ਆਪ ਨਾ ਤੇ ਸੋਗ ਵਿਜੋਗ ਸੰਤਾਪ ਨਰਕ ਪੜਨ ਤੋਂ ਕਿਉਂ ਰਹੇ ਕਿਉਂ ਬੰਚੇ ਜਮਕਾਲ ਕਿਉਂ ਆਵਣ ਜਾਣਾ ਵੀਸਰ ਟੂੜ ਬੁਰਾਖੇ ਕਾਲ ਮਨ ਜੰਜਾਲੀ ਵਿਹੜਿਆ ਪੀ ਜੰਜਾਲਾ ਮਾਹੇ ਵਿੜ ਨਾਵੇ ਕਿਉਂ ਛੁਟੀਏ ਪਾਪੇ ਪਜੇ ਪਚਾਹੇ ਫੇਰ ਫਿਰ ਫਾਹੀ ਫਾਸੇ ਕਊਆ ਫਿਰ ਪਛਤਾਨਾ ਅਬ ਕਿਆ ਹੂਆ ਫਾਥਾ ਚੋ ਜੁਗੇ ਨੀ ਬੂਝੇ ਸਤਿਗੁਰ ਮਿਲੇ ਤਾਂ ਆਖੀ ਸੂਝੇ ਜੋ ਮਛਲੀ

ਬਾਲੇ ਨੇਹੇ, ਜੇ ਲੋੜੇ ਵਰ ਕਾਮਣੀ ਸਤਿਗੁਰ ਸੇਵੈ ਤੇਹੇ, ਬਿਰਲੋ ਗਿਆਨੀ ਬੂਝਣੋ ਸਤਿਗੁਰ ਸਾਚ ਮਿਲੇ, ਠਾਕੁਰ ਹੱਥ ਵਡਾਈਆਂ ਜੈ ਪਾਵੇ ਤੈ ਦੇ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਰਕਰਵਾਸਾ ਹੋਏ, ਪਨ ਪਨ ਕੜੀਏ ਕੜ ਕੜ ਭੱਜੇ, ਹਾਏ ਉਸਾਰੇ ਉਸਰੇ ਟਾਹੇ, ਸਰ ਪਰ ਸੁਖ ਪੀ ਪਰ ਭੁੱਖ, ਸਮਰੱਥ ਵੇ ਪ੍ਰਵਾਹੇ, ਪਰਮ ਪੁਲਾਨੇ ਪਏ ਦੇਵਾਨੇ, ਵਿਣ ਭਾਗਾਂ ਕਿਆ ਪਾਈਏ, ਗੁਰਮੁਖ ਗਿਆਨ ਡੋਰੀ ਪ੍ਰਾ ਪਕੜੀ, ਜਿਨ ਖਿੰਚੇ ਤਿਨ ਜਾਈਏ, ਹਰ ਗੁਣ ਗਾਏ ਸਦਾ ਰੰਗ ਰਾਤੇ, ਬਹੁੜ ਨਾ ਪਛੋ ਤਾਈਏ, ਪੱਬੇ ਭਾਲੇ ਗੁਰਮੁਖ ਬੂਝੇ, ਤਾਂ ਨਿਜ ਕਰਵਾਸਾ ਪਾਈਏ, ਪੱਬੇ ਭੌਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਏ, ਗੁਰਪ੍ਰਸਾਦੀ ਆਪੋ ਚੀਨੇ, ਜੀਵਤਿਆਂ ਇਵ ਮਰੀਏ, ਮਾਇਆ ਮਾਇਆ ਕਰਮ ਹੋਏ, ਮਾਇਆ ਕਿਸੇ ਨਾ ਸਾਥ, ਹੰਸ ਚਲੇ ਉੜ ਡੁੰਮਣੋ ਮਾਇਆ ਭੂਲੀ ਆਥ, ਮਨ ਝੂਠਾ ਜਮਝੋਇਆ ਅਵਗੁਣ ਚੱਲੇ ਨਾਲ, ਮਨ ਮੈਂ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ, ਮੇਰੀ ਮੇਰੀ ਕਰਮ ਹੋਏ ਵਿਣ ਨਾਵੇ ਦੁਖ ਪਾਲ, ਗੜ ਮੰਦਰ ਮਹਿਲਾ ਕਹਾ ਜੋ ਬਾਜੀ ਦੀਬਾਣ, ਨਾਂਗ ਸੱਚੇ ਨਾਮ ਵੇਣ ਝੂਠਾ ਆਵਣ ਜਾਣ, ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁਜਾਣ, ਜੋ ਆਵੇ ਸੇ ਜਾਏ ਫੋਨ, ਆਏ ਗਏ ਪਛਤਾਹੇ, ਲਖ ਚੌਰਾਸੀ ਮੇਦਨੀ ਹਟੇ ਨਾ ਵਧੇ ਉਤਾਹੇ, ਸੇ ਜਨ ਉਭਰੇ ਜਿਨ ਹਰ ਪਾਇਆ, ਧੰਦਾ ਮੋਹਾ ਵਿਗੋਤੀ ਮਾਇਆ, ਜੋ ਦੀਸੇ ਸੋ ਚਾਲਸੀ ਕਿਸਕੋ ਉਮੀਦ ਕਰੇਓ, ਜਿਉ ਸਮੱਪੋ ਆਪਣਾ ਤਨ ਮਨ ਆਗੇ ਦੇਓ, ਅਸਥਿਰ ਕਰਤਾ ਤੂੰ ਧਣੀ ਤੇਸੀ ਕੀ ਮੈਂ ਓਟ, ਗੁਣਕੀ ਮਾਰੀ ਹੋਮੋਈ ਸ਼ਬਦਰਤੀ ਮਨ ਚੋਟ, ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ।

ਪਿਆਰ ਤਿਨਹੀ ਜੈਸੀ ਥੀ ਰਹਾ ਜਪ ਜਪ ਰੇ ਮੁਰਾਰ ਅਗਣੀ ਭਰਪੂਰ ਹੈ ਹੁਣ ਪੀ ਵਸੇ ਨਾਲ ਵਿਣ ਸਗੁਰ ਗੁਣ ਨਾ ਜਾਪਣੀ ਜੇ ਚਿਰ ਸ਼ਬਦ ਨਾ ਕਰੇ ਵਿਚਾਰ ਲਸਕਰੀਆਂ ਕਰ ਸੰਭਲੇ ਆਏ ਵਜੋ ਲਿਖਾਏ ਤਾਰ ਕਮਾਵੇ ਸਿਰ ਧਨੀ ਲਾਹਾ ਪੱਲੇ ਪਾਏ ਲਭ ਲੋਭ ਬੁਰਿਆਈਆਂ ਛੋਡੇ ਮਨੋ ਵਿਸਾਰ ਗੜਦੋਈ ਪਾਸਾ ਕੀ ਕਦੇ ਨਾ ਆਵੇ ਹਾਰ ਚਾਕਰ ਕਹੀਏ ਖਸਮ ਕਾ ਸੋਏ ਉੱਤਰ ਦੇ ਵਜੋ ਗੁਆਏ ਆਪਣਾ ਤਖਤ ਨਾ ਬੈਸੇ ਸੇ ਪ੍ਰੀਤਮ ਹੱਥ ਵਡਿਆਈਆਂ ਜੈ ਭਾਵੇ ਤੈ ਦੇ ਆਪ ਕਰੇ ਕਿਸੇ ਆਖੀਏ ਅਵਰ ਨਾ ਕੋਏ ਕਰੇ ਬੀਜੋ ਸੂਜੇ ਕੋ ਨਹੀਂ ਬਹਿ ਦੁਲੀਚਾ ਪਾਏ ਨਰਕ ਨਿਵਾਰਨ ਨਰੇ ਨਰ ਸਾਚੋ ਸਾਤੇ ਨਾਏ ਵਣ ਤ੍ਰਿਣ ਢੂੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ ਲਾ ਰਤਨ ਬੋ ਮਾਣ ਕੀ ਪ੍ਰਗੁਰ ਹਰ ਭੰਡਾਰ ਊਤ ਮਹੁਮਾ ਪ੍ਰਾ ਮਿਲੇ ਇਕ ਮਨ ਏਕੇ ਪਾਏ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪ੍ਰਥਾਏ ਰਚਨਾ ਰਾਜ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈਏ ਅੰਤ ਨ ਪਾਰਾ ਵਾਰ ਅੜਾੜੇ ਰੂੜ ਹਰ ਜੀ ਸੋਈ ਤਿਸ ਬਿਨ ਰਾਜਾ ਅਵਰ ਨ ਕੋਈ ਅੜਾੜੇ ਗਾਰੜ ਤੁਮ ਸੁਣੋ ਹਰ ਵਸੇ ਮਨ ਮਾਹੇ ਗੁਰਪ੍ਰਸਾਦ ਦੀ ਹਰ ਪਾਈਏ ਮਤ ਕੋ ਪਰਮ ਭੁਲਾਹੇ ਸੋ ਸਾਹੁ ਸਾਚਾ ਜਿਸ ਹਰਤ ਨਰਾਸ ਗੁਰਮੁਖ ਪੂਰਾ ਤਿਸ ਸਾਬਾਸ ਰੂੜੀ ਬਾਣੀ ਹਰ ਪਾਇਆ ਗੁਰਸਬਦੀ ਵਿਚਾਰ ਆਪ ਗਿਆ ਦੋ ਕੱਟਿਆ ਹਰ ਵਰ ਪਾਇਆ ਨਾਰ ਸੋਈ ਨਾ ਰੋਪਾ ਸੰਚੀਏ ਤਨ ਕਾਚਾ ਵਿਗਸ਼ਾਰ ਸਾਉ ਸਦਾਏ ਸੰਜ ਤਨ ਦੁਬਦਾ ਹੋਏ ਖੁਆਰ ਸਤਿਆਰੀ ਸਚ ਸੰਚਿਆ ਤਾਚੋ ਨਾਮ ਅਮੋਲ ਹਰ ਨਿਰਮਾਇਲ ਉਜਲੋ ਪਸ ਸਾਚੀ ਸਜ ਬੋਲ ਸਾਜਨ ਮੀਤ ਸੁਜਾਨ ਤੂੰ ਤੂੰ ਸਰਵਰ ਤੂੰ ਹੰਸ ਸਾਚੋ ਠਾਕੁਰ ਮਨ ਵਸੇ ਹਉ ਬਲਿਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਵਿਖਿਆ ਅੰਮ੍ਰਿਤ ਏਕ ਹੈ ਬੂਝੇ ਪੁਰਖ ਸੁਜਾਨ ਖਿਮਾ ਵਿਹੂਣੇ ਖਬ ਗਏ ਖੂਹਣ ਲਖ ਅਸੰਖ ਗਣਤਨ ਆਵੇ ਕਿਉਂ ਗਣੀ ਖਬ ਖਪ ਮੋਏ ਬਸੰਖ ਕਦ ਪਛਾਣੇ ਆਪਣਾ ਫੁੱਲੇ ਬੰਧ ਨ ਪਾਏ ਤਦ ਮੈਲੀ ਖਰਾ ਤੂੰ ਖਿਮਾ ਸਚ ਸੁਖ ਪਾਏ ਖਰਚ ਖਰਾ ਤਨ ਧਿਆਨ ਤੂੰ ਆਪੇ ਵਸੇ ਸਰੀਰ ਮਨ ਤਨ ਮੁਖ ਜਾਪੇ ਸਦਾ ਗੁਣ ਅੰਤਰ ਮਨ ਧੀਰ ਹੋਮੇ ਖਪੇ ਖਪਾਏ ਸੀ ਬੀਜੋ ਵਥ ਵਿਕਾਰ ਜੰਤ ਉਪਾਏ ਵਿਚ ਪਾਇਨ ਕਰਤਾ ਅਲੱਗ ਅਪਾਰ ਸ੍ਰਿਸ਼ਟੇ ਪਿਓ ਨਾ ਜਾਣੇ ਕੋਏ ਸ੍ਰਿਸ਼ਟਾ ਕਰੇ ਸੁਨੇ ਚੋ ਹੋਏ ਸੰਪੇ ਕੋ ਈਸ਼ਰ ਧਿਆਈਏ ਸੰਪੇ ਪੁਰਬ ਲਿਖੇ ਕੀ ਪਾਈਏ ਸੰਪੇ ਕਾਰਨ ਚਾਕਰ ਚੋਰ ਸੰਪੇ ਸਾਧਨ ਚਾਲੇ ਹੋਰ ਬਿਨ ਸਾਚੇ ਨੀ ਦਰਗੇ ਮਾਨ ਹਰ ਸਪੀਵੇ ਛੁੱਟੇ ਨਿਦਾਨ ਹੇਰਤ ਹੇਰਤ ਹੇ ਸਖੀ ਹੋਏ ਰਹੀ ਹੈਰਾਨ ਹਉ ਕਰਤੀ ਮੈਂ ਮੋਈ ਸਦ ਰਵੇ ਮਨ ਗਿਆਨ ਹਾਰ ਡੋਰ ਕੰਕਣ ਕਣੇ ਧਰਥਾ ਕੀ ਸੀਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲ ਹਾਰ ਨਾਨਕ ਗੁਰਮੁਖ ਪਾਈਏ ਹਰ ਸੋ ਪ੍ਰੀਤ ਪਿਆਰ ਹਰ ਬੇਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨਾ ਹਰ ਬੁੱਝਣਾ ਹਰ ਸੋ ਰੱਖੋ ਪਿਆਰ ਹਰ ਜਪੀ ਹਰ ਪਿਆਈਏ ਹਰ ਕਾ ਨਾਮ ਆਧਾਰ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਿਨ ਕੀਆ ਕਰ ਕਿਰਪਾ ਭਗਤਾਰ ਕਰਤੇ ਹੱਥ ਵਡਿਆਈਆਂ ਬੂਝੋ ਗੁਰ ਵਿਚਾਰ ਲਿਖਿਆ ਫੇਰ ਨਾ ਸਕੀਏ ਜੋ ਭਾਵੀ ਤਿਉ ਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨਮੁਖ ਫੁੱਲੇ ਪਚਮੋਏ ਉਭਰੇ ਗੁਰ ਵਿਚਾਰ ਜੇ ਪੁਰਖ ਨਦਰ ਨਾ ਆਵਈ ਤਿਸ ਕਾ ਕਿਆ ਕਰ ਕਹੇ ਆ ਜਾਏ ਬਲਿਹਾਰੀ ਗੁਰ ਆਪਣੇ ਜਿਨ ਹਿਰਦੇ ਦਿੱਤਾ ਦਿਖਾਏ ਪਾਂਦਾ ਪੜਿਆ ਆਖੀਏ ਵਿਦਿਆ ਵਿਚਰੇ ਸਹਿ ਸੁਪਾਏ ਵਿਦਿਆ ਸੋਧੇ ਤਤ ਲਖੇ ਆਰਾਮ ਨਾਮ ਲਿਵ ਲਾਏ ਮਨਮੁਖ ਵਿਦਿਆ ਵਿਕਰਦਾ ਬਿਖ ਖੱਟੇ ਬਿਖ ਖਾਏ ਮੂਰ ਸ਼ਬਦ ਨਾ ਚੀਨਈ ਸੂਝ ਬੂਝ ਨਾ ਕਾਏ ਪਾਂਦਾ ਗੁਰਮੁਖ ਆਖੀਏ ਚਾਟੜਿਆ ਮਤ ਦੇ ਨਾਮ ਸੰਭਾਲੋ ਨਾਮ ਸੰਗ੍ਰਹੋ ਲਾ ਜਗ ਮੈਂ ਲੇ ਸੱਚੀ ਪੱਟੀ ਸਚ ਮਨ ਪੜ ਗਏ ਸ਼ਬਦ ਸੋ ਸਾਰ ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਲ ਹਾਰ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ ਇਸ ਆਗੇ ਰਹੇ ਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤਕ ਕਾੜ ਤਰੀ ਤਿਸ ਆਗੇ ਤਨ ਮਨ ਆਗੇ ਦੇਓ ਨਾਨਕ ਸੰਤ ਮਿਲੇ ਸਚ ਪਾਈਏ ਸਹਿਜ ਪਾਏ ਜਸ ਲਿਓ ਕਿਆ ਪਵੀਏ ਸਚ ਸੂਚਾ ਹੋਏ ਸਾਧ ਸਭ ਮੁਕਤ ਨਾ ਕੋਈ ਰਖਾਓ ਕੌਣ ਤੁਮੇ ਕਿਆ ਨਾਓ ਤੁਮਾਰਾ ਕੌਣ ਮਾਰਗ ਕੌਣ ਸੁਭਾਓ ਸਾਜ ਕਉ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਓ ਕਹੇ ਬੈਸੋ ਕਹੇ ਰਹੀਏ ਬਾਲੇ ਕਹੇ ਆਵੋ ਕਹੇ ਜਾਹੋ ਨਾਨਕ ਬੋਲੇ ਸੁਣ ਬੈ ਰਾਗੀ ਕਿਆ ਤੁਮਾਰਾ ਰਾਹੋ ਕੜ ਕੜ ਬੈਸ ਨਿਰੰਤਰ ਰਹੀਏ
ਚਾਲੇ ਸਤਿਗੁਰ ਪਾਏ, ਸਹਿਜੇ ਆਏ ਹੁਕਮ ਸਦਾਏ, ਨਾਨਕ ਸਦਾਰ ਜਾਏ, ਆਸਨ ਬੈਸਨ ਥਿਰ ਨਾਰਾਇਣ, ਐਸੀ ਗੁਰਮਤ ਪਾਏ, ਗੁਰਮੁਖ ਬੂਝੇ ਆਪ ਪਛਾਣੇ, ਸੱਚੇ ਸੱਚ ਸੁਣਮਾਏ, ਦੁਨੀਆਂ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਚਿਰਪੜ ਬੋਲੇ ਔਧੂ ਨਾਨਕ, ਦਿਓ ਸੱਚਾ ਵਿਚਾਰੋ, ਆਪੇ ਆਖੇ ਆਪੇ ਸਮਝੇ।

ਮਹੇ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾ ਕਾ ਦਾਸੋ ਸੁਣ ਸੁਆਮੀ ਅਰਦਾਸ ਹਮਾਰੀ ਪੂਛੋ ਸਾਜ ਵਿਚਾਰੋ ਰੋਸ ਨਾ ਕੀਜੈ ਉੱਤਰ ਦੀਜੈ ਕਿਉਂ ਪਾਈਏ ਗੁਰਦੁਆਰੋ ਇਹੋ ਮਨ ਚਲਤੋ ਸੱਚ ਕਰ ਬੈਸੇ

ਵੇ ਬੋਲੇ ਸਭ ਵੇਕਾਰ, ਨਾਨਕ ਨਾਮ ਰਤੇ ਤਿਨ ਕਉ ਜੈਕਾਰ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਜੋਗ ਜੁਗਤ ਸਚ ਰਹੇ ਸਮਾਏ, ਬਾਰਹਿ ਮੈਂ ਜੋਗੀ ਪਰਮਾਏ, ਸੰਨਿਆਸੀ ਛੇ ਚਾਰ, ਗੁਰ ਕੈ ਸ਼ਬਦ ਜੋ ਮਰ ਜੀਵੈ ਤੋ ਪਾਏ ਮੋਹ ਦੁਆਰ, ਬਿਨ ਸ਼ਬਦ ਸਭ ਦੂਜੇ ਲਾਗੇ, ਦੇਖ ਹੋਰਦੇ ਵਿਚਾਰ, ਨਾਨਕ ਵੱਡੇ ਸੇ ਵਡਭਾਗੀ, ਜਿਨੀ ਸਚ ਰੱਖਿਆ ਉਰਧਾਰ, ਗੁਰਮੁਖ ਰਤਨ ਲਹਿ ਲਿਵਲਾਏ, ਗੁਰਮੁਖ ਪਰਖੇ ਰਤਨ ਸੁਖਾਏ, ਗੁਰਮੁਖ ਸਾਚੀ ਕਾਰ ਕਮਾਏ, ਗੁਰਮੁਖ ਸਾਚੇ ਮਨ ਪਤੀਆਏ, ਗੁਰਮੁਖ ਅਲੱਖ ਲਖਾਏ ਤਿਸ ਭਾਵੇ, ਨਾਨਕ ਗੁਰਮੁਖ ਚੋਟ ਨਾ ਖਾਵੇ, ਗੁਰਮੁਖ ਨਾਮਦਾਨ ਇਸਨਾਨ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਪਾਵੇ ਦਰਗਹਿ ਮਾਨ, ਗੁਰਮੁਖ ਪਉ ਪੰਜਨ ਪ੍ਰਧਾਨ, ਗੁਰਮੁਖ ਕਰਣੀ ਕਾਰ ਕਰਾਏ, ਨਾਨਕ ਗੁਰਮੁਖ ਮੇਲ ਮਿਲਾਏ, ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੇ ਘੜ ਘੜ ਭੇਦ, ਗੁਰਮੁਖ ਵੈਰ ਵਿਰੋਧ ਗਵਾਵੇ, ਗੁਰਮੁਖ ਸਗਲੀ ਗਣਤ ਮਿਟਾਵੇ, ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ, ਬਿਨ ਗੁਰ ਪਰਮੇ ਆਵੇ ਜਾਏ, ਬਿਨ ਗੁਰ ਕਾਲ ਨਾ ਪਵੀ ਥਾਏ, ਬਿਨ ਗੁਰ ਮਨੁਮਾ ਅਤ ਡੁਲਾਏ, ਬਿਨ ਗੁਰ ਤ੍ਰਿਪਤ ਨਹੀਂ ਬਿਗ ਖਾਏ, ਬਿਨ ਗੁਰ ਬਿਸੀਅਰ ਡਸੇ ਮਰ ਵਾਟ, ਨਾਨਕ ਗੁਰਬਿਨ ਘਾਟੇ ਘਾਟ, ਜਿਸ ਗੁਰ ਮਿਲੇ ਤਿਸ ਪਾਰ ਉਤਾਰੈ, ਅਵਗੁਣ ਮੇਟੈ ਗੁਣ ਨਿਸਤਾਰੈ, ਮੁਕਤ ਮਹਾਂ ਸੁਖ ਗੁਰ ਸ਼ਬਦ ਵਿਚਾਰ, ਗੁਰਮੁਖ ਕਦੇ ਨ ਆਵੇ ਹਾਰ, ਤਨ ਹਟੜੀ ਇਹੋ ਮਨ ਵਣਜਾਰਾ, ਨਾਨਕ ਸਹਿਜੇ ਸੱਚ ਵਾਪਾਰਾ, ਗੁਰਮੁਖ ਬੰਨ ਦਿਓ ਸੇਤ ਵਿਧਾਤੈ, ਲੰਕਾ ਲੂਟੀ ਦੈਂਤ ਸੰਤਾਪੈ, ਰਾਮ ਚੰਦ ਮਾਰਿਓ ਅਹੇ ਰਾਵਣ, ਭੇਦ ਬਭੀਖਣ ਗੁਰਮੁਖ ਪਰਚਾਇਣ, ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ ਤੇ ਤੀਸ ਉਧਾਰੇ, ਗੁਰਮੁਖ ਚੁੱਕੇ ਆਵਣ ਜਾਣ, ਗੁਰਮੁਖ ਦਰਖੇ ਪਾਵੇ ਮਾਣ, ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਦਰਗਹਿ ਸਿਫਤ ਸਮਾਏ, ਨਾਨਕ ਗੁਰਮੁਖ ਬੰਦ ਨਾ ਪਾਏ, ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹਉਮੈ ਸ਼ਬਦ ਜਲਾਏ, ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੇ ਰਹਿ ਸਮਾਏ, ਗੁਰਮੁਖ ਸਾਚ ਨਾਮ ਪਤੂਤਮ ਹੋਏ, ਨਾਨਕ ਗੁਰਮੁਖ ਸਗਲ ਪਵਣ ਕੀ ਸੋਝੀ ਹੋਏ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਕਵਣ ਕਥਾਲੇ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ, ਇਸ ਕਥਾ ਕਾ ਦੇ ਵਿਚਾਰ, ਬਵਜਲ ਸ਼ਬਦ ਲੰਘਾਵਣ ਹਾਰ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਤੁਰਤ ਤੁਨ ਚੇਲਾ, ਅਕਥ ਕਥਾਲੇ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ, ਏਕ ਸ਼ਬਦ ਕਥਾ ਵਿਚਾਰੀ, ਗੁਰਮੁਖ ਹੋਮੇ ਅਗਨ ਨਿਵਾਰੀ, ਮੈਣ ਕੇ ਦੰਤ ਕਿਉਂ ਖਾਈਏ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ, ਹਿਵੇ ਕਾ ਘਰ ਮੰਦਰ ਅਗਨ ਪਿਰਾਹਨ, ਕਾਵਨ ਗੁਫਾ ਜਿਤ ਰਹੇ

ਹੋਵੇ। ਜਗ ਕਰੜਾ ਮਨ ਮੁਗਾਵਾਰ, ਸ਼ਬਦ ਕਮਾਈਏ ਖਾਈਏ ਸਾਰ, ਅੰਤਰ ਬਾਹਰ ਏਕੋ ਜਾਣੇ, ਨਾਨਕ ਅਗਨ ਮਰੇ ਸਤਿਗੁਰ ਕੇ ਪਾਣੇ, ਸੱਚ ਪਏ ਰਾਤਾ ਗਰਭ ਨਿਵਾਰੇ, ਏਕੋ ਜਾਤਾ ਸ਼ਬਦ ਵਿਚਾਰੇ, ਸ਼ਬਦ ਵਸੈ ਸੱਚ ਅੰਤਰ ਹੀ ਆ, ਤਨ ਮਨ ਸੀਤਲ ਰੰਗ ਰੰਗੀ ਆ, ਕਾਮ ਕ੍ਰੋਧ ਬੇਖ ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ, ਕਵਨਮੁਖ ਚੰਦ ਹੇਵੇ ਕਰਛਾਇਆ, ਕਵਨਮੁਖ ਸੂਰਜ ਤਪੇ ਤਪਾਇਆ, ਕਵਨਮੁਖ ਕਾਲ ਜੋਤ ਨਿਤ ਰਹੇ, ਕਵਨ ਬੁੱਧ ਗੁਰਮੁਖ ਪਤ ਰਹੇ, ਕਵਨ ਜੋਤ ਜੋ ਕਾਲ ਸੰਘਾਰੇ, ਬੋਲੇ ਬਾਣੀ ਨਾਨਕ ਵਿਚਾਰੇ, ਸ਼ਬਦ ਭਾਗਤ ਸਸ ਜੋਤ ਅਪਾਰਾ, ਸਸ ਕਰ ਸੂਰ ਵਸੈ ਮਿਟੇ ਅੰਧਿਆਰਾ, ਸੁਖ ਦੋ ਸਮ ਕਰ ਨਾਮ ਅਧਾਰਾ, ਆਪੇ ਪਾਰ ਉਤਾਰਨ ਹਾਰਾ, ਗੁਰ ਪਰਚੇ ਮਨ ਸਾ ਸਮਾਏ, ਪ੍ਰਣਤ ਨਾਨਕ ਕਾਲ ਨ ਕਾਏ, ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੇ ਦੁਕਾਰ ਸੰਤਾਪੈ, ਤੱਤੋ ਤਤ ਮਿਲੇ ਮਨ ਮਾਨੈ, ਦੂਜਾ ਜਾਏ ਇਗਤ ਕਰ ਆਨੈ, ਬੋਲੇ ਪਵਨਾ ਗਗਨ ਗਰਜੈ, ਨਾਨਕ ਨੇਚਲ ਮਿਲਣ ਸਹਿਜ, ਅੰਤਰ ਸੁਨੰਗ ਬਾਹਰ ਸੁਨੰਗ, ਤਿਰ ਪਵਣ ਸੁਨ ਮਸੁਨੰਗ, ਚੌਥੇ ਸੁਨੇ ਜੋ ਨਰ ਜਾਣੈ, ਤਾ ਕੋ ਪਾਪ ਨਾ ਪੁਨੰਗ, ਘਟ ਘਟ ਸੁਨ ਕਜਾਣੈ ਪੇਓ, ਆਦਿ ਪੁਰਖ ਨਿਰੰਜਨ ਦੇਓ, ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਧਾਤਾ, ਸੁਨੋ ਸੁਨ ਕਹੇ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ, ਅਨਹਤ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ, ਓਏ ਜਨਮ ਨਾ ਮਰੇ ਨਾ ਆਵੇ ਜਾਹੇ, ਨਾਨਕ ਗੁਰਮੁਖ ਮਨ ਸਮਝਾਹੇ, ਨੌ ਸਰ ਸੁਭਰ ਦਸਵੇਂ ਪੂਰੇ, ਤੇ ਅਨਹਤ ਸੁਨ ਵਜਾਵੇ ਤੂਰੇ, ਸਾਚੇ ਰਾਚੇ ਦੇਖ ਹਜੂਰੇ, ਘੜਕੜ ਸਾਜ ਰਹਿਆ ਪਰ ਪੂਰੇ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸਚ ਸੋਏ, ਸਹਿਜ ਪਾਈ ਮਿਲੀਏ ਸੁਖ ਹੋਵੇ, ਗੁਰਮੁਖ ਜਾਗੇ ਨੀਂਦ ਨਾ ਸੋਵੇ, ਸੁਨ ਸ਼ਬਦ ਅਪਰੰਪਰ ਧਾਰੈ, ਕਹਿਤੇ ਮੁਕਤ ਸ਼ਬਦ ਨਿਸਤਾਰੈ, ਗੁਰ ਕੀ ਦੀਖਿਆ ਸੇ ਸਚ ਰਾਤੇ, ਨਾਨਕ ਆਪ ਗਵਾਏ ਮਿਲਣ ਨਹੀਂ ਭਰਾਤੇ, ਕਬੁਧ ਚਵਾਵੇ ਸੋਕਤ ਠਾਏ, ਕਿਉਂ ਤਤ ਨਾ ਬੂਝੇ ਚੋਟਾਂ ਖਾਏ, ਜਮ ਦਰ ਬਾਧੇ ਕੋਏ ਨਾ ਰੱਖੇ, ਬਿਨ ਸਬਦੇ ਨਾ ਹੀ ਪਦ ਸਾਖੇ, ਕਿਉਂ ਕਰ ਬੂਝੇ ਪਾਵੇ ਪਾਰ, ਨਾਨਕ ਮਨਮੁਖ ਨਾ ਬੂਝੇ ਗਵਾਰ, ਕਬੁਧ ਮਿਟੇ ਗੁਰ ਸ਼ਬਦ ਵਿਚਾਰ, ਸਤਿਗੁਰ ਪੇਟੇ ਮੁਖ ਦੁਆਰ, ਤਤ ਨਾ ਚੀਨੇ ਮਨਮੁਖ ਜਲ ਜਾਏ, ਦੁਰਮਤ ਵਿਛੜ ਚੋਟਾਂ ਖਾਏ, ਮਾਨੇ ਹੁਕਮ ਸਭੇ ਗੁਣ ਗਿਆਨ, ਨਾਨਕ ਦਰਗਹਿ ਪਾਵੇ ਮਾਨ, ਸਹਜ ਵਖਰ ਤਨ ਪੱਲੇ।

ਤੇ ਅਸਮਾਏ ਨਾਨਕ ਪਾਰ ਪਰੇ ਸਦ ਪਾਏ ਸੋ ਸ਼ਬਦ ਕਾ ਖਾਂ ਵਾਸ ਕਸੀਏ ਜਿਤ ਤਰੀਗੇ ਪਵਜਲ ਸੰਸਾਰ ਹੋ ਤ੍ਰੈ ਸਤੰਗਲਵਾਈ ਕਹੀਏ ਤਿਸ ਕੋ ਕਵਨ ਆਧਾਰੋ ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਅਲੱਖ ਲਖਾਏ ਸੁਣ ਸਵਾਮੀ ਸਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ ਗੁਰਮੁਖ ਸ਼ਬਦੇ ਸਚ ਲਿਵ ਲਾਗੇ ਕਰ ਨਦਰੀ ਮੇਲ ਮਿਲਾਏ ਆਪੇ ਦਾਨਾ ਆਪੇ ਬੀਨਾ ਪੂਰੇ ਤਾਗ ਸਮਾਏ ਸੋ ਸ਼ਬਦ ਕੋ ਨਿਰੰਤਰ ਵਾਸ ਅਲੱਖੰ ਜੈ ਦੇਖਾ ਤੈ ਸੋਈ ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਤਰ ਸੋਈ ਨਜ਼ਰ ਕਰੇ ਸ਼ਬਦ ਘਟਮੈ ਵਸੈ ਵਿਚੋ ਪਰਮ ਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਪਵ ਸਾਗਰ ਤਰੀਏ ਏਤ ਉਤੇ ਕੋ ਜਾਣੈ ਏਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਤ੍ਰੈ ਸਤ ਅੰਗਲਵਾਈ ਔਧੂ ਸੁਨ ਸਚ ਆਹਾਰੋ ਗੁਰਮੁਖ ਬੋਲੇ ਤਤ ਬਿਰੋਲੇ ਤੀਨ ਅਲੱਖ ਅਪਾਰੋ ਤ੍ਰੈ ਗੁਣ ਮੇਟੈ ਸ਼ਬਦ ਵਸਾਏ ਤਾ ਮਨ ਚੁਕੇ ਅਹੰਕਾਰੋ ਅੰਤਰ ਬਾਹਰ ਏਕੋ ਜਾਣੇ ਤਾਂ ਹਰ ਨਾਮ ਲੱਗੇ ਪਿਆਰੋ ਸੁਖਮਨਾ ਏੜਾ ਪਿੰਗਲਾ ਬੂਝੇ ਜਾਂ ਆਪੇ ਅਲੱਖ ਲਖਾਏ ਨਾਨਕ ਤਿਉ ਤੇ ਉਪਰ ਸਚਾ ਸਤਿਗੁਰ ਸ਼ਬਦ ਸਮਾਏ ਮਨ ਕਾ ਜੀਉ ਪਵਨ ਕਥੀਅਲੇ ਪਵਨ ਕਹਾਂ ਰਸ ਖਾਈ ਗਿਆਨ ਕੀ ਮੁਦਰਾ ਕਵਨ ਔਧੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦੇ ਰਸ ਨਾ ਆਵੇ ਔਧੂ ਹਉਮੇ ਪਿਆਸ ਨ ਜਾਈ ਸ਼ਬਦ

ਪਿਓ ਪੀਓ ਆਤਮ ਸੁਖ ਤਾਰੀ, ਸੱਚ ਅਰਾਧਿਆ ਗੁਰਮੁਖ ਤਰ ਤਾਰੀ, ਨਾਨਕ ਬੂਝੇ ਕੋ ਵਿਚਾਰੀ। ਇਹੋ ਮਨ ਮੈਗਲ ਕਾਂ ਬਸੀਅਲੇ, ਕਾਂ ਬਸੇ ਉਹ ਪਵਨਾ, ਕਾਂ ਬਸੇ ਸੋ ਸ਼ਬਦ ਔਦੂ, ਤਾ ਕੋ ਚੁੱਕੇ ਮਨ ਕਾ ਪਵਨਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਕਰ ਵਾਸਾ ਇਹੋ ਮਨ ਪਾਏ। ਆਪੇ ਆਪ ਖਾਏ ਤਾਂ ਨਿਰਮਲ ਹੋਵੇ, ਧਾਵਤ ਵਰਜ ਰਖਾਏ। ਕਿਉਂ ਮੂਲ ਪਛਾਣੇ ਆਤਮ ਜਾਣੇ, ਕਿਉਂ ਸਦ ਕਰ ਸੂਰ ਸਮਾਵੇ। ਗੁਰਮੁਖ ਹਉਮੈ ਵਿੱਚੋਂ ਖੋਵੇ, ਤੋ ਨਾਨਕ ਸਹਿਜ ਸਮਾਵੇ। ਕਿਉਂ ਮਨ ਨਿਚਲ ਹਿਰਦੇ ਵਸੀਅਲੇ, ਗੁਰਮੁਖ ਮੂਲ ਪਛਾਣ ਰਹੇ। ਨਾਭ ਪਵਨ ਕਰ ਆਸਨ ਬੈਸੇ, ਗੁਰਮੁਖ ਖੋਜਤ ਤਤ ਲਹੇ। ਸੋ ਸ਼ਬਦ ਨਿਰੰਤਰ ਨਿਜ ਕਰ ਆਛੈ, ਫਿਰ ਪਵਨ ਜੋਤ ਸੋ ਸ਼ਬਦ ਲਹੇ। ਖਾਵੇ ਦੁਖ ਪੂ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੇ। ਅਨਖਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੇ। ਨਾਨਕ ਆਖੇ ਸੱਚ ਸੁਪਖ, ਸੱਚ ਰਪੇ ਰੰਗ ਕਬੂ ਨਾ ਜਾਵੇ। ਜਾਂ ਇਹ ਹਿਰਦਾ ਦੇ ਨਾ ਹੋਤੀ, ਤਉ ਮਨ ਕੈਠੇ ਰਹਿਤਾ। ਨਾਭ ਕਮਲ ਅਸਥੰਭ ਨਾ ਹੋਤੋ, ਤਾਂ ਪਾਵਨ ਕਮਨ ਕਰ ਸਹਿਤਾ। ਰੂਪ ਨਾ ਹੋਤੋ ਰੇਖ ਨਾ ਕਾਈ, ਤਾਂ ਸ਼ਬਦ ਕਹਾਂ ਲਿਵਲਾਈ। ਰਕਤ ਬਿੰਦ ਕੀ ਮੜੀ ਨਾ ਹੋਤੀ, ਮਿਤ ਕੀਮਤ ਨਹੀਂ ਪਾਈ। ਵਰਨ ਭੇਖ ਅਸ ਰੂਪ ਨਾ ਜਾਪੀ, ਕਿਉਂ ਕਰ ਜਾਪਸ ਸੱਚਾ। ਨਾਨਕ ਨਾਮ ਰਤੇ ਬੈਰਾਗੀ, ਇਬ ਤਵ ਸਾਜੋ ਸੱਚਾ। ਹਿਰਦਾ ਦੇ ਨਾ ਹੋਤੀ ਔਦੂ, ਤਉ ਮਨ ਸੁਨ ਰਹੇ ਬੈਰਾਗੀ। ਨਾਭ ਕਮਲ ਅਸਥੰਭ ਨਾ ਹੋਤੋ, ਤਾਂ ਨਿਜ ਕਰ ਬਸਤੋ ਪਵਨ ਅਨਰਾਗੀ। ਰੂਪ ਨਾ ਰੇਖਿਆ ਜਾਤ ਨਾ ਹੋਤੀ, ਤਉ ਅਕੁਲੀਨ ਰਹਿਤੋ ਸ਼ਬਦ ਸੋਸਾਰ। ਗੌਣ ਗਗਨ ਜਬ ਤਵੇ ਨਾ ਹੋਤੋ, ਤੇਰ ਪਵਨ ਜੋਤ ਆਪੇ ਨਿਰੰਕਾਰ। ਵਰਨ ਭੇਖ ਅਸ ਰੂਪ ਸੋ ਏਕੋ, ਏਕੋ ਸ਼ਬਦ ਵਿਡਾਣੀ। ਸਾਧ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਕਿਤ ਕਿਤ ਬਿਧ ਜਗ ਉਪਜੇ ਪੁਰਖਾ, ਕਿਤ ਕਿਤ ਦੁਖ ਬਿਨ ਸਜਾਈ। ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰੇ ਦੁਖ ਪਾਈ। ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੇ, ਹਉਮੈ ਸ਼ਬਦ ਜਲਾਏ। ਤਨ ਮਨ ਨਿਰਮਲ ਨਿਰਮਲ ਬਾਣੀ, ਸਾਚੇ ਰਹੇ ਸਮਾਏ। ਨਾਮੇ ਨਾਮ ਰਹੇ ਬੈਰਾਗੀ, ਸੱਚ ਰੱਖਿਆ ਉਰ ਧਾਰੇ। ਨਾਨਕ ਬਿਨ ਨਾਵੇ ਜੋ ਕਦੇ ਨਾ ਹੋਵੇ, ਦੇਖੋ ਹਿਰਦੇ ਵਿਚਾਰੇ। ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ, ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਗੁਰਮੁਖ ਮਨ ਭੀਜੇ ਵਿਰਲਾ ਬੂਝੇ ਕੋਏ, ਗੁਰਮੁਖ ਨਿਜ ਕਰ ਵਾਸਾ ਹੋਏ। ਗੁਰਮੁਖ ਜੋਗੀ ਜੁਗਤ ਪਛਾਣੇ, ਗੁਰਮੁਖ ਨਾਨਕ ਏਕੋ ਜਾਣੇ। ਬਿਨ ਸਤਿਗੁਰ ਸੇਵੇ ਜੋਗ ਨਾ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ, ਬਿਨ ਸਤਿਗੁਰ ਭੇਟੇ ਮਹਾਂ ਦੁਖ ਪਾਏ। ਬਿਨ ਸਤਿਗੁਰ ਭੇਟੇ ਮਹਾਂ ਗਰਭ ਗੁਬਾਰ, ਨਾਨਕ ਬਿਨ ਗੁਰਮੁਆ ਜਨਮ ਹਾਰ। ਗੁਰਮੁਖ ਮਨ ਜੀਤਾ ਹੋਮੇ ਮਾਰ, ਗੁਰਮੁਖ ਸਾਜ ਰੱਖਿਆ ਉਰ ਧਾਰ। ਗੁਰਮੁਖ ਜਾ ਜੀਤਾ ਜਮ ਕਾਲ ਮਾਰ ਵਿਦਾਰ, ਗੁਰਮੁਖ ਦਰ ਗਏ ਨਾ ਆਵੇ ਹਾਰ। ਗੁਰਮੁਖ ਮੇਲ ਮਿਲਾਏ ਸੋ ਜਾਣੇ, ਨਾਨਕ ਗੁਰਮੁਖ ਸ਼ਬਦ ਪਛਾਣੇ। ਸ਼ਬਦੇ ਕੰਨ ਵੇੜਾ ਸੁਣ ਤੂੰ ਔਦੂ, ਬਿਨ ਨਾਵੇ ਜੋਗ ਨਾ ਹੋਈ। ਨਾਮੇ ਰਾਤੇ ਅਨ ਦਿਨ ਮਾਤੇ, ਨਾਮੇ ਤੇ ਸੁਖ ਹੋਈ। ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝੀ ਪਾਈ। ਬਿਨ ਨਾਵੇ ਪੇਖ ਕਰੇ ਬੋ ਤੇਰੇ, ਸੱਚੇ ਆਪ ਖੁਆਈ। ਸਤਿਗੁਰ ਤੇ ਨਾਮ ਪਾਈ ਗਏ ਔਦੂ, ਜੋਗ ਜੁਗਤ ਤਾਂ ਹੋਈ। ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੇ ਮੁਕਤ ਨਾ ਹੋਈ। ਤੇਰੀ ਗਤ ਮਤ ਤੂੰ ਹੈ ਜਾਣੇ, ਕਿਆ ਕੋ ਆਖ ਵਖਾਣੇ। ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗ ਮਾਣੇ। ਸਾਧਕ ਸਿੱਧ ਗੁਰੂ

ਬਹੁਤ ਚੇਲੇ ਖੋਜ ਫਿਰੇ ਫੁਰਮਾਣੇ, ਮੰਗੇ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕਉ ਕੁਰਬਾਣ, ਅਵਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ, ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮਕਲੀ ਕੀ ਵਾਰ ਮਹੱਲਾ ਤੀਜਾ, ਜੋਧੈ ਵੀਰੈ ਪੂਰਬਾਣੀ ਕੀ ਧੁਨੀ, ਸਲੋਕ ਮਹੱਲਾ ਤੀਜਾ, ਸਤਿਗੁਰ ਸਹਿਜੇ ਦਾ ਖੇਤ ਹੈ, ਜਿਸ ਨੂੰ ਲਾਏ ਪਾਓ, ਨਾਓ ਬੀਜੇ ਨਾਓ ਉਗਵੈ, ਨਾਮੇ ਰਹੇ ਸਮਾਏ, ਹਉਮੈ ਇਹੋ ਬੀਜ ਹੈ, ਸਹਿਸਾ ਗਿਆ ਵਿਲਾਏ, ਨਾ ਕਿਸੇ ਬੀਜੇ ਨਾ ਉਗਵੈ, ਜੋ ਬਖਸੇ ਸੋਖਾਏ, ਅੰਬੇ ਸੇਤੀ ਅੰਬ ਰਲਿਆ, ਬੋੜ ਨਾ ਨਿਕਸਿਆ ਜਾਏ, ਨਾਨਕ ਗੁਰਮੁਖ ਚਲਤ ਹੈ, ਵੇਖੋ ਲੋਕਾਂ ਆਏ, ਲੋਕ ਕੇ ਵੇਖੇ ਬਪੜਾ, ਜਿਸ ਨੂੰ ਸੋਝੀ ਨਾ ਹੈ, ਜਿਸ ਵੇਖਾਲੇ ਸੋ ਵੇਖੇ, ਜਿਸ ਵਸਿਆ ਮਨ ਮਾਹੇ ਮਹੱਲਾ ਤੀਜਾ, ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿਚ ਜੰਮੇ ਦੁੱਖ ਮਾਰੇ, ਹਉਮੈ ਕਰਤ ਵਿਖਾਏ, ਆਵਣ ਜਾਣ ਨਾ ਸੁਝਈ, ਅੰਧਾ ਅੰਧ ਕਮਾਏ, ਜੋ ਦੇਵੇ ਤਿਸੇ ਨਾ ਜਾਣਈ, ਦਿੱਤੇ ਕਉ ਲਪਟਾਏ, ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਏ ਮਹੱਲਾ ਤੀਜਾ, ਸਤਿਗੁਰ ਮਿਲੇ ਸਦਾ ਸੁਖ, ਜਿਸ ਨੂੰ ਆਪੇ ਮਿਲੇ ਸੋਏ, ਸੁਖ ਇਹੋ ਵਿਵੇਕ ਹੈ, ਅੰਤਰ ਨਿਰਮਲ ਹੋਏ, ਅਗਿਆਨ ਕਾ ਪਰਮ ਕੱਟੀਏ, ਗਿਆਨ ਪ੍ਰਾਪਤ ਹੋਏ, ਨਾਨਕ ਏਕੋ ਨਦਰੀ ਆਇਆ, ਜੈ ਦੇਖਾਂ ਤੈ ਸੋਏ ਪੌੜੀ, ਸੱਚੇ ਤਖ਼ਤ ਰਚਾਇਆ, ਬੈਸਨ ਕੋ ਜਾਈ, ਸਭ ਕਿਸੇ ਆਪੇ ਆਪ ਹੈ, ਗੁਰ ਸ਼ਬਦ ਸੁਣਾਈ, ਆਪੇ ਕੁਦਰਤ ਸਾਜੀਅਨ, ਧਰਮ ਐਲ ਸਰਾਈ, ਚੰਦ ਸੂਰਜ ਚਾਨਣੇ, ਪੂਰੀ ਬਣਤ ਬਣਾਈ, ਆਪੇ ਵੇਖੇ ਸੁਣੇ ਆਪ, ਗੁਰ ਸ਼ਬਦ ਧਿਆਈ, ਵਾਹੋ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ, ਰਹਾਓ ਸਲੋਕ ਕਬੀਰ ਮਹਿੰਦੀ ਕਰਕੇ ਘਾਲਿਆ।

ਸਰਵਕਾਰ ਮਾਣ ਹੁਕਮੀ ਖੱਟੇ ਖਾਏ ਨਾਨਕ ਲੇਖੇ ਮੰਗਿਆ ਆਉਤ ਜਣਿੰਦਾ ਜਾਏ ਮਹੱਲਾ ਪਹਿਲਾ ਪਾਉ ਪੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇਮੀ ਹਾਲੀ ਚਿੱਤ ਚੇਤਾਵਤਰ ਵਗਤ ਸੰਜੋਗ ਨਾਉ ਬੀਜ ਬਖਸ਼ੀਸ ਬੋਲ ਦੁਨੀਆਂ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੇ ਸਗਲ ਵਿਜੋਗ ਪੌੜੀ ਮਨ ਮੁਖਮੋਹ ਗੁਬਾਰ ਹੈ ਦੂਜੇ ਪਾਏ ਬੋਲੇ ਦੂਜੇ ਪਾਏ ਸਦਾ ਦੁੱਖ ਹੈ ਨਿਤ ਨੀਰ ਵਿਰੋਲੇ ਗੁਰਮੁਖ ਨਾਮ ਧਿਆਈਏ ਮੱਥ ਤਤ ਕਢੋਲੇ ਅੰਤਰ ਪ੍ਰਗਾਸ ਕੜ ਚਾਨਣਾ ਹਰ ਲੱਦਾ ਟੋਲੇ

ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜਿੰਤ ਉਪਾਇਨ, ਤਿਨਾ ਪੇ ਰੋਜੀ ਦੇ ਉਥੇ ਹਟ ਨਾ ਚੱਲਈ, ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵਈ, ਨਾ ਕੋ ਲਏ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਇਓ ਕਰੇ, ਵਿੱਚ ਪਾਏ ਸਾਇਰਾਂ ਤਿਨਾ ਪੇ ਸਾਰ ਕਰੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ, ਨਾਨਕ ਇਹੋ ਜੀਉ ਮਛਲੀ ਝੀਵਰ ਤਿਸ ਨਾ ਕਾਲ, ਮਨੁਆ ਅੰਧ ਨਾ ਚਿੱਤਈ ਪੜੇ ਅਚਿੰਤਾ ਜਾਲ, ਨਾਨਕ ਚਿੱਤ ਅਚੇਤ ਹੈ ਚਿੰਤਾ ਬੱਧਾ ਜਾਏ, ਨਦਰ ਕਰੇ ਦੇ ਆਪਣੀ ਤਾਂ ਆਪੇ ਲਏ ਮਿਲਾਏ ਪੌੜੀ, ਸੇਜਨ ਸੱਚੇ ਸਦਾ ਸਦਾ ਜਿੰਨੀ ਹਰਸ ਪੀਤਾ, ਗੁਰਮੁਖ ਸੱਚਾ ਮਨ ਵਸੇ ਸਭ ਸੌਦਾ ਕੀਤਾ, ਸਭ ਕੁਝ ਕਰ ਹੀ ਮਾਏ ਹੈ ਵੜਭਾਗੀ ਲੀਤਾ, ਅੰਤਰ ਤਿਸਨਾ ਮਰ ਗਈ ਹਰ ਗੁਣ ਗਾ ਬੀਤਾ, ਆਪੇ ਮੇਲ ਮਲਾਇਨ ਆਪੇ ਦੇ ਬੁਝਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਵੇਲ ਪੰਜਾਇਆ ਕੱਤ ਉਣਾਇਆ, ਕੱਟ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ, ਕਿਉਂ ਪਦ ਪਾਟੀ ਸਿਵਤੀ ਸੀਪੈ, ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ, ਸੂਈ ਧਾਗਾ ਗੰਢੈ ਮਾਓ ਪਖ ਕਿਉ ਚੱਲੇ ਨਾਹੀ, ਤੜੀ ਮੋਧ ਕਿਛ ਹੰਡੈ, ਕਤ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ, ਨਾਨਕ ਸਾਹਿਬ ਸੱਚੋ ਸੱਚਾ ਤਿੱਤਰ ਜਾਪੀ ਜਾਪੇ ਮਹੱਲਾ ਪਹਿਲਾ, ਸੱਚ ਕੀ ਕਾਤੀ ਸਚ ਸਭਸਾਰ, ਤਾੜਤ ਤਸਕੀ ਅਪਰ ਅਪਾਰ ਸਭ ਦੇ ਸਾਣ ਰਖਾਈ ਲਾਏ, ਹੁਣ ਕੀਤੇ ਕੇ ਵਿੱਚ ਸਮਾਏ, ਤੇਦਾ ਪੁੱਠਾ ਹੋਵੇ ਸੇਖ ਲੋਹੂ ਲੱਭ ਨਿਕੱਥਾ ਵੇਖ, ਹੋਏ ਹਲਾਲ ਲੱਗੇ ਹੱਕ ਜਾਏ, ਨਾਨਕ ਦਰ ਦੀਦਾਰ ਸਮਾਏ। ਮਹੱਲਾ ਪਹਿਲਾ। ਕਾਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ, ਗਰਬਨਾ ਕੀਜੇ ਨਾਨਕਾ ਮਤ ਸਿਰ ਆਵੇ ਭਾਰ ਪੌੜੀ, ਸੋ ਸਤ ਸੰਗਤ ਸ਼ਬਦ ਮਿਲੇ ਜੋ ਗੁਰਮੁਖ ਚੱਲੇ, ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਤਨ ਪੱਲੇ, ਭਗਤ ਸੋਹਣ ਗੁਣ ਗਾਵਦੇ ਗੁਰਮੁਖ ਅਚੱਲੇ, ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਫਲੇ, ਆਪੇ ਮੇਲ ਮਿਲਾਏਗਾ ਆਪੇ ਦੇ ਵਡਿਆਈ। ਸਲੋਕ ਮਹੱਲਾ ਤੀਜਾ। ਆਸਾ ਅੰਦਰ ਸਭ ਕੋ ਹੋਏ ਨਿਰਾਸਾ ਹੋਏ, ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ, ਮਹੱਲਾ ਤੀਜਾ। ਨਾ ਕਿਸ ਆਸਾ ਹੱਥ ਹੈ ਕਿਉ ਨਿਰਾਸਾ ਹੋਏ, ਕਿਆ ਕਰੇ ਇਹ ਵਪੜੀ ਜਾਂ ਫੁਲਾਏ ਸੋਏ ਪੌੜੀ, ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬੇਨ, ਪ੍ਰਭਦਾਤਾ ਦਾ ਤਾਰ ਨਿਰਚਲ ਇਓ ਤਨ, ਸਾਸ ਸਾਸ ਆਰਾਧੇ ਨਿਰਮਲ ਸੋਏ ਜਾਨ, ਅੰਤਰਜਾਮੀ ਅਗਮ ਰਸਨਾ ਏਕ ਪਾਨ, ਰਵ ਰਿਆ ਸਰਬਤ ਨਾਨਕ ਬਲ ਜਾਈ।

ਉਪਦੇਸ਼ ਦਾ ਗੁਰਮੁਖ ਪਤੀਆਈਐਨ ਇੱਕ ਆਪੇ ਉਜੜ ਪਾਇਨ ਇੱਕ ਭਗਤੀ ਲਾਇਨ ਜਿਸ ਆ ਬੁਝਾਏ ਸੋ ਬੁਝਸੀ ਆਪੇ ਨਾਏ ਲਾਈਐਨ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਸੁਧ

ਪਰ ਪ੍ਰਭ ਜਿਆ ਗੁਰ ਸਤਿਗੁਰ ਕੇ ਪ੍ਰਸਾਦ ਪੌੜੀ ਥੱਟਣ ਹਾਰੇ ਥਾਟ ਆਪੇ ਹੀ ਥੱਟਿਆ ਆਪੇ ਪੂਰਾ ਸਾਹੋ ਆਪੇ ਹੀ ਖਟਿਆ ਆਪੇ ਕਰ ਪਾਸਾਰ ਆਪੇ ਰੰਗ ਰਟਿਆ ਕੁਦਰਤ ਕੀਮ ਨਾ ਪਾਏ ਅਲੱਖ ਬਹਿ ਮਟਿਆ।

ਮੈਂ ਸਤਿਗੁਰ ਦੇਹੋ ਦਿਖਾਲ ਹਉ ਤੇ ਦੇਵਾ ਮਨ ਆਪਣਾ ਨਿਤ ਹਿਰਦੇ ਰੱਖਾਂ ਸਮਾਲ ਏਕਸ ਸਤਿਗੁਰ ਬਹਾਰਾ ਦ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤਿਨਾ ਮਿਲਾਯੋਨ ਜਿਨ ਸਦਹੀ ਵਰਤੈ ਨਾਲ ਮਹੱਲਾ ਪੰਜਵਾਂ ਮੇਰੇ ਅੰਤਰ ਲੋਚਾ ਮਿਲਣ ਕੀ ਕਿਉਂ ਪਾਵਾਂ ਪ੍ਰਤੋਹੇ ਕੋਈ ਐਸਾ ਸੱਜਣ ਲੋੜ ਲਹੋ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰੇ ਮੇਲ ਆਇਆ ਜਤ ਦੇਖਾਂ ਤਤ ਸੋਏ ਜਨ ਨਾਨਕ ਸੋ ਪ੍ਰਸੇਵਿਆ ਇਸ ਜੇਵੜ ਅਵਰ ਨ ਕੋਏ ਪੌੜੀ ਦੇਵਨਹਾਰ ਦਾ ਤਾਰ ਤਿਤ ਮੁਖ ਸਾਲਾਹੀ ਹੈ ਜਿਸ ਰੱਖੇ ਕਿਰਪਾ ਤਾਰ ਰਿਕ ਸਮਾਈ ਹੈ ਕੋਏ ਨਾ ਕਿਸ ਹੀ ਵਸ ਸਭਨਾ ਇੱਕ ਧਰ ਪਾਲੇ ਬਾਲਕ ਵਾਂਗ ਦੇ ਕੇ ਆਪ ਕਰਦਾ ਅਨੰਦ ਬਿਨੋਦ ਇਸ਼ੂ ਨਾ ਜਾਣੀਏ ਸਰਬ ਧਾਰ ਸਮਰਥ ਹਉ ਤਿਸ ਕੁਰਬਾਣੀਏ

ਪੰਜਵਾਂ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਗੁਰਬਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਪੌੜੀ ਤੋ ਐਸਾ ਦਾਤਾਰ ਮਨੁ ਨਾ ਵਿਸਰੈ ਘੜੀ ਨਾ ਮੋਦ ਚਸਾ ਤਿਸ ਬਿਨ ਨਾ ਸਰੈ ਅੰਤਰ ਭਾਰ ਸੰਗ ਕਿਆ ਕੋ ਲੁਗ ਕਰੈ

ਸੋਈ ਅਜਰ ਜਰੇ, ਤੇਸੀ ਮਿਲਿਆ ਸੱਚ ਮੰਤਰ ਗੁਰਮਨ ਧਰੇ। ਸਲੋਕ ਮੁਹੱਲਾ ਪੰਜਵਾਂ, ਤਨਸੋ ਰਾਗ ਸੁਰੰਗੜੇ, ਆਲਾਪਤ ਸਭ ਤਿਖ ਜਾਏ, ਤਨਸੋ ਜੰਤ ਸੁਹਾਵੜੇ, ਜੋ ਗੁਰਮੁਖ ਜਪਦੇ ਨਾਉ, ਜਿਨੀ ਇਕ ਮਨ ਇਕ ਅਰਾਧਿਆ, ਤਿਨ ਸਦ ਬਲਿਹਾਰੇ ਜਾਉ, ਤਿਨ ਕੀ ਤੂੜ ਹਮ ਬਾਂਛਦੇ, ਕਰਮੀ ਪੱਲੇ ਪਾਏ, ਜੋ ਰਤੇ ਰੰਗ ਗੋਵਿੰਦ ਕੈ, ਹਉ ਤਿਨ ਬਲਿਹਾਰੇ ਜਾਉ। ਆਖਾ ਬਿਰਥਾ ਜੀ ਕੀ, ਹਰ ਸੱਜਣ ਮਿਲ ਹੋ ਰਾਏ, ਗੁਰਪੂਰੇ ਮੇਲ ਆਇਆ, ਜਨਮ ਮਰਨ ਦੁਖ ਜਾਏ।

ਲੱਗਾ ਸੇਵ ਹਰ ਉਧਰਿਆ ਸਗਲ ਸੰਸਾਰ ਪੌੜੀ ਸਿਵਤ ਸਲਾਹਨ ਭਗਤ ਵਿਰਲੇ ਦਿੱਤੀਆਂ ਤੋਂਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਆਂ ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ ਉਹਨਾਂ ਇੱਕੋ

ਕੀ ਕਦੇ ਨਾ ਮੋੜੇ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਕਰਨ ਸਮਰੱਥ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆਂ ਜਗ ਹੱਥ ਹਰ ਇਸੇ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤਿਗੁਰ ਸੰਤ ਮਿਲਾਇਆ ਮਸਤਕ ਧਰ ਕੇ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਤਿਨ ਤਾਰਿਆ ਸਗਲ ਜਗਤ ਮਨ ਦੀਆਂ ਇੱਛਾ

ਹਰਿਆ। ਸਲੋਕ ਮਹੱਲਾ ਪੰਜਵਾਂ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ, ਦੇਹੀ ਤੋਵੇ ਚੱਕਰ ਬਣਾਏ, ਮਾਇਆ ਨੂੰ ਬਹੁਤਾਵੇ। ਅੰਦਰ ਮੈਲ ਨਾ ਉਤਰੇ ਹਉਮੈ, ਫਿਰ ਫਿਰ ਆਵੇ ਜਾਵੇ, ਨੀਂਦ ਵਿਆਪਿਆ ਕਾਮ ਸੰਤਾਪਿਆ, ਮੁਖੋਂ ਹਰ ਹਰ ਕਹਾਵੇ, ਵੈਸਨੂ ਨਾਮ ਕਰਮ ਹੋ ਜੁਗਤਾ, ਤੋ ਕੁੱਟੇ ਕਿਆ ਫਲ ਪਾਵੇ। ਹੰਸਾਂ ਵਿੱਚ ਬੈਠਾ ਬੱਗ ਨਾ ਬਣਾਈ, ਨਿਤ ਬੈਠਾ ਮੱਛੀ ਨੂੰ ਤਾਰ ਲਾਵੇ, ਜਾਂ ਹੰਸ ਸਭਾ ਵਿਚਾਰ ਕਰ

ਸਿੱਖ ਹੰਸ ਸਰਵਰ ਇਕੱਠੇ ਹੋਏ, ਸਤਿਗੁਰ ਕਹਿ ਹੁਕਮ ਆਵੇ। ਰਤਨ ਪਦਾਰਥ ਮਾਣਕ ਸਰਵਰ ਭਰਪੂਰੇ, ਖਾਏ ਖਰਚਰੇ ਤੋਟ ਨਾ ਆਵੇ। ਸਰਵਰ ਹੰਸ ਦੂਰ ਨਾ ਹੋਈ, ਕਰਤੇ ਏਵੇ ਭਾਵੇ। ਜਨ ਨਾਨਕ ਜਿਸਦੇ ਮਸਤਕ ਭਾਗ ਤੁਰ ਲਿਖਿਆ, ਸੋ ਸਿੱਖ ਗੁਰੂ ਪਹਿ ਆਵੇ। ਆ ਕਰਿਆ ਕੁਟੰਬ ਸਭ ਤਾਰੇ, ਸਭਾ ਸਿਰਟ ਛਿਡਾਵੇ। ਮਹੱਲਾ ਪੰਜਵਾਂ ਪੰਡਿਤ ਆਖਾਏ ਬਹੁਤੀ ਰਾਹੀ, ਕੋਰੜ

ਆਇਆ ਕੀਨਤ ਜੋਗਾ, ਸੱਚ ਕਹੇ ਤਾਂ ਸ਼ੋਹ ਆਵੇ, ਅੰਤਰ ਬਹੁਤਾ ਰੋਹ, ਵਿਆਪਿਆ ਦੁਰਮਤ ਕਬੁੱਧ ਕਮੂੜ, ਮਨ ਲਾਗਾ ਤਿਸ ਮੋਹਾ, ਠੱਗੇ ਸੇਤੀ ਠਾਗਰ ਲਿਆਇਆ, ਸਾਥ ਪੇ ਇੱਕੋ ਜੇਹ, ਸਤਿਗੁਰ ਸਰਾਫ ਨਦਰੀ ਵਿੱਚ ਦੋ ਕੱਢੇ, ਤਾਂ ਉੱਗੜ ਆਇਆ ਲੋਹ, ਬਹੁ ਤੇਰੀ ਥਾਈ ਰਲਾ

ਨਾਮ ਜਪੰਤਿਆਂ ਹੋਏ ਨਾ ਬੰਧੇ ਵਾਟ ਪੌੜੀ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਦਰਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੜ ਜਾਹੇ, ਭਾਉ ਜਲ ਬਿਖਮ ਅਸਗਾਹੋ ਗੁਰਸਬ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਬਸੇ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਤਾ ਕੋਈ ਨਾ ਜਾਏ ਜੇ ਆਵੇ ਤੁਰੇ ਆਹੇ। ਤਲੋਕ ਮੁਹੱਲਾ ਪੰਜਵਾਂ ਦੂਜਾ ਤਿਸਨਾ ਬੁਝਾਏ ਹੋ, ਪਾਰ ਬ੍ਰਹਮ ਨਾਮ ਦਿਓ ਆਧਾਰ। ਆਗਮ ਅਗੋਚਰ ਸਾਹਿਬ ਹੋ ਸਮਰੱਥ ਸੱਚ ਦਾਤਾਰ, ਤੂੰ ਨਿਚਲ ਨਿਰਵੈਰ ਸੱਚ ਸੱਚਾ ਤੋ ਦਰਬਾਰ। ਕੀਮਤ ਕਹਿਣ ਨਾ ਜਾਈਏ ਅੰਤ ਨ ਪਾਰਾਵਾਰ, ਪ੍ਰਭ ਛੋੜ ਹੋਰ ਜੇ ਮੰਗਣਾ ਸਭ ਖਿਆ ਰਸਾਰ। ਸੇ ਸੁਖੀਏ ਸੱਚ ਸਾਹ ਸੇ ਜਿਨ ਸੱਚਾ ਵਿਵਹਾਰ, ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿ ਸੁਖਸਾਰ। ਨਾਨਕ ਇਕ ਆਰਾਧੇ ਸੰਤਨ ਰੇਣਾਰ। ਮਹੱਲਾ ਪੰਜਵਾਂ ਅੰਧ ਸੁਖ ਵਿਸਰਾਮ ਨਿਤ ਹਰ ਕਾ ਕੀਰਤਨ ਗਾਏ, ਅਵਸਿਆਣ ਪਛਾੜ ਦੇਹੇ ਨਾਨਕ ਉਧਰ ਸੁਣਾਏ।

ਤੇਰਾ। ਸਲੋਕ ਮਹੱਲਾ ਪੰਜਵਾਂ। ਆਪੇ ਵੈਦ ਆਪ ਨਾਰਾਇਣ, ਇਹ ਵੈਦ ਜੀ ਕਾ ਦੁਖ ਲਾਇਣ, ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ, ਨਾਨਕ ਜਿਸ ਮਨ ਵਸੈ ਤਿਸਕੇ ਸਭ ਦੁਖ ਮਟਾਇਣ। ਮਹੱਲਾ ਪੰਜਵਾਂ। ਹੁਕਮ ਉਚਲੇ ਹੁਕਮੇ ਰਹਿ, ਹੁਕਮੇ ਦੁਸੁ ਸਮ ਕਰ ਸਹਿ।

ਇਸ ਭਗਤੀ ਲਾਏ ਨਾਨਕ ਵਿਰਲੇਹੇ ਪੌੜੀ। ਵਡਿਆਈ ਸੱਚੇ ਨਾਮ ਕੀ ਹੋ ਜੀਵਾਂ ਸੁਣ ਸੁਣੇ, ਅਸੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ। ਦਿਨ ਸਰੈਣ ਤੇਰਾ ਨਾਉ ਤਦਾਸਾ ਜਾਪੀਏ, ਤਿਸ਼ਨਾ ਭੁੱਖ ਵਿਕਰਾਲ ਨਾਏ ਤੇਰੇ ਤਰਾਪੀਏ। ਰੋਗ ਸੋਗ ਦੁੱਖ ਵੰਜੇ ਜਿਸ ਨਾਉ ਮਨ ਵਸੇ, ਤਿਸੇ ਪ੍ਰਾਪਤ ਲਾਲ ਜੋ ਗੁਰ ਸਬਦੀ ਰਸੈ। ਖੰਡ ਬ੍ਰਹਿਮੰਡ ਬੇਅੰਤ।

ਤਾਹੋਂ ਸੁਖ ਸੁਖਾ ਲਈ ਸੁੱਤੀ ਜਾਂ ਗੁਰਮਿਲ ਸੱਜਣ ਮੈਂ ਲੱਦਾ ਪੌੜੀ ਤੱਬੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਏ ਜੇ ਕੀਚਣ ਲੱਖ ਉਪਾਪ ਤਾਂ ਕਹੀ ਨਾ ਭੁੱਲੀਏ ਜਿਸ ਨੂੰ ਵਿਸਰੇ ਨਾਉ ਤੋ ਨਿਰਤਨ ਕਾਂਡੀਏ ਜਿਸ ਨੂੰ ਵਿਸਰੇ ਨਾਉ ਸੋ ਜੋ ਨੀ ਹਾਂਡੀਏ ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ ਸੋਈ ਦੋਹੇ ਲਾ ਜਗ ਜਿਨ ਨਾਉ ਵਸਾਰੀਆ ਸਲੋਕ ਮਹੱਲਾ ਪੰਜਵਾਂ ਤੈਂਡੀ ਬੰਦਸ ਮੈਂ ਕੋਇ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਹੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਮਹੱਲਾ ਪੰਜਵਾਂ ਪਾਪ ਸੁਹਾਵੇ ਜਾਂ ਤਉ ਤਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਉ ਜਿਸ ਗਾਵੇ ਜਿਉ ਪਿਆ ਤੋ ਸਰਣੀ ਪੌੜੀ ਮਿਲ ਨਾਰੀ ਸਤਸੰਗ ਮੰਗਲ ਗਾਵੀਆ ਕਰਕਾ ਹੋਆ ਬੰਧਾਨ ਬੌੜਨਾ ਧਾਵੀਆ ਬਿਨਠੀ ਦੁਰਮਤ ਦੁਰਤ ਸੋਏ ਕੂੜਾਵੀਆ ਸੀਲਵੰਤ ਪ੍ਰਧਾਨ ਹਿਰਦੇ ਸਚਾਵੀਆ ਅੰਤਰ ਬਾਹਰ ਇੱਕ ਇੱਕ ਰੀਤਾਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਾ ਸਾਵੀਆ ਤੋਬਾ ਬਣੀ ਸੀਗਾਰ ਖਸਮ ਜਾਂ ਰਾਵੀਆ ਮਿਲੀਆ ਅਜ ਸੰਯੋਗ ਜਾਂ ਤਿਸ ਪਾਵੀਆ ਸਲੋਕ ਮਹੱਲਾ ਪੰਜਵਾਂ ਹਾ ਗੁਣ ਤੈਂਡੇ ਨਾਨਕ ਜੀਓ ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੇ ਤਉ ਜੇਵਡ ਦਾ ਤਾਰ ਨਾ ਕੋਈ ਜਾਜਕ ਸਦਾ ਜਾਚੋਵੇ ਮਹੱਲਾ ਪੰਜਵਾਂ ਦੇਸ਼ ਜੰਦੜੀ ਊਣ ਮਜੂਣਾ

ਤੇਰਾ ਤਨ ਮਨ ਮੌਲਾ, ਨਾਜ ਪੰਧੜੀ ਲਾਲੀ ਪੰਧ ਜਲੰਧੜੀ, ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਮਹੱਲਾ ਪੰਜਵਾਂ, ਹੱਠ ਮਜਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾ ਮੈਂ ਕੋ ਸਤਿਗੁਰ ਦਿੱਤਾ, ਟੂਣ ਮਜਾਈ ਥੀਆ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ। ਪੌੜੀ ਜਿਸ ਕੈ ਮਸਤਕ ਕਰਮ ਹੋਏ ਤੋ ਸੇਵਾ ਲਾਗਾ, ਜਿਸ ਗੁਰਮਲ ਕਮਲ ਪਰਗਾਸਿਆ ਤੂੰ ਅਨਦਿਨ ਜਾਗਾ, ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਪਉ ਭਾਗਾ, ਆਤਮ ਜੀਤਾ ਗੁਰਮਤੀ ਆਗੰਜਿਤ ਪਾਗਾ, ਜਿਸੇ ਤਿਆਇਆ ਪਾਰ ਬ੍ਰਹਮ ਤੂੰ ਕਲ ਮੈਂ ਤਾਗਾ, ਸਾਧੂ ਸੰਗਤ ਨਿਰਮਲਾ ਅੱਠ ਸੜਮ ਜਨਾਗਾ, ਜਿਸ ਪ੍ਰ ਮਿਲਿਆ ਆਪਣਾ ਤੂੰ ਪੁਰਖ ਸੁਭਾਗਾ, ਨਾਨਕ ਬਲਿਹਾਰਣ ਏਵੜ ਭਾਗਾ। ਸਲੋਕ ਮਹੱਲਾ ਪੰਜਵਾਂ, ਜਾਂ ਪਿਰ ਅੰਦਰ ਤਾਂ ਤਨ ਬਾਹਰ, ਜਾਂ ਪਿਰ ਬਾਹਰ ਤਾਂ ਤਨ ਮਾਹਰ, ਬਿਨ ਨਾਵੇ ਬਹੁ ਫੇਰ ਫਿਰਾਹਰ, ਸਤਿਗੁਰ ਸੰਗ ਦਿਖਾਇਆ ਜਾਹਰ, ਜਨ ਨਾਨਕ ਸੱਚੇ ਸੱਚ ਸਮਾਹਰ। ਮਹੱਲਾ ਪੰਜਵਾਂ, ਆਹਾਰ ਸਭ ਕਰਦਾ ਫਿਰੈ ਆਰ ਇਕ ਨਾ ਹੋਏ, ਨਾਨਕ ਜਿਤ ਆਰ ਜਗ ਉਧਰੈ, ਵਿਰਲਾ ਬੂਝੈ ਕੋਏ ਪੌੜੀ, ਵੱਡੀਓ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ।

ਵਧਾਈ ਤੁਧ ਕਰ, ਮਾਣ ਮਹੱਤਾ ਤੇਜ, ਆਪਣਾ ਆਪ ਜਰ, ਸਰਬ ਕਲਾ ਭਰਪੂਰ, ਦਿਸੇ ਜਗ ਕਥਾ, ਨਾਨਕ ਦਾਸਨ ਦਾਸ, ਤੁਧੇ ਅੱਗੇ ਬਿਨਮਤਾ। ਸਲੋਕ ਮੁਹੱਲਾ ਪੰਜਵਾਂ। ਛਤੜੇ ਬਾਜ਼ਾਰ ਸੋਨ ਵਿੱਚ ਵਾਪਾਰੀਏ, ਵੱਖਰ ਹਿੱਕ ਅਪਾਰ, ਨਾਨਕ ਖੱਟੇ ਸੋ ਧਣੀ। ਮਹੱਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ, ਹਮ ਕਿਸੂ ਕੇ ਨਾਹੇ, ਜਿਨ ਇਹ ਰਚਨ ਰਚਾਇਆ, ਤਿਸ ਹੀ ਮਾਏ ਸਮਾਹੇ। ਪੌੜੀ ਸਭ ਬਿਰਖ ਸੁਹਾਵੜਾ।

ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ। ਸਲੋਕ ਮਹੱਲਾ ਪੰਜਵਾਂ। ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ, ਧਰਤੀ ਪਾਰ ਨਾ ਵਿਆਪਈ ਉਨਕੋ ਲਾਹੂ ਲਾਹੇ। ਮਹੱਲਾ ਪੰਜਵਾਂ। ਕਬੀਰ ਚਾਵਲ ਕਾਰਣੇ ਤੋ ਕੌ ਮੋਹਲੀ ਲਾਏ,

ਤੇਰੇ ਭਗਤ ਜਿੰਨੀ ਸੱਚ ਤੋਂ ਡਿੱਟਾ, ਜਿਸਨੂੰ ਤੇਰੀ ਦਇਆ ਸਲਾਹੇ ਸੋਏ ਤੁਧ, ਜਿਸ ਗੁਰ ਪੇਟੇ ਨਾਨਕ ਨਿਰਮਲ ਸੋਈ ਸੁਧ। ਸਲੋਕ ਮਹੱਲਾ ਪੰਜਵਾਂ। ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਨਰ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ। ਮਹੱਲਾ ਪੰਜਵਾਂ। ਫਰੀਦਾ ਉਮਰ ਸੁਹਾਵੜੀ ਤੰਗ ਸਵਰਣੀ ਦੇਹ, ਵਿਰਲੇ ਕੇਈ ਪਾਈਅਨ ਜਿਨਾ ਪਿਆਰੇ ਨੇਹੇ। ਪੌੜੀ ਜਬ ਤਬ ਸੰਜਮ ਦਇਆ ਧਰਮ, ਜੇ ਦੇਹ ਸੋ ਪਾਏ ਜਿਸ ਬੁਝਾਏ ਅਗਨਿ ਆਪ, ਸੋ ਨਾਮ ਧਿਆਏ ਅੰਤਰਜਾਮੀ ਅਗਮ ਪੁਰਖ, ਇਕ ਦ੍ਰਿਸ਼ਟ ਦਿਖਾਏ ਸਾ ਸੰਗਤ ਕੈ ਆਸਰੈ ਪ੍ਰਸਿਉ ਰੰਗ ਲਾਏ। ਔਗੁਣ ਕੱਟ ਮੁਖ ਉਜਲ ਹਰ ਨਾਮ ਤਰਾਏ, ਜਨਮ ਮਰਨ ਪਉ ਕੱਟਿਓਨ ਫਿਰ ਜੋਨ ਨਾ ਪਾਏ, ਅੰਧਕੂਬ ਤੇ ਕਾਢਿਅਨ ਲੜਿਆ ਫੜਾਏ, ਨਾਨਕ ਬਖਸ਼ ਮਿਲਾਇਨ

ਤਰਾ ਚਲਾਇਆ ਸੱਚ ਕੋੜ ਸਤਾਣੀ ਨੀਵ ਦੈ ਲੈਣੇ ਤਰਿਉਣ ਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਰਾ ਕੋਇ ਜੀਦ ਹੈ ਪੁਰ ਚੇਲੇ ਹੈ ਰਾਸ ਕੀ ਨਾਨਕ ਸਲਾਮਤ ਥੀਵਦੈ ਤੇ ਟਿੱਕਾ ਦੇ ਤੋਸ ਜੀਵਦੈ ਲਹਿਣੇ ਦੀ ਫੇਰ ਆਈਏ ਨਾਨਕਾ ਦੋਹੀ ਖੱਟੀਏ ਜੋਤ ਓਹਾ ਜੁਗਤ ਸਾਏ ਸੇ ਕਾਇਆ ਫੇਰ ਪਲਟੀਏ ਚੁੱਲੇ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਏ ਹਰੇ ਜ ਗੁਰ ਫੁਰਮਾਇਆ ਸਿਰ ਜੋਗ ਅਲੂਣੀ ਚੱਟੀਏ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀਏ ਖਰਚੇ ਦਿੱਤ ਖਸਮ ਦੀ ਆਪ ਖੈਂਦੀ ਖੈਰ ਦਬੱਟੀਏ ਹੋਵੇ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਚ ਜੀ ਗੁਰ ਫੁਰਮਾਇਆ ਕਿਉ ਏਦੂ ਬੋਲੋਂ ਹੱਟੀਏ ਪੁੱਤਰੀ ਕੌਲ ਨਾ ਪਾਲਿਓ ਪਰ ਪੀਰੋਂ ਕੰਨ ਮੁਰਟੀਏ ਦਿਲ ਖੋਟੇ ਆਕੀ ਫਿਰਨ ਬਨ ਪਾਰ ਉਚਾਇਨ ਛੱਟੀਏ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਨੇ ਥੱਟੀਏ ਕੌਣ ਹਾਰੇ ਕਿਨ ਉਵਟੀਏ ਜਿਨ ਕੀਤੀ ਸੋ ਮੰਨਣਾ ਉਹ ਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਤਦ ਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੇ ਬੰਦ ਬਗਾਲੀ ਨਾਨਕ ਕਾਇਆ ਪਲਟ ਕਰ ਮਾਲ ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਦ ਖੜੀ ਮਸਕੱਲੇ ਹੋਏ ਜੰਗਾਲੀ ਦਰ ਦਰ ਵੇਸ ਖਸਮ ਦੇ ਨਾਏ ਸੱਚੇ ਬਾਣੀ ਲਾਲੀ ਬਲਵੰਡ ਕੀ ਵੀ ਨੇਕ ਜਾਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਗਥੀਏ ਪਰਾਲੀ ਪੈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਏ ਦੁਨਿਆਈ ਆਖੇ ਕਿ ਕਿਉਂ ਨਾਨਕ ਈਸਰ ਜਗਨਾਥ ਉਚ ਹੱਦੀ ਵੈਣ।

ਕੌਣ ਲੈਣੇ ਤਰਿਓ ਛਤਰ ਸਿਰ ਅਸਮਾਨ ਕੇ ਆੜਾ ਛਕਿਓ ਜੋਤ ਸੁਮਾਣੀ ਜੋਤ ਮਾਵੇ ਆਪ ਆਪੇ ਸੇਤੀ ਮਿਕਿਓ ਸਿੱਖਾਂ ਪੁੱਤਰਾਂ ਕੋਖ ਕਹਿ ਤਬ ਉਮਤ ਵੇਖੋ ਜਿਕਿਓ ਜਾਂ ਸੁਦੋਸਤਾਂ ਲੈਣਾ ਟਿਕਿਓ ਫੇਰ ਵਸਾਇਆ ਫੇਰ ਆਣ ਸਤ ਗੁਰ ਖਾ ਡੂਰ ਜਬ ਤਬ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲੱਭ ਬਣਾ ਗਏ ਮਾਨਸ ਜੋ ਪਾਣੀ ਬੂਰ ਵਰਿਆ ਦਰਗੇ ਗੁਰੂ ਕੀ ਕੁਦਰਤੀ ਨੂਰ ਜਿਤ ਸੁ ਹਾਥ ਨਾ ਲੱਭਈ ਤੂੰ ਓ ਠਰੂਰ ਨੌ ਨਿਧ ਨਾਮ ਨਿਧਾਨ ਹੈ

ਕਰ ਨੇਹੀ ਤਾਣ ਜਿਨ ਸਮੁੰਦ ਵਰੋਲਿਆ ਕਰ ਮੇਰ ਮਧਾਨ ਚੌਦੇ ਰਤਨ ਨਕਾਲਿਆਨ ਕੀ ਤੋਨ ਚਾਨਾਣ ਘੋੜਾ ਕੀ ਤੋਂ ਸਹਿਜਦਾ ਜਦ ਕੀ ਉਹ ਪਲਾਣ ਤਨਕ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵੀ ਤੂੰ ਅੰਧਾਰ ਸਾ ਚੜਿਆ ਰਹਿ ਪਾਣ ਸਤੋਂ ਖੇ ਜੁਮਾਇਓ ਸਤੋ ਸ਼ਾਵਾਨ ਨੇਤਰ ਸੋਈ ਤੇਰੀਏ ਕਿਉ ਮੈਦਾ ਖਾਣ ਚਾਰੇ ਕੁੰਡਾ ਸੁਜੀਓਸ ਮਨ ਮੇ ਸ਼ਬਦ ਪ੍ਰਵਾਨ ਆਵਾ ਗਾਉਣ ਨਿਵਾਰਿਓ

ਕਿਆ ਸਾਲਾ ਹੀ ਸੱਚੇ ਪਾਤਸ਼ਾਹ ਜਾਂ ਤੂੰ ਸੁੜ ਸੁਜਾਨ ਦਾਨ ਜੇ ਸਤਿਗੁਰ ਪਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਤੋ ਟਿੱਕਾ ਸੋ ਬਹਿਣ ਤੋਈ ਦੀਵਾਨ ਪਿਓ ਦਾ ਦੇ ਜੇਵਿਆ ਪੋਤਰਾ ਪ੍ਰਵਾਨ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਉ ਅਤੋਲ ਤੂੰ।

ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ, ਚਾਰੇ ਜਾਗੇ ਚੌ ਜੁਗੀ ਪੰਚਾਇਣ ਆਪੇ ਹੋਆ, ਆਪੀ ਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਆ, ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ, ਤਾਂ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਆ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋਆ,

ਸਹਿਤੁਣ ਲਾਗੀ ਸੁਖਮਨ ਪੋਚਨਹਾਰੀ ਰੇ ਤੀਰਥ ਵਰਤ ਨੇਮ ਸੁਸੰਜਮ ਰਫਸ ਗਹਿਣੇ ਦੇਉ ਰੇ ਤੁਰਤ ਪਿਆਲ ਸੁਧਾਰਸ ਅੰਮ੍ਰਿਤ ਇਉ ਮਹਾਰਸ ਪਿਓ ਰੇ ਨਿਜਰ ਧਾਰ ਚੋਇ ਤ ਨਿਰਮਲ ਇਹ ਰਸ ਮਨੁਆ ਰਾਤੋ ਰੇ ਕਹਿ ਕਬੀਰ ਸਗਲੇ ਮਦ ਛੂਛੇ ਇਹ ਮਹਾਰਸ ਸਚੋ ਰੇ ਗੁੜ ਕਰ ਗਿਆਨ ਧਿਆਨ ਕਰ ਮਹੂਆ ਪਉ ਪਾਠੀ ਮਨ ਤਾਰਾ ਸੁਖ ਮਨ ਨਾਰੀ ਸਹਿਜ ਸੁਮਾਨੀ ਪੀਵੇ ਪੀਵਨ ਹਾਰਾ ਹਉਦੂ ਮੇਰਾ ਮਨ ਮਤਵਾਰਾ ਉਨਮਾ ਚੜਾ ਮਦ ਰਸ ਚਾਖਿਆ ਤੇਰ ਪਵਨ ਪਿਆ ਉਜਿਆਰਾ ਅਰਹਾਉ ਦੁਪਰ ਜੋਰ ਸਾਈ ਪਾਠੀ ਪੀਓ ਮਹਾਰਸ ਪਾਰੀ ਤਾਮ ਕ੍ਰੋਧ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰਗੰਮਤ ਸਤਗੁਰ ਤੇ ਸੁਧ ਪਾਈ ਦਾਸ ਕਬੀਰ ਤਾਸਵੰਦ ਮਾਤਾ ਉਚਕਨਾ ਕਭੂ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਓੜ ਗਹੀ ਮੈਂ ਤੇਰੀ।

ਦਿਵਸ ਰਹਿਣ ਤੇਰੇ ਪਾਉ ਪਲੁਸ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਹੌਂਕੇ ਆਗੇ ਬਦਨ ਪਸਾਰ ਰਖਾਉ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ ਤੇਰੇ ਦੁਆਰੇ ਤੁਮਨ ਸਹਿਜ ਕੀ ਮਾਥੇ ਮੇਰੇ ਦਗਾਈ ਦਾਗੇ ਹੋਏ ਸੋ ਰਣ ਮੈਂ ਜੂਝੇ ਬਿਨ ਦਾਗੇ ਪਗ ਜਾਈ ਸਾਧੂ ਹੋਏ ਸੋ ਭਗਤ ਪਛਾਨੇ ਹਰ ਲਏ ਖਜਾਨੇ ਪਾਈ ਕੋਠਰੇ ਮੈਂ ਕੋਠਰੀ

ਊਚ ਨੀਚ ਕਰ ਭੋਜਨ, ਹਟੇ ਕਰਮ ਕਰ ਉਧਰ ਪਰੇ, ਚੌਦਸ ਅਮਾਵਸ ਰਚ ਰਚ ਮੰਗ ਹੈ, ਕਰ ਦੀਪ ਲੈ ਕੂਪ ਪਰੇ, ਤੂੰ ਬ੍ਰਾਹਮਣ ਮੈਂ ਕਾਸੀ ਕੁਜੁਲਹ, ਮੋਹੇ ਤੇ ਬਰਾਬਰੀ ਕੈਸੇ ਕੇ ਬਣੇ, ਹਮਰੇ ਰਾਮ ਨਾਮ ਕੇ ਉਭਰੇ, ਵੇਦ ਪਰੋਸੇ ਪਾਂਡੇ ਡੂਬ ਮਰੇ, ਕਰਵਰ ਏਕ ਅਨੰਤ ਡਾਰ ਸਾਖਾ, ਓਪ ਪੱਤ ਰਸ ਪਈਆ,

ਆਸਾ ਗੁਰਮੁਖ ਬਿਰਲੇ ਜਾਨੀ ਰਹਾਉ। ਪਾਵਰ ਏਕ ਪੋਹ ਪਰਸ ਬੀਧ ਬਾਰੇ ਲੈ ਉਰ ਤਰਿਆ, ਤੋਰੇ ਮੱਧੇ ਪਵਨ ਚਕੋਰਿਆ, ਆਕਾਸੇ ਫਰ ਫਰਿਆ। ਸਹਿਜ ਸੁਨ ਇਕ ਬਿਰਵਾ ਉਪਜਿਆ, ਧਰਤੀ ਜਲ ਹਰ ਸੋਖਿਆ। ਕਹਿ ਕਬੀਰ ਹੋ ਤਾ ਕਾ ਸੇਵਕ, ਜਿਨ ਇਹ ਬਿਰਵਾ ਦੇਖਿਆ। ਮੁੰਦਰਾ ਮੋਨ ਦਇਆ ਕਰ ਚੋਲੀ, ਪਤਰਕਾ ਕਰੋ ਵਿਚਾਰ ਰੇ। ਖਿੰਤਾ ਇਉ ਤਨਸੀਓ ਆਪਣਾ, ਨਾਮ ਕਰੋ ਆਧਾਰ ਰੇ। ਐਸਾ ਯੋਗ ਕਮਾਵ ਹੋ ਜੋਗੀ, ਜਬ ਤਬ ਸੰਜਮ ਗੁਰਮੁਖ ਭੋਗੀ ਰਹਾਓ। ਬੁੱਧ ਬਿਪੂਤ ਚੜਾਵੋ ਆਪਣੀ, ਸਿੰਘੀ ਸੁਰਤ ਮਿਲਾਈ ਕਰ ਬੈਰਾਗ। ਫਿਰੋ ਤਨ ਨਗਰੀ

ਹੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਬਿਖ ਕਾਢੀ ਲੈ ਮਾਰ। ਜੇ ਸਿਮਰਨ ਤੇਰੀ ਗਤ ਹੋਏ ਤੋ ਸਿਮਰਨ ਰੱਖ ਕੰਠ ਪਰੋਏ, ਸੋ ਸਿਮਰਨ ਕਰ ਨਹੀਂ ਰਾਖ ਉਤਾਰ

ਦਸ ਅੰਮ੍ਰਿਤ ਪੀਜੇ, ਰਾਮ ਕਲੀ ਬਾਣੀ ਸਰਬਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪੜੀਏ ਗੁਣੀਏ ਨਾਮ ਸਭ ਸੁਣੀਏ, ਅਨਪਉ ਭਾਉ ਨ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ, ਦੇਵ ਸੰਸੈ ਗਾਂਠ ਨਾ ਛੂਟੇ, ਕਾਮ ਕ੍ਰੋਧ ਮਾਇਆ ਮਦ ਮਸਤਰ, ਇਨ ਪੰਚੋ ਮਿਲ ਲੂਟੇ ਰਗਾ, ਹਮ ਬੜ ਕਬ ਕੁਲੀਨ ਹਉ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰਹਮ ਦਾਤੇ, ਇਵਦ ਕਭੇ ਨਾਨਾਸੀ, ਕੌਰਵਦਾਸ ਸਭੇ ਨੀ ਸਮਝਸ, ਭੂਲ ਪਰੇ ਜੈਸੇ ਬੌਰੇ, ਮੋਏ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਣ ਤਨ ਮੋਰੇ, ਰਾਮ ਕਲੀ ਬਾਣੀ ਬੇਣੀ ਜੀਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੜਾ ਪਿੰਗਲਾ ਔਰ ਸੁਖਮਨਾ, ਤੀਨ ਬਸੇ ਇਕਠਾਈ, ਬੇਣੀ ਸੰਗਮ ਤੈ ਪਿਰਾਗ, ਮਨ ਮੱਜਨ ਕਰੇ ਤਿਤਾਈ, ਸੰਤੋ ਤਹਾਂ ਨਿਰੰਜਨ ਰਾਮ ਹੈ, ਗੁਰਗਮ ਚੀਨੇ ਬਿਰਲਾ ਕੋਏ, ਤਹਾਂ ਨਿਰੰਜਨ ਰਮਈਆ ਹੋਏ ਰਹਾਉ, ਦੇਵ ਸਥਾਨੇ ਕਿਆ ਨੀਸਾਣੀ, ਤੇ ਬਾਜੇ ਸ਼ਬਦ ਅਨਾਹਦ ਬਾਣੀ, ਤੇ ਚੰਦਨਾ ਸੂਰਜ ਪਾਉਣ ਨਾ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ, ਉਪਜੇ ਗਿਆਨ ਦੁਰਮਤ ਸ਼ੀਜੇ, ਅੰਮ੍ਰਿਤ ਰਸ ਗਗਨੰਤਰ ਪੀਜੈ, ਇਸ ਕਲਾ ਜੋ ਜਾਣੇ ਪੇਓ, ਪੇਟੇ ਤਾਸ ਪਰਮ ਗੁਰਦੇਵ, ਦਸਮ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ, ਉਪਰ ਹਾਟ ਹਾੜ ਪਰ ਆਲਾ, ਆਲੇ ਪੀਤਰ ਦਾਤੀ, ਜਾਗਤ ਰਹੇ ਸੋ ਕਹੂ ਨਾ ਸੋਵੇ, ਤੀਨ ਤਿਲੋਕ ਸਮਾਧ ਪਲੋਵੇ, ਬੀਜ ਮੰਤਰ ਲੈ ਹਿਰਦੇ ਰਹੇ, ਮਨੁਆ ਉਲਟ ਸੁਨ ਮੈਂ ਗਹਿ, ਜਾਗਤ ਰਹੇ ਨਾ ਅਲੀਆ ਭਾਖੇ, ਪੰਚੋ ਇੰਦਰੀ ਬਸ

ਪੱਛਮ ਫੇਰ ਚੜਾਵੇ ਸੂਰ, ਅਜਰ ਜਰੈ ਸੋ ਨਿਜਰ ਚਰੈ, ਜਗ ਨਾਸਿਓ ਗੋਸ਼ਟ ਕਰੈ, ਚੌਮੁਖ ਦੀਵਾ ਜੋਤ ਦੁਆਰ, ਪਲੂ ਅੰਤ ਮੂਲ ਵਿਚਕਾਰ, ਸਰਬ ਕਲਾ ਲੈ ਆਪੇ ਰਹਿ, ਮਨ ਮਾਨਕ ਰਤਨਾ ਮੈਂ ਗੋਹੈ, ਮਸਤਕ ਪਦਮ ਦੁਆਲੇ ਮਣੀ, ਮਹਿ ਨਿਰੰਜਨ ਤਿਰ ਪਵਨ ਤਣੀ, ਪੰਚ ਸ਼ਬਦ ਨਿਰਮਾਇਲ ਬਾਜੇ, ਤੁਲ ਕੇ ਚਵਰ ਸੰਖ ਕਣ ਗਾਜੇ, ਦਲ ਮਲਦੈ ਤੋ ਗੁਰਮੁਖ ਗਿਆਨ, ਬੇਣੀ ਜਾਤੇ ਤੇਰਾ ਨਾਮ, ਰਾਗ ਨਟ ਨਾਰਾਇਣ ਮਹੱਲਾ ਚੌਥਾ, ਇਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ।

ਕਰ ਤੇ ਪਾਣੀ ਮੈਲ ਖਰੇ ਖਿਣ ਖਿਣ ਨਰ ਨਾਰਾਇਣ ਗਾਵੇ ਮੁਖ ਬੋਲੇ ਨਰ ਨਰ ਖਰੇ ਪੰਚ ਦੋਖ ਅਸਾਧ ਨਗਰ ਮੈਂ ਇੱਕ ਖਿਨਪਲ ਦੂਰ ਕਰੇ ਵਡਭਾਗੀ ਹਰ ਨਾਮ ਧਿਆਵੇ ਹਰ ਕੇ ਭਗਤ ਹਰੇ ਤਿਨ ਕੀ ਸੰਗਤ ਦੇ ਪ੍ਰਵਜਾ ਚਉ ਮੈਂ ਮੂੜ ਮੁਗਧ ਨਿਸਤਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰੱਖ ਲੇਵੋ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰ ਰਾਖੋ ਲਾਜ ਹਰੇ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੇ ਨਾਮ ਰਲੇ ਰਾਮ ਨਾ ਜਪਿਓ ਗੁਰਬਚਨੀ ਹਰ ਧਾਰੀ ਹਰ ਕਿਰਪਲੇ ਰਖਾਵ ਹਰ ਹਰ ਅਗਮ ਅਗੋਚਰ ਸਵਾਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੇ ਬਲ ਬਲਲੇ ਪਰਖੋਤਮ ਹਰ ਨਾਮ ਜਨ ਗਾਇਓ ਸਭ ਦਾਲ ਦੇ ਦੁਖ ਦਲਲੇ ਵਿਚ ਦੇਹੀ ਦੋਖ ਅਸਾਧ ਪੰਚ ਤਾਤੂ ਹਰ ਕੀ ਏ ਖਿਣ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜੋ ਦੇਖੇ ਸਸ ਕਮਲੇ ਉਨਵੇ ਕਾਨ ਕਾਨ ਕਨ ਹਰ ਗਰਜੇ ਮਨ ਵਿਸੇ ਮੋਰ ਮੁਰਲੇ ਹਮਰੇ ਸਵਾਮੀ ਲੋਚ ਹਮ ਲਾਈ ਹਮ ਜੀਵੇ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਏ ਹਰ ਮਿਲੋ ਅੰਧ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਕੇ ਗੁਰ ਪ੍ਰਸਾਦੀ ਹਰ ਨਾਮ ਧਿਆਇਓ ਹਮ ਸਤਗੁਰ ਚਰਨ ਪਖੇ ਰਖਾਓ ਉਤਮ ਜਗਨਾ ਜਗਦੀਸਰ ਹਮ ਪਾਪੀ ਸਰਨ ਰਖੇ ਤੂੰ ਵੜ ਪੁਰਖ ਦੀਨ ਦੁਖ ਪੰਜਨ ਹਰ ਦੀਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਗੁਰ ਸੰਗ ਸਖੇ ਜੋ ਚੰਦਨ ਸੰਗ ਬਸੇ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗੁਣ ਬਿਖਿਆ ਬਿਖੇ।

ਹੁਣ ਪਿੱਤਰ ਸਭ ਕੀਏ, ਜੇ ਤੂਰ ਪਰੀ ਜਨ ਪੱਗੇ, ਤੁਮਰੇ ਗੁਣ ਪ੍ਰਭ ਕਹਿ ਨਾ ਸਕੇ ਹਮ, ਤੁਮ ਵੱਡ ਵੱਡ ਪੁਰਖ ਵਡੱਗੇ, ਜਨ ਨਾਨਕੋ ਦਇਆ ਪ੍ਰਵਤਾਰੋ, ਹਮ ਸੇਵੋ ਤੁਮ ਜਨ ਪੱਗੇ। ਨਟ ਮੁਹੱਲਾ ਚੌਥਾ, ਮੇਰੇ ਮਨ ਜਪ ਹਰ ਹਰ ਨਾਮ ਮਨੇ, ਜਗਨਨਾਥ ਕਿਰਪਾ ਪ੍ਰਤਾਰੀ, ਮਤ ਗੁਰਮਤ ਨਾਮ ਬਣੇ ਰਖਾਓ, ਹਰ ਜਨ ਹਰ ਜਸ ਹਰ ਹਰ ਗਾਇਓ, ਉਪਦੇਸ਼ ਗੁਰੂ ਗੁਰ ਸੁਣੇ, ਕੇਲ ਬਿਖ ਪਾਪ ਨਾਮ ਹਰ ਕਾਟੇ, ਜਿਵ ਖੇਤ ਕਿਰਸਾਨ ਲੁਨੇ, ਤੁਮਰੀ ਉਪਮਾ ਤੁਮ ਹੀ ਪ੍ਰਭ ਜਨ ਹੋ, ਹਮ ਕਹਿ ਨਾ ਸਕੇ ਹਰ ਗੁਣੇ, ਜੈਸੇ ਤੁਮ ਤੈਸੇ ਪ੍ਰਭ ਤੁਮ ਹੀ, ਗੁਣ ਜਾਨੋ ਪ੍ਰਭ ਆਪਣੇ, ਮਾਇਆ ਫਾਸ ਬੰਦ ਬੋ ਬੰਦੇ, ਹਰ ਜਪਿਓ ਖੁਲ ਖੁਲਨੇ, ਜਿਉਂ ਜਲ ਕੁੰਚਰ ਤੰਦੂਏ ਬੰਧਿਓ, ਹਰ ਚੇਤਿਓ ਮੋਖ ਮੁਖ ਨੇ, ਸਵਾਮੀ ਪਾਲ ਬ੍ਰਹਮ ਪਰਮੇਸ਼ਰ, ਤੁਮ ਖੋਜੋ ਜੁਗ ਜੁਗ ਨੇ, ਤੁਮਰੀ ਥਾ ਪਾਈ ਨਹੀਂ ਪਾਵੇ, ਜਨ ਨਾਨਕੇ ਪ੍ਰਭ ਵਡਨੇ। ਨਟ ਮੁਹੱਲਾ ਚੌਥਾ, ਮੇਰੇ ਮਨ ਕਲ ਕੀਰਤ ਹਰ ਪ੍ਰਮਣੇ, ਹਰ ਹਰ ਦਇਆਲ ਦਇਆ ਪੁਰ ਧਾਰੀ, ਲਗ ਸਤਿਗੁਰ ਹਰ ਜਪਣੇ ਰਗਾਓ, ਹਰ ਤੁਮ ਵਡ ਅਗਮ ਅਗੋਚਰ ਸਵਾਮੀ, ਸਭ ਧਿਆਵੇ ਹਰ ਉੜਨੇ, ਜਿਨ ਕੋ ਤੁਮਰੇ ਵਡ ਕਟਾਖ ਹੈ, ਤੇ ਗੁਰਮੁਖ ਹਰ ਸਿਮਰਣੇ, ਇਹ ਪ੍ਰਪੰਚ ਕੀਆ ਪ੍ਰਸਵਾਮੀ, ਸਭ ਜਗ ਜੀਵਨ ਜੁਗਣੇ, ਜਿਉ ਸਲਲ ਏ ਸਰਲ ਉਠੇ ਬਹੁ ਲਹਿਰੀ, ਮਿਲ ਸਲਲ ਏ ਸਲਲ ਸਮਣੇ, ਜੋ ਪ੍ਰਭ ਕੀਆ ਸੋ ਤੁਮ ਹੀ ਜਨ ਹੋ, ਹਮ ਨੇ ਜਾਣੀ ਹਰ ਗਹਿਣੇ, ਹਮ ਬਾਰਕ ਕਹੋ ਵਿਤ ਪੁਸਤ ਤਾਰੋ, ਹਮ ਕਰੇ ਪ੍ਰਭੂ ਸਿਮਰਣੇ, ਤੁਮ ਜਲ ਨਿਧ

ਗਿਆਨ ਸੇਵ ਸਫਲ ਹਰ ਕਾਲ ਲੇ ਗੁਰਪਗ ਰੇ ਨਰਵਾਲ ਸਭ ਦਾਲ ਪੰਜ ਦੁਖ ਦਾਲ ਹਾਰ ਹੋ ਨਦਰ ਨਿਹਾਲ ਰਖਾਓ ਹਰ ਕਾ ਗ੍ਰਿਓ ਹਰ ਆਪ ਸਵਾਰਿਓ ਹਰ ਰੰਗ ਰੰਗ ਮੈਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਮ ਹਰ ਦੇਖੇ ਪਈ ਨਿਹਾਲ ਨਿਹਾਲ ਨਿਹਾਲ ਨਿਹਾਲ ਹਰ ਆਪ ਤੇ ਕੀ ਖਬਰ ਗੁਰ ਪਾਈ ਮਨ ਤਨ ਆਨ ਦੋ ਆਨੰਦ ਪਏ ਹਰ ਆਪ ਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਪੈਗਲ ਤਾਨ ਹਾਲ ਨਿਹਾਲ ਨਿਹਾਲ ਨਟ ਮਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਤੁਨ ਅਕਥ ਕਥਾ ਸੁਖਵੰਤੀ ਸਭ ਕਿਰਬਿਖ ਪਾਪ ਲਖੰਤੀ ਹਾਰ ਹੋ ਲਿਖਤ ਲਖੰਤੀ ਹੀ ਰਖਾਵ ਹਰ ਕੀਰਤ ਕਲਯੁਗ ਵਿਚ ਊਤਮ ਮਤ ਗੁਰਮਤ ਕਥਾ ਭਜੰਤੀ ਜਿਨ ਜਿਨ ਸੁਣੀ ਮਨੀ ਹੈ ਜਿਨ ਜਨ ਤੇ ਜਨ ਕੇ ਹਉ ਕੁਰਬਾ ਅਨੰਤੀ ਹਰ ਅਕਥ ਕਥਾ ਕਾ ਜਿਨ ਚਾਖਿਆ ਤੇ ਜਨ ਸਭ ਭੂਖ ਲਖੰਤੀ ਨਾਨਕ ਜਾਨ ਹਰ ਕਥਾ ਸੁਨ ਤ੍ਰਿਪਤੇ ਜਪ ਹਰ ਹਰ ਹਰ ਹੋਵੰਤੀ ਨਟ ਮਹੱਲਾ ਚੌਥਾ ਕੋਈ ਆਣ ਸੁਣਾਵੇ ਹਰ ਕੀ ਹਰ ਗਾਲ ਤਿਸ ਕੋ ਹੋ ਬਲ ਬਲ ਬਾਲ ਤੂੰ ਹਰ ਜਨ ਗਏ ਪਲ ਪਾਲ ਹਰ ਹੋ ਮੇਲ ਨਿਹਾਲ ਰਖਾਓ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖ ਹੋ ਨੇ ਕਪਟ ਕਮਾਓ

ਹਰ ਹਰ ਹਰ ਹਰ ਮਨ ਧਿਆਵੋ ਮੈਂ ਹਰ ਹਰ ਨਾਮ ਪਿਆਰੇ ਦੀਨ ਦਿਆਲ ਪਏ ਪ੍ਰਭ ਠਾਕੁਰ ਗੁਰ ਕੈ ਸ਼ਬਦ ਸਵਾਰੇ ਮਧ ਸੂਦਨ ਜਗ ਜੀਵਨ ਮਾਧ।

ਦਾਸ ਕਹਿਤ ਹੈ ਅਮਦਾਸਨ ਕੇ ਪਨਿਹਾਰੇ। ਨਟ ਮਹੱਲਾ ਚੌਥਾ ਰਾਮ ਹਮ ਪਾਥਰ ਨਿਰਗੁਨਿਆਰੇ। ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਹਮ ਪਾਣ ਸਬਦ ਗੁਰ ਤਾਰੇ ਰਹਾਓ। ਸਤਿਗੁਰ ਨਾਮ ਦਰੜਾਏ ਅਤ ਮੀਠਾ, ਮਹਿਲਾ ਗਰਮ ਲਗਾਰੇ। ਨਾਮੇ ਸੁਰਤ ਵਜੀ ਹੈ ਦਹਿ ਦਿਸ, ਹਰ ਮੁਸਕੀ ਮੁਸਕ ਗੰਧਾਰੇ। ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ, ਗੁਰ ਨੀਕੇ ਬਜਨ ਸਮਾਰੇ। ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਨਿਸਤਾਰੇ। ਵਿਵੇਕ ਗੁਰੂ ਗੁਰੂ ਸਮਦਰਸੀ, ਇਸ ਮਿਲ ਗਏ ਸੰਕ ਉਤਾਰੇ। ਸਤਿਗੁਰ ਮਿਲਿਆ ਪਰਮ ਪਦ ਪਾਇਆ, ਹਉ ਸਤਿਗੁਰ ਕਹਿ ਬਲਿਹਾਰੇ। ਪਾਖੰਡ ਪਾਖੰਡ ਕਰ ਕਰ ਪਰਮੇ, ਲੋ ਪਾਖੰਡ ਜਗ ਬੁਰਿਆਰੇ। ਹਲਤ ਪਲਤ ਦੁਖਦਾਈ ਹੋਵੇ, ਜਮਕਾਲ ਖੜਾ ਸਿਰ ਮਾਰੇ। ਉਗਵੇ ਦਿਨਸ ਆਲ ਜਾਲ ਸੰਭਾਲੇ, ਬਿਖ ਮਾਇਆ ਕੇ ਵਿਸਥਾਰੇ। ਆਈ ਰਹਿਣ ਭਇਆ ਸੁਪਨੰਤਰ, ਬਿਖ ਸੁਪਨੇ ਪੀ ਦੁਖ ਸਾਰੇ। ਕੱਲਰ ਖੇਤ ਲੈ ਕੂੜ ਜਮਾਇਆ, ਸਭ ਕੂੜੇ ਕੇ ਖਲਵਾਰੇ। ਸਾਗਤ ਨਰ ਸਭ ਭੂਖ ਪੁਖਾਨੇ, ਦਰ ਠਾਡੇ ਜਮ ਜੰਦਾਰੇ। ਮਨਮੁਖ ਕਰਜ ਚੜਿਆ ਬਿਖ ਪਾਰੀ, ਉਤਰੈ ਸ਼ਬਦ ਵਿਚਾਰੇ। ਜਿਤਨੇ ਕਰਜ ਕਰਜ ਕੇ ਮੰਗੀਏ, ਕਰ ਸੇਵਕ ਪਗ ਲਗਵਾਰੇ। ਜਗਨਨਾਥ ਸਭ ਜੰਤਰ ਉਪਾਏ, ਨੱਕ

ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸਭੈ ਬ੍ਰਹਮ ਬ੍ਰਹਮ ਹੈ ਪਸਰਿਆ, ਮਨ ਬੀਜਿਆ ਖਾਵਾਰੇ। ਜਿਉਂ ਜਨ ਚੰਦਰ ਹਾਂਸ, ਦੁਖਿਆ ਤ੍ਰਿਸ਼ਟ ਬੁੱਧੀ, ਆਪਣਾ ਕਰ ਲੁਕੀ ਜਾਰੇ। ਪ੍ਰਭ ਕੋ ਜਾਨ ਅੰਤਰ ਰਿਧ ਲੋਚੇ, ਪ੍ਰਭ ਜਨ ਕੇ ਸਾਸ ਨਿਹਾਰੇ। ਕਿਰਪਾ ਕਿਰਪਾ ਕਰ ਭਗਤ ਰਿੜਾਏ, ਜਨ ਪੀਛੇ ਜਗ ਨਿਸਤਾਰੇ। ਆਪਣੇ ਆਪ ਆਪ ਪ੍ਰਭ ਠਾਕੁਰ, ਪ੍ਰਭ ਆਪੇ ਸ੍ਰਿਸ਼ਟ ਸਵਾਰੇ। ਜਨ ਨਾਨਕ ਆਪੇ ਆਪ ਸਭ ਵਰਤ, ਕਰ ਕਿਰਪਾ ਆਪ ਨਿਸਤਾਰੇ। ਨਟ ਮਹੱਲਾ ਚੌਥਾ, ਰਾਮ ਕਰ ਕਿਰਪਾ ਲਿਓ ਉਬਾਰੇ। ਜੋ ਪਗਰ ਦਰੋਪਦੀ ਦੁਸ਼ਟਾਂ ਆਨੀ, ਹਰ ਹਰ ਲਾਜ ਨਿਵਾਰੇ। ਰਖਾਓ ਕਰ ਕਿਰਪਾ ਜਾਜਗ ਜਨ ਤੇਰੇ, ਇਕ ਮੰਗੋ ਦਾਨ ਪਿਆਰੇ। ਸਤਿਗੁਰ ਕੀ ਨਿਤ ਸ਼ਰਧਾ ਲਾਗੀ, ਮੋਕੋ ਹਰ ਗੁਰ ਮੇਲ ਸਵਾਰੇ। ਸਾਗਤ ਕਰਮ ਪਾਣੀ ਜੋ ਮਤੀਏ, ਨਿਤ ਪਾਣੀ ਚੋਲ ਚੁਲਾਰੇ। ਮਿਲ ਸ ਸੰਗਤ ਪਰਮ ਪਦ ਪਾਇਆ, ਕੜ ਮਾਖਨ ਕੇ ਗਟਕਾਰੇ। ਨਿਤ ਨਿਤ ਕਾਇਆ ਮੱਜਨ ਕੀਆ, ਨਿਤ ਮਲਮਲ ਦੇ ਸਵਾਰੇ। ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ, ਸਾ ਫੋਟ ਚਾਰ ਸੀਗਾਰੇ। ਮਟਕ ਮਟਕ ਚਲ ਸਖੀ ਸਹੇਲੀ, ਮੇਰੇ ਠਾਕੁਰ ਕੇ ਗੁਣ ਸਾਰੇ। ਗੁਰਮੁਖ ਸੇਵਾ ਮੇਰੇ ਪ੍ਰਾਪਾਈ, ਮੈਂ ਸਤਿਗੁਰ ਅਲਖ ਲਖਾਰੇ। ਨਾਰੀ ਪੁਰਖ ਪੁਰਖ ਸਭ ਨਾਰੀ, ਤਾ ਵੇਕੋ ਪੁਰਖ ਮੁਰਾਰੇ। ਸੰਤ ਜਿਨਾ ਕੀ ਰੇਨ ਮਨ ਪਾਈ, ਮਿਲ ਹਰ ਜਨ ਹਰ ਨਿਸਤਾਰੇ। ਗ੍ਰਾਮ ਗ੍ਰਾਮ ਨਗਰ ਸਾ ਫਿਰਿਆ, ਫਿਰ ਅੰਤਰ ਹਰ ਜਨ ਪਾਰੇ। ਸਰਦਾ ਸਰਦਾ ਉਪਾਏ ਮਿਲਾਏ, ਮੋਕੋ ਹਰ ਗੁਰ ਗੁਰ ਨਿਸਤਾਰੇ। ਪਾਵਨ ਸੂਤ ਸਭ ਨੀਕਾ ਕਰਿਆ, ਸਤਿਗੁਰ ਸ਼ਬਦ ਵਿਚਾਰੇ। ਨਿਜ ਕਰ ਜਾਏ ਅੰਮ੍ਰਿਤ ਹਰ ਪੀਆ, ਬਿਨ ਨੈਣਾ ਜਗਤ ਨਿਹਾਰੇ। ਤਉ ਗੁਣ ਈਸ ਬਨ ਨਹੀਂ ਸਕੋ, ਤੋ ਮੰਦਰ ਹਮਨਿਕ ਕੀਰੇ। ਨਾਨਕ ਕਿਰਪਾ ਕਰੋ ਗੁਰ ਮਿਲੋ, ਮੈਂ ਰਾਮ ਜਪਤ ਮਨ ਧੀਰੇ।

ਤਕ ਕਿਸ਼ੂ ਨਾ ਜਾਣਹੂ ਹਰ ਮਾਤ ਪਿਤਾ ਪ੍ਰਤਪਾਲਾ ਕਰ ਮਾਇਆ ਅਗਨਿਤ ਮੇਲ ਤੇ ਗੁਰ ਰਾਖੇ ਦੀਨ ਦਯਾਲਾ ਬਹੁ ਮੈਲੇ ਨਿਰਮਲ ਹੋਇਆ ਸਭ ਕੇਲ ਬਿਖਾਰ ਜਸ ਜਾਲਾ ਮਨ ਅੰਧ ਪਇਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਹਰ ਪਾਜ ਸਭ ਕੇਲ ਬਿਖ

ਤਿਸ ਮਨ ਦੇ ਵੋ ਕਟ ਕਾਟ, ਹਰ ਸਾਜਨ ਮਿਲਿਓ ਗੁਰਪੂਰੇ, ਗੁਰ ਬਚਨ ਬਿਕਾਨੋ ਹਟ ਹਾਟ। ਮਕਰ ਪ੍ਰਾਗ ਦਾਨ ਬੋ ਕੀਆ, ਸਰੀਰ ਦੀਓ ਅਧ ਕਾਟ, ਬਿਨ ਹਰ ਨਾਮ ਕੋ ਮੁਕਤ ਨ ਪਾਵੇ, ਬਹੁ ਕੰਚਨ ਦੀਜੇ ਕਟ ਕਾਟ। ਹਰ ਕੀਰਤ ਗੁਰਮਤ ਜਸ ਗਾਇਓ, ਮਨ ਉਗਰੇ ਕਪਟ ਕਪਾਟ, ਤ੍ਰਿਪਟੀ ਫੋਰ ਪਰਮ ਪੋ ਪਾਗਾ, ਲੈ ਪਾਨੀ ਮਟਕੀ ਮਾਟ। ਕਲ ਯੁਗ ਗੁਰਪੂਰਾ ਤਿਨ ਪਾਇਆ, ਜਿਨ ਤੁਰ ਮਸਤਕ ਲਿਖੇ ਲਿਲਾਟ, ਜਨ ਨਾਨਕ ਰਸ ਅੰਮ੍ਰਿਤ ਪੀਆ,

ਰੇ ਮਨ ਟਹਿਲ ਹਰ ਸੁਖਸਾਰ, ਅਵਰ ਟਹਿਲਾਂ ਝੂਠੀਆਂ, ਨਿਰ ਕਰੇ ਜਮ ਸਿਰ ਮਾਰ ਰਖਾਓ, ਜਿੰਨਾ ਮਸਤਕ ਲਿਖਿਆ ਤੇ ਮਿਲੇ ਸੰਗਾਰ, ਸੰਸਾਰ ਪਉ ਜਲ ਤਾਰਿਆ ਹਰ ਸੰਤ ਪੁਰਖ ਅਪਾਰ, ਨਿਤ ਚਰਨ ਸੇਵੋ ਸਾਧਕੇ ਤਜ ਲੋਭ ਮੋਹ ਬਿਕਾਰ, ਸਭ ਤਜੋ ਦੂਜੀ ਆਸੜੀ ਰਖ ਆਸ ਇਕ ਨਿਰੰਕਾਰ, ਇਕ ਪਰਮ ਫੂਲੇ ਸਾਗਤਾ ਬਿਨ ਗੁਰ ਅੰਧ ਅੰਧਾਰ, ਤੁਰ ਹੋਵਨਾ ਸੋ ਹੋਇਆ ਕੋ ਨਾ ਮੇਟਣ ਹਾਰ, ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ, ਧਨ ਤਨ ਤੇ ਜਨ ਨਾਨਕਾ ਜਿਨ ਹਰ ਨਾਮਾ ਉਰਤਾਰ, ਮਾਲੀ ਗੌੜਾ ਮਹੱਲਾ ਪੰਜਵਾਂ ਰਾਮ ਨਾਮ ਕੋ ਨਮਸਕਾਰ, ਜਾ ਜਬਤ ਹੋਵਤ ਉਧਾਰ, ਰਹਾਉ ਜਾ ਕੇ ਸਿਮਰਨ ਮਿਟੇ ਤੰਦ, ਜਾ ਕੇ ਸਿਮਰਨ ਛੂਟੇ ਬੰਦ, ਜਾ ਕੇ ਸਿਮਰਨ ਮੂਰਖ ਚਤਰ, ਜਾ ਕੇ ਸਿਮਰਨ ਕੁਲੈ ਉਧਰ, ਜਾ ਕੇ ਸਿਮਰਨ ਪਉ ਦੁਖ ਹਰੈ, ਜਾ ਕੇ ਸਿਮਰਨ ਅਬਦਾ ਟਰੈ, ਜਾ ਕੇ ਸਿਮਰਨ ਮੁਜਦ ਪਾਪ, ਜਾ ਕੇ ਸਿਮਰਨ ਨਹੀਂ ਸੰਤਾਪ, ਜਾ ਕੇ ਸਿਮਰਨ ਹਿਰਦ ਵਿਗਾਸ, ਜਾ ਕੇ ਸਿਮਰਨ ਕਵਲਾ ਅਦਾਸ, ਜਾ ਕੇ ਸਿਮਰਨ ਨਿਧ ਨਿਧਾਨ, ਜਾ ਕੇ ਸਿਮਰਨ ਤਰੇ ਨਿਦਾਨ, ਪਤਿਤ ਪਾਵਨ ਨਾਮ ਹਰੀ ਕੋੜ ਭਗਤ ਉਧਾਰ ਕਰੀ, ਹਰ ਦਾਸ ਦਾਸਾ ਦੀਨ ਸਰਨ, ਨਾਨਕ ਮਾਥਾ ਸੰਤ ਚਰਨ, ਮਾਲੀ ਗੌੜਾ ਮੁਹੱਲਾ ਪੰਜਵਾਂ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ, ਰਖਾਓ ਬੂੜਤ ਕਉ ਜੈਸੇ ਬੇੜੀ ਮਿਲਤ, ਬੂਝਤ ਦੀਵਕ ਮਿਲਤ ਤਿਲਤ, ਜਲਤ ਅਗਨੀ ਮਿਲਤ।

ਪਾਲਨ ਸਰਨ ਸੇਂਗ ਗਰਣ ਮੁਖ ਨੀ ਸਰਪ ਤਰਾਸ ਤੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਆਂਡੋ ਹਿਰਦੇ ਮਾਹੇ ਜੈਸੋ ਦਾਨੋ ਚੱਕੀ ਦਰਾਹੇ ਬਹੁਤ ਉਮਾ ਥੋਰ ਕਹੀ ਹਰ ਅਗਮ ਅਗਮ ਅਗਾਦ ਤੂਹੀ ਊਚ ਮੂਚੋ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗੌੜਾ ਮੁਹੱਲਾ ਪੰਜਵਾਂ ਇਹੀ ਹਮਾਰੇ ਸਬਲ ਕਾਜ ਆਪਣੇ ਦਾਸ ਕੋ ਲਿਓ ਨਿਵਾਜ ਹਰਹਾਉ ਚਰਨ ਸੰਤੇ ਮਾਥ ਮੋਰ ਨੈਣ ਦਰਸ ਪੇਖੋ ਨਿਸਪੋਰ ਹਸਤ ਹਮਰੇ ਸੰਤ ਟਹਿਲ ਪ੍ਰਾਣ ਮਨ ਤਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੇ ਮੇਰੇ ਚੀਤ ਸੰਤ ਆਗਿਆ ਮੈਂ ਮੀਠ ਮੇਰਾ ਕਮਲ ਵਿਗਸੇ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਏ ਬਹੁਤ ਪਿਆਸ ਸੰਤ ਬਚਨ ਮੇਰੇ ਮਨੇ ਮੰਤ ਸੰਤ ਪ੍ਰਸਾਦ ਮੇਰੇ ਵਿਖੇ ਹੰਤ ਮੁਕਤ ਜੁਗਤ ਇਹਾ ਨਿਧਾਨ ਪ੍ਰਭ ਦਿਆਲ ਮੋਹੇ ਦੇਵੋ ਦਾਨ ਨਾਨਕ ਕਉ ਪ੍ਰਭ ਦਇਆ ਧਾਰ ਚਰਨ ਸੰਤਨ ਕੇ ਮੇਰੇ ਹਿਰਦੇ ਮਜਾਰ ਮਾਲੀ ਗੌੜਾ ਮਹੱਲਾ ਪੰਜਵਾਂ ਸਭ ਕੇ ਸੰਗੀ ਨਾਹੀ ਦੂਰ ਕਰਨ ਕਰਾਮਨ ਹਾਜਰਾ ਹਜੂਰ ਹਰਹਾਉ ਸੁਨਤ ਜੀਓ ਜਸ ਨਾਮ ਦੁਖ ਬਿਨਸੇ ਸੁਖੀਓ ਬਿਸਰਾਮ ਸਗਲ ਨਿਧ ਹਰ ਹਰ ਹਰੇ ਮੁਨ ਜਨਤਾ ਕੀ ਸੇਵ ਕਰੇ ਜਾ ਕੇ ਕਰ ਸਗਲੇ ਸਮਾਹੇ ਜਿਸ ਤੇ ਬਿਰਤਾ

ਨਹੀਂ ਕਿਛ ਕਾਣ, ਸਭ ਕੁਛ ਕਰਨਾ ਆਪਣੇ ਆਪ, ਹਰੇ ਮਨ ਮੇਰੇ ਤੂੰ ਤਾਕੋ ਜਾਪ, ਸਾਧ ਸੰਗਤ ਕਹੋ ਬਲਿਹਾਰ, ਜਸ ਮਿਲ ਹੋਵੇ ਉਦਾਰ।

ਨਾਨਕ ਸਰਨ ਤੁਹਾਰੀ ਆ, ਪੇਖੋ ਸਦਾ ਹਜੂਰ ਸ਼ਬਦ, ਪਿੱਛੋਂ ਰਾਤੀ ਸਦੜ ਨਾਮ ਖਸਮ ਕਾ ਲੇਹ, ਖੇਮੇ ਛਿਦਰ ਸਰਾਏ ਚ ਦਿਸਨ ਰਸ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿਨਕੋ ਸਦ ਮਿਲੇ। ਬਾਬਾ ਮੈਂ ਕਰਮਹੀਣ ਕੂੜਿਆਰ, ਨਾਮ ਨ ਪਾਇਆ ਤੇਰਾ, ਅੰਧਾ ਪਰਮ ਫੂਲਾ ਮਨ ਮੇਰਾ, ਰਹਾਵ ਸਾਧ ਕੀਤੇ ਦੁਖ ਪਰਫੁੜੇ, ਪੂਰਬ ਲਿਖੇ ਮਾਏ ਸੁਖ ਥੋੜੇ ਦੁਖ ਅਗਲੇ, ਦੁਖੇ ਦੁਖ ਵਿਖਾਏ, ਵਿਛੜਿਆ ਕਾ ਕਿਆ ਵਿਛੜੇ, ਮਿਲਿਆ ਕਾ ਕਿਆ ਮੇਲ, ਸਾਹਿਬ ਸੋ ਸਾਲਾਈਏ ਜਿਨ ਕਰ ਦੇਖਿਆ ਖੇਲ, ਸੰਜੋਗੀ ਮੇਲਾਵੜਾ ਇਨ ਤਨ ਕੀਤੇ ਭੋਗ, ਵਿਜੋਗੀ ਮੈਂ ਵਿਛੜੇ ਨਾਨਕ ਪੀ ਸੰਜੋਗ, ਮਾਰੂ ਮਹੱਲਾ ਪਹਿਲਾ, ਮਿਲ ਮਾਤ ਪਿਤਾ ਪਿੰਡ ਕਮਾਇਆ, ਤਿਨ ਕਰਤੇ ਲਿਖ ਲਿਖਾਇਆ, ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ, ਮੂਰਖ ਮਾਨ ਕਾਹੇ ਕਰ ਸੇ ਮਾਣਾ, ਉਠ ਚਲਣਾ ਖਸਮੇ ਭਾਣਾ, ਰਹਾਉ ਤਜ ਸਾਧ ਸਹਿਜ ਸੁਖ ਹੋਈ, ਕਰ ਛੱਡਣੇ ਰਹੇ ਨਾ ਕੋਈ, ਕਿਸ ਖਾਜੇ ਕਿਸ ਤਰ ਜਾਈਏ, ਜੇ ਬਹੁੜ ਦੁਨੀਆਂ ਆਈਏ, ਸਦਕਾਇਆ ਪੱਟ ਹੰਡਾਏ, ਫੁਰਮਾਇਸ਼ ਬਹੁਤ ਚਲਾਏ, ਕਰਸੇ ਸੁਖਾਲੀ ਸੋਵੇ, ਹੱਥੀ ਪਾਉਂਦੀ ਕਾਹੇ ਰੋਵੇ, ਕਰ ਕੁੰਮਣ ਵਾਣੀ ਭਾਈ, ਪਾ ਪੱਥਰ ਧਰਨ ਨਾ ਜਾਈ, ਬਹੁ ਬੇੜਾ ਜੀ ਉਹ ਚੜਾਊ, ਕਹੋ ਨਾਨਕ ਦੇਵੇ ਕਾਹੂ, ਮਾਰੂ ਮਹੱਲਾ ਪਹਿਲਾ ਕਰ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਪਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤਉ ਗੁਣ ਨਾਹੀ ਅੰਤ ਹਰੇ, ਚਿਤ

ਘੜੀ ਫਾਹੀ ਤੇਤੀ ਰਸ ਰੋ ਚੁਗੇ ਨਿਤ ਫਾਸੇ ਛੂੜ ਸਮੂੜੇ ਕਮਨ ਗੁਣੀ ਤਾਇਆ ਆਰਣ ਮਨ ਵਿਚ ਲੋਹ ਪੰਜ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਪਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤਉ ਨਾਨਕ ਤ੍ਰਿਸ਼ਟਸ ਦੇਹਾ ਮਾਰੂ ਮਹੱਲਾ ਪਹਿਲਾ ਬੇਮਲ ਮਜਾਰ ਬਸਤ ਨਿਰਮਲ ਜਾਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰ ਸੰਗਤ ਸੰਗ ਦੁਖ ਨਹੀਂ ਰੇ।

ਦਾਦਰ ਤੂੰ ਕਬੇ ਨ ਜਾਣ ਸਰੇ, ਭਗਸਤ ਸਿਬਾਲ ਬਸ ਨਿਰਮਲ ਜਲ, ਅੰਮ੍ਰਿਤ ਨਾ ਲਖ ਸਰੇ ਰਗਾਉ, ਬਸ ਜਲ ਨੇਤਨਾ ਵਸਤ ਅਲੀਅਲ, ਮੇਰ ਚਾ ਚਾ ਗੁਣ ਰੇ, ਚੰਦ ਕਮੁਦਨੀ ਦੂਰੋ ਨਿਵਸਸ, ਅਨਪੋ ਕਾਰਨ ਰੇ, ਅੰਮ੍ਰਿਤ ਖੰਡ ਦੂਧ ਮਾ ਸੰਚਸ, ਤੂਬ ਨਾ ਚਾਤੁਰ ਰੇ, ਆਪਣਾ ਆ ਤੂ ਕਹੂ ਨਾ ਛੋੜਸ, ਪਿਸਨ ਪ੍ਰੀਤ ਜਿਉ ਰੇ, ਪੰਡਿਤ ਸੰਗ ਵਸੇ ਜਨ ਮੂਰਖ, ਆਗਮ ਸਾਸ ਸੁਨੇ, ਆਪਣਾ ਆਪ ਤੂੰ ਕਬੂ ਨਾ ਛੋੜਸ, ਸਵਾਨ ਪੂਜਿਉ ਰੇ, ਇਕ ਪਾਖੰਡੀ ਨਾਮ ਨਾ ਰਾਚੇ, ਇਕ ਹਰ ਹਰ ਚਰਣੀ ਰੇ, ਪੂਰਬ ਲਿਖਿਆ ਪਾਸ ਨਾਨਕ ਰਸਨਾ ਨਾਮ ਜਪ ਰੇ, ਮਾਰੂ ਮਹੱਲਾ ਪਹਿਲਾ ਸਲੋਕ, ਪਤਿਤ ਪੁਨੀਤ ਸੰਖ ਹੋਵੇ ਹਰ ਚਰਨੀ ਮਨ ਲਾਗ, ਅੜਸੜ ਤੀਰਥ ਨਾਮ ਪ੍ਰਭ, ਨਾਨਕ ਜਿਸ ਮਸਤਕ ਭਾਗ ਸ਼ਬਦ, ਸਖੀ ਸਹੇਲੀ ਗਰਭ ਗਹੇਲੀ, ਸੁਣ ਸਹਿ ਕੀ ਇਕ ਬਾਸ।

ਸਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜਮਤ ਕਰੀ ਜਨ ਬੰਦਾ ਤੇਰਾ ਪੰਤ ਨਾਨਕ ਅੰਦੇਸਾ ਏਹੀ ਬਿਨ ਦਰਸ਼ਨ ਕੈਸੇ ਰਵੋ ਸੁਨੇਹੀ।

ਨਾ ਇਹ ਤਨ ਜਲੇ, ਨਾ ਤਸਕਰ ਲੈ ਜਾਏ, ਨਾ ਇਹ ਤਨ ਡੂਬੇ, ਨਾ ਇਸ ਤਨ ਕੋ ਮਿਲੇ ਸਜਾਏ। ਇਹ ਤਨ ਕੀ ਦੇਖੋ ਵਡਿਆਈ, ਤੇਜੇ ਮਾਤੇ ਅੰਧਨ ਜਾਈ। ਇੱਕ ਬਾਤ ਅਨੂਪ ਸੁਣੋ ਨਰ ਭਾਈ, ਇਹ ਤਨ ਬਿਨ ਕਹੋ ਕਿਨੇ ਪਰਮਗਤ ਪਾਈ। ਪੰਤ ਨਾਨਕ ਅਕਥ ਕੀ ਕਥਾ ਸੁਣਾਏ, ਸਤਿਗੁਰ ਮਿਲੇ ਤਾਂ ਇਹੋ ਤਨ ਪਾਏ। ਮਾਰੂ ਮਹੱਲਾ ਪਹਿਲਾ, ਸੂਰ ਸਰ ਸੋਸ ਲੈ, ਸੋਮ ਸਰ ਪੂਖ ਲੈ, ਜੁਗਤ ਘਰ ਮਰਤ ਸੋ ਸੁਰਬੰਦ ਕੀਜੇ। ਮੀਨ ਕੀ ਚਬਲ ਸਿਓ, ਜੁਗਤ ਮਨ ਰਾਖੀਏ, ਉਡੇ ਨੇ ਹੰਸ ਨੇ ਕੰਧ ਚੀਜੇ। ਮੂੜੇ ਕਾਏ ਚੇ ਪਰਮ ਪੁੱਲਾ, ਨੇ ਚੀਨਿਆ ਪਰਮਾਨੰਦ ਵੈਰਾਗੀ। ਰਹਾਉ ਅਜਰ ਗਹੁ ਜਾਰ ਲੈ, ਅਮਰ ਗਹੁ ਮਾਰ ਲੈ, ਪ੍ਰਾਤ ਤਾ ਛੋੜ ਤੋ ਅਪਿਓ ਪੀਜੇ। ਮੀਨ ਕੀ ਚਪਲ ਸਿਓ, ਜੁਗਤ ਮਨ ਰਾਖੀਏ, ਉਡੇ ਨੇ ਹੰਸ ਨੇ ਕੰਧ ਚੀਜੇ। ਪੰਤ ਨਾਨਕ ਜਨੋ ਰਵੇ ਜੇ ਹਰ ਮਨੋ, ਮਨ ਪਵਨ ਸੋ ਅੰਮ੍ਰਿਤ ਪੀਜੇ। ਮੀਨ ਕੀ ਚਪਲ ਸਿਓ, ਜੁਗਤ ਮਨ ਰਾਖੀਏ, ਉਡੇ ਨੇ ਹੰਸ ਨੇ ਕੰਧ ਛੀਜੇ। ਮਾਰੂ ਮਹੱਲਾ ਪਹਿਲਾ, ਮਾਇਆ ਮੋਈ ਨਾ ਮਨ ਮੋਆ, ਸਰ ਲਹਿਰੀ ਮੈਂ ਮਤ, ਬੋਹਿਤ ਜਲ ਸਿਰ ਤਟ ਕੇ, ਸਾਚਾ ਵੱਖਰ ਜਿੱਤ। ਮਾਨਕ ਮਨ ਮੈਂ ਮਨ ਮਾਰ ਸੀ, ਸਚਨ ਲਾਗੇ ਕਤ, ਰਾਜਾ ਤਰਸ ਟਿਕੇ ਗੁਣੀ, ਪਏ ਪੰਚਾਇਣ ਰਤ। ਬਾਬਾ ਸਾਚਾ ਸਾਹਿਬ ਦੂਰ ਨਾ ਦੇਖ, ਸਰਬ ਜੋਤ ਜਗ ਜੀਵਨਾ, ਸਿਰ ਸਿਰ ਸਾਚਾ ਲੇਖ ਰਹਾਓ। ਬ੍ਰਹਮਾ ਬਿਸ਼ਨ ਰਖੀ ਮੁਨਿ ਸ਼ੰਕਰ, ਇੰਦ ਤਪੇ ਪੇਖਾਰੀ, ਮਨ ਹੁਕਮ ਸੋਏ ਦਰ ਸਾਚੇ, ਤਾਕੀ ਮਰੇ ਅਭਾਰੀ। ਜੰਗਮ ਜੋਧ ਜਤੀ ਸੁਨਿਆਸੀ, ਗੁਰਪੂਰੇ ਵਿਚਾਰੀ, ਬਿਨ ਸੇਵਾ ਫਲ ਕਭੂ ਨਾ ਪਾਵਸ, ਸੇਵਾ ਕਰਨੀ ਸਾਰੀ। ਨਿਤਨਿਆ ਤਾਨ ਨਿਗੁਰਿਆ ਗੁਰ, ਨਿਮਾਣਿਆ ਤੂੰ ਮਾਣ, ਅੰਧਲੇ ਮਾਣਕ ਗੁਰ ਪਕੜਿਆ, ਨਿਤਾਣਿਆ ਤੂੰ ਤਾਣ। ਹੋਮ ਜਪਾ ਨਹੀਂ ਜਾਣਿਆ, ਗੁਰਮਤੀ ਸਾਚ ਪਛਾਣ, ਨਾਮ ਬਿਨਾ ਨਾਹੀ ਦਰ ਢੋਈ, ਝੂਠਾ ਆਵਣ ਜਾਣ। ਸਾਚਾ ਨਾਮ ਸਲਾਈਏ, ਸਾਚੇ ਤੇ ਤ੍ਰਿਪਤ ਹੋਏ, ਗਿਆਨ ਰਤਨ ਮਨ ਮਾਂਜੀਏ, ਬੌੜਨਾ ਮਹਿਲਾ ਹੋਏ। ਜਬ ਲਗ ਸਾਹਿਬ ਮਨ ਵਸੇ, ਤਬ ਲਗ ਬਿਘਨ ਨਾ ਹੋਏ, ਨਾਨਕ ਸਿਰ ਦੇ ਛੁੱਟੀਏ, ਮਨ ਤਨ ਸਾਚਾ ਸੋਏ। ਮਾਰੂ ਮਹੱਲਾ ਪਹਿਲਾ, ਜੋਗੀ ਜੁਗਤ ਨਾਮ ਨਿਰਮਾਇਲ, ਤਾਕੇ ਮਹਿਲ ਨਾ ਰਾਤੀ, ਪ੍ਰੀਤਮ ਨਾਥ ਸਦਾ ਸਤਸੰਗੇ, ਜਨਮ ਮਰਨ ਗਦ ਪੀਤੀ। ਗੁਸਾਈ ਤੇਰਾ ਕਾਂ ਨਾਮ ਕੈਸੇ ਜਾਤੀ, ਜਾ ਤੋ ਪੀਤਰ ਮਹਿਲ ਬੁਲਾਵੇ, ਪੁੱਛੋ ਬਾਤ ਨਿਰੰਤੀ ਰਹਾਓ। ਬ੍ਰਾਹਮਣ ਬ੍ਰਹਮ ਗਿਆਨ ਇਸ ਨਾਨੀ, ਹਰ ਗੁਣ ਪੂਜੇ ਪਾਤੀ, ਏਕੋ ਨਾਮ ਏਕੋ ਨਾਰਾਇਣ, ਤੇ ਪਵਣ ਏਕਾ ਜੋਤੀ। ਜੇਵਾ ਡੰਡੀ ਓਕੜ ਛਾਬਾ, ਤੁਲੋ ਨਾਮ ਅਜਾਚੀ, ਏਕੋ ਹਾਟ ਸਾਉ ਸਭਨਾ ਸਿਰ, ਵਣਜਾਰੇ ਇਕ ਪਾਤੀ। ਦੋਵੇਂ ਸਿਰੇ ਸਤਿਗੁਰੂ ਨਿਬੇੜੇ, ਸੋ ਬੂਝੇ ਜਿਸ ਏਕ ਲਿਵ ਲਾਗੀ, ਜੀਓ ਰਹੇ ਨੇ ਭਰਾਤੀ। ਸ਼ਬਦ ਵਸਾਏ ਪਰਮ ਚੁਕਾਏ, ਸਦਾ ਸੇਕ ਦਿਨ ਰਾਤੀ। ਉਪਰ ਗਗਨ ਗਗਨ ਪਰ ਗੋਰਖ, ਤਾਕ ਅਗਮ ਗੁਰੂ ਪੁਨਵਾਸੀ, ਗੁਰਬਚਨੀ ਬਾਹਰ ਕਰ ਏਕੋ, ਨਾਨਕ ਪਿਆ ਉਦਾਸੀ। ਰਾਗ ਮਾਰੂ ਮਹੱਲਾ ਪਹਿਲਾ, ਕਰ ਪੰਜਵਾਂ ਇਕ ਓਅੰਕਾਰ, ਸਤਿਗੁਰ ਪ੍ਰਸਾਦ ਅਹਿੰਸ ਜਾਗੇ ਨੀਂਦ ਨਾ ਸੋਵੇ।

ਗੁਰਮੁਖ ਵਿਰਲੇ ਕਿਸੇ ਬੁਝਾਏ, ਅੰਮ੍ਰਿਤ ਕੀ ਸਾਰ ਸੋਈ ਜਾਣੇ, ਜੇ ਅੰਮ੍ਰਿਤ ਕਾ ਵਾਪਾਰੀ ਜੀਉ ਰਖਾਓ, ਤੇਸੇ ਪੀਤਨ ਪ੍ਰੇਮ ਰਚਾਏ, ਗੁਰ ਕੇ ਸ਼ਬਦ ਤਥਾ ਚਿਤ ਲਾਏ, ਤੈਸੇ ਪੀਤਨ ਖਰੀ ਸੁਹੇਲੀ, ਤ੍ਰਿਸ਼ਨਾ ਤਿਖਾ ਨਿਵਾਰੀ ਜੀਉ, ਤੈਸਾ ਤੋੜੇ ਪਰਮ ਚੁਕਾਏ, ਤੈ ਜੇ ਸਿਵਤੀ ਤਨਕ ਚੜਾਏ, ਗੁਰ ਕੇ ਸ਼ਬਦ ਮਰੇ ਮਨ ਮਾਰੇ, ਸੁੰਦਰ ਜੋਗਾ ਤਾਰੀ ਜੀਉ, ਹੋਮੇ ਜਲਿਆ ਮਨੋ ਵਿਸਾਰੇ, ਜੰਪੁਰ ਵੱਜੇ ਖੜਗ ਕਰਾਰੇ, ਆਪਕੇ ਕਹਿਐ ਨਾਮ ਨਾ ਮਿਲਈ, ਤੂੰ ਸੋ ਜੀੜੇ ਪਾਰੀ ਜੀਉ, ਮਾਇਆ ਮਮਤਾ ਪਵੇ ਖਿਆਲੀ, ਜੰਪੁਰ ਫਾਸੇ ਗਾ ਜਮ ਜਾਲੀ, ਹੇਦ ਕੇ ਬੰਧਨ ਤੋੜ ਨਾ ਸੰਕ ਹੈ, ਤਾਂ ਜਮ ਕਰੇ ਖੁਵਾਰੀ ਜੀਉ, ਨਾ ਹਉ ਕਰਤਾ ਨਾ ਮੈਂ ਕੀਆ, ਅੰਮ੍ਰਿਤ ਨਾਮ ਸਤਿਗੁਰ ਦੀਆ, ਜਿਸ ਤੂੰ

ਜਾਤ ਨਾ ਪਾਤਹਿ ਨਾਮ ਥਿਓ ਨ ਥਾਓ। ਸ਼ਬਦ ਭੇਦ ਪਰਮ ਕਟਿਆ ਗੁਰਨਾਮ ਦੀਆ ਸਮਝਾਏ। ਇਉ ਮਨ ਲਾਲਚ ਕਰਦਾ ਫਿਰ ਲਾਲਚ ਲਾਗਾ ਜਾਏ। ਧੰਦੇ ਕੂੜ ਵਿਆਪਿਆ ਜੰਪਰ ਚੋਟਾਂ ਖਾਏ। ਨਾਨਕ ਸਭ ਕੁਛ ਆਪੇ ਆਪ ਹੈ ਦੂਜਾ ਨਾਹੀ ਕੋਏ। ਭਗਤ ਖਜਾਨਾ ਬਖਸਿਓਨ ਗੁਰਮੁਖਾਂ ਸੁਖ ਹੋਏ। ਮਾਰੂ ਮਹੱਲਾ ਤੀਜਾ ਸਾਚਰ ਤੇ ਸੇ ਟੋਲ ਲਹੋ। ਸੇ ਵਿਰਲੇ ਸੰਸਾਰ ਤਿਨ ਮਿਲਿਆ ਮੁਖ ਉਜਲਾ।

ਆਏ ਸੋ ਸਤਿਗੁਰ ਸਾਲ ਆਈਏ ਜਿੱਦੂ ਇਹ ਸੋਝੀ ਪਾਏ ਸਤਿਗੁਰ ਛੋੜ ਦੂਜੇ ਲੱਗੇ ਕਿਆ ਕਰਨ ਅੱਗੇ ਜਾਏ ਜਾਂ ਪੁਰਬਧੇ ਮਾਰੀਏ ਬਹੁਤੀ ਮਿਲੇ ਸਜਾਏ ਮੇਰਾ ਪ੍ਰਭ ਵੇ ਪ੍ਰਵਾਹ ਹੋਏ ਨਾ ਤਿਸ ਤਿਲ ਨਾ ਤੁਮਾਏ ਨਾਨਕ ਤੇ ਸਰਣਾਈ ਪਜ ਪੋ ਆਪੇ ਬਖਸ਼ ਮਿਲਾਏ ਮਾਰੂ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਘਰ ਸਰਣ ਪਰੇ ਦਾਲਦ ਪੰਜ ਸੁਦਾ ਮੈਂ ਮਿਲਿਓ ਭਗਤੀ ਪਾਏ ਤਰੇ ਭਗਤ ਵਛਲ ਹਰ ਨਾਮ ਕਿਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪ ਉਧਰੇ ਧਰੂ ਪ੍ਰਹਿਲਾਦ ਬਿਦਰਦਾਸੀ ਸੁਤ

ਸਭ ਦੁਖ ਗਏ ਚਮਰੇ, ਗੁਰਮੁਖ ਨਾਮ ਲੱਗੇ ਸੇ ਉਧਰੇ, ਸਭ ਕਿਲਬਖ ਪਾਪ ਟਰੇ, ਜੋ ਜੋ ਨਾਮ ਜਪੇ ਅਪਰਾਧੀ, ਸਭ ਤਿਨਕੇ ਦੋਖ ਪਰ ਹਰੇ, ਬੇਸਵਾ ਰਬਤ ਅਜਾ ਮਨ ਉਧਰਿਓ, ਮੁਖ ਬੋਲੇ ਨਾਰਾਇਣ ਨਰ ਹਰੇ, ਨਾਮ ਜਪਤ ਉਗਰ ਸੈਨ ਗਦ ਪਾਈ, ਤੋੜ ਬੰਧਨ ਮੁਕਤ ਕਰੇ, ਜਨ ਕੋ ਆਪ ਅਨੁਗ੍ਰਹ ਕੀਆ ਹਰ ਅੰਗੀਕਾਰ ਕਰੇ, ਸੇਵਕ ਪੈਜ ਰੱਖੇ ਮੇਰਾ ਗੋਬਿੰਦ, ਸਰਨ ਪਰੇ ਉਧਰੇ, ਜਨ ਨਾਨਕ ਹਰ ਕਿਰਪਾ ਧਾਰੀ, ਉਰ ਤਰਿਓ ਨਾਮ ਹਰੇ, ਮਾਰੂ ਮਹੱਲਾ ਚੌਥਾ, ਸਿੱਧ ਸਮਾਧ ਜਪਿਓ ਲਿਵਲਾਈ, ਸਾਧਕ ਮੁਣ ਜਪਿਆ ਜਤੀ ਸਤੀ ਸੰਤੋਖੀ ਠਾਇਆ, ਮੁਖ ਇੰਦ ਰਾਧ ਕਰਵਿਆ, ਸਰਨ ਪਰੇ ਜਪਿਓ ਤੇ ਭਾਏ, ਗੁਰਮੁਖ ਪਾਰ ਪਇਆ, ਮੇਰੇ ਮਨ ਨਾਮ ਜਪਤ ਤਰਿਆ, ਤੰਨਾ ਜੱਟ ਬਾਲਮੀਕ ਬਟਵਾਰਾ,

ਨਾਮ ਜਪਿਆ, ਹਰ ਹਰ ਨਾਮ ਜਿਨ੍ਹਾਂ ਮਨ ਪੀਨਾ, ਤੇ ਗੁਰਮੁਖ ਪਾਰ ਪਿਆ। ਕੋਟ ਕੋਟ ਤੇਤੀਸ ਤੇ ਆਇਓ, ਹਰ ਜਪਤਿਆਂ ਅੰਤ ਨ ਪਾਇਆ। ਵੇਦ ਪੁਰਾਣ ਸਿਮਰਤ ਹਰ ਜਪਿਆ, ਮੁਖ ਪੰਡਿਤ ਹਰ ਗਾਇਆ। ਨਾਮ ਰਸਾਲ ਜਿਨ੍ਹਾਂ ਮਨ ਵਸਿਆ, ਤੇ ਗੁਰਮੁਖ ਪਾਰ ਪਿਆ। ਅੰਤ ਤਰੰਗੀ ਨਾਮ ਜਿਨ ਜਪਿਆ, ਮੈਂ ਗਣਤਨਾ ਕਰ ਸਕਿਆ। ਗੋਬਿੰਦ ਕਿਰਪਾ ਕਰੇ ਥਾਏ ਪਾਏ, ਜੋ ਹਰ ਪ੍ਰਭ ਮਨ ਪਾਇਆ। ਪੁਰਤਾਰ ਕਿਰਪਾ ਹਰ ਨਾਮ।

ਨਾਮਨ ਦਾਨ ਲੈ ਗੁਰਮਤਿ ਹਰ ਪਦ ਪਾਏ, ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲਏ ਛਡਾਏ, ਜਿੱਥੇ ਆਪ ਕੱਢ ਗਲੀਆਂ ਪੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ, ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦੇ ਰੜਾਏ, ਮੇਰਾ ਮਾਲ ਪਿਤਾ ਸੁਧਬੰਧ ਕੋ ਮੈਂ ਹਰ ਬਿਨ ਅਵਰ ਨਾਮ ਆਏ ਰਹਾਉ, ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਿਲਾ ਵੇ ਮਾਏ, ਇਸ ਆਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇਹ ਮਿਲਾਏ, ਸਤਿਗੁਰ ਪੁਰਖ ਦਿਆਲ ਪ੍ਰਭ ਹਰ ਮੇਲੇ ਢਿੱਲ ਨਾ ਪਾਏ, ਜਿਨ ਹਰ ਹਰ ਨਾਮ ਨਾ ਚੇਤੇਓ ਸੇ ਪਾਘੀਨ ਮਰ ਜਾਏ, ਓਏ ਫਿਰ ਫਿਰ ਜੋਨ ਪਵਾਈ ਹੈ ਮਰ ਜੰਮੇ ਆਵੇ ਜਾਏ, ਓਏ ਜਮਦਰ ਬੱਧੇ ਮਾਰੀ ਹੈ ਹਰ ਦਰਗੇ।

ਤਿਹਾਈ ਏ ਹਰ ਕੀਰਤ ਗੁਰਮੁਖ ਚਾਖ, ਤਨ ਧਰਤੀ ਹਰ ਬੀਜੀਏ ਵਿੱਚ ਸੰਗਤ ਹਰ ਪ੍ਰਵਰਾਖ, ਅੰਮ੍ਰਿਤ ਹਰ ਹਰ ਨਾਮ ਹੈ ਗੁਰਪੂਰੇ ਹਰ ਅਸਚਾਖ, ਮਾਨੁਖ ਤਿਸ਼ਨਾ ਪਰ ਰਹੇ ਮਨ ਆਸਾ ਦਹਿਤ ਸਭਉ ਲਾਖ, ਬਿਨ ਨਾਵੇ ਤ੍ਰਿਗ ਜੀਵਨ ਦੇ ਵਿੱਚ ਵਿਸ਼ਟਾ ਮਨ ਮੁਖ ਰਾਖ, ਕੋਈ ਆਵੇ ਜਾਏ ਪਵਾਈ ਹੈ ਬਹੁ ਜੋਨੀ ਦੁਰਗੰਧ ਪਾਖ, ਤ੍ਰਾਹੇ ਤ੍ਰਾਏ ਸਰਣਾਗਤੀ ਹਰ ਦਇਆ ਤਾਰ ਪ੍ਰਵਰਾਖ, ਸੰਤ ਸੰਗਤ ਮੇਲਾਪ ਕਰ

ਹਰ ਹਰ ਭਗਤ ਪਰੇ ਭੰਡਾਰਾ, ਗੁਰਮੁਖ ਰਾਮ ਕਰੇ ਨਿਸਤਾਰਾ, ਜਿਸਨੂੰ ਕਿਰਪਾ ਕਰੇ ਮੇਰਾ ਸਵਾਮੀ, ਸੋ ਹਰ ਕੇ ਗੁਣ ਗਾਵੇ ਜੀਉ। ਹਰ ਹਰ ਕਿਰਪਾ ਕਰੇ ਬਨਵਾਲੀ, ਹਰ ਹਿਰਦੇ ਸਦਾ ਸਦਾ ਸੰਭਾਲੀ, ਹਰ ਹਰ ਨਾਮ ਜਪੋ ਮੇਰੇ ਜੀਅੜੇ, ਜਪ ਹਰ ਹਰ ਨਾਮ ਛਡਾਵੇ ਜੀਉ ਰਖਾਓ। ਸੁਖ ਸਾਗਰ ਅੰਮ੍ਰਿਤ ਹਰ ਨਾਓ, ਮੰਗਤ ਜਨ ਜਾਚੇ ਹਰ ਦੇਹੁ ਪਸਾਓ। ਹਰ ਸਤ ਸਤ ਸਦਾ ਹਰ ਸਤ, ਹਰ ਸਤ ਮੇਰੇ ਮਨ ਭਾਵੇ ਜੀਉ। ਨਵੇ ਸ਼ਿਦਰ ਸਰਵੇ ਅਪਵਿੱਤਰਾ, ਬੋਲ ਹਰ ਨਾਮ ਪਵਿੱਤਰ ਸਭ ਕੀਤਾ, ਜੇ ਹਰ ਸੋ ਪ੍ਰਸੰਨ ਹੋਵੇ ਮੇਰਾ ਸਵਾਮੀ, ਹਰ ਸਿਮਰਤ ਮਲ ਲੈ ਜਾਵੇ ਜੀਉ। ਮਾਇਆ ਮੋਹ ਬਿਖਮ ਹੈ ਪਾਰੀ, ਕਿਉਂ ਤਰ ਗਏ ਦੁੱਤਰ ਸੰਸਾਰੀ, ਸਤਿਗੁਰ ਬੋਧ ਦੇ ਪ੍ਰਸਾਦ।

ਹਰ ਹਰ ਨਾਮ ਜਪੋ ਮਨ ਮੇਰੇ, ਸਭ ਕੇਲਵਿਖ ਕਾਟੇ ਹਰ ਤੇਰੇ। ਹਰ ਤਨ ਰੱਖ ਹੋ, ਹਰ ਤਨ ਸੰਚ ਹੋ, ਹਰ ਚਲਦਿਆਂ ਨਾਲ ਸਿਖਾਈ ਜੀਉ। ਜਿਸਨੂੰ ਕਿਰਪਾ ਕਰੇ ਸੋ ਧਿਆਵੇ, ਨਿਤ ਹਰ ਜਪ ਜਾਪੇ, ਜਪ ਹਰ ਸੁਖ ਪਾਵੇ, ਗੁਰਪ੍ਰਸਾਦੀ ਹਰਸ ਆਵੇ, ਜਪ ਹਰ ਹਰ ਪਾਰ ਲੰਘਾਈ ਜੀਉ ਰਹਾਉ। ਨਿਰਭਉ ਨਿਰੰਕਾਰ ਸਤਨਾਮ, ਜਗ ਮੈਂ ਸ੍ਰੇਸ਼ਟ ਊਤ ਮੁਕਾਮ, ਦੁਸ਼ਮਣ ਦੂਤ ਜਮ ਕਾਲ ਠੇ ਮਾਰੋ, ਹਰ ਸੇਵਕ ਨੇੜ ਨਾ ਜਾਈ ਜੀਉ। ਜਿਸ ਉੱਪਰ ਹਰ ਕਾ ਮਨ ਮਾਨਿਆ, ਸੋ ਸੇਵਕ ਚਹੁ ਜੋ ਚਹੁ ਕੁੰਟ ਜਾਣਿਆ।

ਗਲਤ ਪਲਾਤਾ ਤਨ ਸੇਵਕ ਸਬਲ ਉਹ ਆਇਆ ਤੇ ਨਾਨਕ ਖਸਮ ਪਛਾਤਾ ਮਾਰੂ ਮਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸਰਮਥਾ ਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਆਪ ਮੋਹਿ ਜੀਵਨ ਪਦਵੀ ਪਾਈ ਈਤ ਆਉ ਮਨ ਪੁਰਖ ਵਿਧਾਤਾ ਸੰਤਨ ਕੀ ਸਰਣਾਈ ਰਹਾਉ ਤਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ ਸਦ ਹਜੂਰ ਹਾਜ਼ਰ ਹੈ ਨਾਜ਼ਰ ਕਥੇ ਨ ਪਇਓ ਦੂਰਾਈ ਸੁਖ ਸੀਤਲ ਸਰਧਾ ਸਾ ਪੂਰੀ ਹੋਏ ਸੰਤ ਸਖਾਈ ਪਾਵਨ ਪਤਤ ਕੀਏ ਖਿਨ ਪੀਤਰ ਮਹਿਮਾ ਕਥਨ ਨਾ ਜਾਈ ਨਿਰਭਉ ਪਏ ਸਗਲ ਪੈ ਖੋਏ ਗੋਬਿੰਦ ਚਰਨ ਉਟਾਈ ਨਾਨਕ ਜਸ ਗਾਵੇ ਠਾਕੁਰ ਕਾ ਰਹਿਣ ਦਿਨ ਸਲਿਵਲਾਈ ਮਾਰੂ ਮਹੱਲਾ ਪੰਜਵਾਂ ਜੋ ਸਮਰੱਥ ਸਰਬਗੁਣ ਨਾਇਕ ਤਿਸ ਕੋ ਕਹੁ ਨਾ ਗਾਵਸਰੇ ਛੋੜ ਜਾਏ ਖਿਨ ਪੀਤਰ ਤਾਕੋ ਉਹ ਆਕੋ ਫਿਰ ਫਿਰ ਤਾਵਸਰੇ ਆਪਣੇ ਪ੍ਰਭ ਕੋ ਕਿਉਂ ਨਾ ਸੰਹਾਰਸਰੇ ਬੈਰੀ ਸੰਗ ਰੰਗ ਰਚ ਰਸਿਆ

ਬੋਰੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾਵ ਸਰੇ ਪਯੋ ਪ੍ਰਸਾਦ ਕਿਰਪਾ ਨਿਤ ਠਾਕੁਰ ਸੰਤ ਸੰਗ ਪਦ ਪਾਈ ਕਉ ਨਾਨਕ ਤ੍ਰੈਗੁਣ ਪ੍ਰਮਸ਼ੂਟਾ ਜੋ ਪ੍ਰਭੈ ਸਹਾਈ। ਮਾਰੂ ਮਹੱਲਾ ਪੰਜਵਾਂ ਅੰਤਰ ਜਾਮੀ ਸਭਿਤ ਜਾਣੈ ਇਸ ਤੇ ਕਹਾਂ ਦੁਲਾਰਿਓ ਹਸਤ ਪਾਵ ਚਰੇ ਖਿਨ ਪੀਤਰ ਅਗਨ ਸੰਗ ਲੈ ਜਾ ਰਿਓ ਮੂੜੇ ਤੇ ਮਨ ਤੇ ਰਾਮ ਵਿਸਾਰਿਓ ਲੂਣ ਖਾਏ ਕਰੇ ਹਰਾਮ ਖੋਰੀ ਪੇਖਤ ਨੈਣ ਬਿਦਾਰਿਓ ਰਗਾਓ ਅਸਾਧ ਰੋਗ ਉਬਜੋ ਤਨ ਪੀਤਰ ਤਰਤ ਨ ਕਾਹੂ ਟਾਰਿਓ ਪ੍ਰਭ ਬਿਸਤ ਮਹਾਂ ਦੁਖ ਪਾਇਓ ਇਓ ਨਾਨਕ ਤਤ ਵਿਚਾਰਿਓ। ਮਾਰੂ ਮਹੱਲਾ ਪੰਜਵਾਂ ਚਰਨ ਕਮ ਪ੍ਰਭ ਰਾਖੇ ਚੀਤ ਹਰ ਗੁਣ ਗਾਵੇ ਨੀਤਾ ਨੀਤ ਇਸ ਬਿਨ ਦੂਜਾ ਅਵਰ ਨ ਕੋਊ ਆਦ ਮਦ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪ ਰਹਾਓ ਜਾ ਕੇ ਵਸ ਗਏ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਗਏ ਉਹ

ਪਾਵਰ ਦੁਲਭ ਜਨਮ ਅਕਾਰਤ ਰੇ ਨਰ ਐਸੀ ਕਰੇ ਏਨਤ ਸਾਰੰਗ ਤਰ ਪ੍ਰੰਤੁ ਪੂਲਾ ਮੁਇ ਲਪਟਿਓ ਦਾਸੀ ਸੰਸਥਾਨਤ ਰਹਾਉ ਕਰਣੀ ਤਰਤਿਆਗ ਨੀਜ ਕੁਰ ਸੇਵਹਿ ਹਉ ਕਰਤ ਬਿਹਾਵਤ ਹੋਟ ਕਰਮ ਕਰੇ ਅਗਿਆਨੀ ਮਨਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰਮਾਨਿਆ ਜੋ ਬਿਨਸਤ ਸੋ ਨਿਚਿਰ ਜਾਨ ਪਰ ਕੀ ਕਉ ਆਪਣੀ ਕਰ ਪਕਰੀ ਐਸੇ ਪੂਲ ਪੁਰਾਨਥ ਖੱਤਰੀ ਬ੍ਰਾਹਮਣ ਸੂਦ ਵੈਸ ਤਬ ਏਕੇ ਨਾਮ ਤਰਾਨਥ ਗੁਰ ਨਾਨਕ ਉਪਦੇਸ਼ ਕਹਿਤ ਹੈ ਜੋ ਸੁਨੇ ਸੁਪਾਰ ਪਰਾਨਥ ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਡੈ ਕਾਵੇ ਮਨੋਖਾ ਏ ਵਿਸਾਰ ਹਰ ਜੂ ਵਿਖੇ ਭੁਗ ਹੈ ਤਪਤ ਥੰਮ ਗਲ ਲਾਏ ਰੇ ਨਰ ਕਾਏ ਪਰ ਗਰੇ ਜਾਏ ਕੁਦਰ ਕਠੋਰ ਕਾਮ ਗਰਦਭ ਤੁਮਨੀ ਸੁਨਿਓ ਧਰਮ ਰਾਏ ਰਖਾਓ ਵਿਕਾਰ ਪਾਥਰ ਗਲੇ ਬੰਦ ਨਿੰਦ ਪੋੜ ਸਰਾਏ ਮਾਂ ਸਾਗਰ ਸਮੁੰਦ ਲੰਘਣਾ ਪਾਰ ਨਾ

ਕਮਾਏ। ਤੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਪਾਏ, ਸੁਭਾਗਤ ਜੈਸੇ ਬਸੰਤਰ ਅਲਿਪਤ ਸਦਾ ਨਿਰਮਲਾਏ। ਜਿਸ ਕਰਮ ਖੁੱਲਿਆ ਤੇ ਲਿਆ ਪੜਦਾ, ਜਿਨ ਗੁਰ ਪਏ ਮੰਨਿਆ ਸੁਪਾਏ। ਗੁਰ ਮੰਤਰ ਅਬਖਦ ਨਾਮ ਦੀਨਾ, ਜਿਨ ਨਾਨਕ ਸੰਕਟ ਜੂਨ ਨਾ ਪਾਏ। ਰੇ ਨਰ ਏਨ ਬਿਧ ਪਾਰ ਪਰਾਏ, ਪਿਆਏ ਹਰ ਜੀਉ ਹੋਏ ਮ੍ਰਿਤਕ, ਤਿਆਗ ਦੂਜਾ ਭਾਉ ਰਹਾਉ ਦੂਜਾ। ਮਾਰੂ ਮਹੱਲਾ ਪੰਜਵਾਂ, ਬਾਰ ਟੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮੈਂ ਦਿਖਾਇਆ ਥਾ, ਅਨਪ ਅਚਰਜ ਰੂਪ ਪ੍ਰਾਪੇਖਿਆ, ਮੇਰਾ ਮਨ ਛੋੜ ਨਕਤ ਹੋ ਜਾਇਆ ਥਾ। ਮਾਨਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ, ਮੋਲ ਅਮੋਲ ਨਾ ਪਾਇਆ ਜਾਈ, ਕਰ ਕਿਰਪਾ ਗੁਰੂ ਦਵਾਇਆ ਥਾ। ਰਹਾਉ ਅਦਿਸ਼ਟ ਗੋਚਰ ਪਾਰ ਬ੍ਰਹਮ, ਮਿਲ ਸਾਧੂ ਅਕਥ ਕਥਾਇਆ ਥਾ, ਅਨਹਦ ਸ਼ਬਦ ਦਸਮ ਦੁਆਰ ਵਜਿਓ, ਤੇ ਅੰਮ੍ਰਿਤ ਨਾਮ ਚੁਆਇਆ ਥਾ। ਤੋਟ ਨਹੀਂ ਮਨ ਤਿਸ਼ਨਾ ਬੂਝੀ, ਅਖੁੱਟ ਭੰਡਾਰ ਸਮਾਇਆ ਥਾ। ਚਰਣ ਚਰਣ ਚਰਣ ਗੁਰ ਸੇਵੇ, ਅਖੜਕੜੇ ਹੋ ਰਸ ਪਾਇਆ ਥਾ। ਸਹਿਜੇ ਆਵਾ ਸਹਿਜੇ ਜਾਵ, ਸਹਿਜੇ ਮਨ ਖੇਲਾਇਆ ਥਾ। ਕਹੋ ਨਾਨਕ ਪਰਮ ਗੁਰ ਖੋਇਆ, ਤਾਂ ਮਹਿਲੀ ਮਹਿਲ ਪਾਇਆ ਥਾ। ਮਾਰੂ ਮਹੱਲਾ ਪੰਜਵਾਂ, ਜਿਸੇ ਸਾਜ ਨਿਵਾਜਿਆ, ਤਿਸੇ ਸਿਉਰ ਚੁਨਾਹ।

ਖਾਣੀ ਖੰਡ ਦੀਪ ਸਭ ਲੋਆ ਏਕ ਕੁਆਵੇ ਤੇ ਸਭ ਹੋਆ ਕਰਣੇ ਸਹਾਰਾ ਬੂਝੋ ਰੇ ਸਤਿਗੁਰ ਮਿਲੇ ਤਾਂ ਸੂਝੇ ਰੇ ਰਹਾਓ ਤ੍ਰੈ ਗੁਣ ਕੀਆ ਪਸਾਰਾ ਨਰਕ ਸੁਰਗ ਅਵਤਾਰਾ ਹਉਮੈ ਆਵੇ ਜਾਈ।

ਜੋਗੀ ਜਤੀ ਪੰਡਿਤ ਵਿਚਾਰੀ ਗਏ ਮੜੀ ਮਸਾਣੀ ਬਣ ਮੈਂ ਬਸਤੇ ਊੜ ਤਿਨਾ ਕਹਿ ਲਾਗੀ ਪਰੀਆ ਕਾਟੇ ਬੰਧਨ ਠਾਕੁਰ ਜਾਕੇ

ਆਖਿਨ ਖਿਨ ਜਪੀਏ ਜਿਸ ਸਿਮਰਤ ਅਵਗੁਣ ਸਭ ਟਕੀਏ ਚਰਨ ਕਮਲ ਉਰ ਅੰਤਰ ਧਾਰਹੋ ਬਿਖਿਆ ਬਣਤੇ ਜੀਉ ਉਧਾਰਹੋ ਕਰਨ ਪਲਾਹ ਮਿਟੇ ਬਿਲ ਲਾਟਾ ਜਬ ਗੋਵਿੰਦ ਪਰਮ ਪਉ ਫਾਟਾ ਸਾਧ ਸੰਗ ਵਿਰਲਾ ਕੋ ਪਾਏ ਨਾਨਕ ਤਾਕੇ ਬਲ ਬਲ ਜਾਏ ਆਰਾਮ ਨਾਮ ਮਨ ਤਨ ਆਧਾਰਾ ਜੋ ਸਿਮਰੇ ਤਿਸ ਕਾ ਨਿਸਤਾਰਾ ਰਹਾਉ ਮਿਥਿਆ ਵਸਤ ਸਤ ਕਰ ਮਾਨੀ ਹਿਤ ਲਾਇਓ ਸਠ ਮੂੜ ਅਗਿਆਨੀ।

ਇੱਕ ਨਾਮ ਧਿਆਈ, ਨਾਨਕ ਦੀਨ ਨਾਮ ਮੰਗ ਹੈ ਦੁਤੀਆ ਪਰਮ ਚੁਕਾਈ। ਮਾਰੂ ਮਹੱਲਾ ਪੰਜਵਾਂ, ਮੇਰਾ ਠਾਕੁਰ ਅਧ ਭਾਰਾ।

ਕਿਛ ਕਹਿਣ ਨਾ ਜਾਈ, ਜਾ ਕੋ ਨਾਮ ਬੜਾਈ। ਲਾਲ ਅਮੁੱਲਾ ਲਾਲੋ, ਅਗੈ ਅਤੁੱਲਾ ਨਾਮੋ ਰਖਾਓ। ਅਗਦ ਸਿਉ ਮਾਨਿਆ ਮਾਨੋ, ਗੁਰਮੁਖ ਤਤ ਗਿਆਨੋ, ਪੇਖਤ ਸਗਲ ਧਿਆਨੋ,

ਸਤਿਕਾਰ ਸਤਿਗੁਰ ਪ੍ਰਸਾਦ ਛੋੜ ਸਗਲ ਸਿਆਣਪਾਂ ਮਿਲ ਸਾਧ ਤਿਆਗ ਗੁਮਾਨ ਆਵਰ ਸਭ ਕੁਛ ਮਿਥਿਆ ਰਸਨਾ ਆਰਾਮ ਰਾਮ ਵਖਾਨ ਮੇਰੇ ਮਨ

ਉਹ ਵਿਆਪੇ ਮਿਲੇ ਸੁਖ ਵਿਸਰਾਮ, ਗੁਰ ਪ੍ਰਸਾਦ ਨਾਨਕ ਬਖਾਨੇ, ਹਰ ਭਜਨ ਤਤ ਗਿਆਨ, ਮਾਰੂ ਮਹੱਲਾ ਪੰਜਵਾਂ, ਜਿੰਨੀ ਨਾਮ ਸਾਰਿਆ ਸੇ ਹੋਤ ਦੇਖੇ ਖੇਹੇ, ਪੁੱਤਰ ਮਿੱਤਰ ਬਿਲਾਸ ਬਨਤਾ, ਤੂੜ ਤੇ ਏ ਨੇਹ, ਮੇਰੇ ਮਨ ਨਾਮ ਨਿਤ ਨਿਤ ਲੇਹ, ਜਲਤ ਨਾਹੀ ਅਗਨ ਸਾਗਰ, ਦੁਖ ਮਨ ਤਨ ਦੇਹ ਰਹਾਉ, ਬਿਰਖ ਛਾਇਆ ਜੈਸੇ ਬਿਨਸਤ, ਪਵਨ ਚੂਲਤ ਮੇਹ, ਹਰ ਭਗਤ ਦ੍ਰਿੜ ਮਿਲ ਸਾਧ ਨਾਨਕ, ਤੇਰੇ ਕਾਮ ਆਵਤ ਏਹ, ਮਾਰੂ ਮਹੱਲਾ ਪੰਜਵਾਂ, ਪੁਰਖ ਪੂਰਨ ਸੁਖੇ ਦਾਤਾ।

ਸਾਰ ਹੁਛਿ ਅਮਰ ਜੋ ਜੁਗ ਜੀਉ ਰਹਾਉ। ਨਾਮ ਇੱਕ ਰਸ ਰੰਗ ਨਾਮਾ ਨਾਮ ਲਾਗੀ ਲੀਓ ਮੀਤ ਸਾਜਨ ਸਖਾ ਬੰਧਪ।

ਇਸੈ ਬੂਝ ਜਿਨ ਤੂੰ ਕੀਆ ਪ੍ਰਕਰਣ ਕਾਰਣ ਏਕ ਰਖਾਓ ਏਤ ਮਨ ਮੈਂ ਤਸਿਆਣਪ ਜੋੜ ਸਗਲੇ ਭੇਖ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾਂ ਪਤ ਪਾਵਨ ਨਾਮ ਜਾਕੋ ਅਨਾਥ ਕੋ ਹੈ ਨਾਥ ਮਹਾਂ ਫੌਜਲ ਮਾਹੇ ਤੁਲਹੋ ਜਾਕੋ ਲਿਖਿਓ ਮਾਥ।

ਪ੍ਰਵਾਨ ਥਿਆ। ਮਾਰੂ ਮਹੱਲਾ ਪੰਜਵਾਂ। ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੇ, ਕੀਤਾ ਜਿਸ ਹੋਵੇ ਪਾਪਾ ਮਲੋ ਤੋਵੇ, ਸੋ ਸਿਮਰੋ ਪ੍ਰਧਾਨ ਹੇ। ਕੜ ਕਟੇ ਵਾਸੀ ਸਰਬ ਨਿਵਾਸੀ, ਅਸਥਿਰ ਜਾ ਕਾ ਥਾਨ ਹੇ, ਆਵੇ ਨਾ ਜਾਵੇ।

ਸਮਰੱਥ ਸਵਾਮੀ ਨਾਨਕ ਤਿਸ ਕੁਰਬਾਨ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਰੂ ਮਹੱਲਾ ਨਾਮਾ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੂ ਗਦ ਪਾਈ ਰਹਾਉ। ਪੰਚਾਲੀ ਕੋ ਰਾਜਸਭਾ ਮੈਂ ਰਾਮ ਨਾਮ ਸੁਧਿਆਈ ਹਾ ਕੋ ਦੁਖ ਹਰਿਓ ਕਰਣਾ ਮੈਂ ਆਪਣੀ ਪੈਜ ਬਡਾਈ ਜੇ ਨਾਰ ਜਸ ਕਿਰਪਾ ਨਿਤ ਗਾਇਓ ਤਾ ਕੋ ਪਯੋ ਸਹਾਈ। ਕਹੁ ਨਾਨਕ ਮੈਂ ਇਹੀ ਭਰੋਸੈ ਗਹੀ ਆਣ ਸਰਨਾਈ ਮਾਰੂ ਮਹੱਲਾ ਨਾਵਾਂ ਆਪ ਮੈਂ ਕਹਾਂ ਕਰੋ ਰੀ ਮਾਈ ਸਾਗਲ ਜਨਮ ਬਿਖਿਨ ਸੁਖ ਹੋਇਆ ਸਿਮਰਿਓ ਨਾਹ ਕਨਾਈ ਰਖਾਉ। ਤਾਲ ਫਾਲ ਜਬ ਕਰ ਮੈਂ ਮਿਲੀ ਤੇ ਸੁ ਸਭ ਸਰਾਈ ਰਾਮ ਨਾਮ ਨਿਆ ਸੰਕਟ ਮੈਂ ਕੋ ਅਭੋਤ ਸਹਾਈ ਜੋ ਸੰਪਤਿ ਆਪਣੀ ਕਰ ਮਾਨੀ ਕਿਰਮੋ ਪਈ ਪਰਾਈ। ਕਹੋ ਨਾਨਕ ਯੈ ਸੋਚ ਰਹੀ।

ਗੁਰਮਤੀ ਨਾਮ ਉਧਾਰਾ, ਗੁਰ ਪੂਰੇ ਪੂਰੀ ਮਤ ਹੈ, ਪੂਰੇ ਸ਼ਬਦ ਵਿਚਾਰ, ਅੜਸੜ ਤੀਰਥ ਹਰ ਨਾਮ ਹੈ, ਕਿਲਬ ਕਾਟਣ ਹਾਰ, ਜਲ ਬਲੋਵੇ ਜਲ ਮਸੇ, ਤਤ ਲੋੜੇ ਅੰਧ ਅਗਿਆਨਾ, ਗੁਰਮਤੀ ਤਦ ਮਸੀਏ, ਅੰਮ੍ਰਿਤ ਪਾਏ ਗਏ ਨਾਮ ਨਦਾਨਾ, ਮਾਨਮੁਖ ਤਤ ਨਾ ਜਾਣਨੀ, ਪਸ਼ੂ ਮਹੇ ਸਮਾਨਾ, ਹਉਮੈ ਮੇਰਾ ਮਰੀ ਮਰ, ਮਰ ਜੰਮੇ ਵਾਰੋ ਵਾਰ, ਗੁਰ ਕੈ ਸਬਦੇ ਜੇ ਮਰੇ, ਫਿਰ ਮਰੇ ਨਾ ਦੂਜੀ ਵਾਰ, ਗੁਰਮਤੀ ਜਗ ਜੀ ਮਨਮਾਨ ਵਸੈ, ਸਭ ਕੋਲ ਉਦਾਹਰਣ ਹਾਰ, ਸੱਚਾ ਵੱਖਰ ਨਾਮ ਹੈ, ਸੱਚਾ ਵਾਪਾਰਾ, ਲਹਾ ਨਾਮ ਸੰਸਾਰ ਹੈ, ਗੁਰਮਤੀ ਵਿਚਾਰਾ, ਦੂਜੇ ਭਾਏ ਤਾਰ ਕਮਾਵਣੀ, ਨਿਤ ਟੋਟਾ ਸਹਿ ਸਾਰਾ, ਸਾਚੀ ਸੰਗਤ ਥਾਨ ਸੱਚ, ਸੱਚੇ ਕਰ ਬਾਰ, ਸੱਚਾ ਭੋਜਨ ਪਾਓ ਸੱਚ, ਸੱਚ ਨਾਮ ਆਧਾਰਾ, ਸੱਚੀ ਬਾਣੀ ਸੰਤੋਖਿਆ, ਸੱਚਾ ਸ਼ਬਦ ਵਿਚਾਰ, ਰਸ ਭੋਗਣ ਪਾਤਸ਼ਾਹੀਆਂ, ਦੋ ਸੋ ਸੰਘਾਰਾ, ਮੋਟਾ ਨਾਉ ਧਰਾਈ ਹੈ,

ਗੁਰ ਸਬਦੀ ਦਰ ਜੋਈਏ, ਮੁਕਤੇ ਭੰਡਾਰਾ, ਨਾਨਕ ਮੇਲ ਨਾ ਚੁੱਕਈ, ਸਾਚੇ ਵਾਪਾਰ। ਮਾਰੂ ਮਹੱਲਾ ਪਹਿਲਾ, ਬੇਖ ਬੋਹਿਥਾ ਲਾਦਿਆ, ਦੀਆ ਸਮੁੰਦ ਮਝਾਰ, ਕੰਧੀ ਦਿਸ ਨਾ ਆਵਈ, ਨਾ ਉਰਵਾਰ ਨਾ ਪਾਰ, ਵੰਜੀ ਹਾਥ ਨਾ ਖੇਵਟੂ, ਜਲ ਸਾਗਰ ਅਸਰਾਲ, ਬਾਬਾ ਜਗਫਾਤਾ ਮਹਾਂਜਾਲ, ਗੁਰਪ੍ਰਸਾਦੀ ਉਭਰੇ, ਸੱਚਾ ਨਾਮ ਸਮਾਲ ਰਖਾਓ, ਸਤਿਗੁਰੂ ਹੈ ਬੋਹਿਥਾ, ਸ਼ਬਦ ਲੰਘਾਵਣ ਹਾਰ, ਤਿੱਥੇ ਪਵਣ ਨਾ ਪਾਪ ਕੋ, ਨਾ ਜਲ ਨਾ ਆਕਾਰ, ਤਿੱਥੇ ਸੱਚਾ ਸੱਚ ਨਾਏ, ਫਵਜਲ ਤਾਰਨ ਹਾਰ, ਗੁਰਮੁਖ ਲੰਘੇ ਸੇ ਪਾਰ ਪਏ, ਸੱਚੇ ਸਿਉ ਲਿਵਲਾਏ, ਆਵਾ ਗੌਣ ਨਿਵਾਰਿਆ, ਜੋਤੀ ਜੋਤ ਮਿਲਾਏ, ਗੁਰਮਤੀ ਸਹਿਜ ਉਪਜੈ, ਸੱਚੇ ਰਹੇ ਸਮਾਏ, ਸੱਪ ਪੜਾਈ ਪਾਈਏ, ਬਿਖ ਅੰਤਰ ਮਨ ਰੋਸ, ਪੂਰਬ ਲਿਖਿਆ ਪਾਈਏ, ਕਿਸ ਨੂੰ ਦੀਜੈ ਦੋਸ, ਗੁਰਮੁਖ ਗਾਰੜ ਜੇ ਸੁਣੇ, ਮੰਨੇ ਨਾਓ ਸੰਤੋਸ, ਮਾਗਰ ਮਛ ਫਹਾਈਏ, ਕੁੰਡੀ ਜਾਲ ਵਤਾਏ, ਦੁਰਮਤ ਫਾਥਾ ਫਾਈਏ, ਫਿਰ ਫਿਰ ਪਛੋਤਾਏ, ਜੰਮਣ ਮਰਨ ਨਾ ਸੁਝਈ, ਕਿਰਤਨਾ ਮੇਟਿਆ ਜਾਏ, ਹਉਮੈ ਬਿਖ ਪਾਏ, ਜਗਤ ਉਪਾਇਆ, ਸ਼ਬਦ ਵਸੇ ਬਿਖ ਜਾਏ, ਜਰਾ ਜੋਏ ਨਾ ਸਕਈ, ਸੱਚ ਰਹੇ ਲਿਵ ਲਾਏ, ਜੀਵਨ ਮੁਕਤ ਸੋ ਆਖੀਏ, ਜਿਸ ਵਿੱਚੋਂ ਹਉਮੈ ਜਾਏ, ਕੰਧੇ ਧਾਵਤ ਜਗ ਵਧਿਆ, ਨਾ ਬੂਝੇ ਵਿਚਾਰ, ਜੰਮਣ ਮਰਨ ਮਸਾਰਿਆ, ਮਨਮੁਖ ਮੁਗਧ ਗੁਵਾਰ, ਗੁਰ ਰਾਖੇ ਸੇ ਉਭਰੇ, ਸੱਚਾ ਸ਼ਬਦ ਵਿਚਾਰ, ਸੂਹਟ ਪਿੰਜਰ ਪ੍ਰੇਮ ਕੈ, ਬੋਲੇ ਬੋਲਣ ਹਾਰ, ਸੱਚ ਚੁਗੇ ਅੰਮ੍ਰਿਤ ਪੀਏ, ਉੱਡੇ ਤਾਂ ਏਕਾ ਵਾਰ, ਗੁਰ ਮਿਲੇ ਖਸਮ ਪਛਾਣੀਏ, ਕਹੋ ਨਾਨਕ ਮੋਹ ਦੁਆਰ। ਮਾਰੂ ਮਹੱਲਾ ਪਹਿਲਾ, ਸ਼ਬਦ ਮਾਰੇ ਤਾਂ ਮਾਰ, ਭਾਗੋ ਕਿਸ ਪੈ ਜਾਓ।

ਨਗਰੀ ਨਾਇਕ ਨਵ ਤਨੋ ਬਾਲਕ ਲੀਲ ਅਨੂਪ ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਦਰ ਸਰੂਪ ਜੋਤ ਪਾਵੇ ਸੋ ਥੀਏ ਤੂੰ ਦੀਪਕ ਤੂੰ ਧੂਪ ਗੀਤ ਸਾਧ ਚਾਖੇ ਸੁਣੇ ਬਾਦ ਸਾਤ ਨਰੋਕ ਸੱਚ ਪਾਵੇ ਸਾਚੋ ਚਵੇ ਛੂਟੇ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ।

ਗੁਰਪੇ ਭਏ ਸਹਿਜ ਸੁਭਾਈ, ਲਾਲੇ ਖਸਮ ਪਛਾਣਿਆ ਵੱਡੀ ਵਡਿਆਈ, ਖਸਮ ਮਿਲਿਆ ਸੁਖ ਪਾਇਆ, ਕੀਮਤ ਕਹਿਣ ਨਾ ਜਾਈ।

ਜਾਂ ਸੇਵੀਏ ਦੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰੇ ਮਰ ਵਿੱਚੋ ਆਪ ਗਵਾਏ ਬੰਧਨ ਟੁੱਟੇ ਮੁਕਤ ਹੋਏ ਤਿਸ਼ਨਾ ਅਗਨ ਬੁਝਾਏ ਸਭ ਮੈਂ ਨਾਮ ਨਿਧਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਅਵਗੁਣਿਆਰ ਤੁਜੇਵੜ ਦਾਤਾ ਕੋ ਨਹੀਂ ਤੂੰ ਬਖਸਣ ਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰਸਾਗਰ ਅੰਮ੍ਰਿਤ ਸਰ ਜੋ ਇੱਛੇ ਸੋ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੇ ਮਨ ਮਸਾਏ ਗੁਰ ਸੇਵਾ ਸਦਾ ਸੁਖ ਹੈ ਜਿਸ ਨੂੰ ਹੁਕਮ ਮਨਾਏ ਪੈਨਾ ਰੂਪਾ ਸਭ ਤਾਤ ਹੈ ਮਾਟੀ ਰਲ ਜਾਈ ਬਿਨ ਨਾਵੇ ਨਾਲ ਨ ਚੱਲਈ ਸਤਿਗੁਰ ਬੂਝ ਬੁਝਾਈ ਨਾਨਕ ਨਾਮ ਰਤੇ ਸੇ ਨਿਰਮਲੇ ਸਾਚੇ ਰਹੇ ਸਮਾਈ ਮਾਰੂ ਮਹੱਲਾ ਪਹਿਲਾ ਹੁਕਮ ਪਿਆ ਰਹਿਣਾ ਨਹੀਂ ਤੁਰ ਫਾਟੇ ਚੀ ਰਹੇ ਇਹ ਮਨ ਅਵਗੁਣ ਵਧਿਆ ਸੋ ਦੇ ਸਰੀਰ ਹੈ ਪੂਰੇ ਗੁਰ ਬਖਸਾਈ ਹੈ ਸਭ ਗੁਣੇ ਫਕੀਰ ਹੈ ਕਿਉਂ ਰਹੀਏ ਉੜ ਚੱਲਣਾ ਬੁਝ ਸ਼ਬਦ ਵਿਚਾਰਾ ਜੇ ਤੂੰ ਮਿਲੇ ਸੋ ਮਿਲੇ ਤੁਰ ਹੁਕਮ ਅਪਾਰਾ ਰਹਾਉ ਜਿਉਂ ਤੂੰ ਰਾਖੇ ਤਿਉਂ ਰਹਾ ਜੋ ਦੇ ਸੋ ਖਾਓ ਜਿਉਂ ਤੂੰ ਚਲਾਵੇ ਤਿਉਂ ਚੱਲਾਂ ਮੁਖ ਅੰਮ੍ਰਿਤ ਨਾਉ ਮੇਰੇ ਠਾਕੁਰ ਹੱਥ ਵਡਿਆਈਆਂ ਮਿਲੇ ਮਨ ਚਾਉ ਕੀਤਾ ਕਿਆ ਸਾਲਾਈਏ ਕਰ ਦੇਖੇ ਸੋਈ ਜਿਨ ਕੀਆ ਸੋ ਮਨ ਵਸੇ ਮੈਂ ਅਵਰ ਨਾ ਕੋਈ ਸੋ ਸਾਚਾ ਸਾਲਾਈਏ ਸਾਚੀ ਪਦ ਹੋਈ ਪੰਡਿਤ ਪੜਨਾ ਪਹੁੰਚਈ ਬਹੁ ਆਲ ਜੰਜਾਲਾ ਪਾਪ ਪੁੰਨ ਦੋ ਸੰਗਮੇ ਖੁਦ ਆਜਮ ਕਾਲਾ ਵਿਛੋੜਾ ਪਉ ਵੀਸਰ ਪੂਰਾ ਰਖਵਾਲਾ ਜਿਨ ਕੀ ਲੇਖੇ ਪਦ ਪਵੇ ਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦਿਨ ਦੇ ਟੋਟ ਨ ਆਵਈ ਲੈ ਲੈ ਥਕ ਪਾਈ ਖਾਰ ਸਮੁੰਦਰ ਟੰਡੋਲੀਏ ਇਕ ਮਣੀਆਂ ਪਾਵੇ ਦੋਏ ਦਿਨ ਚਾਰ ਸੁਹਾਵਣਾ ਮਾਟੀ ਤਿਸ ਖਾਵੇ ਗੁਰ ਸਾਗਰ ਸੇਵੀਏ ਦੇ ਟੋਟ ਨ ਆਵੇ ਮੇਰੇ ਪ੍ਰਭ ਭਾਮ ਸੇ ਉਜਲੇ ਸਾ ਮੈਲ ਭਰੀਜੇ ਮੈਲਾ ਉਜਲ ਤਾਂ ਤੀਏ ਪਾਰਸ ਸੰਗ ਪੀਜੇ ਵੰਨੀ ਸਾਚੇ ਲਾਲ ਕੀ ਇਹ ਨ ਕੀਮਤ ਕੀਜੇ ਵੇਖੀ ਹਾਥ ਨਾ ਲੱਭਈ ਤੀਰਥ ਨਹੀਂ ਦਾਨੇ ਪੁੱਛੋ ਵੇਦ ਪੜਨ ਤਿਆ ਮੁੱਠੀ ਵਿਣ ਮਾਨੇ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹੱਲਾ ਪਹਿਲਾ ਮਾਨਮੁਖ ਲਹਿਰ ਕਰ ਤਜਬ ਗੂਚੇ ਅਵਰਾ ਕੇ ਕਰ ਹੇਰੇ ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ ਦੁਰਮਤ ਕੂਮਨ ਕੇਰੇ ਜੇ ਸੰਤਰ ਭਵੇ ਪਾਠ ਪੜਥਾ ਕਾ ਤਿਸ ਨਾ ਹੋਏ ਵਧੇਰੇ ਕਾਚੀ ਪਿੰਡੀ ਸ਼ਬਦ ਨਾ ਚੀਨੈ ਉਧਰ ਭਰੇ ਜੈਸੇ ਠੋਰੈ ਬਾਬਾ ਐਸੀ ਰਫ਼ਤ ਰਵੇ ਸੁਨਿਆਸੀ ਗੁਰ ਕੈ ਸ਼ਬਦ ਏਕ ਲਿਵ ਲਾਗੀ ਤੇਰੇ ਨਾਮ ਰਤੇ ਤ੍ਰਿਪਤਾਸੀ ਰਹਾਉ ਓਲੀ ਗੇਰੂ ਰੰਗ ਚੜਾਇਆ ਵਸਤਰ ਪੇਗ ਪੇਖਾਰੀ ਕਾਪੜ ਫਾਰ ਬਣਾਈ ਖਿੰਦਾ ਝੋਲੀ ਮਾਇਆ ਧਾਰੀ ਕਰ ਕਰ ਮੰਗੇ ਜਗ ਪ੍ਰਬੁੱਧ ਮਨ ਅੰਧੇ ਪਦਹਾਰੀ ਪਰਮ ਪੁਲਾਣਾ ਸ਼ਬਦ ਨਾ ਚੀਨੈ ਜੂਏ ਬਾਜੀ ਹਾਰੀ ਅੰਤਰ ਅਗਨਾ ਗੁਰਬਿਨ ਬੂਝੇ ਬਾਹਰ ਪੂਵਰ ਤਾਪੇ ਗੁਰ ਸੇਵਾ ਬਿਨ ਭਗਤ ਨਾ ਹੋਵੀ ਕਿਉਂ ਕਰ ਚੀਨ ਸਿਆਪੇ ਨਿੰਦਾ ਕਰ ਕਰ ਨਿਰਕ ਨਿਵਾਸੀ ਅੰਤਰ ਆਤਮ ਜਾਪੇ ਅੜਸੜ ਤੀਰਥ ਪਰਮ ਗੁਚੇ ਕਿਉਂ ਮਲ ਧੋਪੈ ਪਾਪੇ ਛਾਣੀ ਖਾਕ ਵਿਭੂਤ ਚੜਾਈ ਮਾਇਆ ਕਾਮਕ ਜੋ ਹੈ ਅੰਤਰ ਬਾਰ ਏਕ ਨਾ ਜਾਣੇ ਸਾਚ ਕਹੇ ਤੇ ਸ਼ੋ ਹੈ ਪਾਠ ਪੜੇ ਮੁਖ ਝੂਠੋ ਬੋਲੇ ਨਿਗੁਰੇ ਕੀ ਮਤ ਉਹ ਹੈ ਨਾਮ ਨਾ ਜਪੀ ਕਿਉਂ ਸੁਖ ਪਾਵੇ ਬਿਨ ਨਾਵੇ ਕਿਉਂ ਸੋ ਹੈ ਮੂੰਡ ਮੁੰਡਾਏ ਜਟਾ ਸਿਖ ਬਾਧੀ ਮੂਨ ਰਹੇ ਅਵਮਾਨਾ ਮਨੁਆ ਡੋਲੇ ਦਹਿ ਧਾਵੇ ਬਿਨ ਰਤ ਆਤਮ ਗਿਆਨਾ ਅੰਮ੍ਰਿਤ ਛੋੜ ਮਹਾਂਭਿਗ ਪੀਵੇ ਮਾਇਆ ਕਾ ਦੇਵਾਨਾ ਕਿਰਤ ਨਾ ਮਿਟੇ ਹੁਕਮ ਨਾ ਬੂਝੇ ਪਸ਼ੂਆ ਮਾਏ ਸਮਾਨਾ ਹਾਰ ਕਮੰਡਲ ਕਾਪੜੀਆ ਮਾਨ ਤਿਸਨਾ ਉਬਜੀ ਭਾਰੀ ਇਸਤਰੀ ਤਜ ਕਰ ਕਾਮਿਆ ਪਿਆ ਚਿਤ ਲਾਇਆ ਪਰ ਨਾਰੀ ਸਿੱਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਗਏ ਬਾਜਾਰੀ ਅੰਤਰ ਬਿਖ ਬਾਹਰ ਨੇ

ਇੱਕ ਪੂਰੀ ਨਦਰ ਨਿਹਾਲ ਰਹਾਓ, ਪੀੜੇ ਡੋਹਾਗਣੀ ਸੌਰੜੇ ਕਿਉਂ ਜਾਓ, ਮੈਂਗਲ ਔਗੁਣ ਮੁੱਠੜੀ ਬਿਨ ਪ੍ਰਚੂਰ ਮਰਾਓ, ਪੀੜੇ ਪਿਰ ਸਮਲਾ ਸੌਰੜੇ ਕਰਵਾਸ, ਸੁਖ ਸੁਵੰਧ ਸੁਹਾਗਣੀ ਪਿਰ ਪਾਇਆ ਗੁਣ ਤਾਸ, ਲੇਫ ਨਿਹਾਲੀ ਪਟਕੀ ਤਾਪੜ ਅੰਗ ਬਣਾਏ, ਫਿਰ ਮੋਤੀ ਡੋਹਾਗਣੀ ਤਿੰਨ ਡੁੱਖੀ ਰਹਿਣ ਵਿਖਾਏ, ਕੀਤੀ ਚੱਖੋ ਸਾਡੜੇ ਕੀਤੀ ਵੇਸ ਕਰਿਓ, ਫਿਰ ਬਿਨ ਜੋਬਨ ਬਾਦ ਗਯਮ ਵਾਂਡੀ ਚੂਰੇਂਦੀ ਚੂਰੇਓ, ਸੱਚੇ ਸੰਦਾ ਸਦੜਾ ਸੁਣੀਏ ਗੁਰ ਵਿਚਾਰ, ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ, ਗਿਆਨੀ ਅੰਜਨ ਸੱਚ ਕਾ ਦੇਖੇ ਦੇਖਣ ਹਾਰ, ਗੁਰਮੁਖ ਬੂਝੇ ਜਾਣੀਏ ਹੋਮੇ ਗਰਭ ਨਿਵਾਰ, ਤੋ ਪਾਵਨ ਤੋ ਜਿਹੀਆਂ ਮੂੰਹ ਜਿਹੀਆਂ ਕੀਤੀ ਆਹ, ਨਾਨਕ ਨਾਉ ਨਾ ਵਿਛੜੈ ਤਿੰਨ ਸੱਚੇ ਰਤੜੀਆਹ, ਮਾਰੂ ਮਹੱਲਾ ਪਹਿਲਾ ਨਾ ਪੈਣਾ ਭਰਜਾਈਆਂ, ਨਾ ਸੇ ਸੱਸੜੀਆਂ।

ਪਵਥ ਕੀ ਗੁਰ ਪਿਰ ਮੇਲਮ ਦਿੱਤਮ ਮਿਲਾਏ ਅਰਹਾਓ। ਸੂਫੀ ਨਾਨੀ ਮਾਸੀਆਂ ਦੇਰ ਜਿਠਾਨੜੀਆ ਆਵਨ ਮੰਜਨ ਨਾ ਰਹਿਣ ਪੂਰ ਪਰੇ ਪਈਆ। ਮਾਮੇ ਤੈ ਮਾਂ ਮਾਣੀਆਂ ਭਾਇਰ ਬਾਪ ਨਾ ਮਾਓ, ਸਾਧ ਲੱਡੇ ਤਿੰਨ ਨਾਠੀਆਂ ਪੀੜ ਕਣੀ ਦਰੀਆਓ। ਸਾਚੋ ਰੰਗ ਰੰਗਾਵਲੋ ਸਖੀ ਹਮਾਰੋ ਕੰਤ, ਸਚ ਵਿਛੋੜਾ ਨਾ ਥੀਏ ਸੋ ਸੋ ਰੰਗ ਰਵੰਤ। ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸਿਉ ਨੇ ਹੋ, ਸਾਤਨ ਕੰਤ ਪਛਾਣਿਆ ਸੁਖ ਸੁੱਤੀ ਨਿਸ ਡੇਹ। ਪੱਤਣ ਕੂਕੇ ਪਾਤਣੀ ਵੰਯੋ ਤਰੁਕ ਵਿਲਾੜ, ਪਾਰ ਪਵੰਦੜੇ ਡਿੱਠ ਮੈਂ ਸਤਿਗੁਰ ਬੋਹਿਤ ਚਾੜ। ਇਕ ਨੀ ਲੱਦਿਆ ਇਕ ਲੱਦ ਗਏ ਇਕ ਪਾਰੇ ਪਰ ਨਾਲ, ਜਿੰਨੀ ਸੱਚ ਵਣਜਿਆ ਸੇ ਸੱਚੇ ਭਵ ਨਾਲ। ਨਾ ਹਮ ਚੰਗੇ ਆਖੀਏ ਬੁਰਾ ਨਾ ਦਿਸਦਾ ਕੋਏ, ਨਾਨਕ ਹਉਮੈ ਮਾਰੀਏ ਸੱਚੇ ਜਿਹੜਾ ਸੋਏ। ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ, ਨਾ ਜਾਣਾ ਸਿਆਣਾ ਸਦਾ ਸਾਹਿਬ ਕੇ ਰੰਗੇ ਰਾਤਾ, ਅਨ ਦਿਨ ਨਾਮ ਵਖਾਣਾ। ਬਾਬਾ ਮੂਰਖ ਹਾਂ ਨਾਵੇ ਬਲ ਜਾਓ, ਤੂੰ ਕਰਤਾ ਤੂੰ ਦਾਨਾ ਬੀਨਾ ਤੇਰੇ ਨਾਮ ਤਰਾਓ ਰਹਾਓ। ਮੂਰਖ ਸਿਆਣਾ ਏਕ ਹੈ ਏਕ ਜੋਤ ਦੋਇ ਨਾਓ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਓ। ਗੁਰਦੁਆਰੇ ਨਾਓ ਪਾਈਏ ਬਿਨ ਸਤਿਗੁਰ ਪੱਲੇ ਨਾ ਪਾਏ, ਸਤਿਗੁਰ ਕੇ ਭਾਣੇ ਮਨ ਵਸੇ ਤਾਂ ਆਏ ਨਿਸਰਹਿ ਲਿਵਲਾਏ। ਅਰਾਜੰ ਰੰਗੰ ਰੂਪੰ ਮਾਲੰ ਜੋ ਬੰਤੇ ਜੂਵਾਰੀ, ਹੁਕਮੀ ਬਾਧੇ ਪਾਸੇ ਖੇਲੇ ਚੌਪੜ ਏਕਾ ਸਾਰੀ। ਜਗ ਚਤਰ ਸਿਆਣਾ ਪਰਮ ਭੁਲਾਣਾ, ਨਾਉ ਪੰਡਿਤ ਪੜੇ ਗਾਵਾਰੀ। ਨਾਉ ਵਿਸਾਰੇ ਵੇਦ ਸਮਲ ਹੈ ਬਿਦ ਪੂਲੇ ਲੇਖਾਰੀ। ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿਰੇ ਕਜਲ ਝਰੇ, ਇਹ ਸੰਸਾਰ ਤਸੇ ਕੀ ਕੋਠੀ ਜੋ ਪੈਸੇ ਸੋ ਗਰਭ ਜਰੈ। ਰਈ ਤਰਾ ਜੇ ਕਾਂ ਸਬਾਏ ਦੋ ਅੰਤਰ ਸੋ ਜਾਸੀ, ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲੱਖ ਨਿਵਾਸੀ। ਮਾਰੂ ਮਹੱਲਾ ਤੀਜਾ ਕਾਰ ਪੰਜਵਾਂ ਅਸ਼ਟਪਦੀ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜਿਸ ਨੂੰ ਪ੍ਰੇਮ ਮਨ ਵਸਾਏ, ਸਾਚੇ ਸ਼ਬਦ ਸਹਿਜ ਸੁਭਾਏ। ਇਹ ਆਵੇਦਨ ਸੋਈ ਜਾਣੇ ਅਵਰ ਕੇ ਜਾਣੇ ਕਾਰੀ ਜੀਓ, ਆਪੇ ਮੇਲੇ ਆ ਮਿਲਾਏ।

ਤੋ ਜੋਗੀ ਇਹ ਜੁਗਤ ਪਛਾਣ ਹੈ, ਗੁਰ ਕੇ ਸ਼ਬਦ ਵਿਚਾਰੀ ਜੀਓ, ਸੰਜੋਗੀ ਤਨ ਪਰ ਮੇਲਾ ਹੋਵੇ, ਗੁਰਮਤ ਵਿਚੋਂ ਦੁਰਮਤ ਖੋਵੇ, ਰੰਗ ਸਿਉ ਨਿਧ ਰਲੀਆ ਮਾਣ ਹੈ, ਆਪਣੇ ਕੰਤ ਪਿਆਰੀ ਜੀਓ, ਸਤਿਗੁਰ ਬਾਜੋਂ ਵੈਦ ਨਾ ਕੋਈ, ਆਪੇ ਆਪ ਨਿਰੰਜਨ ਸੋਈ, ਸਤਿਗੁਰ ਮਿਲੇ ਮਰੇ ਮੰਦਾ, ਹੋਵੇ ਗਿਆਨ ਵਿਚਾਰੀ ਜੀਓ, ਇਹੋ ਸ਼ਬਦ ਸਾਰਸ ਨੂੰ ਲਾਏ, ਗੁਰਮੁਖ ਤਿਸਨਾ ਭੁੱਖ ਗਵਾਏ, ਆਪਣ ਲੀਆ ਕਿਛੂ ਨਾ ਪਾਈਏ, ਕਰ ਕਿਰਪਾ ਕਲ ਧਾਰੀ ਜੀਓ, ਆਗਮ ਨਿਗਮ ਸਤਿਗੁਰੂ ਦਿਖਾਇਆ, ਕਰ ਕਿਰਪਾ ਆਪਣੇ ਕਰ ਆਇਆ, ਅੰਜਨ ਮਾਹੇ ਨਿਰੰਜਨ ਜਾਤਾ, ਜਿਨ ਕਉ ਨਦਰ ਤੁਮਾਰੀ ਜੀਓ, ਗੁਰਮੁਖ ਹੋਵੇ ਸੋ ਤਦ ਪਾਏ, ਆਪਣਾ ਆਪ ਵਿਚੋਂ ਗਵਾਏ, ਸਤਿਗੁਰ ਬਾਜੋਂ ਸਭ ਤੰਦ ਕਮਾਵੇ, ਵੇਖੋ ਮਨ ਵਿਚਾਰੀ ਜੀਓ, ਇਕ ਪ੍ਰਮ ਭੁੱਲੇ ਫਿਰੇ ਅਹੰਕਾਰੀ, ਇਕ ਨਾ ਗੁਰਮੁਖ ਹੋਮੇ ਮਾਰੀ, ਸੱਚੇ ਸ਼ਬਦ ਰਤੇ ਬੈਰਾਗੀ, ਹੋਰ ਪਰਮ ਭੁੱਲੇ ਗਾਵਾਰੀ ਜੀਓ, ਗੁਰਮੁਖ ਜਿਨੀ ਨਾਮ ਨ ਪਾਇਆ, ਮਨਮੁਖ ਬਿਰਥਾ ਜਨਮ ਗਵਾਇਆ, ਅੱਗੇ ਵਿਣ ਨਾਵੇ ਕੋ ਬੇਲੀ ਨਾਹੀ, ਪੂਜੇ ਗੁਰ ਵਿਚਾਰੀ ਜੀਓ, ਅੰਮ੍ਰਿਤ ਨਾਮ ਸਦਾ

ਕਰ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲੱਖ ਚੌਰਾਸੀ ਭਰਮਤੇ ਭਰਮਤੇ ਦੁਰਲਭ ਜਨਮ ਅਵਪਾਇਓ ਤੇਰੇ ਮੂੜੇ ਤੂੰ ਹੋਛੇ ਰਸਲ ਬਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸੁ ਉਰਜਾਇਓ ਰਹਾਓ ਰਤਨ ਜਵੇ ਹਰ ਬੰਜਨ ਆਇਓ ਕਾਲਰ ਲਾਲ ਚਲਾਇਓ ਜੇ ਕਰਮ ਤੁ ਰਹਿ ਨਾ ਬਸਨਾ ਤੋ ਕਰ ਚੀਤਨ ਆਇਓ ਅਟਲ ਅਖੰਡ ਪ੍ਰਾਣ ਸੁਖਦਾਈ ਇੱਕ ਨਿਮਕ ਨਹੀਂ ਤੁਜ ਗਾਇਓ ਜਾ ਜਾਣਾ ਸੋ ਥਾਨ ਸਾਰਿਓ ਇੱਕ ਨਿਮਕ ਨਹੀਂ ਮਨ ਲਾਇਓ ਪੁੱਤਰ ਕਲੱਤਰ ਗ੍ਰਹਿ ਦੇਗ ਸਮਗਰੀ ਇਸ ਹੀ ਮੈਂ ਉਰਜਾਇਓ ਜਿਤ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ਜੋ ਪਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਤੇ ਆਇਓ ਮਾਰੂ ਮਹੱਲਾ ਪੰਜਵਾਂ ਕਾਰ ਅਨੁਗ੍ਰਹ ਰਾਖ ਲੀਨੋ ਪਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੇ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰ ਜਾਮੀ ਜਾਨ ਰਖਾਓ ਸੰਸਾਰ ਸਾਗਰ ਜਿਨ ਉਪਾਇਓ ਸਰਣ ਪ੍ਰਭ ਕੀ ਗਹੀ

ਬੇਕਾਰ ਸੁਕ੍ਰਿਤ ਸੰਗ ਲਗਨ ਸਭ ਸੁਖ ਛਤਰ ਮਿੱਤਰ ਸਤਰ ਨਾ ਕਛੂ ਜਾਨ ਸਰਬ ਜੀ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਵਿਨਾਸ ਪਵਿੱਤਰ ਅਪਵਿੱਤਰ ਹੈ ਕਰਨ ਲਾਗੇ ਮਨ ਨਾ ਪਿਓ ਵਿਖਾਤ ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ਜਹਾਂ ਸਾਕਸ਼ ਤਹਾਂ ਲਾਗਿਓ ਤਿਲ ਨਾ ਸੰਕਾ ਮਾਨ ਤੋ ਪਹਾਏ ਅਪਹਾਏ ਜੋ ਨਿਵਟੇ ਆਵੇ ਸੀਤ ਤੱਕ ਆ ਜਾਏ ਆਪ ਪਰ ਕਾ ਕਛ ਨਾ ਜਾਣੇ ਸਦਾ ਸਹਿਜ ਸੁਪਾਏ ਚਰਨ ਸਰਨ ਸਨਾਤਿਓ ਮਾਨ।

ਨੀਕਾ ਤਾਮ ਕ੍ਰੋਧ ਲੋਭ ਤਿਆਗਣਾ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਲਾਗਣਾ ਲਾਗਣ ਨੀਕਾ ਗੁਰ ਚਰਣੀ ਮਨ ਲਾਗਣਾ ਇਹ ਬਿਧ ਤਿਸੇ ਪ੍ਰਾਪਤੇ ਜਾ ਕੇ ਮਸਤਕ ਭਾਗਣਾ ਕਹੋ ਨਾਨਕ ਤਿਸ ਸਭ ਕੁਛ ਨੀਕਾ ਜੋ ਪ੍ਰਭ ਕੀ ਸਰਨਾਗਣਾ ਮਾਰੂ ਮਹੱਲਾ ਪੰਜਵਾਂ ਆਓ ਜੀ ਤੂੰ ਆਓ ਹਮਾਰੇ ਹਰ ਜਸ ਸ੍ਰਵਣ ਸੁਨਾਵਣਾ ਰਹਾਓ ਤੁਧ ਆਪਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗਾਵਨਾ ਸੰਤ ਕਿਰਪਾ ਤੇ ਹਿਰਦੇ ਵਸ ਦੂਜਾ ਪਾਓ ਮਿਟਾਵਨਾ ਭਗਤ ਦਇਆ ਤੇ ਬੁੱਧ ਪਰਗਸ ਦੁਰਮਤ ਦੂਖ ਤਜਾਵਨਾ ਦਰਸ਼ਨ ਭੇਟਤ ਹੋਤ ਪੁਨੀਤਾ ਪੁਨਰਪ ਗਰਭ ਨਾ ਪਾਵਨਾ ਨੌ ਨਿਧ ਰਿਧ ਸਿਧ ਪਾਈ ਜੋ ਤੁਮਰੇ ਮਨ ਭਾਵਨਾ ਸੰਤ ਬੇਰਾ ਮੈਂ ਥਾਉ ਨਾ ਕੋਈ ਅਵਰ ਨਾ ਸੂਝੇ ਜਾਵਨਾ ਮੋਏ ਨਿਰਗੁਣ ਕੋ ਕੋਈ ਨਾ ਰੱਖੇ ਸੰਤਾਂ ਸੰਗ ਸੁਮਾਵਨਾ ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮੱਧੇ ਹਰ ਹਰ ਰਾਵਨਾ ਮਾਰੂ ਮਹੱਲਾ ਪੰਜਵਾਂ ਜੀਵਨਾ ਸਫਲ ਜੀਵਨ ਸੁਣ ਹਰ ਹਰ ਜਪ ਸਾ ਜੀਵਨਾ ਅਰਹਾਓ ਪੀਵਨਾ ਜਿਤ ਮਨ ਆਗਾਵੇ ਨਾਮ ਅੰਮ੍ਰਿਤ ਰਸ ਪੀਵਨਾ ਖਾਵਨਾ ਜਿਤ ਭੂਖ ਨਾ ਲਾਗੇ ਸੰਤੋਖ ਸਦਾ ਤ੍ਰਿਪਤੀਵਨਾ ਪਹਿਨਣਾ ਰੱਖ ਪਦ ਪਰਮੇਸ਼ਰ ਫਿਰ ਨਾਂਗੇ ਨਹੀਂ ਥੀਵਨਾ ਪੋਗਨਾ ਮਨ ਮੱਧੇ ਹਾਰਸ ਸੰਤ ਸੰਗਤ ਮੈਂ ਲੀਵਨਾ ਬਿਨ ਤਾਗੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸੀਵਨਾ ਮਾਤਿਆ ਹਰ ਰਸ ਮੈਂ ਰਾਤੇ ਬਹੁੜ ਨਾ ਕਭੂ ਔਖੀਵਨਾ ਮਿਲਿਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾ ਜਿਸ ਦੀਵਨਾ ਸੁਖ ਨਾਨਕ ਸੰਤਨ

ਨਾਲ ਸਤਿਗੁਰ ਪ੍ਰਸਾਦ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮਹੰਤਾ ਦੋਉ ਬਵਸਥਾ ਤੇ ਜੋ ਮੁਕਤਾ ਤੋਈ ਸੁਹੇਲਾ ਪਾਲੀਏ ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਧਾ ਬਹੁਤ ਵੇਦ ਪਾਠ ਸਭ ਸੋਧਾ ਦੇਹੀ ਮੈਂ ਜੋ ਰਹੇ ਅਲਿਪਤਾ ਇਸ ਜਨ ਕੀ ਪੂਰਨ ਖਾਲੀਏ ਜਾਗਤ ਸੂਤਾ ਪਰਮ ਵਿਗੂਤਾ ਬਿਨ ਗੁਰਮੁਕਤ ਨਾ ਹੋਈਏ ਮੀਤਾ ਸਾਧ ਸੰਗ ਟੁੱਟੇ ਹੋ ਬੰਧਨ ਏਕੋ ਏਕ ਨਿਹਾਲੀਏ ਕਰਮ ਕਰੇ ਤਾਂ ਬੰਧਾ ਨਹਿ ਕਰੇ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰਪ੍ਰਸਾਦ ਸੁਖ ਦੁਖ ਸੁਮ ਜਾਣੇ ਕੜਕੜ ਰਾਮ ਹੇ ਆਲੀਏ ਸੰਸਾਰੇ ਮੈਂ ਸਹਿਸਾ ਵਿਆਪੇ ਆਕਾਥ ਕਥਾ ਅਗੋਚਰ ਨਹੀਂ ਜਾਪੇ ਜਿਸੇ ਬੁਝਾਏ ਸੋਈ ਬੂਝੇ ਉਹ ਬਾਲਕ ਵਾਂਗੀ ਪਾਲੀਏ ਛੋੜ ਬਹਿ ਤੋ ਛੂਟੇ ਨਾਹੀ ਜਾਓ ਸਿੰਚੇ ਤੋ ਪਉ ਮਨ ਮਾਹੀ ਇਹ ਸੀ ਮੈਂ ਜਿਸ ਕੀ ਪਤ ਰੱਖੇ ਤੇ ਸਾਧੂ ਚੌਰ ਟਾਲੀਏ ਜੋ ਸੂਰਾ ਤਿਸ ਹੀ ਹੋਏ ਮਰਣਾ ਜੋ ਪਾਗੇ ਤਿਸ ਜੋ ਨੀ ਫਿਰਣਾ ਜੋ ਵਰਤਾਏ ਸੋਈ ਫਰਮਾਨੇ ਬੁਝ ਹੁਕਮੇ ਦੁਰਮਤ ਜਾਲੀਏ ਜਿਤ ਜਿਤ ਲਾਭ ਹੈ ਤਿਤ ਤਿਤ ਲਗਣਾ ਕਰ ਕਰ ਵੇਖੇ ਆਪਣੇ ਜਚਨਾ ਨਾਨਕ ਕੇ ਪੂਰਨ ਸੁਖਦਾਤੇ ਤੂੰ ਦੇ ਤਾਂ ਨਾਮ ਸੰਭਾਲੀਏ ਮਾਰੂ ਮਹੱਲਾ ਪੰਜਵਾਂ ਬਿਰਖ ਹੇਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਹਸਤ ਅਧੋਧ ਪਇਆ ਉੜ ਚੱਲੇ ਜਿਉ ਜਿਉ ਔਧ ਵਿਖਾਣੀਆਂ ਪਾਪ ਕਰਿੱਦੜ ਸਰ ਪਰ ਮੁੱਠੇ ਅਜਰਾਈਲ ਫੜੇ ਫੜ ਕੁੱਠੇ ਦੋਜਕ ਪਾਏ ਸਿਰਜਣ ਹਾਰੇ ਲੇਖਾ ਮੰਗੇ ਬਾਣੀਆਂ ਸੰਗ ਨ ਕੋਈ ਪਈਆ ਬੇਬਾ ਮਾਲ ਜੋਬਨ ਤਨ ਛੋੜ ਵੰਜੇਸਾ ਕਰਨ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜਿਉ ਕਾਣੀਆਂ ਖੁਸ ਖੁਸ ਲੈਂਦਾ ਵਸਤ ਪਰਾਈ ਵੇਖੇ ਸੁਣੇ ਤੇਰੇ ਨਾਲ ਖੁਦਾਈ ਦੁਨੀਆਂ ਲੱਭ ਪਿਆ ਖਾਦ ਅੰਦਰ ਅਗਲੀ ਗੱਲ ਨਾ ਜਾਣੀਆਂ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਜਿਨ ਕੀਤਾ ਤਸੇ ਨਾ ਜਾਣੀ ਅੰਧਾ ਤਾਂ ਦੁਖ ਸਹੇ ਪੁਰਾਣੀਆਂ ਖਾਲਕ ਥਾਵ ਉੱਲਾ ਮੁੱਠਾ ਦੁਨੀਆਂ ਖੇਲ ਬੁਰਾ ਰੁੱਠ ਤੁੱਠਾ ਛਿਦਕ ਸਬੂਰੀ ਸੰਤਨ ਮਿਲੇ ਹੋ ਵਤੇ ਆਪਣ ਪਾਣੀਆਂ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਢੇ ਇੱਕ ਲਹਿਰ ਵੇ ਆਪੇ ਜਿਉ ਨਚਾਏ ਤਿਉ ਤਿਉ ਨੱਚਣ ਛੇ ਸਿਰ ਕਿਰਤ ਵਿਹਾਣੀਆਂ ਮੇਰ ਕਰੇ ਤਾਂ ਖਸਮ ਧਿਆਈ ਸੰਤਾਂ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾਨ ਨਾਨਕ ਕਹੋ ਗੁਣ ਗੀਤਾ ਨਿਤ ਵਖਾਣੀਆਂ ਮਾਰੂ ਸੋਲਹੇ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਚਾ ਸਚ ਸੋਈ ਅਵਰ ਨਾ ਕੋਈ ਜਿਨ ਸਿਰ ਜੀ ਤਿਨ ਹੀ ਫੁਨ ਗੋਈ ਜਿਉ ਪਾਵੇ ਤਿਉ ਰੱਖ ਹੋ ਰਹਿਣਾ ਤੁਮ ਸੁ ਕਿਆ ਮੁਕਰਾਈ ਹੈ ਆਪਿਓ ਪਾਏ ਆਪ ਖਪਾਏ ਆਪੇ ਸਿਰ ਸਿਰ ਤੰਦ

ਆਪੇ ਪੌਣ ਪਾਣੀ ਬੈਸੰਤਰ ਆਪੇ ਮੇਲ ਮਿਲਾਈ ਹੈ ਆਪੇ ਸਾਸੂਰਾ ਪੂਰੋ ਪੂਰਾ ਆਪੇ ਗਿਆਨ ਧਿਆਨ ਗੁਰਸੂਰਾ ਕਾਲ ਜਾਲ ਜਮ ਜੋਏ ਨਾ ਸਕੈ ਸਾਚੇ ਸੁਨ ਮਿਲਾਈ ਹੈ ਆਪੇ ਪੁਰਖ ਆਪੇ ਹੀ ਨਾਰੀ ਆਪੇ ਪਾਸਾ ਆਪੇ ਸਾਰੀ ਆਪੇ ਪਿੜ ਬਾਂਧੀ ਜਗ ਖੇਲੇ ਆਪੇ ਕੀਮਤ ਪਾਈ ਹੈ ਆਪੇ ਭਾਵਰ ਫੁੱਲ ਫਲ ਤਰਵਰ ਆਪੇ ਜਲ ਤਲ ਸਾਗਰ ਸਰਵਰ

ਅਧ ਜੁਗਾਦ ਅਨਾਹਤ ਅਨਦਿਨ ਖੜ ਕਰ ਸ਼ਬਦ ਰਜਾਈ ਹੈ ਆਪੇ ਰਤਨ ਅਨੂਪ ਅਮੋਲੋ ਆਪੇ ਪਰਖੇ ਪੂਰਾ ਤੋਲੋ ਆਪੇ ਕਿਸ ਹੀ ਕਸ ਬਖਸੇ ਆਪੇ ਦੇ ਲੈ ਭਾਈ ਹੈ ਆਪੇ ਤਨਖੇ ਆਪੇ ਸਰਬਾਣਾ ਆਪੇ ਸੁਰ ਸਰੂਪ ਸਿਆਣਾ ਹੈ ਤਾ ਵਗਤਾ ਸੁਨਤਾ ਸੋਈ

ਵਾਲਾ ਸਰਬ ਜੀਆਂ ਜਗਜੋਤ ਤੁਮਾਰੀ ਜੈਸੀ ਪ੍ਰਫੁਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਪੋ ਤਾੜੀ ਲਾਈ ਹੈ ਖਾਣੀ ਬਾਣੀ ਤੁਝੇ ਸਮਾਣੀ ਜੋ ਦੀਸੇ ਸਭ ਆਵਣ ਜਾਣੀ ਚੇਈ ਸਾ ਸੱਚੇ ਵਾਪਾਰੀ ਸਤਿਗੁਰ ਬੂਝ ਬੁਝਾਈ ਹੈ ਸ਼ਬਦ ਬੁਝਾਏ ਸਤਿਗੁਰ ਪੂਰਾ

ਸਾਬਦ ਸਹਿਜ ਰਸ ਅੰਤਰ ਮਨ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਪਾਏ ਮਨ ਭਾਈ ਹੈ ਆਪ ਨਿਰਾਲਮ ਗੁਰਗਮ ਗਿਆਨਾ ਜੋ ਦਿਸੇ ਤੁਝ ਮਾਏ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮੈਂ ਦੀਜੇ ਨਾਮ ਵਡਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਧਰਤੀ ਤੌਲ ਆਕਾਸੰ ਆਪੇ ਸਾਚੇ ਗੁਣ ਪਰਗਾਸੰ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ ਜਿਸ ਕਰਣਾ ਸੋ ਕਰ ਕਰ ਵੇਖੈ ਕੋਈ

ਘਰ ਨਹੀਂ ਪਾਲੇ, ਤਾਇਆ ਨਗਰ ਟਹਿ ਟਹਿ ਟੇਰੀ, ਬਿਨ ਸਬਦੇ ਪਦ ਜਾਈ ਹੇ, ਗੁਰ ਤੇ ਬੂਝੇ ਤੇ ਪਵਣ ਸੂਝੇ, ਮਨਸਾ ਮਾਰ ਮਨੇ ਸੋ ਲੂਜੇ, ਜੋ ਤੋ ਸੇਵ ਹੈ ਸੇ ਤੁਝਗੀ ਜੇਹੇ, ਨਿਰਪੋ ਬਾਲ ਸਿਖਾਈ ਹੇ, ਆਪੇ ਸੁਰਗੁਮ

ਬੇਣੀ ਸੰਗਮ ਆੜਸੜ ਅੰਕ ਸਮਾਈ ਹੈ। ਆਪੇ ਸਿੱਧ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਬਹਿ ਅਦਲੀ।

ਪੁਰਾਣੀ ਪੂੰਜੀ ਸਾਚ ਸੱਚੇ ਗੁਣ ਗਾਵਾਂ ਮੈਂ ਤਰ ਹੋਰ ਨ ਕਾਈ ਹੈ ਜੁਗ ਜੁਗ ਸਾਚਾ ਹੈ ਪੀ ਹੋਸੀ ਕੌਣ ਨਾ ਮੂਆ ਕੌਣ

ਪੜਕਾਰੇ ਮਨਮੁਖ ਤੱਕੇ ਕੁੰਡਾ ਚਾਰੇ ਬਿਨ ਸਤਿਗੁਰ ਸੇਵੇ ਕਿਉਂ ਸੋ ਪਾਈਏ ਸੱਚੇ ਹੱਥ ਵਡਾਈ ਹੈ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਚ ਸ਼ਬਦ ਸੰਘਾਰੇ ਗਿਆਨ ਖੜਗ ਲਏ ਮਨਸੋ ਲੂਜੈ ਮਨਸਾ ਮਨੇ ਸੁਮਾਈ ਹੈ ਮਾਂ ਕੀ ਰਗਤ ਪਿਤਾ ਬਿੰਦ ਤਾਰਾ ਮੂਰਤ ਸੂਰਤ ਕਰ ਅਪਾਰਾ ਜੋਤ ਦਾਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ ਤੁਝ ਹੀ ਕੀਆ ਜੰਮਣ ਮਰਣਾ ਗੁਰ ਤੇ ਸਮਝ ਪੜੀ ਕਿਆ ਡਰਨਾ ਤੂੰ ਦਿਆਲ ਦਇਆ ਕਰ ਦੇਖੇ ਦੁੱਖ ਦਰਦ ਸਰੀਰ ਹੋ ਜਾਈ ਹੈ ਨਿਰਕਰ ਬੈਸ ਰਹੇ ਪੋਖਾਇਆ ਤਾਪਤ ਰਾਖੇ ਠਾਕ ਰਖਾਇਆ ਕਾਮਲ ਵਿਗਾਸ ਹਰੇ ਸਰ ਸੁਭਰ ਆਤਮ ਰਾਮ ਸਖਾਈ ਹੈ ਮਰਨ ਲਖਾਏ ਮੰਡਲ

ਜੋ ਜੁਗ ਵਿਰਲੀ ਗੁਰਮੁਖ ਜਾਤਾ, ਸਾਚਾ ਰਵ ਰਹੇ ਆ ਮਨ ਰਾਤਾ, ਇਸ ਕੀ ਓੜ ਗਹੀ ਸੋ ਪਾਇਆ, ਮਨ ਤਨ ਮੈਲ ਨ ਕਾਈ ਹੈ, ਜੀ ਬਰਸਾਇਣ ਸਾਚੇ ਰਾਤੀ, ਹਰ ਪ੍ਰਸੰਗੀ ਭਉ ਨਾ ਪ੍ਰਾਤੀ, ਸ੍ਰਵਣ ਸਰੋਤ ਰੱਜੇ ਗੁਰਬਾਣੀ, ਜੋਤੀ ਜੋਤ ਮਿਲਾਈ ਹੈ, ਰਖ ਰਖ ਪੈਰ ਤਰੇ ਪੋ ਧਰਣਾ, ਜਤ ਕਾ ਦੇਖੋ ਤੇਰੀ ਸਰਣਾ, ਦੋ ਸੁਖ ਦੇਹ ਤੂਹੇ ਮਨ ਭਾਵੇ, ਕੁਝ ਕੀ ਸੋ ਬਣ ਆਈ ਹੈ।

ਪ੍ਰਭ ਕੀ ਗਤ ਮਿਰ ਕੋਈ ਨਾ ਪਾਵੇ, ਜੇ ਕੋ ਵੱਡਾ ਕਹਾਏ ਵਡਾਈ ਖਾਵੇ, ਸਾਚੇ ਸਾਹਿਬ ਤੋਟ ਨਾ ਦਾਤੀ, ਸਗਲੀ ਤਨੇ ਉਪਾਈ ਹੈ, ਵੱਡੀ ਵਡਿਆਈ ਵੇ ਪਰਵਾਹੇ, ਆਪ ਉਪਾਏ ਦਾਨ ਸੁਮਾਹੇ, ਆਪ ਦਿਆਲ ਦੂਰ ਨਹੀਂ ਦਾਤਾ, ਮਿਲਿਆ ਸਹਿਜ ਰਜਾਈ ਹੈ, ਇੱਕ ਸੋਗੀ ਇੱਕ ਰੋਗ ਵੇ ਆਪੇ, ਜੋਗਜ ਕਰੇ ਸੋ ਆਪੇ ਆਪੇ, ਭਗਤ ਭਾਉ ਗੁਰ ਕੀ ਮਦ ਪੂਰੀ, ਅਣਗਲ ਸ਼ਬਦ ਲਖਾਈ ਹੈ, ਇੱਕ ਨੰਗੇ ਭੁੱਖੇ ਭਵੇ ਭਵਾਏ, ਇੱਕ ਹੜਕਰ ਮਰੇ ਨਾ ਕੀਮਤ ਪਾਏ, ਗਤ ਅਵਗਤ ਕੀ ਸਾਰ ਨ ਜਾਣੇ, ਬੂਝੇ ਸ਼ਬਦ ਕਮਾਈ ਹੈ, ਇੱਕ ਤੀਰਥ ਨਾਵੇ ਅੰਨ ਨਾ ਖਾਵੇ, ਇੱਕ ਅਗਨ ਜਲਾਵੇ ਦੇਖ ਪਾਵੇ, ਰਾਮ ਨਾਮ ਦਿਨ ਮੁਕਤ ਨਾ ਹੋਈ, ਕਿਰਤ ਪਾਰ ਲੰਘਾਈ ਹੈ, ਗੁਰਮਤ ਛੋਡੇ ਉਜੜ ਜਾਈ, ਮਨਮੁਖ ਰਾਮ ਨਾ ਜਪੇ ਅਵਾਈ, ਪਜ ਪਏ ਬੂਢੇ ਕੂੜ ਕਮਾਵੇ, ਕੂੜ ਕਾਲ ਬੈਰਾਈ ਹੈ, ਹੁਕਮੇ ਆਵੇ ਹੁਕਮੇ ਜਾਵੇ, ਬੂਝੇ ਹੁਕਮ ਸੋ ਸੱਚ ਸਮਾਵੇ, ਨਾਨਕ ਸੱਚ ਮਿਲੇ ਮਨ ਭਾਵੇ, ਗੁਰਮੁਖ ਕਾਰ ਕਮਾਈ ਹੈ, ਮਾਰੂ ਮਹੱਲਾ ਪਹਿਲਾ, ਆਪੇ ਕਰਤਾ ਪੁਰਖ ਵਿਧਾਤਾ, ਜਿਨ ਆਪੇ ਆਪ ਉਪਾਏ ਪਛਾਤਾ, ਆਪੇ ਸਤਿਗੁਰ ਆਪੇ ਸੇਵਕ, ਆਪੇ ਸ੍ਰਿਸ਼ਟ ਉਪਾਈ ਹੈ, ਆਪੇ ਨੇੜੇ ਨਾਹੀ ਦੂਰੇ, ਬੂਝੇ ਗੁਰਮੁਖ ਸੇਜਨ ਪੂਰੇ, ਤਿਨਕੀ ਸੰਗਤ ਅਹਿਨ ਸਲਾਹਾ, ਗੁਰ ਸੰਗਤ ਇਹ ਵਡਾਈ ਹੈ, ਜੋ ਜੋ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵੇ ਰਸਨ ਰਸੇਰੇ, ਉਸਤ ਕਰੇ ਪਰ ਦੁਖ ਦਾਲਦ, ਜਿਨ ਨਾਹੀ ਚਿੰਤ ਪਰਾਈ ਹੈ, ਓਏ ਜਾਗ ਰਹਿ ਨਾ ਸੂਤੇ ਦਿਸ ਹੈ, ਸੰਗਤ ਕੁਲ ਤਾਰੇ ਸਾਜ ਪਰਿਸ ਹੈ, ਕਲਮਲ ਮਾਇਲ ਨਹੀਂ ਤੇ ਨਿਰਮਲ, ਓਏ ਰਹਿ ਭਗਤ ਲਿਵਲਾਈ ਹੈ, ਬੂਝੋ ਹਰ ਜਨ ਸਤਿਗੁਰ ਬਾਣੀ, ਇਹੋ ਜੋਬਨ ਸਾਸ ਗਏ ਦੇਹ ਪੁਰਾਣੀ, ਆਜ ਕਾਲ ਮਰ ਜਾਈਗੇ ਪ੍ਰਾਣੀ, ਹਰ ਜਪ ਜਪ ਹਿਰਦੇ ਧਿਆਈ ਹੈ, ਛੋਡੋ ਪ੍ਰਾਣੀ ਕੂੜ ਕਬਾੜਾ, ਕੂੜ ਮਾਰੇ ਕਾਲ ਉਛਾੜਾ, ਸਾਹਿਦ ਕੂੜ ਪਚੇ ਮਨ ਹੋਮੈ, ਦੋ ਮਾਰਗ ਪਚੇ ਪਚਾਈ ਹੈ, ਛੋਡੋ ਨਿੰਦਾ ਤਤ ਪਰਾਈ, ਪੜ ਪੜ ਦੱਜੇ ਸਾਤਨ ਆਈ, ਮਿਲ ਸਹਿ ਸੰਗਤ ਨਾਮ ਸਲਾਹੋ, ਆਤਮ ਰਾਮ ਸਿਖਾਈ ਹੈ, ਛੋਡੋ ਕਾਮ ਕ੍ਰੋਧ ਬੁਰਿਆਈ, ਹੋਮੇ ਧੰਦ ਛੋਡੋ ਲੰਪਟਾਈ, ਸਤਿਗੁਰ ਸਰਨ ਪਰੋ ਤਾਂ ਉਭਰੋ, ਕਿਉ ਤਰੀਏ ਭਵਜਲ ਭਾਈ ਹੈ, ਆਗੇ ਬੇਮਲ ਨਦੀ ਅਗਨ ਵਿਖ ਝੇਲਾ, ਤਿੱਥੇ ਅਵਰ ਨਾ ਕੋਈ ਜੀਉ ਅਕੇਲਾ, ਪਹਾੜ ਪੜ ਅਗਨ ਸਾਗਰ ਦੇ ਲਹਿਰੀ, ਪੜ ਦੱਜੇ ਮਨ ਮੁਕਤਾਈ ਹੈ, ਗੁਰ ਪਏ ਮੁਕਤ ਦਾਨ ਦੇ ਭਾਣੇ, ਜਿਨ ਪਾਇਆ ਸੋਈ ਵਿਦ ਜਾਣੇ, ਜਿਨ ਪਾਇਆ ਤਿਨ ਪੁੱਛੋ ਭਾਈ, ਸੁਖ ਸਤਿਗੁਰ ਸੇਵ ਕਮਾਈ ਹੈ, ਗੁਰ ਬਿਨ ਉਰਜ ਮਰੇ ਬੇਕਾਰਾ, ਜਮ ਸਿਰ ਮਾਰੇ ਕਰੇ ਖੁਆਰਾ, ਵਾਧੇ ਮੁਕਤ ਨਾਹੀ ਨਰ ਨਿੰਦਕ, ਡੂਬੇ ਨਿੰਦ ਪਰਾਈ ਹੈ, ਬੋਲੋ ਸਾਜ ਪਛਾਣੋ ਅੰਦਰ, ਦੂਰ ਨਹੀਂ ਦੇਖੋ ਕਰਨ ਅੰਦਰ, ਬਿਘਨ ਨਾਹੀ ਗੁਰਮੁਖ ਤਰ ਤਾਰੀ, ਇਉ ਫੌਜਲ ਪਾਰ ਲੰਘਾਈ ਹੈ, ਦੇਹੀ ਅੰਦਰ ਨਾਮ ਨਿਵਾਸੀ, ਆਪੇ ਕਰਤਾ ਹੈ ਅਬਨਾਸੀ, ਨਾ ਜੀਉ ਮਰੇ ਨਾ ਮਾਰਿਆ ਜਾਈ, ਕਰ ਦੇਖੇ ਸ਼ਬਦ ਰਜਾਈ ਹੈ, ਉਹ ਨਿਰਮਲ ਹੈ ਨਾਹੀ ਅੰਧਿਆਰਾ, ਉਹ ਆਪੇ ਤਖਤ ਬਹੇ ਸਚਿਆਰਾ, ਸਾਹਿਦ ਕੂੜੇ ਬੰਧ ਪਵਾਈ ਹੈ, ਮਰ ਜਨਮ ਹੈ ਆਈ ਜਾਈ ਹੈ, ਗੁਰ ਕੇ ਸੇਵਕ ਸਤਿਗੁਰ ਪਿਆਰੇ, ਓਏ ਬੈਸੇ ਤਖਤ ਸੋ ਸ਼ਬਦ ਵਿਚਾਰੇ, ਤਤ ਲਹਿ ਅੰਤਰਗਤ ਜਾਣੇ, ਤਤ ਸੰਗਤ ਸਾਚ ਵਡਾਈ ਹੈ, ਆਪ ਤਰੇ ਜਨ ਪਿਤਰਾ ਤਾਰੇ, ਸੰਗਤ ਮੁਦ ਸੋ ਪਾਰ ਉਤਾਰੇ, ਨਾਨਕ ਤਿਸਕਾ ਲਾਲਾ ਗੋਲਾ, ਜਿਨ ਗੁਰਮੁਖ ਕਰ ਲਿਵਲਾਈ ਹੈ, ਮਾਰੂ ਮਹੱਲਾ ਪਹਿਲਾ, ਏਤੇ ਜੁਗ ਵਰਤੇ ਗੋਬਾਰ, ਤਾੜੀ ਲਾਈ ਅਪਰ ਅਪਾਰ, ਧੁੰਦੂ ਕਾਲ ਨਿਰਾਲਮ ਬੈਠਾ, ਨਾ ਤਦ ਤੰਦ ਪਸਾਰਾ ਹੈ, ਜੋ ਛੱਤੀ ਤਨੇ ਵਰਤਾਏ, ਜੁਤ ਪਾਣਾ ਤਵੇ ਚਲਾਏ, ਕਿਸੇ ਸਰੀਕ ਨ ਦਿਸੇ ਕੋਈ, ਆਪੇ ਅਪਰ ਅਪਾਰਾ ਹੈ, ਗੁਪਤੇ ਬੂਝੋ ਜੁਗ ਚਤ ਆਰੇ, ਘੜ ਘੜ ਵਰਤੇ ਉਧਰ ਮਝਾਰੇ, ਜੁਗ ਜੁਗ ਏਕਾ ਏਕੀ ਵਰਤ ਹੈ, ਕੋਈ ਬੂਝੇ ਗੁਰ ਵਿਚਾਰਾ ਹੈ, ਬਿੰਦ ਰਕਤ ਮਿਲ ਪਿੰਡ ਸਰੀਆ,
ਪੌਣ ਪਾਣੀ ਅਗਨੀ ਮਿਲ ਜੀ ਆ, ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੈ। ਗਰਭ ਕੁੰਡਲ ਮੈਂ ਉਰਦ ਧਿਆਨੀ, ਆਪੇ ਜਾਣੇ ਅੰਤਰ ਜਾਮੀ, ਸਾਸ ਸਾਸ ਸਤਨਾਮ ਸੰਭਾਲੇ, ਅੰਤਰ ਉਦਰ ਮਝਾਰਾ ਹੈ। ਚਾਰ ਪਦਾਰਥ ਲੈ ਜਗ ਆਇਆ, ਸਿਵ ਸਕਤੀ ਕਰ ਵਾਸਾ ਪਾਇਆ, ਏਕ ਵਸਾਰੇ ਤਾਂ ਪਿੜਹਾਰੇ ਅੰਦਲੇ।

ਆਹੇ ਪਰ ਜੋ ਬ੍ਰਹਮਰ ਜਾਏ ਕੇ ਕੀਜੈ ਮੇਰਾ ਮੇਰਾ ਕਰੋ ਬੀਜ ਮਾਇਆ ਕਾਰਨ ਰੋਏ ਵਗੂਚ ਹੈ ਤ੍ਰਿਗ ਜੀਵਨ ਸੰਸਾਰ ਆਹੇ ਕਾਲੀ ਹੂਫੁਨ ਤੋਲੇ ਆਏ ਵਿਣ ਨਾਵੇ ਗਤ ਗਿਆ ਗਵਾਏ ਦੁਰਮਤ ਅੰਧਲਾ ਬਿਰਸ ਬੇਨਸ ਮੂਠੇ ਰੋਏ ਪੁਕਾਰ ਆਹੇ ਆ ਵਿਚਾਰ ਨਾ ਰੋਵੇ ਕੋਈ ਸਤਿਗੁਰ ਮਿਲੇ ਤਾਂ ਸੋਝੀ ਹੋਈ ਬਿਨ ਗੁਰ ਬਜਰਕ ਪਾੜ ਨਾ ਖੁੱਲੇ ਸ਼ਬਦ ਮਿਲੇ ਨਿਸਤਾਰ ਆਹੇ ਬਿਰਧ ਪਿਆ ਤਨ ਚੀਜੇ ਦੇਹੀ ਰਾਮ ਨਾ ਜਪੀ ਅੰਤ ਸੁਨੇਹੀ ਨਾਮ ਸਾਰ ਚੱਲੇ ਮੋਹਿ ਕਾਲ ਹੈ ਦਰਗੇ ਝੂਠ ਖੁਵਾਰ ਆਹੇ ਨਾਮ ਸਾਰ ਚੱਲੇ ਕੂੜਿਆਰੋ ਆਵਤ ਜਾਤ ਪੜੇ ਸਿਰ ਚਾਰੋ

ਕੂੜਕਮਾਵੇ ਦੁਰਮਤ ਦਰ ਗਏ ਹਾਰਾ ਗੇ ਸਤਿਗੁਰ ਮਿਲੇ ਤਾਂ ਮਨੁਆ ਟੇਕੈ ਰਾਮ ਨਾਮ ਦੇ ਸਰਣ ਪਰੇਕੈ ਹਰ ਤਨ ਨਾਮ ਅਮੋਲਕ ਦੇਵੈ ਹਰ ਜਸ ਦਰਗੇ ਪਿਆਰਾ ਗੇ ਆਰਾਮ ਨਾਮ ਸਾਧੂ ਸਰਣਾਈ ਸਤਿਗੁਰ ਬਚਨੀ ਗਤਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਗੇ ਮਾਰੂ ਮਹੱਲਾ ਪਹਿਲਾ ਘਰ ਰਹੁ ਰੇ ਮਨ ਮੁਗਧ ਏਆਨੇ ਆਰਾਮ ਜਪੋ ਅੰਤਰਗਤ ਧਿਆਨੇ ਲਾਲਚ ਛੋੜ ਰਚੋ ਅਪਰੰਪਰ ਇਉ ਪਾਵੋ ਮੁਕਤ ਦੁਆਰਾ ਹੇ ਜਿਸ ਬਿਸਰੇ ਜਮ ਜੋ ਹੁਣ ਲੱਗ ਗਏ ਸਤਸੁਖ ਜਾਏ ਦੁਖ ਆਪੁਨ ਆਗੇ ਆਰਾਮ ਨਾਮ ਜਾ ਗੁਰਮੁਖ ਜੀੜੇ ਇਉ ਪਰਮ ਤਤ ਵਿਚਾਰਾ ਹੇ ਹਰ ਹਰ ਨਾਮ ਜਪੋ ਰਸ ਮੀਠਾ ਗੁਰਮੁਖ ਹਰਸ ਅੰਤਰ ਡੀਠ ਪੈਨ ਸਰਾਮ ਰਹੋ ਰੰਗ ਰਾਤੇ ਇਉ ਜਬ ਤਬ ਸੰਜਮ ਸਾਰਾ ਹੇ ਆਰਾਮ ਨਾਮ ਗੁਰਬਚਨੀ ਬੋਲੋ ਸੰਤ ਸਭਾਵੇਂ ਇਵਰਸ ਟੋਲੋ ਗੁਰਮਤ ਖੋਜ ਲਾਹੋ ਕਰ ਆਪਣਾ ਬੌੜਨਾ ਗਰਬ ਮਝਾਰਾ ਗੇ ਸਤ ਤੀਰਥ ਨਾਵੋ ਹਰ ਗੁਣ ਗਾਵੋ ਸਤ ਵਿਚਾਰੋ ਹਰ ਲਿਵ ਲਾਵੋ ਅੰਤ ਕਾਲ ਜੋ ਜੋਏ ਨਾ ਸਕ ਹਰ ਬੋਲੋ ਰਾਮ ਪਿਆਰਾ ਗੇ ਸਤਿਗੁਰ ਪੁਰਖ ਦਾਤਾ ਵਰਦਾਨਾ ਜਿਸ ਅੰਤਰ ਸਾਚ ਸੋ ਸ਼ਬਦ ਸੁਵਾਣਾ ਜਿਸ ਕੋ ਸਤਿਗੁਰ ਮੇਲ ਮਿਲਾਏ ਇਸ ਚੂਕਾ ਜਮ ਪੈ ਭਾਰਾ ਹੈ ਪੰਜ ਤਤ ਮਿਲਕਾ ਆ ਕੀਨੀ ਇਸਮੈ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈ ਗੇ ਸ਼ਬਦ ਵਿਚਾਰਾ ਹੈ ਸਤ ਸੰਤੋਖ ਰਹੋ ਜਨ ਭਾਈ ਖੇਮਾ ਗਹੋ ਸਤਿਗੁਰ ਸਰਣਾਈ ਆਤਮ ਚੀਨ ਪਰ ਆਤਮ ਚੀਨੋ ਗੁਰਸੰਗਤ ਇਉ ਨਿਸਤਾਰਾ ਹੈ ਸਾਹਿਦ ਕੂੜ ਕਪਟ ਮੈਂ ਟੇਕਾ ਤੈਨਸ ਨਿੰਦਾ ਕਰੇ ਅਨੇਕਾ ਬਿਨ ਸਿਮਰਨ ਆਵੇ ਫੁਨ ਜਾਵੇ ਗਰਭ ਜੋ ਨੀ ਨਰਕ ਮਝਾਰਾ ਹੈ ਸਾਗਤ ਜਮ ਕੀ ਕਾਣ ਨਾ ਚੁੱਕੈ ਜਮ ਕਾ ਡੰਡ ਨਾ ਕਬਹੂ ਮੁਕੈ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਫਰਿਓ ਪਾਰ ਅਫਾਰਾ ਹੈ ਬਿਨ ਗੁਰ ਸਾਗਤ ਕਹੋ ਕੋ ਤਰਿਆ ਹੋਮੇ ਕਰਤਾ ਪਵਜਲ ਪਰਿਆ ਬਿਨ ਗੁਰ ਪਾਰ ਨਾ ਪਾਵੇ ਕੋਈ ਹਰ ਜਪਗੇ ਪਾਰ ਉਤਾਰਾ ਹੈ ਗੁਰ ਕੀ ਦਾਤ ਨਾ ਮਿਟੇ ਕੋਈ ਜਿਸ ਬਖਸੇ ਤੇ ਤਾਰੇ ਸੋਈ ਜਨਮ ਮਰਨ ਦੁੱਖ ਨੇੜ ਨਾ ਆਵੇ ਮਨ ਸੁਪ੍ਰਭ ਅਪਰ ਅਪਾਰਾ ਹੈ ਗੁਰ ਤੇ ਪੂਲੇ ਆਵ ਹੋ ਜਾਵ ਹੋ ਜਨਮ ਮਰੋ ਫੁਨ ਪਾਪ ਕਮਾਵ ਹੋ ਸਾਗਤ ਮੂੜ ਅਚੇਤਨਾ ਚੇਤ ਹੈ ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੇ ਜਿਨ ਦਾਤੇ ਦੀਏ ਕਿਸ ਕੋ ਦੋ ਦੇ ਤੂੰ ਪ੍ਰਾਣੀ ਤੋ ਆਪਣਾ ਕੀਆ ਕਰਾਰਾ ਗੇ ਹੋਮੇ ਮਮਤਾ ਕਰਦਾ ਆਇਆ ਆਸਾ ਮਨਸਾ ਬੰਧ ਚਲਾਇਆ ਮੇਰੀ ਮੇਰੀ ਕਰਤ ਕਿਆਲੇ ਚਾਲੇ ਬਿਗਲਾ ਦੇ ਸ਼ਾਰ ਬਿਕਾਰਾ ਗੇ ਹਰ ਕੀ ਪਗਤ ਕਰੋ ਜਨ ਭਾਈ ਅਕਾਤ ਕਥੋ ਮਨ ਮਨੇ ਸਮਾਈ ਉੜ ਚਲਤਾ ਠਾਕ ਰੱਖੋ ਕਰ ਆਪਣੇ ਦੋ ਕਾਟੇ ਕਾਟਣ ਹਾਰਾ ਗੇ ਹਰ ਗੁਰ ਪੂਰੇ ਕੀ ਓੜ ਪਰਾਤੀ ਗੁਰਮੁਖ ਹਰ ਲਿਓ ਗੁਰਮੁਖ ਜਾਤੀ ਨਾਨਕ ਰਾਮ ਨਾਮ ਮਤ ਊਤਮ ਹਰ ਵਗਸੇ ਪਾਰ ਉਤਾਰਾ ਗੇ ਮਾਰੂ ਮਹੱਲਾ ਪਹਿਲਾ ਸਰਣ ਪਰੇ ਗੁਰਦੇਵ ਤੁਮਾਰੀ ਤੂੰ ਸਮਰੱਥ ਦਿਆਲ ਮੋਰਾਰੀ ਤੇਰੇ ਚੋਜ ਨਾ ਜਾਣੇ ਕੋਈ ਤੂੰ ਪੂਰਾ ਪੁਰਖ ਬਿਧਾਤਾ ਗੇ ਤੂੰ ਆਦ ਜੁਗਾਦ ਕਰੇ ਪ੍ਰਤਪਾਲਾ ਕਾੜਕੜ ਰੂਪ ਅਨੂਪ ਦਿਆਲਾ ਜਿਉਂ ਤੁਧ ਪਾਵੇ ਤਿਵੇ ਚਲਾਵੇ ਸਭ ਤੇਰੋ ਕੀਆ ਕਮਾਤਾ ਹੈ ਅੰਤਰ ਜੋਤ ਭਲੀ ਜਗ ਜੀਵਨ ਸਭ ਕੜ ਭੋਗੇ ਹਰਸ ਪੀਵਨ ਆਪੇ ਲੇਵੇ ਆਪੇ ਦੇਵੇ ਤਿਉ ਲੋਈ ਜਗਤ ਪਿਤ ਦਾਤਾ ਹੈ ਜਗਤ ਪਾਏ ਖੇਲ ਰਚਾਇਆ ਪਾਵਣੇ ਪਾਣੀ ਅਗਨੀ ਜੀ ਉਹ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾਂ ਗੁਪਤਰ ਖਾਤਾ ਹੈ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁਖ ਬੂਜੇ ਸ਼ਬਦ ਨਿਹਾਲਾ ਸਾਗਤ ਦੁਰਮਤ ਡੂਬੇ ਦਾਜੇ ਗੁਰ ਰਾਖੇ ਹਰ ਲਵੇ ਰਾਤਾ ਹੈ ਆਪ ਤੇਜ ਵਾਏ ਪ੍ਰਿਥਮੀ ਆਕਾਸਾ ਤਿਰਵੇਂ ਪੰਜ ਤਤ ਕਰ ਵਸ ਸਤਿਗੁਰ ਸਾਬਦ ਰਹੇ ਅੰਗ ਰਾਤਾ ਤਜ ਮਾਇਆ ਹੋਮੇ ਭਰਾਤਾ ਹੈ ਇਉ ਮਨ ਪੀਜੇ ਸ਼ਬਦ ਪਤੀਜੇ
बिर नावे क्या टेक टकी जे अंतर चोर मोहे कर मंदर इन सागत दूत न जाता है दुंदर दूत पूत पी हाले खिंचो तान करे बेताले शब्द सुरत बिन आवे जावे पल खोई आवत जाता है कूड़ कलतन उसमें ढेरी बिन नावे कैसी पद तेरी बादे मुक्त नाही जुग चारे जम कंकर काल पराता है जम दर बादे मिले सजाई तिस अपराधी गत नहीं काई कारण पलाव करे बिर लावे जो कुंडी मीन पराता है सागत फासी पड़े अकेला जमस किया अंध दुहेला आराम ना बिन मुक्त न सूझे आज काल पा जाता है पर गुरु बाजना बेली कोई ऐथे उथे रख प्रसोई आराम नाम देवे कर कृपा इउं सलल सरल मिलाता है भूले सिख गुरु समझाए उजड़ जांदे मार्ग पाए ते गुरु सेव सदा दिन राती दो पंजन संग सिखाता है गुर की पद करे क्या प्राणी ब्रह्म इंद्र महेश न जानी सदगुर अलख कहो क्यों लगी है जिस बगसित से पछाता है अंतर प्रेम प्राप्त दर्शन गुरबाणी सो प्रीत सो परसन तैन से निर्मल जोत सबाई कर दीपक गुरमुख जाता है भोजन ज्ञान महारस मीठा जिन चाख्या तिन दर्शन डीठा दर्शन देख मिले बैरागी मन मनसा मार समाता है और गुर सेव है से प्रधाना तिन कड़कड़ अंतर ब्रह्म पछाना नानक हर जस हर जन की संगत दीजे जिन सगुरु हर प्रवजाता है मारू महला पहला साचे साहेब सृजनहारे जिन तर चक्कर तरे विचारे आपे करता कर कर वेखे साचावे परवाह है वेकी वेकी जन त्यो पाए दोए पंदी दोए राह चलाए गुर पूरे विण मुक्त न होई सच नाम जप लाहा है पढ़े मनमुख पर विद नहीं जाना नाम ना बूझे परम भोला ना लय के वड्डी देन उगाही दुरमत कागल फागा हे सिमरत सातर पढ़े पुराना वाद वखाणे तत न जाना विण गुर पूरे तत

ਏ ਸਿਰ ਚੋ ਪਾਏ ਦੁੱਖਾਂ ਸੁਖਦੀ ਏ ਦੋ ਸੁਖੀ ਤੇ ਪਏ ਨਿਰਾਲੇ ਗੁਰਮੁਖ ਸੀਲ ਸੁਨਾਹਾ ਹੈ ਨੀਕੇ ਸੱਚੇ ਕੇ ਵਪਾਰੀ ਸਸੌਦਾ ਲੈ ਗੁਰ ਵਿਚਾਰੀ ਸੱਚਾ ਵੱਖਰ ਜਿਸ ਤਰ੍ਹਾਂ ਪੱਲੇ ਸਬਦ ਸੱਚੇ ਓ ਮਹਾ ਹੈ ਕਾਚੀ ਸੌਦੀ ਟੋਟਾ ਆਵੇ ਗੁਰਮੁਖ ਵਣਜ ਕਰੇ ਪ੍ਰਭਾਵੇ ਪੂੰਜੀ ਸਾਬਤ ਰਾਸ ਸਲਾਮਤ ਟੂਕਾ ਜਮਕਾ ਫਾਹਾ ਹੈ ਸਭ ਕੋ ਬੋਲੇ ਆਪਣ ਭਾਣੇ ਮਨਮੁਖ ਦੂਜੇ ਬੋਲ ਨਾ ਜਾਣੇ ਅੰਧਲੇ ਕੀਮਤ ਅੰਧਲੀ ਬੋਲੀ ਆਏ ਗਿਆ ਦੁਖ ਤਾਹਾ ਹੈ ਦੁੱਖ ਮੈਂ ਜਨਮੇ ਦੁੱਖ ਮੈਂ ਮਰਨਾ ਦੁੱਖ ਨਾ ਮਿਟੇ ਬਿਨ ਗੁਰ ਕੀ ਸਰਣਾ ਦੁਖੀ ਉਪਜੇ ਦੁਖੀ ਬਿਨਸੇ ਕਿਆ ਲੈ ਆਇਆ ਕਿਆ ਲੈ ਜਾਗਾ ਹੈ ਸੱਚੀ ਕਰਨੀ ਗੁਰ ਕੀ ਸਰਕਾਰਾ ਆਮਣ ਜਾਣ ਨਹੀਂ ਜਮਤਾਰਾ ਡਾਲ ਛੋੜ ਤਤਮੂਲ ਪਰਾਤਾ ਮਨ ਸਾਚਾ ਓ ਮਾਗਾ ਹੈ ਹਰਕੇ ਲੋਕ ਨਹੀਂ ਜਮ ਮਾਰੇ ਨਾ ਦੁਖ ਦੇਖੇ ਪੰਥ ਕਰਾਰੇ ਆਰਾਮ ਨਾਮ ਖੜ ਅੰਤਰ ਪੂਜਾ ਅਵਰ ਨਾ ਦੂਜਾ ਕਾਹਾ ਹੈ ਓੜ ਨਾ ਕਸਨੇ ਸਿਫਤ ਸਜਾਈ ਜਿਉਂ ਤੁ ਪਾਵੇ ਅਰਹਿ ਰਜਾਈ ਦਰਗੇ ਪੈਦੇ ਜਾਣ ਸੁਹੇਲੇ ਹੁਕਮ ਸੱਚੇ ਪਾਤਸ਼ਾਹਾ ਹੈ ਕਿਆ ਕਹੀਏ ਗੁਣ ਕਸੇ ਕਨੇਰੇ ਅੰਤਰ ਪਾਵੇ ਵੱਡੇ ਵਡੇਰੇ ਨਾਨਕ ਸੱਚ ਮਿਲੇ ਪਤ ਰੱਖੋ ਤੂੰ ਸਿਰ ਸਾਹਾਂ ਪਾਤਸ਼ਾਹਾ ਹੈ ਮਾਰੂ ਮੁਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰਗੜ ਅੰਦਰ ਸਾਚਾ ਵਾਸਾ ਪੁਰਗ ਗਨੰਦਰ ਅਸਤਰ ਸਥਾਨ ਸਦਾ ਨਿਰਮਾਇਲ ਆਪੇ ਆਪਿਓ ਪਾਏ ਦਾ ਅੰਦਰ ਕੋਟ ਛੱਜੇ ਖਟ ਨਾਲੇ ਆਪੇ ਲੇਵੇ ਵਸਤ ਸਮਾਲੇ ਬਜਰ ਕਪਾਟ ਜੜੇ ਜੜ ਜਾਣੇ ਗੁਰਸਬਦੀ ਖੋਲ ਆਏ ਦਾ ਭੀਤਰ ਕੋਟ ਗੁਫਾ ਕਰ ਜਾਈ ਨੌ ਕਰਥਾ ਪੇ ਹੁਕਮਰ ਜਾਈ ਦਸਵੇਂ ਪੁਰਖ ਅਲੇਖ ਅਪਾਰੀ ਆਪੇ ਅਲੱਖ ਲਖਾਏ ਦਾ ਪੌਣ ਪਾਣੀ ਅਗਨੀ ਇਕ ਵਾਸਾ ਆਪੇ ਕੀਤੋ ਖੇਲ ਤਮਾਸਾ ਬਲਦੀ ਜਲ ਨਿਵਰੇ ਕਿਰਪਾ ਤੇ ਆਪੇ ਜਲ ਨਿਵ ਪਾਏ ਦਾ ਤਰਫ ਉਪਾਏ ਤਰੀ ਤਰਮਸਾਲਾ ਉਦ ਪਦ ਪਰਲੋ ਆਪ ਨਿਰਾਲਾ ਪਵਣੇ ਖੇਲ ਕੀਆ ਸਵਥਾਈ ਕਲਾ ਖਿੰਚ ਟਾਹਾਏ ਦਾ ਪਾਰ ਅਠਾਰੇ ਮਾਲਣ ਤੇਰੀ ਚੌ ਟੁਲੇ ਪਵਣੇ ਲੈ ਫੇਰੀ ਚੰਦ ਸੂਰਜ ਦੋਏ ਦੀਪਕ ਰਾਖੇ ਸਦਕਰ ਸੂਰ ਸਮਾਏ ਦਾ ਪੰਕੀ ਪੰਚ ਉੱਡਰ ਨਹੀਂ ਧਾਵੇ ਸਫਲੋ ਬਿਰਖ ਅੰਮ੍ਰਿਤ ਫਲ ਪਾਵੇ ਗੁਰਮੁਖ ਸਹਿਜ ਰਵੇ ਗੁਣ ਗਾਵੇ ਹਰ ਚੋ ਚੁਗਾਏ ਦਾ ਚਿਲ ਮਿਲ ਚਿਲਕੇ ਚੰਦਨ ਤਾਰਾ ਸੂਰਜ ਕਿਰਨ ਨਾ ਬਿਜਲ ਗਏਣਾਰਾ ਆ ਕਥੀ ਕਥੋ ਚਿੰਨ ਨਹੀਂ ਕੋਈ ਪੂਰ ਰਿਆ ਮਨ ਭਾਏ ਦਾ ਪਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖੇ ਆਪ ਦਿਆਲਾ ਅਨਹਦ ਰੋਣ ਚੁਣਕਾਰ ਸਦਾ ਧੁਨ ਨਿਰਪੋ ਕਹਿ ਕਰਵਾਏ ਦਾ ਅਨਹਦ ਵਾਜੇ ਪ੍ਰੰਪੋ ਭਾਜੇ ਸਗਲ ਬਿਆਪਰੇ ਆਪਰੁਸ਼ਜ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੋਹੇ ਗੁਣ ਗਾਏ ਦਾ ਆਦ ਨਿਰੰਜਨ ਨਿਰਮਲ ਸੋਈ ਅਵਰ ਨਾ ਜਾਣਾ ਦੂਜਾ ਕੋਈ ਏਕੰਕਾਰ ਵਸੇ ਮਨ ਭਾਵੇ ਹਉਮੈ ਗਰਬ ਗਵਾਏ ਦਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਪੀਆ ਏਕੋ ਏਕ ਸੋ ਅਵਰ ਪਰੰਪਰ ਪਰਖ ਖਜ਼ਾਨੇ ਪਾਏ ਦਾ ਗਿਆਨ ਇਤਿਹਾਸ ਗੈਰ ਗੰਭੀਰਾ ਕੋਈ ਨਾ ਜਾਣੇ ਤੇਰਾ ਚੀਰਾ ਜੇਤੀ ਹੈ ਤੇਤੀ ਤੁ ਜਾਚੈ ਕਰਮ ਮਿਲੇ ਸੋ ਪਾਏ ਦਾ ਕਰਮ ਧਰਮ ਸਚਾ ਤੁਮਾਰੇ ਵੇ ਪ੍ਰਵਾ ਅਖੁੱਟ ਭੰਡਾਰ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਿਲਾਏ ਦਾ ਆਪੇ ਦੇਖ ਦਿਖਾਵੇ।

ਤੂੰ ਅੰਦਰ ਦੇਖ ਆਪ ਬੈਸ ਬਿਜ ਮੰਦਰ, ਨਾਨਕ ਸਾਚ ਕਹੇ ਬੇਨੰਤੀ, ਹਰ ਦਰਸ਼ਨ ਸੁਖ ਪਾਏ ਦਾ। ਮਾਰੂ ਮਹੱਲਾ ਪਹਿਲਾ, ਦਰਸ਼ਨ ਪਾਵਾਂ ਜੇ ਤੁਧ ਪਾਵਾਂ, ਭਾਏ ਭਗਤ ਸਾਚੇ ਗੁਣ ਗਾਵਾਂ, ਤੂੰ ਪਾਣੇ ਤੂੰ ਪਾਵੇ ਕਰਤੇ, ਆਪੇ ਰਸਨ ਰਸਾਏ ਦਾ। ਸੋਹਨ ਭਗਤ ਪ੍ਰਭੂ ਦਰਬਾਰੇ, ਮੁਕਤ ਪਏ ਹਰ

रहे रंग रापे अनदिन नाम त्याए दा ईश्वर ब्रह्मा देवी देवा इंद्र तपे मुन तेरी सेवा जति सती केते बनवासी अंत न कोई पाए दा विण जाना है कोई न जाने जोश करे सो अपन पाने लख चौरासी जी उपाए पाने सालवाए दा जो तुझ पावे सो नेचो होवे मनमुख आप गणाए रोवे ना वो फुला ठौर न पाए आए जाए दुख पाए दा निर्मल काया उज्जल हंसा तिस विच नाम निरंजन अंसा सगले दुख अमृत कर पीवे बहुड़ दुख ना पाए दा वो साधो दुख प्राप्त होवे भोगो रोग सो अंत वे गोवे हरखो सोग ना मिटई कबू विण पाने परमाए दा ज्ञान विहूनी पवे सबाई सचार अभ्रह आले विलाई निरपौ सदगुरु सजाता ज्योति ज्योत मिलाए दा अटल अडोल अतोल मोरारे खिनमें टाहे फेर उसारे रूप ना रेख्या मितनी कीमत शब्द भेद पति आए दा हम दसन के दस प्यारे साधग साध पले विचारे मन्ने नाव सोई जन जासी आपे साज दृढ़ाए दा पल्ले साच सचे सत्यारा साचे पावे शब्द प्यारा तेर पवन साज कला तरता पी साचे ही पति आए दा वड्डा वड्डा आखे सब कोई गुर बिन सोजी किने ना होई साथ मिले सो सते पाए ना बिछड़ दुख पाए दा तुरुम शुन्ने ताही रुन्ने मरमर जन्मे मोल तपुन्ने जिस बगसे ते दे वड्याई मेल ना पछोताए दा आपे करता आपे भुगता आपे तृप्ता आपे मुक्ता आपे मुक्त दान मुक्ति सार ममता मोह चुकाए दा दाना कैसर दान विचारा करण कारण समर्थ पारा कर कर वेखे कीता अपना करणी कार कराए दा से गुण गाव है सचे भाव है तुते उपजे तुझ माए समाव है नानक साच कहे बेनंती मिल सचे सुख पाए दा मारू महला पहला अरबद नरबद तुंदू कारा तरण ना गगन अगुमे पारा नांद रैन न चंदन सूरज धुन समाद लगाए दा खानी ना पानी पौन ना पानी ओबद खपत न आमन जानी खंड पताल सप्त नहीं सागर नदी ना नीर वगाए दा ना तद सुरग मश पै आला दोज पिस्त नहीं कह काला नरक सुरग नहीं जम्मन मरना ना को आए ना जाए दा ब्रह्मा विष्णु महेश न कोई अवर नदी से एको सोई नार पुरख नहीं जात न जन्मा ना को दुख सुख पाए दा ना तद जति सती बनवासी ना तद सिद्ध साधक सुखवासी जोगी जंग पेख न कोई ना को नाथ कहाए दा जब तब संजम ना ब्रत पूजा ना को आख वखाणे दूजा आपे आपे उपाए विकसै आपे कीमत पाए दा ना सोच संजम तुलसी माला गोपी कान ना गऊ ग्वाला अंत मंत पाखंड ना कोई ना को वंश वजाए दा कर्म तर्म नहीं माया माखी जा जन्म नहीं दिसे आखी ममता जाल काल नहीं मत है ना को किसे त्याए दा निंद बिंद नहीं जियो ना जिंदो ना ता गोरख नामा शिंदो ना ता ज्ञान त्यान कुल ओपत ना को गणत गणाए दा वर्ण पेख नहीं ब्राह्मण खत्री देव ना देवरा गऊ गैत्री होम जग नहीं तीर्थ नावन ना को पूजा लाए दा ना को मुल्ला ना को काजी ना को शेख मसायक हाजी अरे ये तराओ ना हो में दुनिया ना को कहण कहाए दा पावन भगती ना सिर्फ शक्ति
ਸਾਜਨ ਮੀਤ ਬਿੰਦ ਨਹੀਂ ਰਖਤੀ, ਆਪੇ ਸਾਉ ਆਪੇ ਵਣਜਾਰਾ, ਸੱਚ ਇਹੋ ਭਾਏ ਦਾ। ਵੇਦ ਕਿਤੇਬ ਨਾ ਸਿਮਰਤ ਸਾਸਤ, ਪਾੜ ਪੁਰਾਣ ਉਹਦੇ ਨਹੀਂ ਆਸਤ, ਹੈ ਤਾ ਵਗਤਾ ਆਪੇ ਗੋਚਰ, ਆਪੇ ਅਲੱਖ ਲਖਾਏ ਦਾ। ਜਤ ਪਾਣਾ ਤਾਂ ਜਗਤ ਉਬਾਇਆ, ਬਾਜ ਕਲਾ ਆਡਾਣ ਰਖਾਇਆ, ਬ੍ਰਹਮਾ ਬੇਸਨ ਮਹੇਸ਼ ਉਪਾਏ, ਮਾਇਆ ਮੋਹ ਵਧਾਏ ਦਾ। ਵਿਰਲੇ ਕਉ ਗੁਰ ਸ਼ਬਦ ਸੁਣਾਇਆ, ਕਰ ਕਰ ਦੇਖੇ ਹੁਕਮ ਸੁਭਾਇਆ, ਖੰਡ ਬ੍ਰਹਿਮੰਡ ਪਾਤਾਲ ਆਰੰਭੇ, ਗੋਤੋ ਪ੍ਰਗਟੀ ਆਏ ਦਾ। ਤਾਕਾ ਅੰਤ ਨਾ ਜਾਣੇ ਕੋਈ, ਪੂਰੇ ਗੁਰ ਤੇ ਸੋਝੀ ਹੋਈ, ਨਾਨਕ ਸਾਜਰ ਤੇ ਬਿਸਮਾਦੀ, ਬਿਸਮ ਪਏ ਗੁਣ ਗਾਏ ਦਾ। ਮਾਰੂ ਮਹੱਲਾ ਪਹਿਲਾ, ਆਪੇ ਆਪ ਪਾਏ ਨਿਰਾਲਾ, ਸੱਚਾ ਥਾਨ ਕੀ ਉਹ ਦਇਆਲਾ, ਪੌਣ ਪਾਣੀ ਅਗਨੀ ਕਾ ਬੰਧਨ, ਕਾਇਆ ਕੋਟ ਰਚਾਏ ਦਾ। ਨਾਉ ਕਰਥਾ ਪੇਥਾ ਪਣਹਾਰੇ, ਦਸਵੇਂ ਵਾਸਾ ਅਲੱਖ ਅਪਾਰ, ਸਾਇਰ ਸਤ ਭਲੇ ਜਲ ਨਿਰਮਲ, ਗੁਰਮੁਖ ਮੈਲ ਨਾ ਲਾਏ ਦਾ। ਰਸ ਦੀਪਕ ਜੋਤ ਸੁਬਾਈ, ਆਪੇ ਕਰ ਵੇਖੇ ਵਡਿਆਈ, ਜੋਤ ਸਰੂਪ ਸਦਾ ਸੁਖਦਾਤਾ, ਸੱਚੇ ਸੋਭਾ ਪਾਏ ਦਾ। ਗੜਮੇ ਹਾੜ ਪਟਨਵਾ ਪਾਰਾ, ਪੂਰੇ ਤੋਲ ਤੋਲੇ ਵਣਜਾਰਾ, ਆਪੇ ਰਤਨ ਸਾਹੇ ਲੇਵੇ, ਆਪੇ ਕੀਮਤ ਪਾਏ ਦਾ। ਕੀਮਤ ਪਾਈ ਪਾਵਣ ਹਾਰੇ, ਵੇ ਪ੍ਰਵਾ ਪੂਰੇ ਪੰਡਾਰੇ, ਸਰਬ ਕਲਾ ਲੈ ਆਪੇ ਰਹਿਆ, ਗੁਰਮੁਖ ਕਿਸੇ ਬੁਝਾਏ ਦਾ। ਨਦਰ ਕਰੇ ਪੂਰਾ ਗੁਰ ਭੇਟ, ਜਮ ਜੰਦਾਰ ਨਾ ਮਾਰੇ ਫਿੱਟ, ਜਿਉ ਜਲ ਅੰਤਰ ਕਮਲ ਬਿਗਾਸੀ, ਆਪੇ ਬਿਸ ਧਿਆਏ ਦਾ। ਆਪੇ ਵਰਖੇ ਅੰਮ੍ਰਿਤ ਧਾਰਾ, ਰਤਨ ਜਵੇਹਰ ਲਾਲ ਅਪਾਰ, ਸਗੁਰ ਮਿਲੇ ਤਾਂ ਪੂਰਾ ਪਾਈਏ, ਪ੍ਰੇਮ ਪਦਾਰਥ ਪਾਏ ਦਾ। ਪ੍ਰੇਮ ਪਦਾਰਥ ਲਏ ਅਮੁੱਲੋ, ਕਵੀ ਨਾ ਕਾੜਸ ਪੂਰਾ ਤੋਲੋ, ਸੱਚੇ ਕਾ ਵਪਾਰੀ ਹੋਵੇ, ਸੱਚੋ ਸੌਦਾ ਪਾਏ ਦਾ। ਸੱਚਾ ਸੌਦਾ ਵਿਰਲਾ ਕੋ ਪਾਏ, ਪੂਰਾ ਸਤਿਗੁਰ ਮਿਲੇ ਮਿਲਾਏ, ਗੁਰਮੁਖ ਹੋਏ ਸੋ ਹੁਕਮ ਪਛਾਣੇ, ਮਨ ਹੁਕਮ ਸਮਾਏ ਦਾ। ਹੁਕਮੇ ਆਇਆ ਹੁਕਮ ਸਮਾਇਆ, ਹੁਕਮੇ ਦੀਸੇ ਜਗ ਤੇ ਉਪਾਇਆ, ਹੁਕਮੇ ਸੁਰਗ ਮਸ਼ ਪਏ ਆਲਾ, ਹੁਕਮੇ ਕਲਾ ਰਹਾਏ ਦਾ। ਹੁਕਮੇ ਧਰਤੀ ਤੌਲ ਸਿਰ ਭਾਰੰਗ, ਹੁਕਮੇ ਪੌਣ ਪਾਣੀ ਗਹਿਣਾ ਰੰਗ, ਹੁਕਮੇ ਸਿਵ ਸਕਤੀ ਕਰ ਵਸ, ਹੁਕਮੇ ਖੇਲ ਖਿਲਾਏ ਦਾ। ਹੁਕਮੇ ਆਡਾਣੇ ਆਗਾਸੀ, ਹੁਕਮੇ ਜਲ ਥਲ ਤਿਰ ਪਾਉਣ ਵਾਸੀ, ਹੁਕਮੇ ਸਾਸ ਗਰਾਸ ਸਦਾ ਫੋਨ, ਹੁਕਮੇ ਦੇਖ ਦਿਖਾਏ ਦਾ। ਹੁਕਮੇ ਪਾਏ ਦਸ ਅਵਤਾਰਾ, ਦੇਵ ਦਾਨਵ ਅਗਣਤ ਅਪਾਰਾ, ਮਨ ਹੁਕਮ ਸੋ ਦਰਗੇ ਪੈਜੇ, ਸਾਥ ਮਿਲਾਏ ਸਮਾਏ ਦਾ। ਹੁਕਮੇ ਜੋ ਛੱਤੀ ਗੁਦਾਰੇ, ਹੁਕਮੇ ਸਿਵ ਸਾਧਕ ਵਿਚਾਰੇ, ਆਪ ਨਾਥ ਨੱਥੀ ਸਭ ਜਾਕੀ, ਬਖਸੇ ਮੁਕਤ ਕਰਾਏ ਦਾ। ਕਾਇਆ ਕੋਟ ਗੜੇ ਮੈਂ ਰਾਜਾ, ਨੇਵ ਖਵਾਸ ਭਲਾ ਦਰਵਾਜਾ, ਮਿਥਿਆ ਲੋਭ ਨਾਈ ਕਰ ਵਸਾ, ਲਭ ਪਾ ਪਛਤਾਏ ਦਾ। ਸਤ ਸੰਤੋਖ ਨਗਰ ਮੈਂ ਕਾਰੀ, ਜਤ ਸਤ ਸੰਜਮ ਸਰਨ ਮੁਰਾਰੀ, ਨਾਨਕ ਸਹਿਜ ਮਿਲੇ ਜਗ ਜੀਵਨ, ਗੁਰਸਬ ਦੀ ਪਦ ਪਾਏ ਦਾ। ਮਾਰੂ ਮਹੱਲਾ ਪਹਿਲਾ, ਸੁਨਕਲ ਅਪਰਮ ਪਰਧਾਰੀ, ਆਪ ਨਿਰਾਲਮ ਅਪਰ ਅਪਾਰੀ, ਆਪੇ ਕੁਦਰਤ ਕਰ ਕਰ ਵੇਖੇ, ਸੁਨੋ ਸੁਨ ਉਪਾਏ ਦਾ। ਪੌਣ ਪਾਣੀ ਸੁਨੇ ਤੇ ਸਾਜੇ, ਸਿਰ ਚ ਪਾਏ ਕਾਇਆ ਗੜ ਰਾਜੇ, ਅਗਨ ਪਾਣੀ ਜੀਉ ਜੋਤ ਤੁਮਾਰੀ, ਸੁਨੇ ਕਲਾ ਰਹਾਏ ਦਾ। ਸੁਨੋ ਬ੍ਰਹਮਾ ਬਿਸਨ ਮਹੇ ਸਿਉ ਪਾਏ, ਸੁਨੇ ਵਰਤੇ ਜੁਗ ਸੁਭਾਏ, ਇਸ ਪਦਵੀ ਚਾਰੇ ਸੋਧਨ ਪੂਰਾ, ਇਸ ਮਿਲ ਗਏ ਪਰਮ ਚੁਕਾਏ ਦਾ। ਸੁਨੋ ਸਬਤ ਸਰੋਵਰ ਥਾਪੇ, ਜਿਨ ਸਾਜੇ ਵਿਚਾਰੇ ਆਪੇ, ਤੇਤ ਸਸਰ ਮਨੁਆ ਗੁਰਮੁਖ ਨਾਵੇ, ਫਿਰ ਬੌੜ ਜੋਨ ਨਾ ਪਾਏ ਦਾ। ਸੁਨੋ ਚੰਦ ਸੂਰਜ ਗਹਿਣਾਰੇ, ਇਸ ਕੀ ਜੋ ਤਿਰ ਪਵਨ ਸਾਰੇ, ਸੁਨੇ ਅਲੱਖ ਅਪਾਰ ਨਿਰਾਲਮ, ਸੁਨੇ ਤਾੜੀ ਲਾਏ ਦਾ। ਸੁਨੋ ਤਰਤ ਅਕਾਸ਼ ਪਾਏ, ਮਿਰਥਮਾ ਰਾਖੇ ਸੱਚ ਕਲ ਪਾਏ,
ਤੇ ਪਾਉਣ ਸਾਜ ਮੇਖ ਲਈ ਮਾਇਆ ਆਪ ਪਾਇਖ ਪਾਏਂਦਾ ਸੁਨੋ ਕਾਣੀ ਸੁਨੋ ਬਾਣੀ ਸੁਨੋ ਉਬਜੀ ਸੁਨ ਸਮਾਣੀ ਉਹ ਪੁਚਲਤ ਕੀ ਆਸਰ ਕਰਤੇ ਬਿਸਮਾਦ ਸ਼ਬਦ ਦੇ ਖਾਏਂਦਾ ਸੁਨੋ ਰਾਤ ਦਿਨ ਸਦੋ ਕੀਏ ਓਪਤ ਖਪਤ ਸੁਖਾਂ ਦੁਖ ਦੀਏ ਸੁਖ ਦੁਖੀ ਤੇ ਅਮਰ ਅਤੀਤਾ ਗੁਰਮੁਖ ਨਿਜ ਕਰ ਪਾਏਂਦਾ ਸਾਂ ਵੇਦ ਰੁਗ ਜੁਜ ਅਥਰ ਬਣ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾਂ ਕੀ ਕੀਮਤ ਕਹਿ ਨਾ ਸਕੇ ਕੋ ਤਿਉ ਬੋਲੇ ਜਿਉ ਬੁਲਾਏਂਦਾ ਸੁਨੋ ਸਬਦ ਪਤਾਲ ਉਪਾਏ ਸੁਨੋ ਪੁਣ ਰੱਖੇ ਲਿਵ ਲਾਏ ਆਪੇ ਕਾਰਨ ਕੀਆ ਅਪਰੰਪਰ ਸਭ ਤੇਰੋ ਕੀਆ ਕਮਾਏਂਦਾ ਰਾਜ ਤਾਮ ਸੜਕਲ ਤੇਰੀ ਛਾਇਆ ਜਨਮ ਮਰਨ ਹੋਮੇ ਦੁਖ ਪਾਇਆ ਜਿਸ ਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥੇ ਮੁਕਤ ਕਰਾਏਂਦਾ ਸੁਨੋ ਉਪਜੇ ਤਸ ਅਵਤਾਰਾ ਸ੍ਰਿਸ਼ਟ ਉਪਾਏ ਕੀਆ ਪਾਸਾਰਾ ਦੇਵ ਦਾਨਵ ਗਣ ਗੰਧਰਵ ਸਾਜੇ ਤਬ ਲਿਖਿਆ ਕਰਮ ਕਮਾਏਂਦਾ ਗੁਰਮੁਖ ਸਮਝੇ ਰੋਗ ਨਾ ਹੋਈ ਇਹ ਗੁਰ ਕੀ ਪੌੜੀ ਜਾਣੇ ਜਨ ਕੋਈ ਜੁਗੇ ਜੁਗੰਤਰ ਮੁਕਤ ਪਰਾਇਣ ਤੋ ਮੁਕਤ ਪਿਆ ਪਦ ਪਾਏਂਦਾ ਪੰਚ ਤਤ ਸੁਨੋ ਪਰਗਸ ਦੇਹ ਸੰਜੋਗੀ ਕਰਮ ਅਭਿਆਸ ਬੁਰਾ ਭਲਾ ਦੋ ਮਸਤਕ ਲਿਖੇ ਪਾਪ ਪੁੰਨ ਬੀ ਜਾਏਂਦਾ ਉਤਮ ਸਤਗੁਰ ਪੁਰਖ ਨਿਰਾਲੇ ਸਬਦ ਤੇ ਹਰ ਸਮਤ ਵਾਲੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਏ ਪੂਰੇ ਭਾਗ ਮਿਲਾਏਂਦਾ ਇਸ ਮਨ ਮਾਇਆ ਕੋ ਨਿਹੋ ਕਨੇਰਾ ਕੋਈ ਬੂਝੋ ਗਿਆਨੀ ਕਰੋ ਰੰਬੇਰਾ ਆਸਾ ਮਨਸਾ ਹੋਮੇ ਸਹਿਸਾ ਨਾ ਲੋਭੀ ਕੂੜ ਕਮਾਏਂਦਾ ਸਾਗੁਰ ਤੇ ਪਾਏ ਵਿਚਾਰਾ ਤੁਨ ਸਮਾਧ ਸੱਚੇ ਕਰਬਾਰ ਨਾਨਕ ਨਿਰਮਲ ਨਾ ਸ਼ਬਦ ਧੋਨ ਸਚ ਰਾਮੇ ਨਾਮ ਸਮਾਏਂਦਾ ਮਾਰੂ ਮਹੱਲਾ ਪਹਿਲਾ ਜੈ ਦੇਖਾਂ ਤੇ ਦੀਨ ਦਿਆਲਾ ਆਏ ਨਾ ਜਾਈ ਪ੍ਰਭ ਕਿਰਪਾਲਾ ਜੀਆਂ ਅੰਦਰ ਜੁੱਤ ਸਮਾਈ ਰਹੋ ਨਿਰਾਲ ਮਰਾਇਆ ਜਤ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤੇ ਭੈਣ ਨਾ ਭਰਾਉ ਕਮਾਇਆ ਨਾ ਤਿਸ ਓਪਤ ਖਪਤ ਕੁਲ ਜਾਤੀ ਉਹ ਅਜਰਾਵਰ ਮਨ ਪਾਇਆ ਤੂੰ ਅਕਾਲ ਪੁਰਖ ਨਾ ਹੀ ਸਿਰਕਾਲਾ ਤੂੰ ਪੁਰਖ ਅਲੇਖ ਅਗੰਮ ਨਿਰਾਲਾ ਸਤ ਸੰਤੋਖ ਸਬਦਿਅਤ ਸੀਤਲ ਸਹਿਜ ਪਾਏ ਲਿਵ ਲਾਇਆ ਤ੍ਰੈ ਵਰਤਾ ਚੌਥੇ ਕਰ ਵਸ ਕਾਲ ਕਾਲ ਕੀਏ ਇਕ ਗ੍ਰਸ ਨਿਰਮਲ ਜੋਤ ਸਰਬ ਜਗ ਜੀਵਨ ਗੁਰ ਅਨਖਾ ਸ਼ਬਦ ਦਿਖਾਇਆ ਊਤਮ ਜਨ ਸੰਤ ਪਲੇ ਹਰ ਪਿਆਰੇ ਹਰਸ ਮਾਤੇ ਪਾਰ ਉਤਾਰੇ ਨਾਨਕ ਰੇਣ ਸੰਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਇਆ ਪੰਚ ਤਤ ਮਿਲ ਇਹੋ ਤਨ ਕੀਆ ਆਤਮਰਾ ਪਾਏ ਸੁਖਤੀ ਕਰਮ ਕਰਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤੁਸੀਂ ਭੂਗ ਪਿਆਸ ਮਨ ਮਾਨਿਆ ਸਰਬ ਨਿਰੰਜਨ ਖੜਕੜ ਜਾਣਿਆ ਅੰਮ੍ਰਿਤ ਰਜ਼ਰਾਤਾ ਕੇਵਲ ਬੈਰਾਗੀ ਗੁਰਮਤ ਪਾਏ ਸੁਪਾਇਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸਬਦ ਰਸਾਲ ਰਸਨ ਰਸ ਰਸਨਾ ਬੇਣ ਰਸਾਲ ਵਜਾਇਆ ਬੇਣ ਰਸਾਲ ਵਜਾਵੇ ਸੋਈ ਜਾ ਕੀ ਤਿਰਪਵਣ ਸੋਜੀ ਹੋਈ ਨਾਨਕ ਬੂਝੋ ਏਵਦ ਗੁਰਮਤ ਹਰ ਰਾਮ ਨਾਮ ਨਿਵਲਾਇਆ ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ ਆਪ ਤਰੇ ਸੰਗਤ ਕੁਲ ਤਾਰੇ ਤਿਨ ਸਬਰ ਜਨਮ ਜਗਿਆ ਘਰ ਦਰ ਮੰਦਰ ਜਾਣੇ ਸੋਈ ਜੇ ਪੂਰੇ ਗੁਰ ਤੇ ਸੋਝੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰ ਸੱਚ ਸੱਚ ਸਾਚਾ ਤਤਰ ਚਾਇਆ ਚਦਰ ਦਸ ਹਾਟ ਦੀਵੇ ਦੋ ਸਾਖੀ ਸੇਵਕ ਪੰਚ ਨਾਹੀ ਵਿਖ ਚਾਖੀ ਅੰਤਰ ਵਸਤ ਅਨੂਪ ਨਿਰਮੋਲਕ ਗੁਰ ਮਿਲੇ ਹਰ ਤਨ ਪਾਇਆ ਤਖਤ ਭਏ ਤਖਤੇ ਕੀ ਲਾਇਕ ਪੰਚ ਸੁਮਾਏ ਗੁਰਮਤ ਪਾਇਕ ਆ ਜੁਗਾ ਦੀ ਹੈ ਪੀ ਹੋਸੀ ਸਹਿਸਾ ਪਰਮ ਚੁਕਾਇਆ ਤਖਤ ਸਲਾਮ ਹੋਵੇ ਦਿਨ ਰਾਤੀ ਇਹ ਸੱਚ ਵਡਾਈ ਗੁਰਮਤ ਲਿਵ ਜਾਤੀ
نانک رام جپو ترتاری ہر انت سکھائی پایا مارو محلہ پہلا ہر تن سنچورے جن پائی سد گر سیو رہو سرنائی تذکر چور نہ لاگے تاکو تن ابجے سبد جگایا تیکار نرال مراجا تسوارے جن کے کاجا آمر اڈول اپار امولک ہر استر سان سہایا دیہی نگری اتم تھانا پنچ لوگ وسے پردھانا اوپر ایکنکار نرالم سن سماد لگایا دیہی نگری نو دروازے سرس کرنے ہارے ساجے دسویں پورخ اتیت نرالا آپے الکھ لکھایا پورخ الیک سچے دیوانا حکم چلائے سچ نیشانا نانک کھوج لاہو کرے اپنا ہر آتم رام نام پایا سرب نرنجن پورخ سجانا ادر کرے گر گیان سمانا کام کرودھ لے گردن مارے ہومے لوب چکایا سچے تھان وسے نرنکارا آپ شانے سبد وچارا سچے محل نواس نرنتر آمن جان چکایا نام چلے نہ پمن اڑاوے جوگی سبد اناہ دواوے پنچ سبد چنکار نیرالم پربیا پے وائے سنایا پاؤ بیرا گر سہج سماتا ہومے تیاگی انہد راتا انجن سار نرنجن جانے سرب نرنجن رایا دکھ پے پنجن پرب ابناسی رو کٹے کاٹی جم پاسی نانک ہر پر سو پو پنجن گر ملے ہر پر پایا کالے کاول نرنجن جانے بوجھے کرم سو سبد پچھانے آپے جانے آپ شانے سبت کا چوج سبایا آپے ساو آپے ونجارا آپے پرکھے پرکھنہارا آپے کس کس وٹی لائے آپے قیمت پایا آپ دیال دیا پرتاری کڑکا رب رہے آپ بنواری پورخ اتیت وسے نے کیول گر پورکھے پورکھ ملایا پراب دانا بینا گرب گوائے دوجا مٹے ایک دکھائے آسا مائے نرال مجونی اکول نرنجن گایا ہوم میں میٹ سبد سکھ ہوئی آ وچارے گیانی سوئی نانک ہر جس ہر گن لاہا ست سنگت سچ پھل پایا مارو محلہ پہلا سچ کہو سچے کا رہنا جیوت مرو پوجل جگ ترنا گر بوہت گر بیڑی تلخا من ہر جا پار لنگایا ہومے ممتا لوب بیناسن نو در مگتے دسویں آسن اوپر پرے پرے اپرمپر جن آپے آپ پایا گرمت لے بھو ہر لب تریے آکر گائے جمتے کیا ڈریے جت جت دیکھو تات تا تم ہی ابر نہ دتیا گایا سچ ہر نام سچ ہے سرنا سدگر شبد جتے لگ ترنا اکت کتھے دیکھے اپرمپر ہن گرب نہ جو نہیں جایا سچ بن سسن توخ نہ پاوے بن گر مکت نہ آوے جاوے مول منتر ہر نام رسائن کو نانک پورا پایا سچ بن پوجل جائے نہ تریا ایو سمند اتھاؤ مہا وکھ پریا رہے اتیت گرمت لے اوپر ہر نرپو کہہ کر پایا ٹوٹھی جگد کی ترائی برم نہ لاگے آوے جائی نام سار چلے ابمانی ابجے بن سکھ پایا ابجے بن سے بندن بندے ہومے مایا کے گر فندے جس رام نام نہیں مت گرمت سو جمپور بند چلایا گر بن موہ مگد کیوں پائی ہے بن گر رام نام کیوں تیائی ہے گرمت لیو ترو پو دتر مگت پائے سو پایا گرمت کرشن گوردن تارے گرمت سائر پہن تارے گرمت لیو پرم پد پائیے نان گر پرم چکایا گرمت لیو ترو ستاری آتم چینہ ردے موراری جان کے فاہے کاٹے ہر جپ اکول نرنجن پایا گرمت پانچ سکے گر پائی گرمت اگنوار سمائی
ماں نے مکھ نام جپو جگ جیون انتر الکھ لکھایا گرمکھ بوجھے سبد پتیجہ اس تے نندا کس کی کیجے اینو آپ جپو جگدیسر ہر جگنات من پایا جو برہمنڈ کھنڈ سو جان ہو گرمکھ بوجھو سبد پچھان ہو کڑ کڑ پوگے پوگن ہارا رہے اتیت سبایا گرمت بولو ہر جا سوچا گرمکھ آکھی دیکھو اوچا ترمنی نام سنے ہر بانی نانک ہر رنگ رنگایا مارو محلہ پہلا کام کرودھ پڑ گھر پر نندا لب لوب تج ہو نچندا پرام کا سنگل توڑ نرالا ہر انتر گھر سپایا لس دامن جو چمک چندائن دیکھے این سے جوت نرنتر پیکھے آن دروپ انوپ سروپا گر پورے دیکھایا گر ملو آپے پروتارے سد کر سور دیپ گئے نارے دیکھ ادشٹ رہو لیو لگی سب تیر پون برام سبایا امرت پائے تشنا پو جائے ان پو پد پاوے آپ گوائے اوچی پدوی اوچو اوچا نرمل سبد کمایا ادھٹیا گوچر نام اپارا آتس میٹھا نام پیارا نانک کو جگ جگ ہر جا دیجے ہر جپ کے انت نہ پایا انتر نام پراپت ہیرا ہر جب تے من من تے تیرا دو کٹ کٹ پو پنجن پائیے باوڑ جا منا جایا بھگت ہیت گر سبد ترنگا ہر جس نام پدارتھ منگا ہر پاوے گر میل ملائے ہر تارے جگت سبایا جن جب جپیو سدگر مت وا کے جم کنکر کال سیوک پگتا کے اوتم سنگت گاتمت اوتم جگ پوجل پار ترایا یو پوجل جگت سدگر تریے انتر کی دبدا انتر جریے پانچ بان لے جم کو مار ہے گگن انتر تک چڑھایا ساگ تنار سبد سرت کیوں پائیے سبد سرت بن آئیے جائیے نانک گرمکھ مکت پرائن ہر پورے پاگ ملایا نرپو سدگر ہے رکھوالا بھگت پراپت گر گوپالا تون آنند اناہد واجہ گر سبد نرنجن پایا نرپو سو سرنا ہی لیکھا آپ الیک قدرت ہے دیکھا آپ اتیت اجونی سمپو نانک گرمت سو پایا انتر کی گات سدگر جانے سو نرپو گر سبد پچھانے انتر دیکھ نرنتر بوجھے انتر مانڈو لایا نرپو سو اب انتر وسیا ایس نام نرنجن رسیا نانک ہر جس سنگت پائیے ہر سہجے سہج ملایا انتر باہر سو پرو جانے رہے الپت چلتے کرے آنے اوپر آد سرب تیو لوئی سچ نانک امرت رس پایا مارو محلہ پہلا قدرت کرنے ہار اپارا کیتے کا ناہی کیوں چارا جی اپائے رزق دے آپے سیر سر حکم چلایا حکم چلائے رہے آپار پورے کس نیڑے کسے آکھاں دورے گوبت پرگٹ ہر کڑکڑ دیکھو ورتے تاک سبایا جس کو ملے سرت سمائے گر سبدی ہر نام تے آئے آن دروپ انوپ اگوچر گر ملے پرم جایا مان تن تنتے نام پیارا انت سکھائی چلن وارا موپ سار نہیں سنگ بیلی بین ہار گر کن سکھ پایا جس کو نظر کرے گر پورا سبد ملائے گرمد سورا نانک گر کے چلن سرے بھو جن پھولا مارگ پایا سنت جنا ہر تان جس پیارا گرمد پایا نام تمہارا جاچک سیو کرے در ہر کہے ہر درگے جس گایا سدگر ملے تمیل بلائے ساچی درگے گت پد پائے ساگت ٹھور نہیں ہر مندر جنم مرے دکھ پایا سیو سدگر سمند اتھا پاو نام رتن تن لاہ بکھیا مل جائے
ਅੰਮ੍ਰਿਤਸਰ ਨਾ ਬਹੁ ਗੁਰ ਸਰ ਸੰਤੋਖ ਪਾਇਆ ਸਤਿਗੁਰ ਸੇਵੋ ਸੰਕਨ ਕੀਜੈ ਆਸਾ ਮਾਏ ਨਿਰਾਸ਼ ਰਖੀਜੈ ਸੰਸਾ ਦੁਖ ਬਿਨਾ ਸੁਨ ਸੇਵੋ ਫਿਰ ਬਹੁੜ ਰੋਗ ਨਾ ਲਾਇਆ ਸਾਚੇ ਭਾਵੇ ਤਿਸ ਵਡਿਆਏ ਕੌਣ ਸੋ ਦੂਜਾ ਤੇ ਸਮਝਾਏ ਹਰ ਗੁਰਮੂਰਤ ਏਕਾ ਵਰਤ ਹੈ ਨਾਨਕ ਹਰ ਗੁਰ ਪਾਇਆ ਵਾਚੇ ਪੁਸਤਕ ਵੇਦ ਪੁਰਾਨਾ ਇਕ ਬਹਿ ਸੁਨੇ ਸੁਨਾਵੇ ਕਾਨਾ ਅਜਗਰ ਕਾਪਟ ਕਹੋ ਕਿਉ ਖੁੱਲੇ ਮੇਰੇ ਸਤਿਗੁਰ ਤਤ ਨ ਪਾਇਆ ਕਰੇ ਵਿਭੂਤ ਲਗਾਵੇ ਭਸਮੈ ਅੰਤਰ ਕ੍ਰੋਧ ਚਿੰਡਾ ਸੋਹੋ ਮੈਂ ਪਾਖੰਡ ਕੀਨੇ ਜੋਗ ਨ ਪਾਈਏ ਬਿਨ ਸਤਿਗੁਰ ਅਲੱਖ ਨ ਪਾਇਆ ਤੀਰਥ ਵਰਤ ਨੇਮ ਕਰੇ ਉਦਿਆਨਾ ਜਤ ਸਤ ਸੰਜਮ ਕਥੇ ਗਿਆਨਾ ਆਰਾਮ ਨਾ ਬੇਨ ਕਿਉ ਸੁਖ ਪਾਈਏ ਬਿਨ ਸਤਿਗੁਰ ਪਰਮ ਨ ਜਾਇਆ ਨਿਉਲੀ ਕਰਮ ਭੁਯੰਗਮ ਭਾਠੀ ਰੇਚਕ ਕੁੰਭਕ ਪੂਰਕ ਮਨ ਹਾਠੀ ਪਾਖੰਡ ਧਰਮ ਪ੍ਰੀਤ ਨਹੀਂ ਹਰਸੋ ਗੁਰ ਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰ ਸ਼ਬਦੀ ਸਾ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸਬਾਇਆ ਗੁਰ ਸਤਿਗੁਰ ਅਲੱਖ ਲਖਾਇਆ ਮਾਰੂ ਸੋਲਖੇ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੁਕਮੀ ਸਹਿਜੇ ਸਿਰ ਚੁਪਾਈ ਕਰ ਕਰ ਵੇਖੇ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਝੇ ਕਉ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ ਆਪੇ ਮੇਲੇ ਦੇ ਵਡਿਆਈ ਗੁਰ ਪ੍ਰਸਾਦੀ ਕੀਮਤ ਪਾਈ ਮਾਨਮੁਖ ਬਹੁਤ ਫਿਰੇ ਬਿਲ ਲਾਂਦੀ ਦੂਜੇ ਪਾਏ ਖਵਾਈ ਹੈ ਹੋਮੇ ਮਾਇਆ ਵਿੱਚੇ ਪਾਈ ਮਾਨਮੁਖ ਫੁੱਲੇ ਪਤ ਗਵਾਈ ਗੁਰਮੁਖ ਹੋਵੇ ਸੋ ਨਾਏ ਰਚ ਸੱਚ ਰਿਹਾ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨਮਾਏ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਹੈ ਸਤਿਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਤਾ ਸਹਿਜ ਮਤੇ ਬਣਿਆਈ ਹੈ ਦੁਖ ਨਿਵਾਰਨ ਗੁਰ ਤੇ ਜਾਤਾ ਆ ਮਿਲਿਆ ਜਗ ਜੀਵਨ ਦਾਤਾ ਜਿਸਨੂੰ ਲਾਏ ਸੋਈ ਬੂਝੈ ਭਾਉ ਪਰਮ ਸਰੀਰ ਹੋ ਜਾਈ ਹੈ ਆਪੇ ਗੁਰਮੁਖ ਆਪੇ ਦੇਵੈ ਸੱਚੇ ਸ਼ਬਦ ਸਤਿਗੁਰ ਸੇਵੈ ਜਰਾ ਜਮ ਤੇ ਜੋਏ ਨਾ ਸਕੈ ਸੱਚ ਇਸਿਓ ਬਣਿਆਈ ਹੈ ਤਿਸ਼ਨ ਅਗਨ ਜਲੇ ਸੰਸਾਰਾ ਜਲ ਜਲ ਖਪੇ ਬਹੁਤ ਵੇਕਾਰਾ ਮਨਮੁਖ ਠੌਰ ਨਾ ਪਾਏ ਕਬੂ ਸਤਿਗੁਰ ਬੂਝ ਬੁਝਾਈ ਹੈ ਸਤਿਗੁਰ ਸੇਵ ਸੇਵਡ ਭਾਗੀ ਸੱਚੇ ਨਾਮ ਸਦਾ ਲਿਵ ਲਾਗੀ ਅੰਤਰ ਨਾਮ ਰਵਿਆ ਨੇ ਕੇਵਲ ਤਿਸ਼ਨਾ ਸ਼ਬਦ ਬੁਝਾਈ ਹੈ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਵਿਰਲੇ ਕਿਨੇ ਪਛਾਣੀ ਸੱਚੇ ਸ਼ਬਦ ਰਤੇ ਬੈਰਾਗੀ ਆਮਣ ਜਾਣ ਰਖਾਈ ਹੈ ਸ਼ਬਦ ਬੁਝੇ ਸੋ ਮਹਿਲ ਚੁਕਾਏ ਨਿਰਮਲ ਨਾਮ ਸੇ ਮਨ ਆਏ ਸਤਿਗੁਰ ਆਪਣਾ ਸਦਗੀ ਸੇਵ ਹੈ ਹੋਮੇ ਵਿੱਚੋਂ ਜਾਈ ਹੈ ਗੁਰ ਤੇ ਬੂਝੇ ਤਾਂ ਦਰ ਸੂਝੈ ਨਾ ਵਿਖੂਣਾ ਕਲਕਤ ਲੂਝੈ ਸਤਿਗੁਰ ਸੇਵੇ ਕੀ ਵਡਿਆਈ ਤਿਸ਼ਨਾ ਭੂ ਗਵਾਈ ਹੈ ਆਪੇ ਆ ਮਿਲੇ ਤਾਂ ਬੂਝੈ ਗਿਆਨ ਵਿਖੂਣਾ ਕਿਸ਼ੂ ਨਾ ਸੂਝੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਕੋਈ ਨਾ ਮੇਟੇ ਤੁਰ ਫੁਰਮਾਇਆ ਸਤਸੰਗਤ ਮੈਂ ਤਿਨਹੀ ਵਾਸਾ ਜਿਨ ਕੋ ਤੁਰ ਲਿਖ ਪਾਈ ਹੈ ਆਪਣੀ ਨਦਰ ਕਰੇ ਸੋ ਪਾਏ ਸੱਚੇ ਸਬਦ

ਪੁਰਬ ਲਿਖਿਆ ਸੋ ਮੇਟਣਾ ਨਾ ਜਾਏ। ਅਨ ਦਿਨ ਭਗਤ ਕਰੇ ਦਿਨ ਰਾਤੀ, ਗੁਰਮੁਖ ਸੇਵਾ ਹੋਈ ਹੈ। ਸਤਿਗੁਰ ਸੇਵ ਸਦਾ ਸੁਖ ਜਾਤਾ, ਆਪੇ ਆ ਮਿਲਿਆ ਸਭਨਾ ਕਾ ਦਾਤਾ। ਹਉਮੈ ਮਾਰ ਤਿਸ਼ਨਾ ਅਗਨ ਨਿਵਾਰੀ, ਸ਼ਬਦ ਚੀਨ ਸੁਖ ਹੋਈ ਹੈ। ਕਾਇਆ ਕੁਟੰਬ ਮੋਹ ਨਾ ਬੂਝੈ, ਗੁਰਮੁਖ ਹੋਵੇ ਤਾਂ ਆਖੀ ਸੂਝੈ।

ਉਹ ਅਭਾਗਾ ਆਪਤ ਜਾਤ ਬਿਰਥਾ ਜਨਮ ਗਵਾਇਆ, ਬਿਨ ਗੁਰਮੁਕਤ ਨਾ ਹੋਈ ਹੈ, ਕਾਇਆ ਕਸੁੱਧ ਹੋਮੇ ਮਲ ਲਾਈ, ਜੇ ਸੋ ਧੋਵੇ ਤਾਂ ਮੈਲ ਨਾ ਜਾਈ, ਸ਼ਬਦ ਧੋਪੇ ਤਾਂ ਖੱਚੀ ਹੋਵੇ, ਫਿਰ ਮੈਲੀ ਮੂਲ ਨਾ ਹੋਈ ਹੈ, ਪੰਚ ਦੂਤ ਕਾਇਆ ਸੰਘਾਰ ਹੈ, ਮਰ ਮਰ ਜੰਮ ਹੈ ਸ਼ਬਦ ਨਾ ਵਿਚਾਰ ਹੈ, ਅੰਤਰ ਮਾਇਆ ਮੋਹ ਗੁਬਾਰਾ, ਜੋ ਸੁਪਨੇ ਸੁਧ ਨਾ ਹੋਈ ਹੈ, ਇੱਕ ਪੰਚਾ ਮਾਰ ਸ਼ਬਦ ਹੈ ਲਾਗੇ, ਸਤਿਗੁਰ ਆ ਮਿਲਿਆ ਵਡਭਾਗੇ।

ਏਕ ਸਿਮਰਹਾ ਹੋਰ ਨ ਜਾਣਾ, ਸਹਿਜੇ ਹੋਏ ਸੋਹੋਈ ਹੈ। ਦੇਨ ਸਤਿਗੁਰ ਸਹਿਜ ਕਿਨੇ ਨਹੀਂ ਪਾਇਆ, ਗੁਰਮੁਖ ਬੂਝੇ ਸਚ ਸਮਾਇਆ, ਸੱਚਾ ਸੇਵ ਸਬਦ ਸਚ ਰਾਤੇ।

ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਤਸਾਹੀ ਜੁਗ ਜੁਗ ਸਿਰਕਾਰ ਬਣਾਈ ਹੈ ਸੋ ਜਨ ਨਿਰਮਲ ਜਿਨੇ ਆਪ ਪਛਾਤਾ ਆਪੇ ਆ ਮਿਲਿਆ ਸੁਖਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੇ ਪਦ ਪਾਈ ਹੈ ਗੁਰਮੁਖ ਨਾਮ ਮਿਲੇ ਵਡਿਆਈ ਮਾਨੁਖ ਨਿੰਦਕ ਪਾਤ ਗਵਾਈ ਨਾਮ ਰਤੇ ਪਰਮਹੰਸ ਵੈਰਾਗੀ ਨਿਰਕਰ ਤਾੜੀ ਲਾਈ ਹੈ ਸ਼ਬਦ ਮਰੇ ਸੋਈ ਜਨ ਪੂਰਾ ਸਤਿਗੁਰ ਆਗ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੇ ਭਾਏ ਸੁਪਾਈ ਹੈ ਪੜ ਪੰਡਤ ਅਵਰਾ ਸਮਝਾਏ ਕਰ ਜਲ ਤੇ ਕੀ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਪੜ ਥਾ ਕੇ ਸਾਂਤ ਨਾ ਆਈ ਹੈ ਇਕ ਭਸਮ ਲਗਾਏ ਫਿਰੇ ਪੇਖ ਧਾਰੀ ਬਿਨ ਸਬਦੇ ਹੋਮੇ ਕਿਨ ਮਾਰੀ ਅਣ ਦਿਨ ਜਲਤ ਅਰਹਿ ਦਿਨ ਰਾਤੀ ਪਰਮ ਪੇਖ ਪਰਮਾਈ ਹੈ ਇਕ ਗ੍ਰਹਿ ਕੁਟੰਬ ਮੈਂ ਸਦਾ ਉਦਾਸੀ ਸਬਦ ਮੋਏ ਹਰ ਨਾਮ ਨਿਵਾਸੀ ਅਣ ਦਿਨ ਸਦਾ ਅਰਹਿ ਰੰਗ ਰਾਤੇ ਭਾਏ ਭਾਏ ਭਗਤ ਚਿਤ ਲਾਈ ਹੈ ਮਾਨੁਖ ਨਿੰਦਾ ਕਰ ਕਰ ਵਿਗੁਤਾ ਅੰਤਰ ਲੋਭ ਭੌਂਕੇ ਜਿਸ ਕੁੱਤਾ ਜਮ ਕਾਲ ਕਦੇ ਨਾ ਛੋਡੇ ਅੰਤ ਗਿਆ ਪਛਤਾਈ ਹੈ ਸੱਚੇ ਸ਼ਬਦ ਸੱਚੀ ਪਤ ਹੋਈ ਬਿਨ ਨਾਵੇ ਮੁਕਤ ਨਾ ਪਾਵੇ ਕੋਈ ਬਿਨ ਸਤਿਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਹੈ ਇਕ ਸਿੱਧ ਸਾਧਕ ਬਹੁਤ ਵਿਚਾਰੀ ਇਕ ਅਹਿਰਸ ਨਾਮ ਰਤੇ ਨਿਰੰਕਾਰੀ ਜਿਸ ਨੂੰ ਆ ਮਲਾਏ ਸੋ ਬੂਝੇ ਭਗਤ ਪਾਏ ਪਉ ਜਾਈ ਹੈ ਇਸਨਾਨ ਦਾਨ ਕਰੇ ਨਹੀਂ ਬੂਝੇ ਇਕ ਮਨੁਆ ਮਾਰ ਮਨੇ ਸਿਉ ਲੂਝੇ ਸਾਚੇ ਸ਼ਬਦ ਰਤੇ ਇਕ ਰੰਗੀ ਸਾਚੇ ਸ਼ਬਦ ਮਿਲਾਈ ਹੈ ਆਪੇ ਸਿਰਜੇ ਦੇ ਵਡਿਆਈ ਆਪੇ ਪਾਣੇ ਦੇ ਮਿਲਾਈ ਆਪੇ ਨਦਰ ਕਰੇ ਮਨ ਵਸਿਆ ਮੇਰੇ ਪ੍ਰਾਵਿਓ ਫੁਰਮਾਈ ਹੈ ਸਤਿਗੁਰ ਸੇਵੈ ਸੇ ਜਨ ਸਾਚੇ ਮਾਨਮੁਖ ਸੇਵ ਨਾ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜਿਉ ਭਾਵੇ ਤਿਉ ਲਾਈ ਹੈ ਜੁਗ ਜੁਗ ਸਾਚਾ ਏਕੋ ਦਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੜੇ ਨਾਹੀ ਨਦਰੀ ਸਹਿਜ ਮਿਲਾਈ ਹੈ ਹਉਮੈ ਮਾਇਆ ਮਹਿਲ ਕਮਾਇਆ ਮਰ ਮਰ ਜੰਮੈ ਦੂਜਾ ਪਾਇਆ

ਹੋਆ ਨਾ ਕਿਸ ਹੋਸੀ, ਨਾਨਕ ਨਾ ਮਿਲੇ ਵਡਿਆਈ, ਦਰ ਸਾਚੇ ਪਦ ਪਾਈ ਹੈ। ਮਾਰੂ ਮਹੱਲਾ ਤੀਜਾ, ਜੋ ਆਇਆ ਸੋ ਸਭ ਕੋ ਜਾਸੀ, ਦੂਜੇ ਪਾਏ ਵਾਧਾ ਜਮ ਫਾਸੀ, ਸਤਿਗੁਰ ਰਾਖੇ ਸੇਜਨ ਉਭਰੇ, ਸਾਚੇ ਸਾਚ ਸਮਾਈ ਹੈ। ਆਪੇ ਕਰਤਾ ਕਰ ਕਰ ਵੇਖ ਹੈ, ਜਿਸ ਨੂੰ ਨਜ਼ਰ ਕਰੇ ਸੋਈ ਜਨ ਲਿਖ ਹੈ। ਗੁਰਮੁਖ ਗਿਆਨ ਇਸ ਸਭ ਕਿਛ ਸੂਝੈ, ਅਗਿਆਨੀ ਅੰਧ ਕਮਾਈ ਹੈ। ਮਨਮੁਖ ਸਹਿਸਾ ਬੂਝ ਨ ਪਾਈ, ਮਰ ਮਰ ਜੰਮੇ ਜਨਮ ਗਵਾਈ, ਗੁਰਮੁਖ ਨਾਮ ਰਤੇ ਸੁਖ ਪਾਇਆ, ਸਹਿਜੇ ਸਾਚ ਸਮਾਈ ਹੈ। ਤੰਦੇ ਧਾਵਤ ਮਨ ਭਇਆ ਮਨੂਰਾ, ਫਿਰ ਹੋਵੇ ਕੰਚਨ ਪੇਟੈ ਗੁਰਪੂਰਾ। ਆਪੇ ਬਖਸ ਲਏ ਸੁਖ ਪਾਏ, ਪੂਰੇ ਸ਼ਬਦ ਮਿਲਾਈ ਹੈ। ਦੁਰਮਤ ਝੂਠੀ ਬੁਰੀ ਬੁਰਿਆਰ, ਔਗੁਣਿਆਰੀ ਔਗੁਣਿਆਰ, ਕੱਚੀ ਮਤ ਫੀਕਾ ਮੁਖ ਬੋਲੇ, ਦੁਰਮਤ ਨਾਮ ਨ ਪਾਈ ਹੈ। ਔਗੁਣਿਆਰੀ ਕੰਤ ਨ ਭਾਵੇ, ਮਨ ਕੀ ਜੂਠੀ ਜੂਠ ਕਮਾਵੇ, ਪਿਰਕਾ ਸਾਉ ਨ ਜਾਣੇ ਮੂਰਖ, ਬਿਨ ਗੁਰ ਬੂਝ ਨ ਪਾਈ ਹੈ। ਦੁਰਮਤ ਖੋਟੀ ਖੋਟ ਕਮਾਵੇ, ਸੀਗਾਰ ਕਰੇ ਪਿਰ ਖਸਮ ਨਾ ਪਾਵੇ, ਗੁਣਵੰਤੀ ਸਦਾ ਪਿਰ ਰਾਵੇ, ਸਤਿਗੁਰ ਮੇਲ ਮਿਲਾਈ ਹੈ। ਆਪੇ ਹੁਕਮ ਕਰੇ ਸਾ ਵੇਖ ਹੈ, ਇਕ ਨਾ ਬਖਸ ਲਏ ਤੁਰ ਲਿਖ ਹੈ, ਅਨ ਦਿਨ ਨਾਮ ਰਤੇ ਸਦ ਪਾਇਆ, ਆਪੇ ਮੇਲ ਮਿਲਾਈ ਹੈ। ਹਉਮੈ ਧਾਤ ਮੋਹ ਰਸ ਲਾਈ, ਗੁਰਮੁਖ ਲਿਵ ਸਾਚੀ ਸਹਿ ਸਮਾਈ, ਆਪੇ ਮਿਲ ਆਪੇ ਕਰ ਵੇਖ ਹੈ, ਬਿਨ ਸਤਿਗੁਰ ਬੂਝ ਨ ਪਾਈ ਹੈ। ਇਕ ਸ਼ਬਦ ਵਿਚਾਰ ਸਦਾ ਜਨ ਜਾਗੇ, ਇਕ ਮਾਇਆ ਮੋਹ ਸੋਏ ਰਹੇ ਅਭਾਗੇ, ਆਪੇ ਕਰੇ ਕਰਾਏ ਆਪੇ, ਹੋਰ ਕਰਨਾ ਕਿਛੂ ਨਾ ਜਾਈ ਹੈ। ਕਾਲ ਮਾਰ ਗੁਰ ਸ਼ਬਦ ਨਿਵਾਰੇ, ਹਰ ਕਾ ਨਾਮ ਰੱਖੇ ਉਰਤਾਰੇ, ਸਤਿਗੁਰ ਸੇਵਾ ਤੇ ਸੁਖ ਪਾਇਆ, ਹਰ ਕੇ ਨਾਮ ਸਮਾਈ ਹੈ। ਦੂਜੇ ਪਾਏ ਫਿਰੇ ਦੇਵਾਨੀ, ਮਾਇਆ ਮੋਹੇ ਦੁਖ ਮਾਏ ਸਮਾਨੀ, ਬਹੁਤੇ ਪੇਖ ਕਰੇ ਨਹਿ ਪਾਏ, ਬਿਨ ਸਤਿਗੁਰ ਸੁਖ ਨਾ ਪਾਈ ਹੈ।

ਆਪੇ ਭੁਗਤਾ, ਆਪੇ ਸੰਜਮੇ, ਆਪੇ ਜੂਤਾ, ਆਪੇ ਨਿਰਮਲ ਮਿਹਰਵਾਨ ਮਸੂਦਨ, ਜਿਹਦਾ ਹੁਕਮ ਨਾ ਮੇਟਿਆ ਜਾਈ ਹੈ। ਸੇਵੜ ਭਾਗੀ ਜਿੰਨੀ ਇੱਕੋ ਜਾਤਾ, ਕਾੜ ਕਾਟ ਵਸ ਰਹਿਆ ਜਗ ਜੀਵਨ ਦਾਤਾ, ਇਕ ਤੈ ਗੁਬਤ ਪ੍ਰਗਟ ਗਏ ਆਪੇ, ਗੁਰਮੁਖ ਭ੍ਰਮ ਪਹੁ ਜਾਈ ਹੈ। ਗੁਰਮੁਖ ਹਰਜੂ ਇੱਕੋ ਜਾਤਾ, ਅੰਤਰਨਾਮ ਸ਼ਬਦ ਪਛਾਤਾ, ਜੇ ਤੂੰ ਦੇ ਸੋਈ ਜਨ ਪਾਏ, ਨਾਨਕ ਨਾਮ ਵਡਾਈ ਹੈ। ਮਾਰੂ ਮਹੱਲਾ ਤੀਜਾ, ਸੱਚ ਸਾਰਾ ਹੀ ਗੈਰ ਗੰਭੀਰ ਹੈ, ਸਭ ਜਗ ਹੈ।

ਗੁਰ ਪ੍ਰਸਾਦੀ ਮਨ ਵਸਾਈ, ਆਪੇ ਆਇਵਸਿਆ ਕਟ ਅੰਤਰ, ਟੂਟੀ ਜਮ ਕੀ ਫਾਸੀ ਹੈ, ਕਿਸ ਸੇਵੀ ਤੈ ਕਿਸ ਸਾਲਾਹੀ, ਸਤਿਗੁਰ ਸੇਵੀ ਸਬਦ ਸਲਾਹੀ, ਸੱਚੇ ਸਬਦ ਸਦਾ ਮਦ ਉਤਮ, ਅੰਤਰ ਕਮਲ ਪਰਗਾਸੀ ਹੈ, ਦੇਹੀ ਕਾਚੀ ਕਾਗਦ ਮਿਗ ਤਾਰਾ, ਬੂੰਦ ਪਵੇ ਬਿਰਸੇ ਟਹਿਤ ਨਾ ਲਾਗੇ ਬਾਰਾ, ਕੰਚਨ ਕਾਇਆ ਗੁਰਮੁਖ ਬੂਝੇ, ਜਿਸ ਅੰਤਰ ਨਾਮ ਨਿਵਾਸੀ ਹੈ, ਸੱਚਾ ਚੌਕਾ ਸੁਰਤ ਕੀ ਕਾਰਾ, ਹਰ ਨਾਮ ਪੂਜਨ ਸੱਚ ਆਧਾਰਾ, ਸਦਾ ਤ੍ਰਿਵਤ ਪਵਿੱਤਰ ਹੈ ਪਾਵਨ, ਜਿਤ ਕੜ ਹਰ ਨਾਮ ਨਿਵਾਸੀ ਹੈ, ਹਉ ਤਿਨ ਬਲਿਹਾਰੀ ਜੋ ਸੱਚੇ ਲਾਗੇ, ਹਰ ਗੁਣ ਗਾਵੇ ਅਨਦਿਨ ਜਾਗੇ, ਸਾਚਾ ਸੂਖ ਸਦਾ ਤਿਨ ਅੰਤਰ, ਰਸਨਾ ਹਰ ਰਸ ਰਾਸੀ ਹੈ, ਹਰ ਨਾਮ ਚੇਤਾ ਅਵਰ ਨਾ ਪੂਜਾ, ਏਕੋ ਸੇਵੀ ਅਵਰ ਨਾ ਦੂਜਾ, ਪੂਰੇ ਗੁਰ ਸਭ ਸੱਚ ਦਿਖਾਇਆ, ਸੱਚੇ ਨਾਮ ਨਿਵਾਸੀ ਹੈ, ਪ੍ਰਮ ਪ੍ਰਜੋਨੀ ਫਿਰ ਫਿਰ ਆਇਆ, ਆ ਭੁੱਲਾ ਜਾਂ ਖਸਮ ਭੁਲਾਇਆ, ਹਰ ਜੂ ਮਿਲੇ ਤਾਂ ਗੁਰਮੁਖ ਬੂਝੇ, ਤੀਨੇ ਸ਼ਬਦ ਅਵਨਾਸੀ ਹੈ, ਕਾਮ ਕ੍ਰੋਧ ਭਰੇ ਹਮ ਅਪਰਾਧੀ, ਕਿਆ ਮੋਹ ਲੈ ਬੋਲੇ ਨਾ ਹਮ ਗੁਣ ਨਾ ਸੇਵਾ ਸਾਧੀ, ਡੁੱਬਦੇ ਪਾਥਰ ਮੇਲ ਰਹੇ ਤੁਮ, ਆਪੇ ਸਾਚ ਨਾਮ ਅਵਨਾਸੀ ਹੈ, ਨਾ ਕੋਈ ਕਰੇ ਨਾ ਕਰਨੇ ਜੋਗਾ, ਆਪੇ ਕਰੇ ਕਰਾਵੇ ਸੋ ਹੋਏਗਾ, ਆਪੇ ਬਖਸ ਲਏ ਸੁਖ ਪਾਏ, ਸਦਗੀ ਨਾਮ ਨਿਵਾਸੀ ਹੈ, ਇਹੋ ਤਨ ਧਰਤੀ ਸ਼ਬਦ ਬੀਜ ਅਪਾਰਾ, ਹਰ ਸਾਚੇ ਸੇਤੀ ਵਣਜ ਵਾਪਾਰਾ, ਸਹਿ ਤਨ ਜੰਮਿਆ ਤੋਟ ਨ ਆਵੇ, ਅੰਤਰ ਨਾਮ ਨਿਵਾਸੀ ਹੈ, ਹਰ ਜੀਉ ਅਵਗੁਣ ਆਰੇ ਨੂੰ ਗੁਣ ਕੀਜੇ, ਆਪੇ ਬਖਸ ਲਏ ਨਾਮ ਦੀਜੇ, ਗੁਰਮੁਖ ਹੋਵੇ ਸੋ ਪਦ ਪਾਏ, ਏਕਤ ਨਾਮ ਨਿਵਾਸੀ ਹੈ, ਅੰਤਰ ਹਰ ਤਾਨ ਸਮਝ ਨ ਹੋਈ, ਗੁਰ ਪ੍ਰਸਾਦੀ ਬੂਝੇ ਕੋਈ, ਗੁਰਮੁਖ ਹੋਵੇ ਸੋ ਤਨ ਪਾਏ, ਸਦਗੀ ਨਾਮ ਨਿਵਾਸੀ ਹੈ, ਅਨ ਲਵਾਓ ਪਰਮ ਭੁਲਾਈ, ਮਾਇਆ ਮੋਹੇ ਸੁਧ ਨ ਕਾਈ, ਮਾਨਵਕ ਅੰਧੇ ਕਿਸ਼ੂ ਨਾ ਸੂਝੇ, ਗੁਰਮਤ ਨਾ ਪਰਗਾਸੀ ਹੈ, ਮਾਨਮੁਖ ਹੋਮੇ ਮਾਇਆ ਸੂਤੇ, ਆਪਣਾ ਕਰਨਾ ਸੰਭਾਲੇ ਅੰਤ ਵਿਗੂਤੇ, ਪਰ ਨਿੰਦਾ ਕਰੇ ਵੋ ਚਿੰਤਾ ਜਾਲੇ, ਦੁਖੇ ਦੁਖ ਨਿਵਾਸੀ ਹੈ, ਆਪੇ ਕਰਤੇ ਕਾਰ ਕਰਾਈ, ਆਪੇ ਗੁਰਮੁਖ ਦੇ ਬੁਝਾਈ, ਨਾਨਕ ਨਾਮ ਰਤੇ ਮਨ ਨਿਰਮਲ, ਨਾਮੇ ਨਾਮ ਨਿਵਾਸੀ ਹੈ, ਮਾਰੂ ਮਹੱਲਾ ਤੀਜਾ, ਏਕੋ ਸੇਵੀ ਸਦਾ ਥਿਰ ਸਾਚਾ, ਦੂਜੇ ਲਾਗਾ ਸਭ ਜਾ ਕਾਚਾ, ਗੁਰਮਤੀ ਸਦਾ ਸੱਚ ਸਾਲਾ ਹੀ, ਸੱਚੇ ਹੀ ਸਾਚ ਭਤੀਜੇ ਹੈ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ, ਆਪੇ ਲਾਏ ਲਏ ਜਗ ਜੀਵਨ ਦਾਤਾ, ਆਪੇ ਬਖਸੇ ਦੇ ਵਡਿਆਈ, ਗੁਰਮਤ ਇਹੋ ਮਨ ਭੀਜੇ ਹੈ, ਮਾਇਆ ਲਹਿਰ ਸ਼ਬਦ ਨਿਵਾਰੀ, ਇਹੋ ਮਨ ਨਿਰਮਲ ਹੋਮੇ ਮਾਰੀ,

ਕਾਲ ਘੜੀ ਮੋਹਤ ਨਿਹਾਲੇ, ਅਣਦਿਨ ਆਰ ਜਾਸ਼ੀ ਜੇ, ਅੰਤਰ ਲੋਭ ਕਰੇ ਨੀ ਬੂਝੇ, ਸਿਰ ਉਪਰ ਜਮਕਾਲ ਨਾ ਸੂਝੇ, ਇਥੇ ਕਮਾਣਾ ਸੋ ਅੱਗੇ ਆਇਆ, ਅੰਤ ਕਾਲ ਕਿਆ ਕੀਜੇ ਹੈ, ਜੋ ਸਚ ਲਾਗੇ ਤਿਨ ਸਾਚੀ ਸੋਏ, ਦੂਜੇ ਲਾਗੇ ਮਨਮੁਖ ਰੋਏ, ਦੋਹਾਂ ਸਿਰਿਆਂ ਕਾ ਖਸਮ ਹੈ ਆਪੇ, ਆਪੇ ਗੁਣ ਮੈਂ ਭੀਜੇ ਹੈ, ਗੁਰ ਕੇ ਸ਼ਬਦ ਸਦਾ ਜਨ ਸੋਹੈ, ਨਾਮ ਰਸਾਇਣ ਇਹੋ ਮਨ ਮੋਹ, ਮਾਇਆ ਮੋਹ ਮੈਲ ਪਤੰਗ ਨਾ ਲਾਗੇ, ਗੁਰਮਤੀ ਹਰ ਨਾਮ ਭੀਜੇ ਹੈ, ਸਭਨਾ ਵਿਚ ਵਰਤੇ ਇਕ ਸੋਈ, ਗੁਰ ਪ੍ਰਸਾਦੀ ਪ੍ਰਗਟ ਹੋਈ, ਹਉਮੈ ਮਾਰ ਸਦਾ ਸੁਖ ਪਾਇਆ, ਨਾਏ ਸਾਚੇ ਅੰਮ੍ਰਿਤ ਪੀਜੈ ਹੈ, ਕਿਲ ਵਿਖ ਦੁਖ ਨਿਵਾਰਣ ਹਾਰਾ, ਗੁਰਮੁਖ ਸੇਵਿਆ ਸ਼ਬਦ ਵਿਚਾਰਾ, ਸਭ ਕਿਸੇ ਆਪੇ ਆਪ ਵਰਤੈ, ਗੁਰਮੁਖ ਤਨ ਮਨ ਭੀਜੈ ਹੈ, ਮਾਇਆ ਅਗਣ ਜਲੇ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ, ਅੰਤਰ ਸ਼ਾਂਤ ਸਦਾ ਸੁਖ ਪਾਇਆ, ਗੁਰਮਤੀ ਨਾਮ ਲੀਜੈ ਹੈ, ਇੰਦਰ ਇੰਦਰਾਸਨ ਬੈਠੇ, ਜਮ ਕਾ ਪਉ ਪਾਵੇ, ਜਮ ਨਾ ਛੋਡੇ ਬਹੁ ਕਰਮ ਕਮਾਵੇ, ਸਤਗੁਰ ਪੇਟੇ ਤਾਂ ਮੁਕਤ ਪਾਈਏ, ਹਰ ਹਰ ਰਸਨਾ ਪੀਜੈ ਹੈ, ਮਨਮੁਖ ਅੰਤਰ ਭਗਤ ਨਾ ਹੋਈ, ਗੁਰਮੁਖ ਭਗਤ ਸ਼ਾਂਤ ਸੁਖ ਹੋਈ, ਪਵਿੱਤਰ ਪਾਵਨ ਸਦਾ ਹੈ ਬਾਣੀ, ਗੁਰਮਤ ਅੰਤਰ ਪੀਜੈ ਹੈ, ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ, ਤ੍ਰੈ ਗੁਣ ਬੱਧਕ ਮੁਕਤ ਨਰਾਰੀ, ਗੁਰਮੁਖ ਗਿਆਨ ਏਕੋ ਹੈ ਜਾਤਾ, ਅਣਦਿਨ ਨਾਮ ਰਵੀਜੈ ਹੈ, ਵੇਦ ਪੜੇ ਹਰ ਨਾਮ ਨਾ ਬੂਝੈ, ਮਾਇਆ ਕਾਰਣ ਪੜਪੜ ਲੂਝੈ, ਅੰਤਰ ਮੈਲ ਅਗਿਆਨੀ ਅੰਧਾ, ਕਿਉਂ ਕਰ ਦੁੱਤਰ ਤਰੀਜੈ ਹੈ, ਵੇਦ ਬਾਦ ਸਭ ਆਖ ਵਖਾਣ ਹੈ, ਨਾ ਅੰਤਰ ਪੀਜੈ ਨਾ ਸ਼ਬਦ ਪਛਾਣ ਹੈ, ਪੁੰਨ ਪਾਪ ਸਾ ਵੇਦ ਰੜਾਇਆ, ਗੁਰਮੁਖ ਅੰਮ੍ਰਿਤ ਪੀਜੈ ਹੈ, ਆਪੇ ਸੱਚਾ ਏਕੋ ਸੋਈ, ਤਿਸ ਬਿਨ ਦੂਜਾ ਅਵਰ ਨਾ ਕੋਈ, ਨਾਨਕ ਨਾਮ ਰਤੇ ਮਨ ਸਾਚਾ, ਸੱਚੋ ਸੱਚ ਰਵੀਜੈ ਹੈ, ਮਾਰੂ ਮਹੱਲਾ ਤੀਜਾ, ਸੱਚੇ ਸੱਚਾ ਤਖਤ ਰਚਾਇਆ, ਨਿਰਘਰ ਵਸਿਆ ਤਿੱਥੇ ਮੋਹ ਨਾ ਮਾਇਆ, ਸਦਗੀ ਸੱਚ ਵਸਿਆ ਕਟ ਅੰਤਰ, ਗੁਰਮੁਖ ਕਰਨੀ ਸਾਰੀ ਹੈ, ਸੱਚਾ ਸੌਦਾ ਸੱਚ ਵਾਪਾਰਾ, ਨਾ ਤਿੱਥੇ ਪਰਮ ਨਾ ਦੂਜਾ ਪਸਾਰਾ, ਸੱਚਾ ਤਨ ਖੱਟਿਆ ਕਦੇ ਤੋਟ ਨ ਆਵੇ, ਬੂਝੇ ਕੋ ਵਿਚਾਰੀ ਹੈ, ਸੱਚੇ ਲਾਏ ਸੇਜਨ ਲਾਗੇ, ਅੰਤਰ ਸ਼ਬਦ ਮਸਤਕ ਵੜ ਪਾਗੇ, ਸੱਚੇ ਸ਼ਬਦ ਸਦਾ ਗੁਣ ਗਾਵੇ, ਸ਼ਬਦ ਰਤੇ ਵਿਚਾਰੀ ਹੈ, ਸੱਚੋ ਸੱਚਾ ਸੱਚ ਸਾਲਾਹੀ, ਏਕੋ ਵੇਖਾ ਦੂਜਾ ਨਾਹੀ, ਗੁਰਮਤ ਉੱਚ ਉੱਚੀ ਪੌੜੀ, ਗਿਆਨ ਰਤਨ ਹੋਮੇ ਮਾਰੀ ਹੈ, ਮਾਇਆ ਮੋਹ ਸ਼ਬਦ ਜਲਾਇਆ, ਸੱਚ ਮਨਵਸਿਆ ਜਾਤ ਪਾਇਆ, ਸੱਚੇ ਕੀ ਸਰ ਸੱਚੀ ਕਰਨੀ, ਹੋਮੇ ਤਿਖਾ ਨਿਵਾਰੀ ਹੈ, ਮਾਇਆ ਮੋਹ ਸਭ ਆਪੇ ਕੀਨਾ, ਗੁਰਮੁਖ ਵਿਰਲੇ ਕਿਨ ਹੀ ਚੀਨਾ, ਗੁਰਮੁਖ ਹੋਵੇ ਸੋ ਸੱਚ ਕਮਾਵੇ, ਸੱਚੀ ਕਰਨੀ ਸਾਰੀ ਹੈ, ਕਾਰ ਕਮਾਈ ਜੋ ਮੇਰੇ ਪ੍ਰਾਪਾਈ, ਹੋਮੇ ਤਿਸ਼ਨਾ ਸ਼ਬਦ ਬੁਝਾਈ, ਗੁਰਮਤ ਸਦਗੀ ਅੰਤਰ ਸੀਤਲ, ਹੋਮੇ ਮਾਰਨੇ ਵਾਰੀ ਹੈ, ਸੱਚ ਲੱਗੇ ਤਿਨ ਸਭ ਕੁਛ ਭਾਵੇ, ਸੱਚੇ ਸ਼ਬਦੇ ਸੱਚ ਸੁਹਾਵੇ, ਇੱਥੇ ਸੱਚੇ ਸੇ ਦਰ ਸੱਚੇ, ਨਦਰੀ ਨਦਰ ਸਵਾਰੀ ਹੈ, ਬਿਨ ਸੱਚੇ ਜੋ ਦੂਜੇ ਲਾਇਆ, ਮਾਇਆ ਮੋਹ ਦੁੱਖ ਸਵਾਇਆ, ਬਿਨ ਗੁਰ ਦੁੱਖ ਸੁਖ ਜਾਪੇ ਨਾਹੀ, ਮਾਇਆ ਮੋਹ ਦੁੱਖ ਭਾਰੀ ਹੈ, ਸਾਚਾ ਸਭ ਜਿਨ੍ਹਾਂ ਮਨ ਭਾਇਆ, ਪੂਰਬ ਲਿਖਿਆ ਤਿਨੀ ਕਮਾਇਆ, ਸੱਚੋ ਸੇਵਹਿ ਸੱਚ ਧਿਆਵਹਿ, ਸੱਚ ਰਤੇ ਵਿਚਾਰੀ ਹੈ, ਗੁਰ ਕੀ ਸੇਵਾ ਮਿੱਠੀ ਲਾਗੀ, ਅਣਦਿਨ ਸੂਖ ਸਹਿ ਸਮਾਧੀ, ਹਰ ਹਰ ਕਰਤਿਆ ਮਨ ਨਿਰਮਲ ਹੋਆ, ਗੁਰ ਕੀ ਸੇਵ ਪਿਆਰੀ ਹੈ, ਸੇ ਜਨ ਸੁਗੇ ਸਤਿਗੁਰ ਸੱਚੇ ਲਾਏ, ਆਪੇ ਪਾਣੇ ਆ ਮਿਲਾਏ, ਸਤਿਗੁਰ ਰਾਖੇ ਸੇ ਜਨ ਉਭਰੇ, ਓਰ ਮਾਇਆ ਮੋਹ ਖੁਵਾਰੀ ਹੈ, ਗੁਰਮੁਖ ਸਾਚਾ ਸ਼ਬਦ ਪਛਾਤਾ, ਨਾਥ ਕੁਟੰਬ ਨਾਥ ਮਾਤਾ, ਏਕੋ ਏਕ ਪ੍ਰਵਿਆ ਸਭਿਅੰਤਰ, ਸਭਨਾ ਜੀਆਂ ਕਾ ਆਧਾਰੀ ਹੈ, ਹਉਮੈ ਮੇਰਾ ਦੂਜਾ ਪਾਇਆ, ਇਛਨਾ ਚੱਲੇ ਤੁਰ ਖਸਮ ਲਿਖ ਪਾਇਆ, ਗੁਰ ਸਾਚੇ ਤੇ ਸਾਚ ਕਮਾਵੇ, ਸਾਚੇ ਦੁਖ ਨਿਵਾਰੀ ਹੈ,
ਜਾਂ ਤੂੰ ਦੇਹ ਸਦਾ ਸੁਖ ਪਾਏ, ਸਾਚੇ ਸਬਦੇ ਸਾਜ ਕਮਾਏ, ਅੰਦਰ ਸਾਚਾ ਮਨ ਤਨ ਸਾਚਾ, ਭਗਤ ਪਰੇ ਭੰਡਾਰੀ ਹੈ, ਆਪੇ ਵੇਖੇ ਹੁਕਮ ਚਲਾਏ, ਆਪਣਾ ਪਾਣਾ ਆਪ ਕਰਾਏ, ਨਾਨਕ ਨਾਮ ਰਤੇ ਬੈਰਾਗੀ, ਮਨ ਤਰਸਨਾ ਨਾਮ ਸਵਾਰੀ ਹੈ, ਮਾਰੂ ਮਹੱਲਾ ਤੀਜਾ, ਆਪੇ ਆਪ ਉਪਾਏ ਉਪੰਨਾ, ਸਮੇ ਵਰਤੇ ਏਕ ਪ੍ਰਸ਼ੰਨਾ, ਸਭਨਾ ਸਾਰ ਕਰੇ ਜਗ ਜੀਵਨ, ਜਿਨ ਆਪਣਾ ਆਪ ਪਛਾਤਾ ਹੈ, ਜਿਨ ਬ੍ਰਹਮਾ ਬੇਸਨ ਮਹੇਸ ਉਪਾਏ, ਸਿਰ ਸਿਰ ਤੰਦੇ ਆਪੇ ਲਾਏ, ਜਿਸ ਭਾਵੇ ਤੁਸੇ ਆਪੇ ਮਿਲੇ, ਜਿਨ ਗੁਰਮੁਖ ਏਕੋ ਜਾਤਾ ਹੈ, ਆਵਾ ਗੌਣ ਹੈ ਸੰਸਾਰਾ, ਮਾਇਆ ਮੋਹ ਬਹੁਚਿਤੇ ਵਿਕਾਰਾ, ਤਿਰ ਸਾਚਾ ਸਾਲਾ ਹੀ ਸਦ ਹੀ, ਜਿਨ ਗੁਰ ਕਾ ਸ਼ਬਦ ਪਛਾਤਾ ਹੈ, ਇੱਕ ਮੂਲ ਲੱਗੇ ਓਨੀ ਸੁਖ ਪਾਇਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ, ਅੰਮ੍ਰਿਤ ਫਾਲ ਤਿੰਨ ਜਨ ਕੋ ਲਾਗੇ, ਜੋ ਬੋਲੇ ਅੰਮ੍ਰਿਤ ਬਾਤਾ ਹੈ, ਹਮ ਗੁਣ ਨਾਹੀ ਕਿਆ ਬੋਲੇ ਬੋਲ, ਤੂੰ ਸਭਨਾ ਦੇਖੇ ਤੋਲੇ ਤੋਲ, ਜਿਉਂ ਪਾਵੇ ਤਿਉਂ ਰਾਖੇ ਰਹਿਣਾ, ਗੁਰਮੁਖ ਏਕੋ ਜਾਤਾ ਹੈ, ਜਾਂ ਤੂੰ ਭਾਣਾ ਤਾਂ ਸੱਚੀ ਕਾਰੇ ਲਾਏ, ਅਵਗੁਣ ਛੋੜ ਗੁਣਮਾਏ ਸਮਾਏ, ਗੁਣ ਮੈਂ ਏਕੋ ਨਿਰਮਲ ਸਾਚਾ, ਗੁਰ ਕੇ ਸਬਦ ਪਛਾਤਾ ਹੈ, ਜੈ ਦੇਖਾਂ ਤੈ ਏਕੋ ਸੋਈ, ਦੂਜੀ ਦੁਰਮਤ ਸਬਦੇ ਖੋਈ, ਏਕ ਸਮੇ ਪ੍ਰਭ ਏਕ ਸਮਾਣਾ, ਆਪਣੇ ਰੰਗ ਸਦਰਾਤਾ ਹੈ, ਕਾਇਆ ਕਾਮਲ ਹੈ ਕੁਮਲਾਣਾ, ਮਨਮੁਖ ਸ਼ਬਦ ਨਾ ਬੁਝੇ ਏ ਆਣਾ, ਗੁਰ ਪ੍ਰਸਾਦੀ ਕਾਇਆ ਖੋਜੇ, ਪਾਏ ਜਗ ਜੀਵਨ ਦਾਤਾ ਹੈ, ਕੋੜ ਗਈ ਕੇ ਪਾਪ ਨਿਵਾਰੇ, ਸਦਾ ਹਰ ਜੀਉ ਰਾਖੇ ਉਰਤਾਰੇ, ਜੋ ਇੱਛੇ ਸੋਈ ਫਲ ਪਾਏ, ਜੋ ਰੰਗ ਮਜੀਠੇ ਰਾਤਾ ਹੈ, ਮਨਮੁਖ ਗਿਆਨ ਕਥੇ ਨਾ ਹੋਈ, ਫਿਰ ਫਿਰ ਆਵੇ ਠੌਰ ਨਾ ਕੋਈ, ਗੁਰਮੁਖ ਗਿਆਨ ਸਦਾ ਸਾਰਾ ਹੈ, ਜੋ ਜੁਗ ਏਕੋ ਜਾਤਾ ਹੈ, ਮਨਮੁਖ ਕਾਰ ਕਰੇ ਸਭ ਦੁੱਖ ਸੁਭਾਏ, ਅੰਤਰ ਸ਼ਬਦ ਨਾਹੀ ਕਿਉ ਦਰ ਜਾਏ, ਗੁਰਮੁਖ ਸ਼ਬਦ ਵਸੇ ਮਨ ਸਾਚਾ, ਸਭ ਸੇਵੇ ਸੁਖ ਦਾਤਾ ਹੈ, ਜੈ ਦੇਖਾਂ ਤੂੰ ਸਭਨੀ ਥਾਈ, ਪੂਰੇ ਗੁਰਸਾ ਸੋਝੀ ਪਾਈ, ਨਾਮੋ ਨਾਮ ਧਿਆਏ ਸਦਾ ਸਾਧ, ਇਹੋ ਮਨ ਨਾਮੇ ਰਾਤਾ ਹੈ, ਨਾਮੇ ਰਾਤਾ ਪਵਿੱਤ ਸਰੀਰਾ, ਬਿਨ ਨਾਵੇ ਡੂਬ ਮੋਏ ਬਿਨ ਨੀਰਾ, ਆਵੇ ਜਾਵੇ ਨਾਮ ਨਹੀਂ ਬੂਝੇ, ਇਕ ਨਾ ਗੁਰਮੁਖ ਸ਼ਬਦ ਪਛਾਤਾ ਹੈ, ਪੂਰੇ ਸਤਿਗੁਰ ਬੂਝ ਬੁਝਾਈ, ਬਿਨ ਨਾਵੇ ਮੁਕਤ ਕਿਨੇ ਨਾ ਪਾਈ, ਨਾਮੇ ਨਾਮ ਮਿਲੇ ਵਡਿਆਈ, ਸਹਿਜ ਰਹੇ ਰੰਗ ਰਾਤਾ ਹੈ, ਕਾਇਆ ਨਗਰ ਟਹਿ ਟਹਿ ਟੇਰੀ, ਬਿਨ ਸ਼ਬਦੇ ਚੁੱਕੇ ਨਹੀਂ ਫੇਰੀ, ਸਾ ਸਲਾਹੇ ਸਾਚ ਸਮਾਵੇ, ਜਿਨ ਗੁਰਮੁਖ ਏਕੋ ਜਾਤਾ ਹੈ, ਜਿਸ ਨੂੰ ਨਦਰ ਕਰੇ ਸੋ ਪਾਏ, ਸਾਚਾ ਸ਼ਬਦ ਵਸੇ ਮਨ ਆਏ, ਨਾਨਕ ਨਾਮ ਰਤੇ ਨਿਰੰਕਾਰੀ, ਦਰ ਸਾਚੇ ਸਾਚ ਪਛਾਤਾ ਹੈ, ਮਾਰੂ ਸੋਲ ਹੈ ਤੀਜਾ, ਆਪੇ ਕਰਤਾ ਸਬਦ ਕਰਣਾ, ਜੀ ਜਨ ਸਭ ਤੇਰੀ ਸਰਣਾ, ਆਪੇ ਗੁਪਤ ਵਰਤੇ ਸਭ ਅੰਤਰ, ਗੁਰ ਕੈ ਸ਼ਬਦ ਪਛਾਤਾ ਹੈ, ਹਰ ਕੇ ਭਗਤ ਪਰੇ ਭੰਡਾਰਾ, ਆਪੇ ਬਖਸੇ ਸ਼ਬਦ ਵਿਚਾਰਾ, ਜੋ ਤੁਧ ਪਾਵੇ ਸੋਈ ਕਰਸੈ, ਸੱਚੇ ਸਿਉ ਮਨ ਰਾਤਾ ਹੈ, ਆਪੇ ਹੀਰਾ ਰਤਨ ਅਮੁੱਲੋ, ਆਪੇ ਨਦਰੀ ਤੋਲੇ ਤੋਲੋ, ਜੀ ਜੰਤ ਸਭ ਸਰਣ ਤੁਮਾਰੀ, ਕਰ ਕਿਰਪਾ ਆਪ ਪਛਾਤਾ ਹੈ, ਜਿਸ ਨੂੰ ਨਦਰ ਹੋਵੇ ਤੁਰ ਤੇਰੀ, ਮਰੇ ਨਾ ਜੰਮੇ ਚੂਕੇ ਫੇਰੀ, ਸਾਚੇ ਗੁਣ ਗਾਵੇ ਦਿਨ ਰਾਤੀ, ਜੁਗ ਜੁਗ ਏਕੋ ਜਾਤਾ ਹੈ, ਮਾਇਆ ਮੋਹੇ ਸਭ ਜਗਤ ਉਪਾਇਆ, ਬ੍ਰਹਮਾ ਬਿਸ਼ਨ ਦੇਵ ਸੁਭਾਇਆ, ਜੁਤ ਪਾਣੇ ਸੇ ਨਾਮ ਲਾਗੇ, ਗਿਆਨ ਮਤੀ ਪਛਾਤਾ ਹੈ, ਪਾਪ ਪੁੰਨ ਵਰਤੇ ਸੰਸਾਰਾ, ਹਰ ਇੱਕ ਸੋਗ ਸਭ ਦੁਖ ਹੈ ਪਾਰਾ, ਗੁਰਮੁਖ ਹੋਵੇ ਸੋ ਸੁਖ ਪਾਏ, ਜਿਨ ਗੁਰਮੁਖ ਨਾਮ ਪਛਾਤਾ ਹੈ, ਕਿਰਤਨ ਕੋਈ ਮੇਟਣ ਹਾਰਾ, ਗੁਰ ਕੇ ਸਬਦੇ ਮੋਹ ਦੁਆਰਾ, ਪੂਰਬ ਲਿਖਿਆ ਸੋ ਫਲ ਪਾਇਆ, ਜਿਨ ਆਪ ਮਾਰ ਪਛਾਤਾ ਹੈ, ਮਾਇਆ ਮੋਹੇ ਹਰ ਸੋ ਚਿੱਤ ਨ ਲਾਗੇ, ਦੂਜੇ ਪਾਏ ਕਣਾ ਦੁਖ ਆਗੇ, ਮਨਮੁਖ ਪਰਮ ਪੁੱਲੇ ਪੇਖ ਧਾਰੀ, ਅੰਤਕਾਲ ਪਛਤਾਤਾ ਹੈ, ਹਰ ਕੇ ਪਾਣੇ ਹਰ ਗੁਣ ਗਾਏ, ਸਭ ਕਿਲਫ ਕਾਟੇ ਦੂਖ ਸੁਭਾਏ, ਹਰ ਨਿਰਮਲ ਨਿਰਮਲ ਹੈ ਬਾਣੀ, ਹਰ ਸੇਤੀ ਮਨ ਰਾਤਾ ਹੈ, ਜਿਸ ਨੂੰ ਨਦਰ ਕਰੇ ਸੋ ਗੁਣ ਨਿਧ ਪਾਏ,
ہو میں میرا ٹھاک رکھائے، گن افگن کا ایکو داتا گرمکھ ورلی جاتا ہے، میرا پرب نرمل ات اپارا آپے ملے گر سبد وچارا، آپے بگسے سد دردائے مان تن سا تیرا تاہے، من تن مہلا وچ جوت اپارا گرمکھ بوجھے کر وچارا، ہو میں مار سدا من نرمل رسنا سیو سکھ داتا ہے، گڑکایا اندر بو ہٹ بازارا تیز چنام ہے ات اپارا، گر کے سبد سدا در سو ہے ہو میں مار پشاتا ہے، رتن امول اگم اپارا قیمت کمن کرے وے چارا، گر کے سبدے تول تولائے انتر سبد پشاتا ہے، سمرت ساستر بہت بستارا مایا موہ پسریا پاسارا، مورک پڑے سبد نہ بوجھے گرمکھ ورلے جاتا ہے، آپے کرتا کرے کرائے سچی بانی سد رڑائے، نانک نام ملے وڈیائی جو جو ایکو جاتا ہے، مارو محلہ تیجا سو سچ سیو سرجن ہارا، سبدے دکھ نوارن ہارا، اگم اگوچر قیمت نہیں پائی آپے اگم اتھاہا ہے، آپے سچا ست ورتائے ایک جن سچے آپے لائے، سچو سیو ہے سچ کماوے نامے سچ سماہا ہے، تر پکتا ملے آپ ملائے سچی پکتی آپے لائے، سچی بانی سدا گن گاوے اے جمع کا لاہا ہے، گرمکھ ونج کرے پر آپ شان ہے، ایک بن کو اور نہ جان ہے، سچا سو سچے ون جا رہے پونجی نام ساگا ہے، آپے ساجے سرٹے پائے ورلے کو گر سبد بجائے، سدگر سیوے سے جن ساچے کاٹے جم کا فاہا ہے، پنے کڑے سوارے ساجے مایا مہ دوجے جنت پاجے، مانو پھرے سدا اندھ کماوے جم کا جیوڑا گل فاہا ہے۔

ਗੁਰਮੁਖ ਅਲੱਖ ਲਖਾਹੇ, ਪੂਰੇ ਸਤਿਗੁਰ ਸੋਝੀ ਪਾਈ, ਏਕੋ ਨਾਮ ਮਨ ਵਸਾਈ, ਨਾਮ ਜਪੀ ਤਾਇ ਨਾਮ ਧਿਆਈ, ਮਹਿਲ ਪਾਏ ਗੁਣ ਗਾਹੇ, ਸੇਵਕ ਸੇਵੇ ਮਨ ਹੁਕਮ ਅਪਾਰਾ, ਮਨ ਹੁਕਮ ਨ ਜਾਣੇ ਸਾਰਾ, ਹੁਕਮੇ ਮੰਨੇ ਹੁਕਮੇ ਵਡਿਆਈ, ਹੁਕਮੇ ਵੇ ਪਰਵਾਹੇ, ਗੁਰ ਪ੍ਰਸਾਦੀ ਹੁਕਮ ਪਛਾਣੇ, ਆਪ ਤਰਾਖੇ ਇਕਤ ਕਰ ਆਣੇ, ਨਾਮੇ ਰਾਤਾ ਸਦਾ ਬੈਰਾਗੀ, ਨਾਮ ਰਤਨ ਮਨ ਤਾਹੇ, ਸਭ ਜਗ ਮੈਂ ਵਰਤੇ ਏਕੋ ਸੋਈ, ਗੁਰ ਪ੍ਰਸਾਦੀ ਪ੍ਰਗਟ ਹੋਈ, ਸ਼ਬਦ ਸਲਾਹ ਹੈ ਸੇ ਜਨ ਨਿਰਮਲ, ਨਿਰਕਰ ਵਾਸਾ ਤਾਹੇ, ਸਦਾ ਭਗਤ ਤੇਰੀ ਸਰਣਾਈ, ਅਗਮ ਅਗੋਚਰ ਕੀਮਤ ਨਹੀਂ ਪਾਈ, ਜਿਉਂ ਤੁਧ ਭਾਵ ਹੈ ਤਿਉਂ ਤੂੰ ਰੱਖ ਹੈ, ਗੁਰਮੁਖ ਨਾਮ ਧਿਆਹੇ, ਸਦਾ ਸਦਾ ਤੇਰੇ ਗੁਣ ਗਾਵਾਂ, ਸੱਚੇ ਸਾਹਿਬ ਤੇਰੇ ਮਨ ਪਾਵਾਂ, ਨਾਨਕ ਸਾਜ ਕਹੇ ਬੇਨੰਤੀ, ਸਚ ਦੇਵੋ ਸਚ ਸਮਾਹੇ, ਮਾਰੂ ਮੁਹੱਲਾ ਤੀਜਾ, ਸਤਿਗੁਰ ਸੇਵਨ ਸੇਵੜ ਭਾਗੀ, ਅਨਦਿਨ ਸਚ ਨਾਮ ਲਿਵ ਲਾਗੀ, ਸਦਾ ਸੁਖਦਾਤਾ ਰਵਿਆ ਘਟ ਅੰਤਰ, ਸਭ ਸੱਚੇ ਓ ਮਾਹੇ, ਨਦਰ ਕਰੇ ਤਾਂ ਗੁਰੂ ਮਿਲਾਏ, ਹਰ ਕਾ ਨਾਮ ਮਨ ਵਸਾਏ, ਹਰ ਮਨ ਵਸਿਆ ਸਦਾ ਸੁਖਦਾਤਾ, ਸਭ ਦੇ ਮਨ ਓ ਮਾਹੇ, ਕਿਰਪਾ ਕਰੇ ਤਾਂ ਮੇਲ ਮਿਲਾਏ, ਹਉਮੈ ਮਮਤਾ ਸ਼ਬਦ ਜਲਾਏ, ਸਦਾ ਮੁਗਤ ਰਹਿ ਇਕ ਰੰਗੀ, ਨਾਹੀ ਕਿਸੇ ਨਾਲ ਕਾਹੇ, ਬਿਨ ਸਤਿਗੁਰ ਸੇਵੇ ਕੋਰ ਅੰਧਾਰਾ, ਬਿਨ ਸ਼ਬਦੇ ਕੋਈ ਨਾ ਪਾਵੇ ਪਾਰਾ, ਜੋ ਸ਼ਬਦ ਰਾਤੇ ਮਹਾਂ ਬੈਰਾਗੀ, ਸੋ ਸੱਚ ਸ਼ਬਦੇ ਲਾਹੇ, ਦੁਖ ਦੁਖ ਕਰਤੇ ਤੁਰ ਲਿਖ ਪਾਇਆ, ਦੂਜਾ ਪਾਉ ਆਵਰਤਾਇਆ, ਗੁਰਮੁਖ ਹੋਵੇ ਸੋ ਅਲਿਪਤੋ ਵਰਤੇ, ਮਨਮੁਖ ਕਾ ਕਿਆ ਵੇ ਸਾਹੇ, ਸੇ ਮਨਮੁਖ ਜੋ ਸ਼ਬਦ ਨਾ ਪਛਾਣ ਹੈ, ਗੁਰ ਕੇ ਪੈ ਕੀ ਸਾਰ ਨਾ ਜਾਣ ਹੈ, ਪਏ ਬਿਨ ਕਿਉ ਨਿਰਪੋ ਸਜ ਪਾਈਏ, ਜਮ ਕਾੜ ਲਏਗਾ ਸਾਹਾ ਹੇ, ਅਫਰੋ ਜਮ ਮਾਰਿਆ ਨਾ ਜਾਈ, ਗੁਰ ਕੇ ਸ਼ਬਦੇ ਨੇੜ ਨਾ ਆਈ, ਸ਼ਬਦ ਸੁਣੇ ਤਾਂ ਦੂਰੋਂ ਭਾਗੇ, ਮਤ ਮਾਰੇ ਹਰ ਜੀਓ ਵੇ ਪ੍ਰਵਾਹਾ ਹੇ, ਹਰ ਜੀਓ ਕੀ ਹੈ ਸਭ ਸਿਰਕਾਰਾ, ਇਹੋ ਜਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੜਦਾ ਸਾਹਾ ਹੇ, ਗੁਰਮੁਖ ਸਾਚੇ ਕੀ ਆ ਅਕਾਰਾ, ਗੁਰਮੁਖ ਪਸਰਿਆ ਸਭ ਪਾਸਾਰਾ, ਗੁਰਮੁਖ ਹੋਵੇ ਸੋ ਸਚ ਬੂਝੇ, ਸਭ ਸੱਚੇ ਸੋ ਤਾਹੇ, ਗੁਰਮੁਖ ਜਾਤਾ ਕਰਮ ਵਿਧਾਤਾ, ਜੋ ਚਾਰੇ ਗੁਰ ਸ਼ਬਦ ਪਛਾਤਾ, ਗੁਰਮੁਖ ਮਰੇ ਨਾ ਜਨਮੇ ਗੁਰਮੁਖ, ਗੁਰਮੁਖ ਸ਼ਬਦ ਸਮਾਹੇ, ਗੁਰਮੁਖ ਨਾਮ ਸ਼ਬਦ ਸਾਲਾਹੇ, ਅਗਮੇ ਗੋਚਰ ਵੇ ਪਰਵਾਹੇ, ਏਕ ਨਾਮ ਜੁਗ ਚਾਰ ਉਧਾਰੇ, ਸਬਦੇ ਨਾਮ ਸਾਹਾਹੇ, ਗੁਰਮੁਖ ਸਾਂਸ ਦਾ ਸੁਖ ਪਾਏ, ਗੁਰਮੁਖ ਹਿਰਦੇ ਨਾਮ ਸਾਏ, ਗੁਰਮੁਖ ਹੋਵੇ ਸੋ ਨਾਮ ਬੂਝੇ, ਕਾਟੇ ਦੁਰਮਦ ਫਾਹਾਹੇ, ਗੁਰਮੁਖ ਉਪਜੇ ਸਾਚ ਸਮਾਵੇ, ਨਾਮ ਅਰ ਜੰਮੇ ਨਾ ਜੂਨੀ ਪਾਵੇ, ਗੁਰਮੁਖ ਸਦਾ ਰਹੇ ਰੰਗ ਰਾਤੇ, ਅਣਦ ਲੈਂਦੇ ਲਾਹਾਹੇ, ਗੁਰਮੁਖ ਭਗਤ ਸੋਹ ਹੈ ਦਰਬਾਰੇ, ਸੱਚੀ ਬਾਣੀ ਸ਼ਬਦ ਸਵਾਰੇ, ਅਨਦਿਨ ਗੁਣ ਗਾਵੇ ਦਿਨ ਰਾਤੀ, ਸਹਿ ਸੇਤੀ ਕਰ ਜਾਹਾਗੇ, ਸਤਿਗੁਰ ਪੂਰਾ ਸ਼ਬਦ ਸੁਣਾਏ, ਅਨਦਿਨ ਭਗਤ ਕਰੋ ਲਿਵ ਲਾਏ, ਹਰ ਗੁਣ ਗਾਵੇ ਸਦਹੀ ਨਿਰਮਲ, ਨਿਰਮਲ ਗੁਣ ਪਾਤਸ਼ਾਹੇ, ਹੁਣ ਕਾ ਦਾਤਾ ਸੱਚਾ ਸੋਈ, ਗੁਰਮੁਖ ਵਿਰਲਾ ਬੂਝੇ ਕੋਈ, ਨਾਨਕ ਜਨ ਨਾਮ ਸਲਾਹੇ ਬਿਸੈ, ਤੋ ਨਾਮ ਵੇ ਪ੍ਰਵਾਹਾਗੇ, ਮਾਰੂ ਮੁਹੱਲਾ ਤੀਜਾ, ਹਰ ਜੀਓ ਸੇਵਿਓ ਅਗਮ ਅਪਾਰਾ, ਏਦਾ ਅੰਤ ਨ ਪਾਏਗੇ ਪਾਰਾ ਵਾਰਾ, ਗੁਰ ਪ੍ਰਸਾਦ ਰਵਿਆ ਕਟ ਅੰਤਰ, ਤਿਲਕੜ ਮਤ ਅਗਾਹਾ ਹੇ, ਸਭ ਮੈਂ ਵਰਤੇ ਏਕੋ ਸੋਈ, ਗੁਰ ਪ੍ਰਸਾਦੀ ਪ੍ਰਗਟ ਹੋਈ, ਸਭਨਾ ਪ੍ਰਤਪਾਲ ਕਰੇ ਜਗ ਜੀਵਨ, ਦੇਂਦਾ ਰਿਜਕ ਸਮਾਹਾ ਹੇ, ਪੂਰੇ ਸਤਿਗੁਰ ਬੂਝ ਬੁਝਾਇਆ, ਹੁਕਮੇ ਹੀ ਸਭ ਜਗਤ ਉਪਾਇਆ, ਹੁਕਮ ਮੰਨੇ ਸੋਈ ਸੁਖ ਪਾਏ, ਹੁਕਮ ਸਿਰ ਸਾਹਾਂ ਪਾਤ ਸਾਹਾ ਹੇ, ਸੱਚਾ ਸਤਿਗੁਰ ਸ਼ਬਦ ਅਪਾਰਾ, ਤੇਦੇ ਸ਼ਬਦ ਨਿਸਤਰੇ ਸੰਸਾਰਾ, ਆਪੇ ਕਰਤਾ ਕਰ ਕਰ ਵੇਖੇ, ਦਿੰਦਾ ਸਾਸ ਗਿਰਾਹਾ ਹੇ, ਕੋੜ ਮੱਧੇ ਕਿਸੇ ਬੁਝਾਏ, ਗੁਰ ਕੇ ਸ਼ਬਦ ਰਤੇ ਰੰਗ ਲਾਏ, ਹਰ ਸਾਲਾ ਹੈ ਸਦਾ ਸੁਖਦਾਤਾ, ਹਰ ਬਖਸੇ ਭਗਤ ਸਲਾਹਾ ਹੇ, ਸਤਿਗੁਰ ਸੇਵੇ ਸੇ ਜਨ ਸਾਚੇ, ਜੋ ਮਰ ਜੰਮੇ ਕਾਚਨ ਕਾਚੇ, ਅਗਮ ਅਗੋਚਰ ਵੇ ਪਰਵਾਹਾ, ਭਗਤ

ਸਤਿਗੁਰ ਪੂਰਾ ਸਹਿਜ ਰੜਾਏ, ਸੱਚੇ ਸ਼ਬਦ ਸਦਾ ਗੁਣ ਗਾਏ, ਗੁਣਦਾਤਾ ਵਰਤੇ ਸਭ ਅੰਤਰ, ਸਿਰ ਸਿਰ ਲਿਖਦਾ ਸਾਹਾ ਹੈ, ਸਦਾ ਹਜ਼ੂਰ ਗੁਰਮੁਖ ਜਾਪੇ, ਸਭ ਦੇ ਸੇਵੇ ਸੋਜਨ ਤਾਪੇ, ਅਨਦਿਨ ਸੇਵੇ ਸੱਚੀ ਬਾਣੀ, ਸਭ ਸੱਚੇ ਓ ਮਾਹਾ ਹੈ, ਅਗਿਆਨੀ ਅੰਧਾ ਬੋ ਕਰਮ ਦਰੜਾਏ, ਮਨੜ ਕਰਮ ਫਿਰ ਜੋ ਨਹੀਂ ਪਾਏ, ਬਿਗਿਆ ਕਾਰਨ ਲਵ ਲੋਭ ਕਮਾਵੇ, ਦੁਰਮਦ ਕਾ ਦੋ ਰਾਹਾ ਹੈ, ਪੂਰਾ ਸਤਿਗੁਰ ਭਗਤ ਦਰੜਾਏ, ਗੁਰ ਕੈ ਸਬਦ ਹਰ ਨਾਮ ਚਿਤ ਲਾਏ, ਮਨ ਤਨ ਹਰਵਿਆ ਕਟ ਅੰਤਰ, ਮਨ ਪੀਨੇ ਭਗਤ ਸਲਾਹਾ ਹੈ, ਮੇਰਾ ਪ੍ਰਭ ਸਾਚਾ ਅਸਰ ਸੰਘਾਰਣ, ਗੁਰ ਕੈ ਸਬਦ ਭਗਤ ਨਿਸਤਾਰਣ, ਮੇਰਾ ਪ੍ਰਭ ਸਾਚਾ ਸਦਗੀ ਸਾਚਾ, ਸਿਰ ਸਾਹਾ ਪਾਤਸ਼ਾਹਾ ਹੈ, ਸੇ ਭਗਤ ਸੱਚੇ ਤੇਰੇ ਮਨ ਭਾਏ, ਦਰ ਕੀਰਤਨ ਕਰੇ ਗੁਰ ਸ਼ਬਦ ਸੁਹਾਏ, ਸਾਚੀ ਬਾਣੀ ਅਨਦਿਨ ਗਾਵੇ, ਨਿਰਤਨ ਕਾ ਨਾਮ ਸਾਹਾ ਹੈ, ਜਿਨੇ ਆਪੇ ਮੇਲ ਵਿਛੋੜੇ ਨਾਹੀ, ਗੁਰ ਕੈ ਸ਼ਬਦ ਸਦਾ ਸਾਲਾਹੀ, ਸਭਨਾ ਸਿਰ ਤੂੰ ਏਕੋ ਸਾਹਿਬ, ਸਬਦੇ ਨਾਮ ਸਲਾਹਾ ਹੈ, ਬਿਨ ਸਬਦੇ ਤੁਧ ਨੂੰ ਕੋਈ ਨਾ ਜਾਣੀ, ਤੁਧ ਆਪੇ ਕਥੀ ਆਕਥ ਕਹਾਣੀ, ਆਪੇ ਸ਼ਬਦ ਸਦਾ ਗੁਰਦਾਤਾ, ਹਰ ਨਾਮ ਜਪ ਸੰਭਾਹਾ ਹੈ, ਤੂੰ ਆਪੇ ਕਰਤਾ ਸਿਰਜਣਹਾਰਾ, ਤੇਰਾ ਲਿਖਿਆ ਕੋਈ ਨਾ ਮੇਟਣ ਹਾਰਾ, ਗੁਰਮੁਖ ਨਾਮ ਦੇਵੇ ਤੂੰ ਆਪੇ, ਸਹਿਸਾ ਗਣਤ ਨਾ ਤਾਹਾ ਹੈ, ਪਲ ਸੱਚੇ ਤੇਰੇ ਦਰਬਾਰੇ, ਸਬਦੇ ਸੇਵਨ ਪਾਏ ਪਿਆਰੇ, ਨਾਨਕ ਨਾਮ ਰਤੇ ਬੈਰਾਗੀ, ਨਾਮੇ ਕਾਰਜ ਸੋਹਾ ਹੈ, ਮਾਰੂ ਮਹੱਲਾ ਤੀਜਾ, ਮੇਰੇ ਪਰ ਸੱਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੀ ਜਿਹਾ ਉਪਾਇਆ, ਆਪੇ ਫਰਕ ਕਰੇ ਵੇਖ ਵਿਗਸੈ, ਸਵਰਸ ਦੇਹੀ ਮਾਹਾ ਹੈ, ਵਾਜੇ ਪਾਉਣ ਤੇ ਆਪ ਵਜਾਏ, ਸਿਰ ਸਕਤੀ ਦੇਹੀ ਮੈਂ ਪਾਏ, ਗੁਰ ਪ੍ਰਸਾਦੀ ਉਲਟੀ ਹੋਵੇ, ਗਿਆਨ ਰਤਨ ਸ਼ਬਦ ਤਾਹਾ ਹੈ, ਅੰਧੇਰਾ ਚਾਨਣ ਆਪੇ ਕੀਆ, ਏਕੋ ਵਰਤੇ ਅਵਰ ਨਾ ਬੀਆ, ਗੁਰ ਪ੍ਰਸਾਦੀ ਆਪ ਛਾਣੇ, ਕਮਲ ਵਿਗਸੇ ਬੁੱਧ ਤਾਹਾ ਹੈ, ਆਪਣੀ ਗਹਿਣ ਗਦ ਆਪੇ ਜਾਣੇ, ਹੋਰ ਲੋਕ ਸੁਣ ਸੁਣ ਆਖ ਵਖਾਣੇ, ਗਿਆਨੀ ਹੋਵੇ ਸੋ ਗੁਰਮੁਖ ਬੂਝੇ, ਸਾਚੀ ਸਿਫਤ ਸਲਾਹਾ ਹੈ, ਦੇਹੀ ਅੰਦਰ ਵਸਤ ਅਪਾਰਾ, ਆਪੇ ਕਪਟ ਖੁਲਾਵਣ ਹਾਰਾ, ਗੁਰਮੁਖ ਸਹਿਜੇ ਅੰਮ੍ਰਿਤ ਪੀਵੇ, ਤ੍ਰਿਸ਼ਨਾ ਅਗਨ ਬੁਝਾਹਾ ਹੈ, ਸਬਰ ਦੇਹੀ ਅੰਦਰ ਪਾਏ, ਵਿਰਲੇ ਕਉ ਗੁਰ ਸ਼ਬਦ ਬੁਝਾਏ, ਅੰਦਰ ਖੋਜੇ ਸ਼ਬਦ ਸਲਾਹੇ, ਬਾਹਰ ਕਾਹੇ ਜਾਗਾ ਹੈ, ਵਿਰ ਚਾਖੇ ਸਾਧ ਕਿਸੇ ਨਾ ਆਇਆ, ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ, ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੈ ਸ਼ਬਦ ਰਸਤਾਗਾ ਹੈ, ਆਪ ਛਾਣੇ ਸੋ ਸਭ ਗੁਣ ਜਾਣੇ, ਗੁਰ ਕੈ ਸ਼ਬਦ ਹਰ ਨਾਮ ਖਾਣੇ, ਅਨ ਦਿਨ ਨਾਮ ਰਤਾ ਦਿਨ ਰਾਤੀ, ਮਾਇਆ ਮੋਹ ਚੁਕਾਗਾ ਹੈ, ਗੁਰ ਸੇਵਾ ਤੇ ਸਭ ਕੁਛ ਪਾਏ, ਹੋਮੇ ਮੇਰਾ ਆਪ ਗਵਾਏ, ਆਪੇ ਕਿਰਪਾ ਕਰੇ ਸੁਖਦਾਤਾ, ਗੁਰ ਕੇ ਸ਼ਬਦੇ ਸੋਹਾ ਹੈ, ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅੰਧਨ ਹਰ ਕਾ ਨਾਮ ਵਖਾਣੀ, ਹਰ ਹਰ ਸੱਚਾ ਵਸੇ ਘਟ ਅੰਤਰ, ਸੋ ਘਟ ਨਿਰਮਲ ਤਾਹਾ ਹੈ, ਸੇਵਕ ਸੇਵੇ ਸ਼ਬਦ ਸਲਾਹ ਹੈ, ਸਦਾ ਰੰਗਰਾਤੇ ਹਰ ਗੁਣ ਗਾਵ ਹੈ, ਆਪੇ ਬਖਸੇ ਸ਼ਬਦ ਮਿਲਾਏ, ਪਰਮਲ ਵਾਸ ਮਨ ਤਾਹਾ ਹੈ, ਸ਼ਬਦੇ ਅਕਥ ਕਥੇ ਸਾਲਾਹੇ, ਮੇਰੇ ਪ੍ਰਭ ਸਾਚੇ ਵੇਪਰਵਾਹੇ, ਆਪੇ ਗੁਣਦਾਤਾ ਸ਼ਬਦ ਮਿਲਾਏ, ਸ਼ਬਦੇ ਕਾਰਸ ਤਾਹਾ ਹੈ, ਮਨ ਮੂਲਾ ਠੌਰ ਨ ਪਾਏ, ਜੋ ਤੁਰ ਲਿਖਿਆ ਸੋ ਕਰਮ ਕਮਾਏ, ਵਿਖਿਆ ਰਾਤੇ ਵਿਖਿਆ ਖੋਜੇ, ਮਰ ਜਨਮੇ ਦੁਖ ਤਾਹਾ ਹੈ, ਆਪੇ ਆਪ ਸਾਲਾਹੇ, ਤੇਰੇ ਗੁਣ ਪ੍ਰਭ ਤੁਝ ਹੀ ਮਾਹੇ, ਤੂੰ ਆ ਸੱਚਾ ਤੇਰੀ ਬਾਣੀ ਸੱਚੀ, ਆਪੇ ਅਲਖ ਅਥਾਹਾ ਹੈ, ਬਿਨ ਗੁਰਦਾ ਤੇ ਕੋਈ ਨਾ ਪਾਏ, ਲਾ ਕੋਟੀ ਜੇ ਕਰਮ ਕਮਾਏ, ਗੁਰ ਕਿਰਪਾ ਤੇ ਕਟ ਅੰਤਰ ਵਸਿਆ, ਸਬਦੇ ਸੱਚ ਸਲਾਹਾ ਹੈ, ਛੇ ਦਿਨ ਮਿਲੇ ਤੁਰ ਆਪ ਮਿਲਾਏ, ਸਾਚੀ ਬਾਣੀ ਸ਼ਬਦ ਸੁਹਾਏ, ਨਾਨਕ ਜਾਨ ਗੁਣ ਗਾਵੇ ਨਿ ਸਾਚੇ, ਗੁਣ ਗਾਵੇ ਗੁਣੀ ਸਮਾਹਾ ਹੈ, ਮਾਰੂ ਮਹੱਲਾ ਤੀਜਾ, ਨਿਚਰ ਏਕ ਸੱਚਾ ਸੱਸ ਹੋਈ, ਪੂਰੇ ਗੁਰ ਤੇ ਸੋਝੀ ਹੋਈ, ਹਰਸ ਪੀਨੇ ਸਦਾ ਧਿਆਇਨ, ਗੁਰਮਤ ਸੀਲ ਸੁਨਾਹਾ ਹੈ, ਅੰਦਰ ਰੰਗ ਸਦਾ ਸਚਿਆਰਾ, ਗੁਰ ਕੇ ਸ਼ਬਦ ਹਰ ਨਾਮ ਪਿਆਰਾ, ਨੌਣ ਦੇ ਨਾਮ ਸਿਆ ਕਟ ਅੰਤਰ, ਛੋਡਿਆ ਮਾਇਆ ਕਾ ਲਾਹਾ ਹੈ, ਰਹੀਤ ਰਾਜੇ ਦੁਰਮਤ ਦੋਈ,
बिन सतगुर सेवे एक न होई, एक त्यायन सदा सुख पायन, निचल राज तना खागे, आमन जाना रखे न कोई, जमन मरण तिसे ते होई, गुरमुख साचा सदा त्यावहो, गत मुगत तिसे ते पाखागे, सच संजम सतगुरु द्वारे, होमे क्रोध शब्द निवारे, सतगुर सेव सदा सुख पाईए, तीर संतोख सब ताखागे, होमे मो उपजे संसारा, सब जग बिन से नाम सारा, बिन सतगुर सेवे नाम न पाईए, नाम सच्चा जग लाखागे, सच्चा अमर शब्द सुहाया, पंच शब्द मिलवाजा वाया, सदा कार्ज सतनाम सुहेला, बिन शब्दे कार्ज के खागे, खिन में हसे खिन में रोवे, दूजी तो मत कार्ज ना होवे, संजोग विजो करते लिख पाए, कीर्तना चले चला खागे, जीवन मुक्त गुर शब्द कमाए, हर सु सदगी रहे सुमाए, गुर कृपा ते मिले वड्याई, होमे रोग न ताखागे, रसगत खाए पिंड वधाए, पेख करे गुर शब्द ना कमाए, अंतर रोग मां दुख पारी, पिष्टा माए सुमागागे, वेद पढ़े पढ़ बाद वखाणे, घट में ब्रह्म ते शब्द ना पछाणे, गुरमुख होवे सो तत बिलोवे, रसना हरस ताखागे, कारवा छोड़े बाहर तावे, मन अंधे साधना पावे, अंस राती इसना फीकी बोले, हरस मूल न ताखागे, मनमुख देखी परम पतारो, दुर्मत मरे नित होए खुवारो, काम क्रोध मन दूजे लाया, सुभ ने सुख न ताखागे, कंचन देखी शब्द पतारो, अंदर भोग भोगे हरस्यों प्यारो, मैला अंदर गैर महल पाए, पाणा बुझ समागागे, आपे देवे देवन हारा, तिस आगे नहीं किसे का चारा, आपे बगसे शब्द मिलाए, ते दास शब्द अथागागे, जियो पिंड सब गे तिस केरा, सच्चा साहिब ठाकुर मेरा, नानक गुरबाणी हर पाया, हार जप जाप समागागे, मारू महला तीजा, गुरमुख नाद वेद बीचार, गुरमुख ज्ञान ध्यान अपार, गुरमुख कार करे प्रापावे, गुरमुख पूरा पाएदा, गुरमुख मनुमा उल्ट परावे, गुरमुख बाणी नाद बजावे, गुरमुख सचर ते बैरागी, ने करवासा पाएदा, गुर की साखी अमृत पाखी, सच्चे शब्दे सच सुपाखी, सदा सच रंग राता मन मेरा, सच्चे सच समाएदा, गुरमुख मन निर्मल सत सरनावे, मैल न लागे सच समावे, सचो सच कुमावे सदगी, सच्ची पगद रिड़ाएदा, गुरमुख सच बैणी, गुरमुख सच नैणी, गुरमुख सच कुमावे करणी, सदगी सच कहे दिन राती, अवरा सच कहाएदा, गुरमुख सच्ची ऊतम बाणी, गुरमुख सचो सच वखाणी, गुरमुख ससे वे सचो सच्चा, गुरमुख शब्द सुनाएदा, गुरमुख होवे सो सोजी पाए, होमे माया परम गवाए, गुर की पौड़ी ऊतम ऊची, दर सच्चे हर गुण गाए दा, गुरमुख सर संजम करणी सार, गुरमुख पाए मोह द्वार, पाए भगत सदा रंग राता, आप गवाए समाए दा, गुरमुख होवे मन खोज सुनाए, सच्चे नाम सदा लिव लाए, जो तुझ पावे सोई करसी, जो सच्चे मन पाए दा, जत पावे सदगुरु मिलाए, जांत पावे ता मन वसाए, अपने पाने सदा रंग राता, पाने मन वसाए दा, मन कर्म करे सो चीजे, बहुते पेख करे नी पीजे, बिख्या राते दुख कमावे, दुखे दुख समाए दा, गुरमुख होवे सो सुख कमाए, मरण जीवन की सो जी पाए, मरण जीवन जो समकर जाने, तो मेरे प्रापाए दा, गुरमुख मरे सो है प्रवान, आमन जाना शब्द पछाण, मरे न जम्मे ना दुख पाए, मन ही मने समाए दा, सेवड़ पागी जिन्नी सतगुर पाया, होमे विचो मोह चुकाया, मन निर्मल फिर मैल न लागे, दर सच्चे सोभा पाए दा, आपे करे कराए आपे, आपे वेखे थावे थापे, गुरमुख सेवा मेरे प्रापावे, सच सुन लेखे पाए दा,
ਗੁਰਮੁਖ ਸੱਚੋ ਸੱਚ ਕਮਾਵੇ, ਗੁਰਮੁਖ ਨਿਰਮਲ ਮੈਲ ਨਾ ਲਾਵੇ, ਨਾਨਕ ਨਾਮ ਰਤੇ ਵਿਚਾਰੀ, ਨਾਮੇ ਨਾਮ ਸਮਾਏ ਦਾ ਮਾਰੂ ਮਹੱਲਾ ਤੀਜਾ, ਆਪੇ ਸ੍ਰਿਟ ਹੁਕਮ ਸਭ ਸਾਜੀ, ਆਪੇ ਥਾਪ ਥਾਪਨੇ ਵਾਜੀ, ਆਪੇ ਨਿਆਉ ਕਰੇ ਸਭ ਸਾਚਾ, ਸਾਚੇ ਸੱਚ ਮਿਲਾਏ ਦਾ ਕਾਇਆ ਕੋਟ ਗਏ ਆਕਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਬਿਨ ਸਬਦੇ ਪਸਮੇ ਕੀ ਢੇਰੀ, ਖੇਹੂ ਖੇਰ ਲਾਏ ਦਾ ਕਾਇਆ ਕੰਚਨ ਕੋਟ ਅਪਾਰਾ, ਜਿਸ ਜ ਰਵਿਆ ਸ਼ਬਦ ਅਪਾਰਾ, ਗੁਰਮੁਖ ਗਾਵੇ ਸਦਾ ਗੁਣ ਸਾਚੇ, ਮਿਰ ਪ੍ਰੀਤਮ ਸੁਖ ਪਾਏ ਦਾ ਕਾਇਆ ਹਰ ਮੰਦਰ ਹਰ ਆਪ ਸਵਾਰੇ, ਤਿਸ ਚ ਹਰ ਜੂ ਵਸੇ ਮੁਰਾਰੇ, ਗੁਰ ਕੇ ਸ਼ਬਦ ਵਣਜਨ ਵਾਪਾਰੀ, ਨਦਰੀ ਆਪ ਮਿਲਾਏ ਦਾ ਸੋ ਸੂਚ ਜੇ ਕ੍ਰੋਧ ਨਿਵਾਰੇ, ਸਬਦੇ ਬੂਝੇ ਆਪ ਸਵਾਰੇ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏ ਦਾ ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਤੋਵੇ ਸ਼ਬਦ ਵਿਚਾਰੀ, ਆਣ ਦਿਨ ਸਦਾ ਰਹੇ ਰੰਗਰਾਤਾ, ਕਰ ਕਿਰਪਾ ਭਗਤ ਕਰਾਏ ਦਾ ਇਸ ਮਨ ਮੰਦਰ ਮੈਂ ਮਨੁਆ ਧਾਵੇ, ਸੁਖ ਪੱਲਰ ਤਿਆਗ ਮਹਾਂ ਦੁਖ ਪਾਵੇ, ਬਿਨ ਸਭ ਗੁਰ ਪੇਠੇ ਠੌਰ ਨਾ ਪਾਵੇ, ਆਪੇ ਖੇਲ ਕਰਾਏ ਦਾ ਆਪ ਅਪਰੰਪਰ ਆ ਵਿਚਾਰੀ, ਆਪੇ ਮਿਲੇ ਕਰਨੀ ਸਾਰੀ, ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ ਮਿਲਾਏ ਦਾ ਆਪੇ ਸਤਿਗੁਰ ਮੇਲੇ ਪੂਰਾ, ਸੱਚੇ ਸ਼ਬਦ ਮਹਾਂਬਲ ਸੂਰਾ, ਆਪੇ ਮੇਲੇ ਦੇ ਵਡਿਆਈ, ਸੱਚੇ ਸੁਚਿਤ ਲਾਏ ਦਾ ਕਰ ਹੀ ਅੰਦਰ ਸੱਚਾ ਸੋਈ, ਗੁਰਮੁਖ ਵਿਰਲਾ ਬੂਝੇ ਕੋਈ, ਨਾਮ ਨਿਧਾਨ ਵਸਿਆ ਕਟ ਅੰਤਰ, ਰਸਨਾ ਨਾਮ ਧਿਆਏ ਦਾ ਜਸੰਤਰ ਭਵੇ ਅੰਤਰ ਨਹੀਂ ਭਾਲੇ, ਮਾਇਆ ਮੋਹ ਬੱਧਾ ਜਮਕਾਲੇ, ਜਮ ਕੀ ਫਾਸੀ ਕਭੂ ਨਾ ਟੁੱਟੇ, ਦੂਜੇ ਭਾਏ ਪਰਮਾਏ ਦਾ ਜਬ ਤਬ ਸੰਜਮ ਹੋਰ ਕੋਈ ਨਾਹੀ, ਜਾਬਲਾ ਗੁਰ ਕਾ ਸ਼ਬਦ ਨਾ ਕਮਾਹੀ, ਗੁਰ ਕੈ ਸਦ ਮਿਲਿਆ ਸਜ ਪਾਇਆ, ਸੱਚੇ ਸੱਚ ਸਮਾਏ ਦਾ ਕਾਮ ਕ੍ਰੋਧ ਸਬਰ ਸੰਸਾਰਾ, ਬਹੁ ਕਰਮ ਕਮਾਵੇ ਸਭ ਦੁੱਖਾ ਪਸਾਰਾ, ਸਭ ਗੁਰ ਸੇਵੇ ਸੇ ਸੁਖ ਪਾਵੇ, ਸੱਚੇ ਸ਼ਬਦ ਮਿਲਾਏ ਦਾ ਪਾਉਣ ਪਾਣੀ ਹੈ ਬੈ ਸੰਤਰ, ਮਾਇਆ ਮੋਹ ਵਰਤੇ ਸਭੇ ਅੰਤਰ, ਜਿਨ ਕੀਤੇ ਜਾਂ ਤਸੇ ਪਛਾਣੇ, ਮਾਇਆ ਮੋਹ ਚੁਕਾਏ ਦਾ ਇਕ ਮਾਇਆ ਮੋਹ ਗਰਭ ਵਿਆਪੇ, ਹੋਮੇ ਹੋਏ ਰਹੇ ਹੈ ਆਪੇ, ਜਮ ਕਾਲੇ ਕੀ ਖਬਰ ਨਾ ਪਾਈ, ਅੰਤ ਗਿਆ ਪਛਤਾਏ ਦਾ ਜਿਨੋ ਪਾਏ ਸੋਭਿਤ ਜਾਣੇ, ਗੁਰਮੁਖ ਦੇਵੇ ਸ਼ਬਦ ਪਛਾਣੇ, ਨਾਨਕ ਦਾਸ ਕਹੇ ਬੇਨੰਤੀ, ਸੱਚ ਨਾਮ ਚਿਤ ਲਾਏ ਦਾ ਮਾਰੂ ਮਹੱਲਾ ਤੀਜਾ, ਆ ਜੁਗਾਦ ਦਇਆ ਪਦ ਦਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਤੁਧ ਨੂੰ ਸੇਵੇ ਸੇ ਤੁਝੇ ਸਮਾਵੇ, ਤੂੰ ਆਪੇ ਮੇਲ ਮਿਲਾਏ ਦਾ ਅਗਮ ਅਗੋਚਰ ਕੀਮਤ ਨਹੀਂ ਪਾਈ, ਜੀ ਜੰਤ ਤੇਰੀ ਸਰਣਾਈ, ਜਿਉ ਤੁਧ ਪਾਵੇ ਤਿਵੇ ਚਲਾਵੇ, ਤੂੰ ਆਪੇ ਮਾਰਗ ਪਾਏ ਦਾ ਹੈ ਪੀ ਸਾਚਾ ਹੋਸੀ ਸੋਈ, ਆਪੇ ਸਾਜੇ ਅਵਰ ਨਾ ਕੋਈ, ਸਭਨਾ ਸਾਰ ਕਰੇ ਸੁਖਦਾਤਾ, ਆਪੇ ਰਿਜਕ ਪਹੁੰਚਾਏ ਦਾ ਅਗਮ ਅਗੋਚਰ ਅਲਖ ਪਾਰਾ, ਕੋਈ ਨਾ ਜਾਣੇ ਤੇਰਾ ਪਰਵਾਰਾ, ਆਪਣਾ ਆਪ ਛਾਣੇ ਆਪੇ, ਗੁਰਮਤੀ ਆਪ ਬੁਝਾਏ ਦਾ ਪਾਤਾਲ ਪੁਰੀਆਂ ਲੋ ਆਕਾਰਾ, ਤਿਸ ਵਰਤੇ ਹੁਕਮ ਕਰਾਰਾ, ਹੁਕਮੇ ਸਾਜੇ ਹੁਕਮੇ ਢਾਹੇ, ਹੁਕਮੇ ਮੇਲ ਮਲਾਏ ਦਾ ਹੁਕਮੇ ਬੂਝੇ ਸੁਕਮ ਸਲਾਹੇ, ਅਗਮੇ ਅਗੋਚਰ ਵੇ ਪਰਵਾਹੇ, ਜੇਹੀ ਮਤ ਦੇ ਸੋ ਹੋਵੇ, ਤੂੰ ਆਪੇ ਸ਼ਬਦ ਬੁਝਾਏ ਦਾ ਅੰਧ ਆਰ ਜਾ ਸ਼ਿਦੀ ਜਾਏ, ਰਹਿਣ ਦਿਨ ਦੋ ਸਾਖੀ ਆਏ, ਮਨੁੱਖ ਅੰਧ ਨ ਚੇਤੇ ਮੂੜਾ, ਸਿਰ ਉਪਰ ਕਾਲਰੂ ਆਏ ਦਾ ਮਨ ਤਨ ਸੀਤਲ ਗੁਰ ਚਰਣੀ ਲਾਗਾ, ਅੰਤਰ ਪਰਮ ਗਿਆ ਪਾਓ ਭਾਗਾ, ਸਦਾ ਆਨੰਦ ਸੱਚੇ ਗੁਣ ਗਾਵੇ, ਸਚ ਬਾਣੀ ਬੋਲਾਏ ਦਾ ਜਿਨ ਤੂੰ ਜਾਤਾ ਕਰਮ ਵਿਧਾਤਾ, ਪੂਰੇ ਭਾਗ ਔਰ ਸ਼ਬਦ ਪਛਾਤਾ, ਜਦ ਪਾਤ ਸਤ ਸੱਚਾ ਸਸੋਈ, ਹੋਮੇ ਮਾਰ ਮਿਲਾਏ ਦਾ ਮਨ ਕਠੋਰ ਦੂਜੇ ਪਾਏ ਲਾਗਾ, ਪਰਮੇ ਪੂਲਾ ਫਿਰੇ ਅਭਾਗਾ, ਕਰਮ ਹੋਵੇ ਤਾਂ ਸਤਿਗੁਰ ਸੇਵੇ, ਸਹਿਜੇ ਹੀ ਸੁਖ ਪਾਏ ਦਾ ਲਖ ਚੌਰਾਸੀ ਆਪਿਓ ਪਾਏ, ਮਾਨਸ ਜਨਮ ਗੁਰ ਭਗਤ ਰੜਾਏ, ਬਿਨ ਭਗਤੀ ਬਿਸ਼ਟਾ ਵਿਚ ਵਾਸਾ, ਬਿਸ਼ਟਾ ਵਿਚ ਫਿਰ ਪਾਏ ਦਾ ਕਰਮ ਹੋਵੇ ਗੁਰ ਭਗਤ ਰੜਾਏ, ਬਿਨ ਕਰਮਾਂ ਕਿਉ ਪਾਇਆ ਜਾਏ, ਆਪੇ ਕਰੇ ਕਰਾਏ ਕਰਤਾ,
जो फावे तिवे चलाएंदा। सिमरत सास अंत न जाने, मूर्ख अंधा तत न पछाणे। आपे करे कराए करता, आपे परम भुलाएंदा। सब कुछ आपे आप कराए, आपे सिर सिर तंदे लाए। आपे थाप थापे वेखे, गुरमुख आप बुझाएंदा। सच्चा साहेब गैर गंभीरा, सदा सलाही तामन तीरा। अगम अगोचर कीमत नहीं पाई, गुरमुख मन वसाएंदा। आप निरालम होर तंदे लोई, गुर प्रसादी बूझे कोई। नानक नाम से कटे अंतर, गुरमती मेल मिलाएंदा। मारू महला तीजा, जो शती कियो गुबारा। तू आपे जाने सिरजनहारा, होर क्या को कह के आख वखाणे। तू आपे कीमत पाएंदा, ओ अंकार सब श्रेष्ठ उपाई। सब खेल तमाशा तेरी वड्याई, आपे वेग करे सब साचा। आपे पन कढ़ाएंदा, बारीगर एक बारी पाई। पूरे गुरते नदरी आई, सदा अलिप्त रह गुर सबदी। साचे से उचित लाएंदा, बाजे बाजे तुन आकारा। आ बजाए बजामन हारा, घड़ घड़ पौन वह एक रंगी। मिल पवने सब बजाएंदा, करता करे सुनेचो होवे। गुर के सब देखो में खोवे, गुर प्रसादी किसे दे वड्याई। नामो नाम त्याएंदा, गुर सेवे जेवड होर लाहा नाही। नाम मन वसे नामो सालाही। नामो नाम सदा सुखदाता, नामो लाहा पाएंदा। बिन नावे सब दुख संसारा, बहु कर्म कमावे वदे विकारा। नाम न सेवे क्यों सो पाइये, बिन नावे दुख पाएंदा। आप करे तय आप कराए, गुर प्रसादी किसे बुझाए। गुरमुख होवे से बंधन तोड़े, मुक्ति कह कर पाएंदा। गंत गणे सो जले संसारा, सहसा मूल ना चुके विकारा। गुरमुख होवे सो गणत चुकाए, सच्चे सच समाएंदा। जे सज दे ता पाए कोई, गुर प्रसादी प्रगट होई। सच नाम सारा हे रंग राता, गुर कृपा ते सुख पाएंदा। जब तब संजम नाम प्यारा, किलवे काटे काटन हारा। हर के नाम तां मन शीतल होआ, सहजे सहज समाएंदा। अंतर लो मन मैले मन लाए, मैले कर्म करे दुख पाए। कूड़ो कूड़ करे वापारा, कूड़ बोल दुख पाएंदा। निर्मल बाणी को मन वसाए, गुर प्रसादी सहसा जाए। गुर के पाणे चले दिन राती, नाम चेत सुख पाएंदा। आप सरंदा सच्चा सोई, आ उपाय खपाए सोई। गुरमुख होवे सो सदा सलाहे, मिल साचे सुख पाएंदा। अनेक जतन करे इंद्री वस न होई, काम क्रोध जले सब कोई। सतगुरु सेवे मन वस आवे, मन मारे मने समाएंदा। मेरा तेरा तुदे आपे किया, सब तेरे जंत तेरे सब जिया। नानक ना सुमार सदा तू, गुरमती मन वसाएंदा। मारू महला तीजा, हर जीव दाता अगम अथाह। उस दिल ना तुमाए वे परवाह, इसनू अपड़ न सके कोई। आपे मेल मिलाएंदा, जो करे सुनेचो होई। जिस बन दाता अवर ना कोई, जिसनू नाम दान करे सो पाए। गुर सबदी मेल आएंदा, चौदे पवन तेरे खट नाले। सतगुर दिखाए अंतर नाले, नावे कावा पारी होवे। गुर सबदी को पाएंदा, सतगुर सेवे सहज आनंदा। फिर दे आए बुठे गोविंदा, सहजे भगत करे दिन राती। आपे भगत कराएंदा, सतगुर ते विछड़े तिनी दुख पाया। अंदर मारगे दुख सबाया, मथे काले महल ना पावे। दुख ही विच दुख पाएंदा, सतगुर सेवे से बड़ भागी। सहज पाए सच्ची लिव लागी, सचो सच कमावे सदगी। सच्चे मेल मलाएंदा, जिसनू सच्चा दे सो पाए। अंतर साच परम चुकाए, सच सच्चे का आपे दाता। जे देवे सो सच पाएंदा, आपे करता सवना का सोई। जिसनू आप बुझाए बूझे कोई, आपे बगसे दे वड्याई। आपे मेल मलाएंदा, हौमे करद्या जन्म गवाया। आगे मोह न चूके माया,
अगे जम काल लेखा लेवे ज्यों तिलखाणी पीड़ाएं दा पूरे पा गुर सेवा होई नदर करे ता सेवे कोई जम काल नेड़ न आवे मैल सच्चे सुख पाए दा तिन सुख पाया जो तुद पाए पूरे पा गुर सेवा लाए तेरे हाथ के सब डेआई जे देवे सो पाए दा अंदर प्रगास गुरु ते पाए नाम पदार्थ मन वसाए ज्ञान रतन सदा कट चानन अज्ञान अंधेर गवाए दा अज्ञानी अंधे दूजे लागे बिन पानी डुब मुए अपागे चलदिया कर दर अंदर न आवे जम दर बादा दुख पाए दा बिन सतगुर सेवे मुक्त न होई ज्ञानी त्यानी पूछो कोई सतगुर सेवे जिमिले वड्याई दर सच्चे सोभा पाए दा सतगुर नू सेवे तस आप मिलाए ममता काड सच लिव लाए सदा सच वणजे वापारी नामो लाहा पाए दा आपे करे कराए करता शब्द मरे सोई जन मुक्ता नानक नाम से मन अंतर नामो नाम त्याए दा मारू महला तीजा जोत करना सो कर पाया पाने विच को विरला आया पाना मन ने सो सुख पाए पाने वे सुख पाए दा गुरमुख तेरा पाना पावे सहजे ही सुख सच कमावे पाने नू लोचे बो तेरी अपना पाना आ मनाए दा तेरा पाना मने तू मिले तुद आए जिस पाना पावे तो तुझे समाए पाने विच वड्डी वड्याई पाना किसे कराए दा जत पावे ता गुरु मिलाए गुरमुख नाम पदार्थ पाए तुद अपने पाने सब सृष्ट उपाई जिसनू पाना दे तुस पाए दा मन अंध करे चितराई पाना ना मन ने बहुत दुख पाई परमे पूला आवे जाए तर मैल न कबहू पाए दा सतगुर मिले दे वड्याई सतगुर की सेवा तुर फुरमाई सतगुर सेवे ता नाम पाए नामे ही सुख पाए दा कब नाव उपजे नाव शीजे गुर कृपा ते मंत्र पीजे रसना नाम त्याए रस पीजे रसी ते रस पाए दा मैले अंदर मैल को पाए गुर के शब्द सच चित लाए जिसनु सच दे सोई सच पाए सच्चे सच मिलाए दा नाम सार मन तन दुख पाया माया मोह सब रोग कमाया बिन नावे मन तन है कुश्ती नरके वासा पाए दा नाम रते ते निर्मल देख निर्मल हंसा सदा सुख नेख नाम सलाह सदा सुख पाया ने करवासा पाए दा सब को वंज करे वापारा बिन नावे सब टोटा संसारा नांगो आया नांगो जासी बिन नावे दुख पाए दा जिसनु नाम दे सो पाए गुर के शब्द घर मन वसाए गुर कृपा ते नाम सिया कट अंतर नामो नाम त्याए दा नावे नू लोचे जेती सब आई नाव तिना मिले तुर पुरब कमाई जिन्नी नाव पाया से वड़ पागी गुर के शब्द मिलाए दा काया कोड़ अत अपारा तिरज बह प्रव करे विचारा सच्चा न्याव सचो वापारा निचल वासा पाए दा अंतर कर बंके थान सुहाया गुरमुख विरले किने थान पाया एत सास निर्घ सारा गे सच्चे हर सच्चा मन वसाए दा मेरे करते एक बणत बनाई इस देही विच सबद पाई नानक नावण जे रंग राते गुरमुख को नाम पाए दा मारू महला तीजा काया कंचन शब्द विचारा तिथे हर अवस्थे जिदा अंत न पारा वारा आन दिन हर सेव हो सच्ची बाणी हर चेते तिन बलहारे जाओ गोर कै सब तिन मेल मिलाओ तिन की तूर लाई मुख मस्तक सत संगत भय गुण गाए दा हर के गुण गावा ते हर प्रभावा अंतर हर नाम शब्द सुहाव गुर बाणी चौकुंडी सुनिए सचे नाम समाए दा सोजन साचा जे अंतर पाले गुर कै शब्द हर नदर निहाले ज्ञान अंजन पाए गुर शब्दी नदरी नदर मिलाए दा वड़े भाग यो शरीर पाया मानस जन्म सब चित लाया बिर शब्दे सब अंध अंधेरा गुरमुख से बुझाए दा एक कित आए जन्म गवाए मनमुख लागे दूजे पाए
ਇਹ ਵੇਲਾ ਫਿਰ ਹਾਥ ਨਾ ਆਵੇ। ਪਾਗ ਖਿਸੇ ਪਛਤਾਏ ਦਾ ਗੁਰ ਕੇ ਸ਼ਬਦ ਪਵਿੱਤਰ ਸਰੀਰਾ, ਤਿਸ ਵਿਚ ਵਸੇ ਸਤਗੁਣੀ ਗਹੀਰਾ, ਸਚੋ ਸਦ ਵੇਖੇ ਸਭ ਥਾਈ, ਸਸੁਣ ਮਨ ਨਮਸਾਏ ਦਾ ਹੋਮੇ ਗੰਢ ਗੁਰ ਸ਼ਬਦ ਨਿਵਾਰੇ, ਹਰ ਜੂ ਹਿਰਦੇ ਰੱਖੋ ਉਰ ਤਾਰੇ, ਗੁਰ ਕੇ ਸ਼ਬਦ ਸਦਾ ਸਾ ਲਾਹੇ, ਮਿਲ ਸਾਚੇ ਸੁਖ ਪਾਏ ਦਾ ਸੋ ਚੇਤੇ ਜਿਸ ਆਪ ਚੇਤਾਏ, ਗੁਰ ਕੇ ਸ਼ਬਦ ਵਸੇ ਮਨ ਆਏ, ਆਪੇ ਵੇਖੇ ਆਪੇ ਬੂਝੇ, ਆਪੇ ਆਪ ਸਮਾਏ ਦਾ ਜੇਨ ਮਨ ਵਿਚ ਵਥ ਪਾਈ ਸੋਈ ਜਾਣੇ, ਗੁਰ ਕੇ ਸ਼ਬਦੇ ਆਪ ਛਾਣੇ, ਆਪ ਛਾਣੇ ਸੋਈ ਜਨ ਨਿਰਮਲ, ਬਾਣੀ ਸ਼ਬਦ ਸੁਣਾਏ ਦਾ ਇਹ ਕਾਇਆ ਪਵਿੱਤ ਗਏ ਸਰੀਰ, ਗੁਰ ਸ਼ਬਦੀ ਚੇਤੇ ਗੁਣੀ ਗਹੀਰ, ਅਨਦਿਨ ਗੁਣ ਗਾਵੇ ਰੰਗ ਰਾਤਾ, ਗੁਣ ਕੇ ਗੁਣੀ ਸਮਾਏ ਦਾ ਇਹੋ ਸਰੀਰ ਸਾ ਮੂਲ ਹੈ ਮਾਇਆ, ਦੂਜੇ ਪਾਏ ਪਰਮ ਭੁਲਾਇਆ, ਹਰ ਨਾ ਚੇਤੇ ਸਦਾ ਦੁਖ ਪਾਏ, ਬਿਨ ਹਰ ਚੇਤੇ ਦੁਖ ਪਾਏ ਦਾ ਜੇ ਸਤਿਗੁਰ ਸੇਵੇ ਸੋ ਪ੍ਰਵਾਨ, ਕਾਇਆ ਹੰਸ ਨਿਰਮਲ ਦਰ ਸੱਚੇ ਜਾਣ, ਹਰ ਸੇਵੇ ਹਰ ਮਨ ਵਸਾਏ, ਸੁਖੇ ਹਰ ਗੁਣ ਗਾਏ ਦਾ ਬਿਨ ਭਾਗਾਂ ਗੁਰ ਸੇਵਿਆ ਨਾ ਜਾਏ, ਮਨਮੁਖ ਫੁੱਲੇ ਮੋਏ ਬਿਲ ਲਾਏ, ਜਿਨ ਕੋ ਨਦਰ ਹੋਵੇ ਗੁਰ ਤੇਰੀ, ਹਰ ਜੂ ਆਪ ਮਲਾਏ ਦਾ ਕਾਇਆ ਕੋਟ ਪੱਕੇ ਖਟਨਾਲੇ, ਗੁਰਮੁਖ ਲੇਵੇ ਵਤ ਸੰਭਾਲੇ, ਹਰ ਕਾ ਨਾਮ ਧਿਆਏ ਦਿਨ ਰਾਤੀ, ਊ ਤੂੰ ਪਦਵੀ ਪਾਏ ਦਾ ਆਪੇ ਸੱਚਾ ਹੈ ਸੁਖਦਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਨਾਨਕ ਨਾਮ ਸਲਾਹੇ ਸਾਚਾ, ਪੂਰੇ ਭਾਗ ਕੋ ਪਾਏ ਦਾ ਮਾਰੂ ਮਹੱਲਾ ਤੀਜਾ, ਨਿਰੰਕਾਰ ਆਕਾਰ ਉਪਾਇਆ, ਮਾਇਆ ਮੋਹ ਬਣਾਇਆ, ਆਪੇ ਖੇਲ ਕਰੇ ਸਭ ਕਰਤਾ, ਤੂੰ ਸਾਚਾ ਮਨ ਵਸਾਏ ਦਾ ਮਾਇਆ ਮਾਈ ਤ੍ਰੈਗੁਣ ਪਰਸੂਤ ਜਮਾਇਆ, ਪਿਆਰੇ ਵੇਦ ਬ੍ਰਹਮੇ ਨੂੰ ਫੁਰਮਾਇਆ, ਵਰੇ ਮਹਾਵਾਰ ਥਿੱਤੀ ਕਰ, ਇਹ ਜਗ ਮੈਂ ਸੋਝੀ ਪਾਏ ਦਾ ਗੁਰਸੇਵਾ ਤੇ ਕਰਨੀ ਸਾਰ, ਆਰਾਮ ਨਾਮ ਰੱਖ ਉਰਤਾਰ, ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏ ਦਾ ਵੇਦ ਪੜੇ ਅੰਦਨਵਾਦ ਸੰਭਾਲੇ, ਨਾਮ ਨਾ ਚੇਤੇ ਬੱਧਾ ਜਮਕਾਲੇ, ਦੂਜੇ ਪਾਏ ਸਦਾ ਦੁਖ ਪਾਏ, ਤ੍ਰੈ ਗੁਣ ਪਰਮ ਭੁਲਾਏ ਦਾ ਗੁਰਮੁਖ ਇਕ ਸਿਉਂ ਲਿਵ ਲਾਏ, ਤ੍ਰਿਵਧ ਮਨਸਾ ਮਨੇ ਸਮਾਏ, ਸਾਚੇ ਸ਼ਬਦ ਸਦਾ ਹੈ ਮੁਕਤਾ, ਮਾਇਆ ਮੋਹ ਚੁਕਾਏ ਦਾ ਜੋ ਤੁਰ ਰਾਤੇ ਸੇ ਹੁਣ ਰਾਤੇ, ਗੁਰ ਪ੍ਰਸਾਦੀ ਸਹਿਜੇ ਮਾਤੇ, ਸਤਿਗੁਰ ਸੇਵ ਸਦਾ ਪ੍ਰਾਪਾਇਆ, ਆਪੇ ਆਪ ਮਿਲਾਏ ਦਾ ਮਾਇਆ ਮੋਹੇ ਪਰਮਨ ਪਾਏ, ਦੂਜੇ ਪਾਏ ਲੱਗਾ ਦੁਖ ਪਾਏ, ਸੂਹਾ ਰੰਗ ਦਿਨ ਥੋੜੇ ਹੋਵੇ, ਇਹ ਜਾਂਦੇ ਬਿਲ ਮਨ ਲਾਏ ਦਾ ਇਹੋ ਮਨ ਪਏ ਪਾਏ ਰੰਗਾਏ, ਇਹ ਤਰੰਗ ਸਾਚੇ ਮਾਏ ਸਮਾਏ, ਪੂਰੇ ਭਾਗ ਉਹ ਇਹੋ ਰੰਗ ਪਾਏ, ਗੁਰਮਤੀ ਰੰਗ ਚੜਾਏ ਦਾ ਮਨਮੁਖ ਬੋਧ ਕਰੇ ਅਪਮਾਨ, ਦਰਗੇ ਕਵੀ ਨਾ ਪਾਵੇ ਮਾਨ, ਦੂਜੇ ਲਾਗੇ ਜਨਮ ਗਵਾਇਆ, ਬਿਨ ਬੂਝੇ ਦੁਖ ਪਾਏ ਦਾ ਮੇਰੇ ਪ੍ਰਭ ਅੰਦਰ ਆਪ ਲੁਕਾਇਆ, ਗੁਰ ਪ੍ਰਸਾਦੀ ਹਰ ਮਿਲੇ ਮਿਲਾਇਆ।

ਬਣਾਈ ਗੁਰਮੁਖ ਹੋਵੇ ਸੋ ਕਾਇਆ ਸੁਧ ਆਪੇ ਆਪ ਮਿਲਾਏਂਦਾ ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੇ ਪਰਵਾਹ ਗੁਰਮੁਖ ਵਣਜ ਸਦਾ ਸੁਖ ਪਾਏ ਸਹਿਜੇ ਸਹਿਜ ਮਿਲਾਏਂਦਾ ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੇ ਦੇਵਣਹਾਰਾ ਗੁਰਮੁਖ ਸਾਲਾਹੇ ਸੁਖਦਾਤੇ ਮਨ ਮੇਲੇ ਕੀਮਤ ਪਾਏਂਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਡਿਆਈ ਜਿਹਦਾ ਹੱਟ ਸੋਈ ਵਸ ਜਾਣੇ ਗੁਰਮੁਖ ਦੇ ਨਾ ਪਛੋਤਾਏਂਦਾ ਹਰ ਜੀਉ ਸਭ ਮੈਂ ਰਿਹਾ ਸਮਾਈ ਗੁਰ ਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸਬਦੇ ਸਹਿਜ ਸਮਾਏਂਦਾ ਆਪੇ ਸੱਚਾ ਸ਼ਬਦ ਮਿਲਾਏ ਸਬਦੇ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏਂਦਾ ਮਾਰੂ ਮਹੱਲਾ ਤੀਜਾ ਆਗਮ ਅਗੋਚਰ ਵੇ ਪਰਵਾਹੇ ਆਪੇ ਮਿਹਰਵਾਨ ਅਗਮ ਅਥਾਹੇ ਆਪੜ ਕੋਏ ਨਾ ਸਕੇ ਤਿਸ ਨੂੰ ਗੁਰ ਸ਼ਬਦੀ ਮੇਲ ਆਇਆ ਤੁਧ ਨੂੰ ਸੇਵੇ ਜੋ ਤੁਧ ਪਾਵੇ ਗੁਰ ਕੇ ਸ਼ਬਦੇ ਸੱਚ ਸਮਾਵੇ ਆਨ ਦਿਨ ਗੁਣ ਰਵੇ ਦਿਨ ਰਾਤੀ ਰਸਨਾ ਹਰਸ ਪਾਇਆ ਸ਼ਬਦ ਮਰੇ ਸੇ ਮਰਣ ਸਵਾਰ ਹੈ ਹਰ ਕੇ ਗੁਣ ਹਿਰਦੇ ਉਰਤਾਰ ਜਨਮ ਸਫਲ ਹਰ ਚਰਣੀ ਲਾਗੇ ਦੂਜਾ ਪਾਉ ਚੁਕਾਇਆ ਹਰ ਜੂ ਮੇਲੇ ਆਪ ਮਿਲਾਏ ਗੁਰ ਕੇ ਸ਼ਬਦੇ ਆਪ ਗਵਾਏ ਆਨ

ਗੁਣੀ ਸਮਾਇਆ, ਇਹ ਜਗ ਮੈਂ ਮੋਹੇ ਪਾਸਾਰਾ, ਮਾਨਵ ਅਗਿਆਨੀ ਅੰਧ ਅੰਧਾਰਾ, ਤੰਦੇ ਧਾਵਤ ਜਨਮ ਗਵਾਇਆ, ਬਿਨ ਨਾਵੇ ਦੁਖ ਪਾਇਆ, ਕਰਮ ਹੋਵੇ ਤਾਂ ਸਤਿਗੁਰ ਪਾਏ, ਹਉਮੈ ਮੈਲ ਸ਼ਬਦ ਜਲਾਏ, ਮਨ ਨਿਰਮਲ ਕਿਆਂ ਰਤਨ ਚਾਨਣ, ਅਗਿਆਨ ਅੰਧੇਰ ਗਵਾਇਆ, ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ, ਸੱਚ ਨਾਮ ਹਰ ਹਿਰਦੇ ਵਸਾਈ, ਕੀਮਤ ਕੌਣ ਕਰੇ ਪ੍ਰਾਤੇਰੀ, ਤੂੰ ਆਪੇ ਸਹਿਜ ਸਮਾਇਆ।

ਮੇਲ ਤੋਲਾਇਆ। ਸੇਵਕ ਸੇਵਹਿ ਕਰੇ ਅਰਦਾਸ, ਤੂੰ ਆਪੇ ਮੇਲ ਬਹਾਲੇ ਪਾਸ। ਸਭਨਾ ਜੀਆਂ ਕਾ ਸੁਖਦਾਤਾ, ਪੂਰੇ ਕਰਮ ਧਿਆਇਆ। ਜਾਤ ਸਾ ਸੰਜਮ ਜੇ ਸੱਚ ਕਮਾਵੇ, ਇਉ ਮਨ ਨਿਰਮਲ ਜੇ ਹਰ ਗੁਣ ਗਾਵੇ। ਇਸ ਬਿਖਮੇ ਅੰਮ੍ਰਿਤ ਪ੍ਰਾਪਤ ਹੋਵੇ, ਹਰ ਜੂ ਮੇਰੇ ਪਾਇਆ। ਜਿਸ ਨੂੰ ਬੁਝਾਏ ਸੋਈ ਬੂਝੇ, ਹਰ ਗੁਣ ਗਾਵੇ ਅੰਦਰ ਸੂਝੇ। ਹਉਮੈ ਮੇਰਾ ਠਾਕਰ ਹਾਏ, ਸਹਿਜੇ ਹੀ ਸਦ ਪਾਇਆ। ਬਿਨ ਕਰਮਾ ਹੋਰ ਫਿਰੇ ਕਨਹੇਰੀ, ਮਰ ਮਰ ਜੰਮੇ ਚੁੱਕੇ ਨਾ ਫੇਰੀ। ਬਿਖ ਕਾ ਰਾਤਾ ਬਿਖ ਕਮਾਵੇ, ਸੁਖ ਨਾ ਕਬਹੂ ਪਾਇਆ। ਬਹੁਤੇ ਪੇਕ ਕਰੇ ਪੇਖ ਧਾਰੀ, ਬਿਨ ਸਬਦੇ ਹੋਮੇ ਕਿਨੇ ਨਾ ਮਾਰੀ। ਜੀਵਤ ਮਰੇ ਤਾਂ ਮੁਕਤ ਪਾਏ, ਸੱਚੇ ਨਾ ਏ ਸਮਾਇਆ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤੇਦੀ ਬੂਝੇ ਜੇ ਗੁਰ ਸ਼ਬਦ ਕਮਾਏ। ਤਨ ਮਨ ਸੀਤਲ ਕ੍ਰੋਧ ਨਿਵਾਰੇ, ਹੋਮੇ ਮਾਰ ਸਮਾਇਆ। ਸੱਚਾ ਸਾਹਿਬ ਸੱਚੀ ਵਡਿਆਈ, ਗੁਰ ਪ੍ਰਸਾਦੀ ਵਿਰਲੇ ਪਾਈ। ਨਾਨਕ ਏਕ ਕਹੇ ਬੇਨੰਤੀ, ਨਾਮੇ ਨਾਮ ਸਮਾਇਆ। ਮਾਰੂ ਮਹੱਲਾ ਤੀਜਾ, ਨਦਰੀ ਭਗਤਾਂ ਲਇਓ ਮਿਲਾਏ। ਭਗਤ ਸਲਾਹਣ ਸਦਾ ਲਿਵਲਾਏ, ਤਉ ਸਰਣਾਈ ਉਭਰੇ ਕਰਤੇ। ਆਪੇ ਮੇਲ ਮਿਲਾਇਆ, ਪੂਰੇ ਸ਼ਬਦ ਭਗਤ ਸੁਹਾਈ। ਅੰਤ ਸੁਖ ਤੇਰੇ ਮਨ ਪਾਈ, ਮੰਤਰ ਸੱਚੀ ਭਗਤੀ ਰਾਤਾ। ਸੱਚੇ ਸਿਉ ਚਿਤ ਲਾਇਆ, ਹਉਮੈ ਵਿੱਚ ਸਜਲੇ ਸਰੀਰਾ। ਕਰਮ ਹੋਵੇ ਪੇਟੇ ਗੁਰਪੂਰਾ, ਅੰਤਰ ਗਿਆਨ ਸ਼ਬਦ ਬੁਝਾਏ। ਸਤਿਗੁਰ ਤੇ ਸੁਖ ਪਾਇਆ, ਮਨਮੁਖ ਅੰਧਾ ਅੰਧ ਕਮਾਏ। ਬਹੁ ਸੰਕਟ ਜੋਨੀ ਫਰਮਾਏ, ਜਮ ਕਾ ਜੇਵੜਾ ਕਦੇ ਨਾ ਕੱਟੇ। ਅੰਤੇ ਬਹੁ ਦੁਖ ਪਾਇਆ, ਆਮਣ ਜਾਣਾ ਸ਼ਬਦ ਨਿਵਾਰੇ। ਸੱਚ ਨਾਮ ਰੱਖੇ ਉਰਥਾਰੇ, ਗੁਰ ਕੇ ਸ਼ਬਦ ਮਰੇ ਮਨ ਮਾਰੇ। ਹਉਮੈ ਜਾਏ ਸਮਾਇਆ, ਆਮਣ ਜਾਣੇ ਪਰਜ ਵਗੋਈ। ਬਿਨ ਸਤਿਗੁਰ ਸਿਰ ਕੋਈ ਨਾ ਹੋਈ। ਅੰਤਰ ਜੋਤ ਸ਼ਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ। ਪੰਚ ਦੂਤ ਚਿਤਵੇ ਵਿਕਾਰਾ, ਮਾਇਆ ਮੋਕਾ ਇਓ ਪਸਾਰਾ। ਸਤਿਗੁਰ ਸੇਵੇ ਤਾਂ ਮੁਕਤ ਹੋਵੇ, ਪੰਚ ਦੂਤ ਵਸਿਆ। ਬਾਜ ਗੁਰੂ ਹੈ ਮੋਹ ਗੁਬਾਰਾ, ਫਿਰ ਫਿਰ ਡੁੱਬੇ ਵਾਰੋ ਵਾਰਾ। ਸਤਿਗੁਰ ਭੇਟੇ ਸੱਚ ਰੜਾਏ, ਸੱਚ ਨਾਮ ਮਨ ਪਾਇਆ। ਸਾਚਾ ਦਰ ਸਾਚਾ ਦਰਬਾਰਾ, ਸੱਚੇ ਸੇਵੇ ਸ਼ਬਦ ਪਿਆਰਾ। ਸੱਚੀ ਤੁਣ ਸੱਚੇ ਗੁਣ ਗਾਵਾ, ਸੱਚੇ ਮਾਏ ਸਮਾਇਆ। ਕਰੇ ਅੰਦਰ ਕੋ ਕਰ ਪਾਏ, ਗੁਰ ਕੇ ਸ਼ਬਦ ਸਹਿਜ ਸੁਭਾਏ। ਉਥੇ ਸੋਗ ਵਿਯੋਗ ਨਾ ਵਿਆਪੇ, ਸਹਿਜੇ ਸਹਿਜ ਸਮਾਇਆ। ਦੂਜੇ ਪਾਏ ਦੁਸ਼ਟਾਂ ਕਾ ਵਾਸਾ, ਪਾਉਂਦੇ ਫਿਰੇ ਬਹੁ ਮੋਹ ਪਿਆਸਾ। ਕੁਸੰਗਤ ਬਹਿ ਸਦਾ ਦੁਖ ਪਾਵੇ, ਦੁਖੋ ਦੁਖ ਕਮਾਇਆ। ਸਤਿਗੁਰ ਬਾਝੋ ਸੰਗਤ ਨਾ ਹੋਈ।

ਅੰਮ੍ਰਿਤ ਚੁਗੇ ਗੁਰ ਸ਼ਬਦ ਨਿਵਾਸਾ, ਉਡੇ ਨਾ ਮੂਲੇ ਨਾ ਆਵੇ ਨਾ ਜਾਹੀ, ਨਿਰਕਰਵਾਸਾ ਪਾਇਆ ਕਾਇਆ ਸੋਧੇ ਸ਼ਬਦ ਵਿਚਾਰੇ, ਮੋਠ ਗੌਰੀ ਪਰਮ ਨਿਵਾਰੇ, ਆਪੇ ਕਿਰਪਾ ਕਰੇ ਸੁਖਦਾਤਾ, ਆਪੇ ਮੇਲ ਮਿਲਾਇਆ ਸਦਗੀ ਨੇੜੇ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਜੀਕ ਪਛਾਣੋ, ਬਿਗਸੇ ਕਮਲ ਕਿਰਨ ਪਰਗਸ, ਪ੍ਰਗਟ ਕਰ ਦੇਖਾਇਆ ਆਪੇ ਕਰਤਾ ਸੱਚਾ ਸੋਈ, ਆਪੇ ਮਾਰ ਜੀ ਵਾਲੇ ਅਵਰ ਨਾ ਕੋਈ, ਨਾਨਕ ਨਾਮ ਮਿਲੇ ਵਡਿਆਈ, ਆਪ ਗਵਾਏ ਸੁਖ ਪਾਇਆ ਮਾਰੂ ਸੋਲਹੇ ਮਹੱਲਾ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੱਚਾ ਆਪ ਸਵਾਰਨ ਹਾਰਾ, ਅਵਰ ਸੂਸ ਬੀਜੀ ਕਾਰਾ, ਗੁਰਮੁਖ ਸੱਚ ਵਸੇ ਖਟ ਅੰਤਰ, ਸਹਿਜੇ ਸੱਚ ਸਮਾਈ ਹੇ, ਸਭਨਾ ਸੱਚ ਵਸੇ ਮਨ ਮਾਹੀ, ਗੁਰ ਪ੍ਰਸਾਦੀ ਸਹਿ ਸਮਾਹੀ, ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਣੀ ਚਿਤ ਲਾਈ ਹੇ, ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ, ਸਤਿਗੁਰ ਤੇ ਨਾਮ ਰਤਨ ਧਨ ਪਾਇਆ, ਸਤਿਗੁਰ ਕੀ ਸੇਵਾ ਭਾਈ ਹੈ, ਬਿਨ ਸਤਿਗੁਰ ਜੋ ਦੂਜੇ ਲਾਗੇ, ਆਵੇ ਜਾਏ ਪ੍ਰਮਰੇ ਅਪਾਗੇ, ਨਾਨਕ ਤਿਨ ਕੀ ਫਿਰ ਗਤ ਹੋਵੇ, ਜੇ ਗੁਰਮੁਖ ਰਹਿ ਸਰਣਾਈ ਹੈ, ਗੁਰੂ ਪ੍ਰੀਤ ਸਦਾ ਹੈ ਸਾਚੀ, ਸਤਿਗੁਰ ਤੇ ਮੰਗੋ ਨਾਮ ਅਜਾਚੀ, ਹੋ ਦਿਆਲ ਕਿਰਪਾ ਕਰ ਹਰ ਜੀਓ, ਰਖ ਲੇ ਵੋ ਗੁਰ ਸਰਣਾਈ ਹੈ, ਅੰਮ੍ਰਿਤ ਰਸ ਸਤਿਗੁਰੂ ਚੁਆਇਆ, ਦਸਵੇਂ ਦੁਆਰ ਪ੍ਰਗਟ ਹੋਇ ਆਇਆ, ਤੇ ਅਣਹਦ ਸ਼ਬਦ ਵਜੇ ਤੁਨ ਬਾਣੀ, ਸਹਿਜੇ ਸਹਿ ਸਮਾਈ ਹੈ, ਜਿਨ ਕੋ ਕਰਤੇ ਤੁਰ ਲਿਖ ਪਾਈ, ਅਨ ਦਿਨ ਗੁਰ ਗੁਰ ਕਰਤ ਵਿਖਾਈ, ਬਿਨ ਸਤਿਗੁਰ ਕੋ ਸੀਜੇ ਨਾਹੀ, ਗੁਰ ਚਰਣੀ ਚਿਤ ਲਾਈ ਹੈ, ਜਿਸ ਪਾਵੇ ਤਿਸੇ ਆਪੇ ਦੇ, ਗੁਰਮੁਖ ਨਾਮ ਪਦਾ

ਆਈ ਸਤਿਗੁਰ ਕੋ ਸਭ ਬਲ ਜਾਈ ਹੈ ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਸਤਿਗੁਰ ਗਿਆਨ ਰਤਨ ਅਦ ਪਾਰੀ ਕਰਮ ਮਿਲੇ ਸੁਖ ਪਾਈ ਹੈ ਗੁਰਮੁਖ ਨਾਮ ਪ੍ਰਗਟੀ ਹੈ ਸੋਏ ਜੋ ਜੁਗ ਨਿਰਮਲ ਅਖਾ ਲੋਏ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹਿਆ ਲਿਵ ਲਾਈ ਹੈ ਗੁਰਮੁਖ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਨਾਮ ਸਮਾਏ ਸਮਾਵੇ ਨਾਨਕ ਨਾਮ ਧਿਆਈ ਹੈ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਖ ਵਖਾਣੀ ਹਰ ਹਰ ਕਰਤ ਸਦਾ ਮਨ ਬਿਗਸੈ ਹਰ ਚਰਣੀ ਮਨ ਲਾਈ ਹੈ ਹਾਂ ਮੂਰਖ ਅਗਿਆਨ ਗਿਆਨ ਕਿਛ ਨਾਹੀ ਸਤਿਗੁਰ ਤੇ ਸਮਝ ਪੜੀ ਮਨ ਮਾਹੀ ਹੋ ਦਿਆਲ ਕਿਰਪਾ ਕਰ ਹਰ ਜੀਓ ਸਤਿਗੁਰ ਕੀ ਸੇਵਾ ਲਾਈ ਹੈ ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ ਸਰਬੇ ਰਵ ਰਹਿਆ ਸੁਖਦਾਤਾ ਆਤਮ ਚੀਨ ਪਰਮ ਪਦ ਪਾਇਆ ਸੇਵਾ ਸੁਰਤ ਸਮਾਈ ਹੈ ਜਿਨ ਕੋ ਆਦਮੀ ਲਈ ਵਡਿਆਈ ਸਤਿਗੁਰ ਮਨ ਵਸਿਆ ਲਿਵਲਾਈ ਆ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਹੈ ਮਾਰੂ ਮਹੱਲਾ ਚੌਥਾ ਹਰ ਅਗਮ ਅਗੋਚਰ ਸਦਾ ਅਵਨਾਸੀ ਸਰਬੇ ਰਵ ਰਹਿਆ

ਜਾਂ ਜਾਪੇ ਕਿਸ਼ਕ ਥਾਉ ਨਾਹੀ, ਤਾਂ ਕਰਤਾ ਭਰਪੂਰ ਸਮਾਹੀ, ਸੁੱਕੇ ਤੇ ਹੁਨਹਰਿਆ ਕੀ ਤੋਨ, ਹਰ ਧਿਆਵੋ ਚੋਜ ਵਿੜਾਣੀ ਹੈ, ਜੋ ਜੀਆਂ ਕੀ ਵੇਦਨ ਜਾਣ, ਇਸ ਸਾਹਿਬ ਕੇ ਹੋ ਕੁਰਬਾਨ, ਇਸ ਆਗੇ ਜਨ ਕਰ ਬੇਨੰਤੀ, ਜੋ ਸਰਬ ਸੁਖਾਂ ਕਾ ਦਾਣੀ ਹੈ, ਜੋ ਜੀਆਂ ਕੀ ਸਾਰ ਨਾ ਜਾਣੇ, ਤੇ ਸਿਓ ਕਿਸ ਨਾ ਕਹੀਏ ਅਜਾਣੇ, ਮੂਰਖ ਸਿਉ ਨਹਿ ਲੂਜ ਪਰਾਣੀ, ਹਰ ਜਪਗੇ ਪਦ ਨਿਰਬਾਣੀ ਹੈ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੇ ਜਲ ਥਾਲ ਜਨਤਾ ਸਭ ਤੈ, ਅਚਿੰਤ ਦਾਨ ਦੇ ਪ੍ਰਾ ਮੇਰਾ, ਵਿਜ ਪਾਥਰ ਕੀੜ ਪਖਾਣੀ ਹੈ, ਨਾ ਕਰ ਆਸ ਮੀਤ ਸੁਧ ਪਾਈ, ਨਾ ਕਰ ਆਸ ਕਿਸੇ ਸਹਾ ਵਿਵਹਾਰ ਕੀ ਪਰਾਈ, ਬਿਨ ਹਰ ਨਾਵੇ ਕੋ ਬੇਲੀ ਨਾਹੀ, ਹਰ ਜਪਗੇ ਸਾਰੰਗ ਪਾਣੀ ਹੈ, ਅਨਦਰ ਨਾਮ ਜਪੋ ਬਨਵਾਰੀ, ਸਭ ਆਸਾ ਮਨਸਾ ਪੂਰੇ ਥਾਰੀ, ਜਨ ਨਾਨਕ ਨਾਮ ਜਪੋ ਪਵ ਖੰਡਨ, ਤੁਕ ਸਹਿਜੇ ਰਹਿਣ ਵਿਖਾਣੀ ਹੈ, ਜਿਨ ਘਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਘਰ ਨਾਮ ਸੁਮਾਇਆ, ਜੋ ਸਰਨ ਪਰਿਤ ਸਿੱਕੀ ਪਤ ਰੱਖੇ, ਜਾਏ ਪੁੱਛੋ ਵੇਦ ਪੁਰਾਣੀ ਹੈ, ਜੇ ਸਰ ਸੇਵਾ ਲਾਏ ਸੋਈ ਚਨ ਲਾਗੇ, ਪੁਰ ਕੇ ਸ਼ਬਦ ਪਰਮ ਪਉ ਪਾਗੇ, ਵਿਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿਚ ਪਾਣੀ ਹੈ, ਵਿਚ ਹਉਮੈ ਸੇਵਾ ਥਾਏ ਨ ਪਾਏ।

ਆਖਾਂ ਸੁਆਮੀ ਤੂੰ ਸਰਬ ਜੀਆਂ ਕਾ ਅੰਤਰਜਾਮੀ ਹੋ ਮੰਗੋ ਦਾਨ ਤੁਝੇ ਪੈ ਕਰਤੇ ਹਰ ਅਨਦਿਨ ਨਾਮ ਵਖਾਣੀ ਹੈ ਕਿਸ ਹੀ ਜ਼ੋਰ ਅਹੰਕਾਰ ਬੋਲਣ ਕਾ ਕਿਸ ਹੀ ਜ਼ੋਰ ਦੀਬਾਨ ਮਾਇਆ ਕਾ।

ਕਰੇ ਪ੍ਰਭ ਆਪਣੀ ਸੂਝਣ ਤਿਸੇ ਧਿਆਈ ਹੈ। ਬੰਧਨ ਤੋੜ ਲਿਗੇ ਪ੍ਰਾਮੋਲੇ, ਕਰ ਕਿਰਪਾ ਕੀਨੇ ਕਰ ਬੋਲੇ। ਅਨਹਦ ਰੋਣ ਚੁਣਕਾਰ ਸਹਿਜ ਤੋਨ, ਸਾਚੀ ਕਾਰ ਕਮਾਈ ਹੈ। ਮਨ ਪ੍ਰਤੀਤ ਬਣੀ ਪ੍ਰਾ ਤੇਰੀ, ਬਿਨਸ ਗਈ ਹੋਮੇ ਮਤ ਮੇਰੀ। ਅੰਗੀਕਾਰ ਕੀਆ ਪ੍ਰਭ ਆਪਣੇ, ਜਗ ਮੈਂ ਸੋਭ ਸੁਹਾਈ ਹੈ। ਜੈ ਜੈ ਕਾਰਜ ਪੋ ਜਗਦੀਸੈ, ਬਲ ਬਲ ਜਾਈ ਪ੍ਰਭ ਆਪਣੇ ਈਸੈ। ਇਸ ਬਿਨ ਦੂਜਾ ਅਵਰ ਨਾ ਦੀਸੈ, ਏਕਾ ਜਗਤ ਸੁਭਾਈ ਹੈ। ਸਤ ਸਤ ਸਤ ਪ੍ਰਭ ਜਾਤਾ, ਗੁਰ ਪ੍ਰਸਾਦ ਸਦਾ ਮਨਰਾਤਾ। ਸਿਮਰ ਸਿਮਰ ਜੀਵੇ ਜਨ ਤੇਰੇ, ਏਕ ਅੰਕਾਰ ਸਮਾਈ ਹੈ। ਭਗਤ ਜਿਨਾ ਕਾ ਪ੍ਰੀਤਮ ਪਿਆਰਾ, ਸਭੇ ਉਧਾਰਨ ਖਸਮ ਹਮਾਰਾ। ਸਿਮਰ ਨਾ ਪੁੰਨੀ ਸਭ

ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਪਏ ਇਕੱਤਰਾ ਕਰਦੇ ਭੋਗ ਬਿਲਾਸਾ ਗੇ ਜੋ ਪਿਰ ਕਰੇ ਸੋ ਤਨ ਤਤ ਮਾਨੇ ਤੇ ਤਨੇ ਸੀਗਾ ਰੱਖੇ ਸੰਗਾਨੇ ਮਿਲ ਇਕੱਤਰ ਵਸੇ ਦਿਨ ਰਾਤੀ ਪ੍ਰਿਓ ਦੇ ਤਨੇ ਦਿਲਾਸਾ ਗੇ ਤਨ ਮੰਗੇ ਪ੍ਰਿਓ ਬਹੁ ਵਿਧ ਧਾਵੇ ਜੋ ਪਾਵੇ ਸੋ ਆਣ ਦਿਖਾਵੇ ਏਕ ਵਸਤ ਕੋ ਪਹੁੰਚ ਨਾ ਸਕੇ ਤਨ ਰਹਿਤੀ ਭੂਖ ਪਿਆਸਾ ਗੇ ਤਨ ਕਰੇ ਬਿਨੋ ਦੋ ਕਰ ਜੋਰ ਪ੍ਰੇ ਪ੍ਰਦੇਸ ਨਾ ਜਾਹੋ ਵਸੋ ਕਰ ਮੋਰ ਐਸਾ ਬਣਜ ਕਰੋ।

ਦਾ ਭਈ ਕਿਰਪਾ ਨਾਨਕ ਸਤਸੰਗੇ ਤੋ ਤਨ ਪਿਰ ਆਨੰਦ ਉਲਾਸਾ ਹੇ ਤਨ ਅੰਧੀ ਪਿਰ ਚਬਲ ਸਿਆਨਾ ਪੰਜ ਤਤ ਘਾ ਰਚਨ ਰਚਾਨਾ ਜੇ ਵਖਰ ਕੋ ਤੁਮ ਆਏ ਹੋ ਤੂੰ ਭਾਇਓ ਸਤਿਗੁਰ ਪਾਸਾ ਹੇ ਤਨ ਕਹੇ ਤੂੰ ਵਸ ਮੈਂ ਨਾਲੇ ਤ੍ਰੇ ਸੁਖ ਵਾਸੀ ਬਾਲ ਗੋਪਾਲੇ ਤੁਝੇ ਬਿਨਾਮ ਹੋ ਕਿਤਹੀ ਨਾ ਲੇਖੇ ਵਚਨ ਦੇ ਛੋੜ ਨਾ ਜਾਸਾ ਹੇ ਫਿਰ ਕਹਿਆ ਹੁਕਮੀ ਬੰਦਾ ਉਹ ਭਾਰੋ ਠਾਕੁਰ ਜੇ ਕਾਣ ਨਾ ਛੰਦਾ ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊੜ ਸਿਧਾਸਾ ਹੇ ਜੋ ਪ੍ਰੇ ਬਜਨ ਕਹੇ ਤਨ ਸਾਚੇ ਤਨ ਕਛੂ ਨਾ ਸਮਝੇ ਚੰਚਲ ਕਾਚੇ ਬਹੋਰ ਬੋਰ ਫਿਰ ਹੀ ਸੰਗ ਮੰਗੇ ਉਹ ਬਾਤ ਜਾਣੇ ਕਰ ਹਾਸਾ ਹੇ ਆਈ ਆਗਿਆ ਫਿਰ ਉਹ ਬੁਲਾਇਆ ਨਾ ਤਨ ਪੁਛੀ ਨਾ ਮਤਾ ਪਕਾਇਆ ਊੜ ਸਧਾਇਓ ਸ਼ੂਟਰ ਮਾਟੀ ਦੇਖ ਨਾਨਕ ਮਿਸਨ ਮੁਹਾਸਾ ਹੇ ਰੇ ਮਨ ਲੋਭੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਦੇਰੇ ਬਿਰਸਾ ਗੁਰ ਪਚਮੋਏ ਸਾਗਤ ਨਿਗੁਰੇ ਗਲ ਜਮ ਫਾਸਾ ਹੇ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਝੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪਨਾ ਮਾਸਾ ਹੇ ਗੁਰਮੁਖ ਸੋਏ ਜੇ ਹਰ ਜੀਉ ਪਾਇਆ ਤੇ ਕੌਣ ਮਿਟਾਵੇ ਜੇ ਪ੍ਰਭ ਹੈਰਾਇਆ ਸਦਾ ਆਨੰਦ ਕਰੇ ਆਨੰਦੀ ਜੇ ਸਿਰ ਪਾਓ ਪਿਆ ਗਲ ਖਾਸਾ ਹੇ ਹੋ ਬਲਿਹਾਰੀ ਸਤਿਗੁਰ ਪੂਰੇ ਸਰਨ ਕੇ ਦਾਤੇ ਬਜਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖਦਾਤਾ ਵਿਛੜ ਨਾ ਕਤ ਹੀ ਜਾਸਾ ਹੇ ਗੁਣ ਨਿਧਾਨ ਕਿਛ ਕੀਮ ਨਾ ਪਾਈ ਘੜ ਘਟ ਪੂਰ ਰਹੇ ਸਭ ਠਾਈ ਨਾਨਕ ਸਰਨ ਦੀਨ ਦੁਖ ਪੰਜਨ ਹਉ ਰੇਣ ਤੇਰੇ ਜੋ ਦਾਸਾ ਹੇ ਮਾਰੂ ਸੋਲ ਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰੇ ਆਨੰਦ ਆਨੰਦੀ ਮੇਰਾ ਕੜ ਕੜ ਪੂਰਨ ਸਿਰ ਸਿਰੇ ਨਵੇਰਾ ਸਿਰ ਸਾਹਾਂ ਕੇ ਸੱਚਾ ਸਾਹਿਬ ਔਰ ਨਾਹੀ ਕੋ ਦੂਜਾ ਹੇ ਹਰਖਵੰਤ ਆਨੰਤ ਦਿਆਲਾ ਪਲਟ ਰਹੋ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੇ ਵਿਗਸੇ ਆਪੇ ਹੀ ਆਪ ਪੂਜਾ ਹੇ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਲ ਖਿਲਾਵੇ ਤਿਨ ਰਾਤੀ ਆਪੇ ਸੁਣ ਸੁਣ ਭੀਜਾ ਹੇ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸਤ ਧਾਰਿਓ ਸਭ ਸਾਚਾ ਸੱਚੇ ਸਜਵਰ ਤੀਜਾ ਹੇ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੋ ਕੀਜਾ ਹੇ ਇੱਕ ਆਪ ਤੂੰ ਹੋਏ ਵੜਾ ਰਾਜਾ ਹੁਕਮ ਸੱਚੇ ਕੇ ਪੂਰੇ ਕਾਜਾ ਅੰਤਰ ਬਾਰ ਸਭ ਕੇ ਜਾਣੇ ਆਪੇ ਹੀ ਆਪ ਤੀਜਾ ਹੇ ਤੂੰ ਵੜ ਰਸੀਆ ਤੂੰ ਵੜ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਵ ਸੁਖ

ਤ੍ਰਿਪਤ ਰਹੇ ਆਖੀ ਜਾਹੇ। ਜਾਚੇ ਸਿਰ ਸਾਧਕ ਬਨਵਾਸੀ, ਜਾਚੇ ਜਤੀ ਸਤੀ ਸੁਖਵਾਸੀ। ਇਕ ਦਾ ਤਾਰ ਸਗਲ ਹੈ ਜਾਜ, ਦੇ ਦਾਨ ਸ੍ਰਿਟੀ ਜਾਹੇ। ਕਰੇ ਭਗਤ ਆਰੰਗ ਅਪਾਰਾ, ਖਿਲਮੇ ਥਾਪਿਓ ਥਾਪਨਹਾਰਾ। ਭਾਰੋ ਤੋਲ ਬੇਅੰਤ ਸੁਵਾਮੀ, ਹੁਕਮ ਮਨ ਭਗਤੀ ਜਾਹੇ। ਜੇ ਦੇਹ ਦਰਸ ਸੋਈ ਤੁਧ ਜਾਣੇ, ਉਹ ਗੁਰ ਕੇ ਸ਼ਬਦ ਸਾਰੰਗ ਮਾਣੇ। ਚਦਰ ਸਰੂਪ ਸਿਆਣਾ ਸੋਈ, ਜੋ ਮਨ ਤੇਰੇ ਪਾਵੀ ਜਾਹੇ। ਜੇ ਚੀਤ ਆਵੇ ਸੋ ਵੇ ਪਰਵਾਹ, ਜੇ ਚੀਤ ਆਵੇ ਸੋ ਸਾਚਾ ਸਾਹ। ਜੇ ਚੀਤ ਆਵੇ ਤਿਸ ਪਉ ਕੇਹਾ, ਅਵਰ ਕਹਾਂ ਕਿਸ ਕੀ ਜਾਹੇ। ਤਿਸ ਨਾ ਬੂਝੀ ਅੰਤਰ ਠੰਡਾ, ਗੁਰ ਪੂਰੇ ਲੈ ਟੂਟਾ ਗੰਡਾ। ਸੁਰਤ ਸ਼ਬਦ ਹਿਰਦ ਅੰਤਰ ਜਾਗੀ, ਅਮਿਓ ਚੋਲ ਚੋਲ ਪੀ ਜਾਹੇ। ਮਰੇ ਨਾਹੀ ਸਾਧ ਸਦਹੀ ਜੀਵੇ, ਅਮਰ ਪਇਆ ਅਵਨਾਸੀ ਥੀਵੇ। ਨਾ ਕੋ ਆਵੇ ਨਾ ਕੋ ਜਾਵੇ, ਗੁਰਦੂਰ ਕੀਆ ਪਰਮੀ ਜਾਹੇ। ਪੂਰੇ ਗੁਰ ਕੀ ਪੂਰੀ ਬਾਣੀ, ਪੂਰੇ ਲਾਗਾ ਪੂਰੇ ਮਾਏ ਸਮਾਣੀ। ਚੜੇ ਸਵਾਇਆ ਨਿਤ ਨਿਤ ਰੰਗਾ, ਕਟੇ ਨਾਹੀ ਤੋਲੀ ਜਾਹੇ। ਬਾਰਹਾ ਕੰਚਨ ਸੁਧ ਕਰਾਇਆ, ਨਦਰ ਸਰਾਬ ਬੰਨੀ ਸਚੜਾਇਆ। ਪਰਖ ਖਜਾਨੇ ਪਾਇਆ ਸਰਾਪੀ, ਫਿਰ ਨਾਹੀ ਤਾਈ ਜਾਏ। ਅੰਮ੍ਰਿਤ ਨਾਮ ਤੁਮਾਰਾ ਸਵਾਮੀ, ਨਾਨਕ ਦਾਸ ਦਾ ਕੁਰਬਾਨੀ। ਸੰਤ ਸੰਗ ਮਾਸ ਉਪਾਇਆ,

ਸਤਿਗੁਰ ਪ੍ਰਸਾਦ, ਗੁਰ ਗੋਪਾਲ, ਗੁਰ ਗੋਵਿੰਦਾ, ਗੁਰ ਦਿਆਲ ਸਦਾ ਬਖਸ਼ਿੰਦਾ, ਗੁਰ ਸਾਹਿਤ ਸਿਮਰਤ ਖੜਕਰਮਾ, ਗੁਰ ਪਵਿੱਤਰ ਅਸਥਾਨਾ ਗੇ, ਗੁਰ ਸਿਮਰਤ ਸਭ ਕਿਲ ਵਿਖ ਨਾਸੇ, ਗੁਰ ਸਿਮਰਤ ਜਮ ਸੰਗ ਨਾ ਫਾਸੇ, ਗੁਰ ਸਿਮਰਤ ਮਨ ਨਿਰਮਲ ਹੋਵੇ, ਗੁਰ ਕਾਟੇ ਅਪਮਾਨਾ ਗੇ, ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ, ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਰਦਾ ਨਿਤ ਜੀ ਦਾ ਨਾ ਗੇ, ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਪਣੀਏ, ਕਾਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗਹਿ ਦੇਵੇ ਮਾਨਾ ਗੇ, ਅਗਮੇ ਗੋਚਰ ਗੁਰੂ ਦਿਖਾਇਆ, ਹੂਲਾ ਮਾਰਗ ਸਤਿਗੁਰ ਪਾਇਆ, ਗੁਰ ਸੇਵਕ ਕਉ ਵਿਘਨ ਨਾ ਭਗਤੀ, ਹਰ ਪੂਰ ਦ੍ਰਿੜਾਇਆ ਗਿਆਨਾ ਗੇ, ਗੁਰ ਦ੍ਰਿਟਾਇਆ ਸਭ ਨਹੀਂ ਟਾਈ, ਜਲ ਤਲ ਪੂਰ ਰਹਿਆ ਗੋਸਾਈ, ਊਜ ਊਣ ਸਭ ਏਕ ਸਮਾਨਾ, ਮਨ ਲਾਗਾ ਸਹਿਜ ਧਿਆਨਾ ਗੇ, ਗੁਰ ਮਿਲੇ ਸਭ ਤ੍ਰਿਸ਼ਨ ਬੁਝਾਈ, ਗੁਰ ਮਿਲਿਆ ਨੈ ਜੋ ਹੈ ਮਾਈ, ਸਤ ਸੰਤੋਖ ਦੀਆ ਗੁਰ ਪੂਰੇ, ਨਾਮ ਅੰਮ੍ਰਿਤ ਪੀ ਪਾਨਾ ਗੇ, ਗੁਰ ਕੀ ਬਾਣੀ ਸਮ ਆਏ ਸਮਾਣੀ, ਆਪ ਸੁਣੀ ਤੇ ਆਪ ਵਖਾਣੀ, ਜਿਨ ਜਿਨ ਜਪੀ ਤੇਈ ਸਭ ਨਿਸਤਰੇ, ਤਿਨ ਪਾਇਆ ਨਿਚਲ ਥਾਨਾ ਗੇ, ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ, ਚੁਗ ਚੁਗ ਕਰੇ ਸੋ ਆਪਣ ਪਾਣੇ, ਸਾਧੂ ਤੂਰ ਜਾਚੇ ਜਨ ਤੇਰੇ, ਨਾਨਕ ਸਤਿਗੁਰਬਾਨਾ ਗੇ, ਮਾਰੂ ਸੋਲਹੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦ ਨਿਰੰਜਨ ਪ੍ਰਭ ਨਿਰੰਕਾਰਾ, ਹਮੇ ਵਰਤੇ ਆਪ ਨਿਰਾਰਾ, ਵਰਨ ਜਾਤ ਤਿੰਨ ਨਹੀਂ ਕੋਈ, ਸਭਗਮੇ ਸਿਰ ਟਿਓ ਪਾਏ ਦਾ, ਲਖ ਚੌਰਾਸੀ ਜੋਨ ਸੁਬਾਈ, ਮਾਨਸ ਕੋਪਰਾ ਜੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ।

ਕਰ ਅਛਲ ਅਡੋਲੋ, ਜੋਤ ਸਰੂਪੀ ਸਭ ਜਗ ਮੋਲੋ, ਤੋ ਮਿਲੇ ਆਪ ਮਿਲਾਏ, ਆਪੋ ਕੋਈ ਨਾ ਪਾਵੇਗਾ, ਆਪੇ ਗੋਪੀ ਆਪੇ ਕਾਨਾ, ਆਪੇ ਗਊ ਚਰਾਵੇ ਬਾਨਾ, ਆਪ ਪਾਵੇ ਆਪ ਖਪਾਵੇ, ਸੁਲੇਪ ਨਹੀਂ ਇੱਕ ਤਿਲ ਰੰਗਾ, ਏਕ ਜੀ ਗੁਣ ਕਮਨ ਬਖਾਨੇ, ਸਹਿਜ ਫਣੀ ਸਿਧ ਅੰਤ ਨਾ ਜਾਣੇ, ਨਵਤ ਨਾਮ ਜਪੇ ਦਿਨ ਰਾਤੀ, ਇਹ ਗੁਣ ਨਾਹੀ ਪ੍ਰਭ ਕੇ ਸੰਗਾ, ਓੜ ਗਹੀ ਜਗਤ ਸਰਣਾਇਆ, ਪਏ ਪਿਆਨ ਜਮ ਦੂਧ ਦੁੱਤ ਰਹੇ ਮਾਇਆ, ਹੋ ਕਿਰਪਾ ਇੱਛਾ ਕਰ ਰੱਖ ਹੋ, ਸਾਧ ਸੰਤਨ ਕੇ ਸੰਗ ਸੰਗਾ, ਰਿਟ ਮਾਨ ਕੇ ਸਗਲ ਮਥੀਨਾ, ਇਕ ਮੰਗੋ ਦਾਨ ਗੋਬਿੰਦ ਸੰਤਰੇਨਾ, ਮਸਤਕ ਲਾਏ ਪਰਮ ਪਦ ਪਾਵੋ, ਜੇ ਪ੍ਰਾਪਤ ਸੋ ਪਾਵੇਗਾ, ਜਿਨ ਕੋ ਕਿਰਪਾ ਕਰੀ ਸੁਖ ਦਾਤੇ, ਤਿਨ ਸਾਧੂ ਚਰਨ ਲੈ ਰਦੇ ਪਰਾਤੇ, ਸਗਲ ਨਾਮ ਨਿਧਾਨ ਤਿਨ ਪਾਇਆ, ਅਨਖਾ ਸ਼ਬਦ ਮਨ ਵਾ ਜੰਗਾ, ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ, ਕਹੋ ਨਾਨਕ ਭਗਤ ਪਏ ਸਰਣਾਈ, ਦਿਓ ਦਰਸ਼ਮਨ ਰੰਗ ਲਗਾ, ਤੇਰੀ ਗਤਮਤ ਤੂੰ ਹੈ ਜਾਣ ਹੈ, ਤੂੰ ਆਪੇ ਕਥੇ ਰਹਿ ਆਪ ਵਖਾਣੇ, ਨਾਨਕ ਦਾਸ ਦਾਸਨ ਕੋ ਕਰੀਓ, ਅਰ ਭਾਵੇ ਦਾਸਾਂ ਰਾਜ ਸੰਗਾ, ਮਾਰੂ ਮੁਹੱਲਾ ਪੰਜਵਾਂ, ਅੱਲੇ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ, ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲਦਾਰਾ, ਸੱਚ ਨਿਵਾ ਯਕੀਨ ਮੁਸੱਲਾ, ਮਨਸਾ ਮਾਰ ਨਿਵਾਰਿਓ ਆਸਾ, ਦੇ ਮਸੀਤ ਮਨ ਮੌਲਾਣਾ।

ਅਬਦਾਲਾ ਮਿਲੋ ਹਕੀਕਤ ਜਿਦ ਫਿਰ ਨਾ ਮਰਾ ਕੁਰਾਨ ਕਤੇਬ ਦਿਲ ਮਾਏ ਕਮਾਗੀ ਦਸ ਔਰਾਤ ਰੱਖੋ ਬਦ ਰਾਗੀ ਪੰਚ ਮਰਦ ਸਿਦਕਲੇ ਬੱਧ ਹੋ ਖੈਰ ਸਬੂਰੀ ਕਬੂਲ ਪਰਾ ਮੱਕਾ ਮੇਰ ਰੋਜਾ ਪਏ ਖਾਕਾ ਇਸਤ ਪੀਰ ਲਫ਼ਜ਼ ਕੁਮਾਏ ਅੰਦਾਜ਼ਾ ਹੂਰ ਨੂਰ ਮੁਜ਼ਕ ਖੁਦਾਇਆ ਬੰਦਗੀ ਅੱਲੇ ਆਲਾ ਹੁਜਰਾ ਸੱਚ ਕਮਾਵੇ ਸੋਈ ਕਾਜੀ ਜੋ ਦਿਲ ਸੋਧੇ ਸੋਈ ਹਾਜੀ ਸੋ ਮੁੱਲਾ ਮਲਊਨ ਨਿਵਾਰੇ ਸੋ ਦਰਵੇਸ਼ ਜਿਸ ਸਿਫਤ ਤਰਾ ਸਭੇ ਵਸਤ ਸਭੇ ਕਰ ਵੇਲਾ ਖਾਲਕ ਯਾਦ ਦਿਲੇ ਮੈਂ।

ਮੇਰ ਮੇਹਰਵਾਨਾ ਸੋਈ ਮਰਦ ਮਰਦ ਮਰਦਾਨਾ ਤੋਈ ਸੇਖ ਮਸਾਇਕ ਹਾਜੀ ਤੋ ਬੰਦਾ ਜਿਸ ਨਜ਼ਰ ਨਰਾ ਕੁਦਰਤ ਕਾਦਰ ਕਰਨ ਕਰੀਮਾ ਸਿਵਤ ਮੁਹੱਬਤ ਅਥਾ ਰਹੀਮਾ ਹਕ ਹੁਕਮ ਸੱਚ ਖੁਦਾਇਆ ਬੁੱਝ ਨਾਨਕ ਬੰਦ ਖਲਾਸ ਤਰਾ ਮਾਰੂ ਮੁਹੱਲਾ ਪੰਜਵਾਂ ਪਾਰ ਬ੍ਰਹਮ ਸਭ ਊਚ ਬੇਰਾਜੇ ਆਪੇ ਥਾਪ ਥਾਪੇ ਸਾਜੇ ਪ੍ਰਭ ਕੀ ਸਰਣ ਗਏ ਤ ਸੁਖ ਪਾਈਏ ਜਿ ਪਵਨਾ ਵਿਆਪੇ ਬਾਲਕਾ ਗਰਭ ਅਗਨ ਮੈਂ ਜਿਨੇ ਉਬਾਰਿਆ ਰਗਤ ਕਿਰਮ ਮੈਂ ਨਹੀਂ ਸੰਘਾਰਿਆ ਆਪਣਾ ਸਿਮਰਨ ਦੇ ਪ੍ਰਦ ਪਾਲਿਆ ਉਹ ਸਗਲ ਘਟਾਂ ਕਾ ਮਾਲਕਾ ਚਰਨ ਕਮਲ ਸਰਣਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਿਵਾਰੇ ਜਪ ਹਰ ਹਰ ਭਉ ਨਹੀਂ ਕਾਲ ਕਾ ਸਮਰੱਥ ਅਕਥ ਅਗੋਚਰ ਦੇਵਾ ਜੀ ਜਨਸਵਤਾ ਕੀ ਸੇਵਾ ਅੰਡਜ ਜੇਰਜ ਸੇਤ ਉਦਭੁਜ ਬਹੁ ਪ੍ਰਕਾਰੀ ਪਾਲਕਾ ਇਸੇ ਪ੍ਰਾਪਤ ਹੋਏ ਨਿਧਾਨਾ ਰਾਮ ਨਾਮ ਰਸ ਅੰਤਰ ਮਾਨਾ ਤਰ ਗਏ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲ ਕਾ ਆਦ ਅੰਤ ਮਤ ਪ੍ਰਸੋਈ ਆਪੇ ਕਰਤਾ ਕਰੇ ਸੋਈ ਪ੍ਰੰਪੋ ਮਿਟਿਆ ਸਾਧ ਸੰਗ ਤੇ ਦਾਲਦਨਾ ਕੋਈ ਕਾਲ ਕਾ ਉਤੋਂ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗੋਰ ਵਾਲਾ ਬਾਸਨ ਮੇਟ ਨਿਬਾਸਨ ਹੋਈਏ ਕਲ ਮਰ ਸਗਲੇ ਜਾਲ ਕਾ ਸੰਤਾਂ ਕੀ ਏ ਰੀਤ ਨਿਰਾਲੀ ਪਾਰ ਬ੍ਰਹਮ ਕਰ ਦੇਖੇ ਨਾਲੀ ਸਾਸ ਸਾਸ ਅਰਾਧਨ ਹਰ ਹਰ ਕਿਉਂ ਸਿਮਰਤ ਕੀ ਜੇ ਆਲਕਾ ਜੇ ਦੇਖਾ ਤੇ ਅੰਤਰ ਜਾਮੀ ਨਿਮਖ ਨਾ ਵਿਸਰੋ ਪ੍ਰਭ ਮੇਰੇ ਸਵਾਮੀ ਸੇਮਰ ਸੇਮਰ ਜੀਵੇ ਤੇਰੇ ਦਾਸਾਂ ਬਨ ਜਲ ਪੂਰਨ ਥਾਲਕਾ ਤੱਤੀ ਵਾਓ ਨਾ ਤੱਕ ਉਹ ਲਾਗੇ ਸਿਮਰਤ ਨਾਮ ਅਨਦਿਨ ਜਾਗੇ ਅੰਧ ਵਿਨੋਦ ਕਰੇ ਹਰ ਸਿਮਰਨ ਜੇ ਮਾਇਆ ਸੰਗ ਨਾ ਤਾਲਕਾ ਰੋਗ ਸੋਗ ਦੂਤ ਸਨਾਹੀ ਸਾਧ ਸੰਗ ਹਰ ਕੀਰਤਨ ਗਾਹੀ

ਇੱਕ ਬੰਧ ਇੱਕ ਟੀਲਿਆ ਇੱਕ ਸੁਖੀ ਹਰ ਪ੍ਰੀਤ ਨਾਨਕ ਸੱਚਾ ਮਨ ਲਏ ਸਚ ਕਰਨੀ ਸਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਧ ਖੜਗ ਕਰਾਰਾ ਦੂਜਾ ਪ੍ਰਮਗੜ ਕੱਟਿਆ ਮੋ ਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸਚ ਸੰਜਮ ਮਤ ਊਤਮਾ ਹਰ ਲੱਗਾ ਪਿਆਰਾ ਸਭ ਸੱਚੋ ਸਚ ਵਰਤਦਾ ਸਚ ਸਿਰਜਣਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾਂ ਵਿੱਚ ਜਾਣੀਏ ਪਾਈ ਸਬਦੇ ਕਰੇ ਪਿਆਰ ਸਤਸੰਗ ਸਿਓ ਮਿਲਦੋ ਰਹੇ ਸੱਚੇ ਤਰੇ ਪਿਆਰ ਵਿੱਚੋ ਮਲ ਕੱਟੇ ਆਪਣੀ ਕੁਲਾਂ ਕਾ ਕਰੇ ਉਧਾਰ ਗੁਣਾਂ ਕੀ ਰਾਸ ਸੰਗ੍ਰਹਿ ਅਵਗਣ ਕੱਢੇ ਵਿਡਾਰ ਨਾਨਕ ਮਿਲਿਆ ਸੋ ਜਾਣੀਏ ਗੁਰੂ ਨਾ ਛੋਡੇ ਆਪਣਾ ਦੂਜੇ ਨਾ ਤਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਪਏ ਤੇਰੇ ਡਰ ਨਾਹ ਗੁਰ ਕੇ ਸਭ ਸੰਤੋਖੀਆ ਨਾਨਕ ਬਿਗਸਤਾ ਨਾਏ ਮਹੱਲਾ ਚੌਥਾ ਚੜ ਬੋਏ ਤੇ ਚਾਲ ਸੋ ਸਾਗਰ ਲਹਿਰੀ ਦੇ ਠਾਕ ਨਾ ਸੱਚੇ ਬੋਏ ਥੇ ਜੇ ਗੁਰ ਤੀਰਕ ਦੇ ਤੇਦਰ ਜਾਏ ਉਤਾਰੀਆ ਗੁਰ ਦਿਸੇ ਸਾਵਧਾਨ ਨਾਨਕ ਨਦਰੀ ਪਾਈਏ ਦਰਗੇ ਚੱਲੇ ਮਾਨ ਪੌੜੀ ਨੇ ਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੇ ਤਖ਼ਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣ ਆਈ।

ਤਖਤ ਨਾ ਚੁਰ ਹੀੜੇ ਸੱਚ ਚਉ ਨਾਨਕ ਸੱਚੋ ਸੱਚ ਪੌੜੀ ਗੁਰਮੁਖੇ ਆਪੇ ਬਖਸਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸਾਣੇ ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ ਆਇਥੇ ਉਥੇ ਮੁਕਤ ਹੋਏ ਜਿਨ ਰਾਮ ਪਛਾਣੇ ਧਨ ਧਨ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ ਸਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮਰਵੜੀ ਕਾਲੀ ਮਨੋ ਕਸੁੱਧ ਜੇ ਗੁਣ ਹੋਵਨ ਤਾਂ ਪਿਰ ਰਵੇ ਨਾਨਕ ਅਵਗੁਣ ਮੁੰਦ ਮਹੱਲਾ ਪਹਿਲਾ ਸਾਜ ਸੀਲ ਸਤ ਸੰਜਮੀ ਸਾ ਪੂਰੀ ਪਰਿਵਾਰ ਨਾਨਕ ਐਨ ਸਦਾ ਭਲੀ ਫਿਰ ਕੇ ਗੇਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਚਨੀ ਚਾਖਿਆ ਹਨਸ ਠਾਕਰ ਖਾਇਆ ਹਰ ਪੀ ਸਦਾ ਤ੍ਰਿਪਤ ਭਏ ਫਿਰ ਤਿਸ਼ਨਾ ਭੁੱਖ ਗਵਾਇਆ ਸਲੋਕ ਮਹੱਲਾ ਤੀਜਾ ਫਿਰ ਖੁਸ਼ਗੇ ਤਨ ਰਾਵੀਗੇ ਤਨ ਉਰ ਨਾਮ ਸੀਗਾਰ ਨਾਨਕ ਤਨ ਆਗੇ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸਰੇ ਪਈ ਗੇ ਕੰਤ ਕੀ ਕੰਤ ਅਗਮ ਅਥਾਹੋ ਨਾਨਕ ਤਨ ਸੁਹਾਗਣੀ ਜੋ ਭਾਵੇ ਵੇ ਪ੍ਰਵਾਹ ਪੌੜੀ ਤਖਤ ਰਾਜਾ ਸੋਭ ਜੇ ਤਖਤੇ ਲਾਇਕ ਹੋਈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੇਈ ਇਹ ਭੂਪਤ ਰਾਜੇ ਨਾ ਆਖੀਏ ਦੂਜੇ ਭਾਏ ਦੁਖ ਹੋਈ ਕੀਤਾ ਕਿਆ ਸਾ ਲਾਈਏ ਜੇ ਜਾਂਦੇ ਬਿਲਮ ਨਾ ਹੋਈ ਨਿਚਲ ਸੱਚਾ ਏਕ ਹੈ ਗੁਰਮੁਖ ਬੂਝੇ ਤੋ ਨਿਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਫਿਰ ਏਕ ਹੈ ਫਿਰ ਬਿਨ ਖਾਲੀ ਨਾਹ ਨਾਨਕ ਸੇ ਸੁਹਾਗਣੀ ਜੇ ਸਤਗੁਰ ਮਹਿ ਸੁਮਾਗੇ ਮਹੱਲਾ ਤੀਜਾ ਮਨ ਕੇ ਅਦਕ ਤਰੰਗ ਕਿਉ ਦਰ ਸਾਹਿਬ ਛੁਟੀਏ ਜੇ ਰਾਚੇ ਸਚ ਰੰਗ ਗੂੜੇ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁਟੀਏ ਜੇ ਚਿਤ ਲੱਗੇ ਸੱਚ ਪੌੜੀ ਹਰਕਾ ਨਾਮ ਅਮੋਲ ਹੈ ਕਿਉ ਕੀਮਤ ਕੀਜੇ ਆਪੇ ਸਿਰਟ ਸਭ ਸਾਜੀਅਨ ਆਪੇ ਵਰਤੀਜੇ ਗੁਰਮੁਖ ਸਦਾ ਸਲਾਹੀਏ ਸੱਚ ਕੀਮਤ ਕੀਜੇ ਗੁਰ ਸ਼ਬਦੀ ਕਮਲ ਬੇਗਾਸਿਆ ਏਵ ਹਰਸ ਪੀਜੇ ਆਮਣ ਜਾਣਾ ਠਾਕਿਆ ਸੁਖ ਸਹਿਜ ਸੁਵੀਜੇ ਸਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਤੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਮਹੱਲਾ ਤੀਜਾ ਸਹਿਜ ਵਨਸਪਤ ਫੁੱਲ ਫਲ ਪਰ ਵਸੇ ਪੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਫੇ ਰੰਗ ਪੌੜੀ ਜੋ ਜਨ ਲੂਜੇ ਮਨੇ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆਪ ਪਛਾਨਾ ਗਿਆਨੀਆਂ ਕਾ ਇਉ ਮਹੱਤ ਹੈ ਮਨ ਮਹਿ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸਚ ਲਾਏ ਧਿਆਨਾ ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗ ਤਿਨੇ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਭਵਾਂ ਧਰ ਕਰ ਭਿਖਿਆ ਲਿਓ ਦਰਗਹਿ ਲੇਖਾ ਮੰਗੀਏ ਕਿਸ ਕਿਸ ਉੱਤਰ ਦਿਓ ਭਿਖਿਆ ਨਾਮ ਸੰਤੋਖ ਮੜੀ ਸਦਾ

ਵੇਚੇ ਸਭ ਕੋਏ, ਨਾਨਕ ਮਨ ਹੀ ਕਉ ਮਨ ਮਾਰਸੀ, ਜੇ ਸਤਿਗੁਰ ਭੇਟੈ ਸੋਏ ਪੌੜੀ, ਦੋਵੇਂ ਤਰਫਾਂ ਉਪਾਈ ਹੋਣ, ਵਿੱਚ ਸਖਤ ਸੇ ਵਸ, ਸਖਤੀ ਕਿਨੇ ਨਾ ਪਾਇਓ, ਫੇਰ ਜਨਮ ਬਿਨਸ, ਗੁਰ ਸੇਵੈ ਸਾਂਤ ਪਾਈਐ, ਜਪ ਸਾਸ ਗਿਰਸ, ਸਿਮਰਤ ਸਾਸਤ ਸੋਧ ਦੇਖ,

ਇਹ ਵਡਿਆਈਆਂ ਕਹੋ ਨਾਨਕ ਸੱਚਾ ਸੋ ਏ ਪੌੜੀ, ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ, ਅਫਰਿਓ ਜਗ ਮੈਂ ਵਰਤਦਾ ਪਾਪੀ ਸਿਓ ਲੂਜੈ, ਗੁਰ ਸਬਦੀ ਹਰ ਭੇਦੀ ਹੈ ਹਰ ਜਪ ਹਰ ਬੂਜੈ, ਸੋ ਹਰ ਸਰਣਾਈ ਛੁੱਟੀ ਹੈ ਜੋ ਮਨ ਸਿਓ ਜੂਜੈ, ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ। ਸਲੋਕ ਮਹੱਲਾ ਪਹਿਲਾ, ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲ, ਸਾਹਿਬ ਲੇਖਾ ਮੰਗਸੀ ਦੁਨੀਆਂ।

ਸੀ ਨਾਨਕ ਮਿਲਣ ਨਾਮ ਪੌੜੀ ਆਪੇ ਪਿੰਡ ਸਵਾਰਿਓਨ ਵਿੱਚ ਨਵਨਿਧ ਨਾਮ ਇੱਕ ਆਪੇ ਪਰਮ ਪੁਰਾਇਣ ਤਿਨ ਨੇਫਲ ਕਾਮ ਇੱਕ ਨੀ ਗੁਰਮੁਖ ਬੁੱਝਿਆ ਹਰਿ ਆਤਮ ਰਾਮ ਇੱਕ ਨੀ ਸੁਣ ਕੇ

ਹੋਲ ਤਨ ਪਏ ਮਨ ਵਸੈ ਹਿੱਕ ਪਾਦਰ ਹੀੜ ਆਤ ਡਾਹਪਣ ਦੁਖ ਕਣੋ ਤੀਨੇ ਥਾ ਪਰੀੜ ਮਹੱਲਾ ਪਹਿਲਾ ਮਾਂਦਲ ਬੇਸ ਤੇ ਬਾਜਣੋ ਘਣੋ ਤੜੀਏ ਜੋਏ ਨਾਨਕ ਨਾਮ ਸਮਾਲ ਤੂੰ ਵਿਚੋ ਅਵਰ ਨਾ

ਪਵਾਂ ਮਜ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬੇਨ ਕਿਸੇ ਨਾ ਲੱਤੀ ਭੁੱਖ ਪੌੜੀ ਜਿੰਨੀ ਅੰਦਰ ਪਾਲਿਆ ਗੁਰ ਸ਼ਬਦ ਸੁਹਾਵੇ ਜੋ ਇੱਛਣ ਸੋ ਪਾਏ।

ਮਗ ਨਾ ਪਾਵੇ। ਹਰ ਨਾਮ ਧਿਆਵੇ ਦਿਨ ਸਰਾਤ, ਹਰ ਨਾਮ ਸੁਮਾਵੇ। ਸਲੋਕ ਮਹੱਲਾ ਪਹਿਲਾ, ਸੁਣੀਏ ਏਕ ਵਖਾਣੀਏ। ਸੁਰਗ ਮਿਰਤ ਪਿਆਲ, ਹੁਕਮ ਨਾ ਜਾਈ ਮੇਟਿਆ। ਜੋ ਲਿਖਿਆ ਸੋ ਨਾਲ, ਕੌਣ ਮੂਆ ਕੌਣ ਮਾਰਸੀ। ਕੌਣ ਆਵੇ ਕੌਣ ਜਾਏ, ਕੌਣ ਰਸੀ ਨਾਨਕਾ। ਕਿਸ ਕੀ ਸੁਰਤ ਸੁਣ।

ਹੀ ਬਰਸਾਇਣ ਚੂਨੜੀ ਰੱਤੀ ਲਾਲ ਲਵਾਏ ਅੰਦਰ ਮੁਸਕ ਚਕੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜੁਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ ਇਹੋ ਅਖੁੱਟ ਕਦੇ ਨਾ ਨਿਖੁੱਟਈ ਖਾਏ ਖਰਚੋ ਪੱਲੇ ਹਰ ਜਨ ਨੇੜ ਨ ਆਵਈ ਜਮ ਕੰਕਰ ਜਮ ਕੱਲੇ ਤੇ ਸਾਸ ਤੇ ਵਣ ਜਾ ਰਿਹਾ ਜਿਨ ਹਰ ਤਨ ਪੱਲੇ ਹਰ ਕਿਰਪਾ ਤੇ ਹਰ ਪਾਈਏ ਜਾਂ ਆਪ ਹਰ ਕੱਲੇ ਸਲੋਕ ਮਹੱਲਾ ਤੀਜਾ ਮਨਮੁਖ ਵਾਪਾਰੇ ਸਾਰ ਨਾ ਜਾਣਨੀ ਬਿਖ ਬਿਹਜ ਹੈ ਬਿਖ ਸੰਗ੍ਰਹ ਬਿਖਸੋ ਤਰੇ ਪਿਆਰ ਬਾਰਹੋਂ ਪੰਡਿਤ ਸਦਾਏ ਦੇ

ਹੁਕਮ ਮੰਨੇ ਦੁੱਖ ਜਾਏ, ਆਪੇ ਦਾਤਾ ਸੁਖੇ ਦਾ ਆਪੇ ਦੇ ਸਜਾਏ। ਨਾਨਕ ਏਵੈ ਜਾਣੀਏ ਸਭ ਕੇਸ਼ ਤਿਸੇ ਰਜਾਏ ਪੌੜੀ। ਹਰ ਨਾ ਬਿਨਾ ਜਗਤ ਹੈ ਨਿਰਥਨ, ਬਿਨ ਨਾਵੇ ਤ੍ਰਿਪਤ ਨਾਹੀ। ਦੂਜੇ ਪਰਮ ਭੁਲਾਇਆ ਹਉਮੈ ਦੁਖ ਪਾਹੀ, ਬਿਨ ਕਰਮਾ ਕਿਛੁ ਨਾ ਪਾਈਐ ਜੇ ਬਹੁਤ ਲੋਚਾਹੀ। ਆਵੇ ਜਾਏ ਜੰਮੇ ਮਰੇ ਗੁਰ ਸ਼ਬਦ ਛੁਟਾਹੀ। ਆਪ ਕਰੇ ਕਿਸੇ ਆਖੀਏ ਦੂਜਾ ਕੋ ਨਾਹੀ। ਸਲੋਕ ਮਹੱਲਾ ਤੀਜਾ। ਇਸ ਜਗ ਮੈਂ ਸੰਤੀ ਤਨ ਖੱਟਿਆ, ਜਿਨ੍ਹਾਂ ਸਤਿਗੁਰ ਮਿਲਿਆ ਪ੍ਰਵਿਆਏ। ਸਤਿਗੁਰ ਸੱਚ ਦ੍ਰਿੜਾਇਆ, ਇਸ ਧਨ ਕੀ ਕੀਮਤ ਕਹੀ ਨਾ ਜਾਏ। ਇਤ ਤਨ ਪਾਇਆ ਭੁਖ ਲੱਥੀ, ਤੁਖ ਵਸਿਆ ਮਨ ਆਏ। ਜਿਨ੍ਹਾਂ ਕਉ ਤੁਰ ਲਿਖਿਆ ਤਿਨੀ ਪਾਇਆ ਆਏ। ਮਨਮੁਖੋ ਜਗਤ ਨਿਰਧਨ ਹੈ, ਮਾਇਆ ਨੂੰ ਬਿਰ ਲਾਏ। ਅਣ ਦਿਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ। ਸ਼ਾਂਤ ਨਾ ਕਦੇ ਆਵਈ, ਨੈ ਸੁਖ ਵਸੇ ਮਨ ਆਏ। ਸਦਾ ਚਿੰਤ ਚਿਤ ਵਧਾ ਰਹੇ, ਸਹਿਸਾ ਕਦੇ ਨਾ ਜਾਏ। ਨਾਨਕ ਵਿਣ ਸਤਿਗੁਰ ਮਤ ਭਵੀ, ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ। ਸਦਾ ਸਦਾ ਸੁਖਮੈ ਰਹੇ, ਸੱਚੇ ਮਾਏ ਸੁਮਾਏ ਮਹੱਲਾ ਤੀਜਾ। ਜੇਨ ਪਾਈ ਮੇਦਨੀ ਸੋਈ ਸਾਰ ਕਰੇ, ਏਕੋ ਸਿਮਰੋ ਪਾਏ ਰਹੋ ਤਿਸ ਬਿਨ ਅਬਰ ਨਾ ਕੋਏ। ਖਾਣਾ ਸ਼ਬਦ ਚੰਗਿਆਈਆਂ ਜਿਤ ਖਾਧੇ ਸਦਾ ਤ੍ਰਿਪਤ ਹੋਏ। ਪਹਿਨਣ ਸਿਬਤ ਸੁਨਾਏ ਹੈ ਸਦਾ ਸਦਾ ਉਹ ਊਜਲਾ, ਮੇਰਾ ਕਦੇ ਨਾ ਹੋਏ। ਸਹਿਜੇ ਸਤਨ ਖੱਟਿਆ ਥੋੜਾ ਕਦੇ ਨਾ ਹੋਏ। ਦੇਹੀ ਨੋ ਸ਼ਬਦ ਸੀਗਾਰ ਹੈ ਜਿਤ ਸਦਾ ਸਦਾ ਸੁਖ ਹੋਏ। ਨਾਨਕ ਗੁਰਮੁਖ ਬੁੱਝੀਐ ਜਿਸ ਨੂੰ ਆਪ ਵਖਾਲੇ ਸੋਏ ਪੌੜੀ। ਅੰਤਰ ਜਬ ਤਬ ਸੰਜਮੋ

ਚਾਖਿਆ ਸਾਧ ਜਪ ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰ ਅਸਤਰਾ ਪੈ ਹਰ ਕਿਰਪਾ ਤਾਰ ਪੀ ਆਇਆ ਫਿਰ ਕਾਲ ਨਾਮ ਆਪੇ ਸਲੋਕ ਮਹੱਲਾ ਤੀਜਾ ਲੋਕ ਅਗਣਾ ਕੀ ਬੰਨੇ ਗੰਠੜੀ ਗੁਣਨਾ ਵਿਹਾਜੇ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਗੁਰ ਪ੍ਰਸਾਦੀ ਗੁਣ ਪਾਈਅਨ ਜਿਸ ਨੂੰ ਨਦਰ ਕਰੇ ਮਹੱਲਾ ਤੀਜਾ ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨੇ ਸੁਖ ਪਾਈਐ ਗੁਰ ਸਬਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਗੁਰ ਸਬਦੀ ਦਰ ਜਾਣੀਐ ਅੰਦਰ ਮਹਿਲ ਅਸਰਾਓ ਖਰੇ ਪਰਖ ਖਜਾਨੇ ਪਾਈਐਨ ਖੋਟਿਆ ਨਾਹੀ ਥਾਓ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਅੰਮ੍ਰਿਤ ਕਾ ਰਸ ਆਇਆ ਮਨ ਵਸਿਆ ਨਾਓ।

ਨਹੀਂ ਬੂਝਣਾ। ਇਹ ਅਕਥ ਕਥਾ ਮਨ ਮਾਗੇ, ਬਿਨ ਗੁਰ ਤਤ ਨ ਪਾਈਏ, ਅਲੱਖ ਵਸੇ ਸਭ ਮਾਗੇ, ਸਤਿਗੁਰ ਮਿਲੇ ਤਾਂ ਜਾਣੀਏ, ਜਾਂ ਸ਼ਬਦ ਵਸੇ ਮਨ ਮਾਗੇ, ਆਪ ਗਿਆ ਭ੍ਰਮ ਪਉ ਗਿਆ, ਜਨਮ ਮਰਨ ਦੁੱਖ ਜਾਗੇ, ਗੁਰਮਤ ਅਲੱਖ ਲਖਾਈਏ, ਊਤਮ ਮਤ ਤਰਾਗੇ, ਨਾਨਕ ਸੋ ਹੰਗ ਹੰਗ ਸਾ ਜਪ ਜਾਪੋ, ਤੇਰ ਪਾਵਣ ਤਿਸੇ ਸਮਾਹੇ। ਮਹੱਲਾ ਤੀਜਾ, ਮਨ ਮਾਣਕ ਜਿਨ ਪਰਖਿਆ, ਗੁਰਸਬਦੀ ਵਿਚਾਰ, ਸੇਜਨ ਵਿਰਲੇ ਜਾਣੀਐ, ਕਲਯੁਗ ਵਿੱਚ ਸੰਸਾਰ ਆਪੇ ਨੂੰ ਆਪ ਮਿਲ ਰਹਿਆ, ਹਉਮੈ ਦੁਬਦਾ ਮਾਰ, ਨਾਨਕ ਨਾਮ ਰਤੇ ਦੁੱਤਰ ਤਰੇ, ਭੌਜਲ ਬਿਖਮ ਸੰਸਾਰ ਪੌੜੀ, ਮਨਮੁਖ ਅੰਦਰ ਨਾ

ਸੋਗ ਨਾ ਮੋਹੇ ਜਰ, ਨਾਨਕ ਨਾਮ ਨਿਧਾਨ, ਮਨ ਮੈਂ ਸੰਜ ਤਰ। ਸਲੋਕ ਮਹੱਲਾ ਪੰਜਵਾਂ। ਮਾਇਆ ਮਨੋ ਨਾ ਵਿਸਰੈ, ਮੰਗੇ ਦੰਮਾ ਦੰਮ, ਤੋ ਪ੍ਰਚਿਤ ਨ ਆਵਈ, ਨਾਨਕ ਨਹੀਂ ਕਰਮ। ਮਹੱਲਾ ਪੰਜਵਾਂ। ਮਾਇਆ ਸਾਥ ਨ ਚੱਲਈ, ਕਿਆ ਲਵਟਾਵੇ ਅੰਧ, ਗੁਰ ਕੇ ਚਰਨ ਧਿਆਏ ਤੂੰ, ਟੂਟੇ ਮਾਇਆ ਬੰਦ। ਪੌੜੀ ਭਾਣੇ ਹੁਕਮ ਮਨਾਇਓ, ਭਾਣੇ ਸੁਖ ਪਾਇਆ, ਭਾਣੇ ਸਤਿਗੁਰ ਮੇਲੇ ਓਨ, ਭਾਣੇ ਸੱਚ ਧਿਆਇਆ, ਭਾਣੇ ਜੇਵੜ ਹੋਰ ਦਾਤ ਨਾਹੀ, ਸੱਚ ਆਖ ਸੁਣਾਇਆ, ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ, ਨਾਨਕ ਤਿਸ ਸਰਣਾਗਤੀ ਜਿਨ ਜਗਤ ਉਪਾਇਆ। ਸਲੋਕ ਮਹੱਲਾ ਤੀਜਾ। ਜਿਨ ਕੋ ਅੰਦਰ ਗਿਆਨ ਨਹੀਂ, ਭਏ ਕੀ ਨਾਹੀ ਬਿੰਦ, ਨਾਨਕ ਮੋਇਆ ਕਾ ਕਿਆ ਮਾਰਨਾ, ਜੇ ਆਪ ਮਾਰੇ ਗੋਵਿੰਦ। ਮਹੱਲਾ ਤੀਜਾ। ਮਨ ਕੀ ਪਤਰੀ ਵਾਚਣੀ, ਸੁਖੀ ਹੂੰ ਸੁਖਸਾਰ, ਸੋ ਬ੍ਰਾਹਮਣ ਪਲਾ ਆਖੀਏ, ਜੇ ਬੂਝੇ ਬ੍ਰਹਮ ਵਿਚਾਰ, ਹਰ ਸਾਲ ਆਹੇ ਹਰ ਪੜੇ, ਗੁਰ ਕੇ ਸ਼ਬਦ ਵਿਚਾਰ, ਆਇਆ ਉਹ ਪ੍ਰਵਾਨ ਹੈ, ਜੇ ਕੁਲਕਾ ਕਰੇ ਉਧਾਰ, ਅੱਗੇ ਜਾਤ ਨਾ ਪੁੱਛੀਏ, ਕਰਨੀ ਸ਼ਬਦ ਹੈ ਸਾਰ। ਹੋਰ ਕੂੜ ਪੜਨਾ, ਕੂੜ ਕਮਾਵਣਾ, ਵਿਖਿਆ ਨਾਲ ਪਿਆਰ, ਅੰਦਰ ਸੁਖ ਨਾ ਹੋਵਈ, ਮਨਮੁਖ ਜਨਮ ਖੁਵਾਰ, ਨਾਨਕ ਨਾਮ ਰਤੇ ਸੇ ਉਭਰੇ, ਗੁਰ ਕੇ ਹੇਤ ਅਪਾਰ। ਪੌੜੀ ਆਪੇ ਕਰ ਕਰ ਵੇਖਦਾ, ਆਪੇ ਸਭ ਸੱਚਾ, ਜੋ ਹੁਕਮ ਨਾ ਬੂਝੇ ਖਸਮ ਕਾ, ਸੋਈ ਨਰ ਕੱਚਾ, ਜਿਤ ਭਾਵੇ ਤਿਤ ਲਾਏਂਦਾ, ਗੁਰਮੁਖ ਹਰ ਸੱਚਾ, ਸਭਨਾ ਕਾ ਸਾਹਿਬ ਏਕ ਹੈ, ਗੁਰ ਸਬਦੀ ਰਚਾ, ਗੁਰਮੁਖ ਸਦਾ ਸਲਾਈ ਹੈ, ਸਭ ਤਿਹਦੇ ਜੱਚਾ, ਜੋ ਨਾਨਕ ਆਪ ਨਚਾਏਂਦਾ, ਤਿਵ ਹੀ ਕੋ ਨੱਚਾ ਸੁਧ। ਮਾਰੂ ਵਾਰ ਮਹੱਲਾ ਪੰਜਵਾਂ। ਦੱਖਣੇ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਚੌ ਸੱਜਣ ਮੈਂਡਿਆ, ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ,

ਚਾਲੂ ਕੰਤੜੇ ਹੋਂ ਪੱਸੀ ਤੋ ਦੀਦਾਰ ਕਾਜਲ ਹਾਰ ਤੰਬੋਲ ਰਸ ਬਿਨ ਪੱਸੇ ਹਾਵਰਾ ਸ਼ਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਤਾਰਿਆ ਗੁਰਮੁਖ ਕੀ ਤੋ ਥਾਟ ਸਿਰਜ ਸੰਸਾਰਿਆ ਹਰਿ ਆਗਿਆ ਹੋਏ ਵੇਦ ਪਾਪ ਨਵੀਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈਗੁਣ ਵਿਸਥਾਰਿਆ ਨੌਖਣ ਪ੍ਰਿਥਵੀ ਸਾਜ ਹਰ ਰੰਗ ਸਵਾਰਿਆ ਵੇਕੀ ਜੰਤਿਓ ਪਾਏ ਅੰਤਰ ਕਲ ਤਾਰਿਆ ਤੇਰਾ ਅੰਤ ਨ ਜਾਣੇ ਕੋਏ ਸੱਚ ਸਿਰਜਣ ਹਾਰਿਆ ਤੂੰ ਜਾਣੇ ਸਭ ਆਪ ਗੁਰਮੁਖ ਨਿਸਤਾਰਿਆ ਡੱਖਣੇ ਮਹੱਲਾ ਪੰਜਵਾਂ ਜੇ ਤੂੰ ਮਿੱਤਰ ਅਸਾਡੜਾ ਇਕ ਭੋਰੀ ਨਾ ਵੇ ਛੋੜ ਜਿਉ ਮਹਿੰਜਾ ਤਉ ਮੋਇਆ ਕਦ ਪਸਤੀ ਜਾਨੀ ਤੋਹ ਮਹੱਲਾ ਪੰਜਵਾਂ ਦੁਰਜਨ ਤੂੰ ਜਲ ਪਾੜੀ ਵਿਛੋੜੇ ਮਰ ਜਾਹੇ ਕੰਤਾ ਤੂੰ ਸੌ ਸਿਜੜੀ ਮੈਂ ਡਾ ਹੱਬੋ

ਕੌਣ, ਤੂੰ ਸਿਰਜਿਆ ਸਭ ਸੰਸਾਰ, ਤੂੰ ਨਾਇਕ ਸਗਲ ਭਾਉਣ, ਤੇਰੀ ਕੁਦਰਤ ਕੋਈ ਨਾ ਜਾਣੇ, ਮੇਰੇ ਠਾਕੁਰ ਸਗਲ ਰਾਉਣ, ਤੂੰ ਅੱਪੜ ਕੋਈ ਨਾ ਸਕੈ, ਤੂੰ ਉਬਨਾਸੀ ਜਗ ਉਧਰਣ, ਤੂੰ ਥਾਪੇ ਚਾਰੇ ਜੁਗ, ਤੂੰ ਕਰਤਾ ਸਗਲ ਧਰਨ, ਤੁਧ ਆਵਣ ਜਾਣਾ ਕੀਆ, ਤੁਧ ਲੇਪ ਨਾ ਲੱਗੇ ਤ੍ਰਿਣ, ਜਿਸ ਹੋਵੇ ਆਪ ਦਿਆਲ, ਤਿਸ ਲਾਭੇ ਸਤਿਗੁਰ ਚਰਨ, ਤੂੰ ਹੋਰ ਉਪਾਏ ਨਾ ਲੱਭੀ, ਅਵਨਾਸੀ ਸਿਸ਼ਟ ਕਰਨ, ਡੱਕਣੇ ਮਹੱਲਾ ਪੰਜਵਾਂ, ਜੇ ਤੂੰ ਵੱਤੇ ਅੰਗਣੇ, ਹਬ ਤਰਤ ਸੁਹਾਵੀ ਹੋਏ, ਇੱਕ ਸਕੰਤੇ ਬਾਰੀ, ਮੈਂਡੀ ਵਾਤ ਨਾ ਪੁੱਛੇ ਕੋਏ, ਮਹੱਲਾ ਪੰਜਵਾਂ, ਹੱਬੇ ਟੋਲ ਸੁਹਾਵਣੇ, ਸੋ ਬੈਠਾ ਅੰਗਣ ਮੱਲ, ਭਾਈ ਨਾ ਵੰਜੇ ਬਿਰਥੜਾ, ਜੋ ਕਰ ਆਵੇ ਚੱਲ ਮਹੱਲਾ ਪੰਜਵਾਂ, ਸੇਜ ਵਿਛਾਈ ਕੰਤ ਕੂ, ਕੀਆ ਹਬ ਸੀਗਾਰ, ਇਤੀ ਮੰਝ ਨਾ ਸਮਾਵਈ, ਜੇ ਗਲ ਪੈਰਾਂ ਹਾਰ ਪੌੜੀ, ਤੂੰ ਪਾਰ ਬ੍ਰਹਮ ਪਰਮੇਸ਼ਰ, ਜੋਨ ਨਾ ਆਵਹੀ, ਤੂੰ ਹੁਕਮੀ ਸਾਜੇ ਸ੍ਰਿਸ਼ਟ, ਸਾਜ ਸਮਾਵਹੀ, ਤੇਰਾ ਰੂਪ ਨਾ ਜਾਈ ਲਖਿਆ, ਕਿਉਂ ਤੁਝੇ ਧਿਆਵਹੀ, ਤੂੰ ਸਭ ਮੈਂ ਵਰਤੇ ਆਪ, ਕੁਦਰਤ ਦੇਖਾਵਹੀ, ਤੇਰੀ ਭਗਤ ਫਰੇ ਭੰਡਾਰ, ਤੋਟ ਨਾ ਆਵਹੀ, ਇਹ ਰਤਨ ਜਵੇਹਰ ਲਾਲ, ਕੀਮ ਨਾ ਪਾਵਹੀ, ਜਿਸ ਹੋਵੇ ਆਪ ਦਿਆਲ, ਤਿਸ ਸਤਿਗੁਰ ਸੇਵਾ ਲਾਭਹੀ, ਕਦੇ ਨਾ ਆਵੇ ਤੋਟ, ਜੋ ਹਰ ਗੁਣ ਗਾਵਹੀ, ਡੱਖਣੇ ਮਹੱਲਾ ਪੰਜਵਾਂ, ਜਾਮ ਪੱਸੀ ਹੱਠ ਮੈਂ, ਪਿਰੀ ਬਿਹਿੰਜੇ ਨਾਲ, ਹੱਬੇ ਡੁੱਖ ਉਲਾਹਮਾਂ,

ਜੋ ਈਸਾਈ ਮੋਖੜਾ ਮੁਹੱਲਾ ਪੰਜਵਾਂ ਕਿਆ ਗੱਲ ਆਇਓ ਪੂਛ ਪਰ ਵੇਲ ਨਾ ਜੋਗੇ ਕੰਤ ਤੂੰ ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹਵ ਸੰਸਾਰ ਜਿਉਂ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਾਮੇ ਵਰਤਨਤਾ ਤੂੰ ਆਪੇ ਠਾਕੁਰ ਸੇਵਕੋ ਆਪੇ ਪੂਜਨਤਾ ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤ ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇਲੰਤਾ ਇਹੋ ਆਵਾ ਗਮਨ ਰਚਾਇਓ ਕਰ ਚੋਜ ਦੇਖੰਤਾ ਇਸ ਬੌੜ ਗਰਭ ਨਾ ਪਾਵਹੀ ਜਿਸ ਦੇਵੇ ਗੁਰਮੰਤ ਜੋ ਆਪ ਚਲਾਵੇ ਤਿਉ ਚੱਲ ਦੇ ਕਿਛ ਵਸ ਨਾ ਜਨਤਾ ਡੱਖਣੇ ਮਹੱਲਾ ਪੰਜਵਾਂ ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਿਰੇਰ ਵੇਖੇ ਛਿੱਟੜ ਥੀਵਦੋ ਜਾਮ ਖਿਸੰਦੋ ਪੇਰ ਮਹੱਲਾ ਪੰਜਵਾਂ ਸੱਚ ਜਾਣੇ ਕੱਚ ਵੈਦਿਓ ਤੂੰ ਆਗੂ ਆਗੇ ਸਲਵੇ ਨਾਨਕ ਆਥੜੀ ਮੰਜ

ਤੂੰ ਵਰਨਾ ਬਾਰਾ ਇਹ ਮਾਣਸ ਜਾਣੇ ਦੂਰ ਤੂੰ ਵਰਤੇ ਜਹਰਾ ਤੂੰ ਸਭ ਕੜ ਪੋਗੇ ਆਪ ਤੂੰ ਲੇਪ ਨਾ ਲਹਾਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮੈਂ ਦੇਵ ਵਿਧਾਤੇ ਨਰਹਰਾ ਕਿਆ ਆਰਾਧੇ ਜੇਵਾ ਇੱਕ ਤੂੰ ਅਵਨਾਸੀ ਅਪਰਪਰਾ ਜਿਸ ਮੇਲੇ ਸਤਿਗੁਰ ਆਪ ਇਸਕੇ ਸਭ ਕੁਲ ਤਰਾ

ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ ਆਨੰਦ ਪਇਆ ਸੁਖ ਪਾਇਆ ਮੇਲ ਗੁਰ ਗੋਬਿੰਦਾ ਸਭੇ ਕਾਜ ਸਵਾਰੇ ਜਾਂ ਤੁਧ ਪਾਵੰਦਾ ਡੱਖਣੇ ਮਹੱਲਾ ਪੰਜਵਾਂ ਦੇਖਣ ਕੂ ਮੁਸਤਾਕ ਮੁਖ ਕੇ ਜੇਹਾ ਤੋ ਤਣੀ ਫਿਰਦਾ ਕਿਤੇ ਹਾਲ ਜਾਂ ਡਿੱਠਮ ਤਾ ਮਨ ਤਾਪਿਆ ਮਹੱਲਾ ਪੰਜਵਾਂ ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਤਣੀ ਜਾਣਾ ਲਖ ਪਵੇ ਤੇਰੀ ਡਿਖੰਦੋ ਤਾਂ ਜੀਵਸਾ ਮਹੱਲਾ ਪੰਜਵਾਂ ਢਹਿੰਦੀ ਜਾਏ ਕਰਾਰ ਵਹਿਣ ਵਹਿੰਦੇ ਮੈਂ ਡਿੱਠਿਆ ਸੇਈ ਰਹੇ ਅਮਾਣ ਜਿੰਨਾ ਸਤਿਗੁਰ ਪੇਟਿਆ ਪੌੜੀ ਜੇ ਜਨ ਤੇਰੀ ਭੁੱਖ ਹੈ ਤੇ ਦੁੱਖ ਨਾ ਵਿਆਪੇ ਜਿਨ ਜਨ ਗੁਰਮੁਖ ਬੁੱਝਿਆ ਸੋ ਚੋ ਕੁੰਡੀ ਜਾਪੇ ਜੋ ਨਰ ਉਸਕੀ ਸਰਣੀ ਪਰੇ ਤਿਸ ਕੰਬੇ ਪਾਪੇ ਜਨਮ ਜਨਮ ਕੀ ਮਲ ਉਤਰੇ ਗੁਰ ਤੂੜੀ ਨਾਪੇ ਜਿਨ ਹਰ ਪਾਣਾ ਮੰਨਿਆ ਤਿਸ ਸੋਗ ਨਾ ਸੰਤਾਪੇ ਹਰ ਜੀਉ ਤੂੰ ਸਭਨਾ ਕਾ ਮਿੱਤ ਹੈ ਸਭ ਜਾਣੇ ਆਪੇ ਐਸੀ ਸੋਭਾ ਜਨੇ ਕੀ ਜੇਵਡ ਹਰ ਪ੍ਰਤਾਪੇ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੇ ਡੱਖਣੇ ਮਹੱਲਾ ਪੰਜਵਾਂ ਜਿੰਨਾ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀ ਰਵਿਆਸ ਜਿੰਨਾ ਕੀ ਮੈਂ ਆਸੜੀ ਤੇਨਾ ਮਹਿੰਜੀ ਆਸ ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਪਾਉਂਦੀ ਭਾਵ ਪਵਿਆਏ ਜੋ ਬੈਠੇ ਸੇ ਫਥਿਆ ਉਬਰੇ ਪਾਗ ਮਥਾਏ ਮਹੱਲਾ ਪੰਜਵਾਂ ਡਿੱਠਾ ਹਬ ਮਜਾਕ ਖਾਲੀ ਕੋਏ ਨਾ ਜਾਣੀਏ ਤੈ ਸਗੀ ਪਾਗ ਮਥਾਹੇ ਜਿੰਨੀ ਮੇਰਾ ਸੱਜਣ ਰਾਵਿਆ ਪੌੜੀ ਹੋਂ ਢਾਡੀ ਦਰ ਗੁਣ ਗਾਵੰਦਾ ਜੇ ਹਰ ਪ੍ਰਭਾਵੇ ਪ੍ਰਭ ਮੇਰਾ ਫਿਰ ਥਾਵਰੀ ਹੋਰ ਆਵੇ ਜਾਵੇ ਸੋ ਮੰਗਾਂ ਦਾਨ ਗੁਸਵਾਈਆਂ ਜਿਤ ਭੁੱਖ ਲੈ ਜਾਵੇ ਪ੍ਰਭ ਜੀਓ ਦੇਵੋ ਦਰਸਨ ਆਪਣਾ ਜਿਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮੈਲ ਬੁਲਾਵੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿੱਤ ਨ ਆਵੇ ਸਭੇ ਇੱਛਾ ਪੂਰੀਆਂ ਲਗ ਪ੍ਰਭ ਕਹਿ ਪਾਵੇ ਹੋਂ ਨਿਰਗੁਣ ਢਾਡੀ ਬਖਸਿਓਨ

ਤੇ ਹਰ ਮਿਲਣ ਕਉ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵੜਤੇ ਸਾਹਿਬ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇ ਵੜਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਲਾਈਆ, ਮਨ ਅਰਪਿਓ ਹੋਮੇ ਤਜੋ ਇਤ ਪੰਥ ਜੁਲਾਈਆ, ਨਿਤ ਸੇਵਿਓ ਸਾਹਿਬ ਆਪਣਾ ਸਤ ਸੰਗ ਮਿਲਾਈਆ, ਸਭੇ ਆਸਾਂ ਪੂਰੀਆਂ ਗੁਰਮਹਿਲ ਬੁਲਾਈਆ, ਤੁਧ ਜੇਵੜ ਹੋਰ ਨਾ ਸੁਝਈ ਮੇਰੇ ਮਿੱਤਰ ਗੁਸਾਈਆਂ।

ਪੰਜਵਾਂ ਪਿਰਿਆ ਸੰਧੜੀ ਭੁੱਖ ਮੂਲਾਵਣ ਥੀ ਵਿਤਰ ਜਾਣ ਮਿਠਾਈ ਇੱਖ ਬੇਈ ਪੀੜੇ ਨਾ ਹੁੱਟੇ ਮੁਹੱਲਾ ਪੰਜਵਾਂ ਠੱਗਾ ਨਿਉ ਮਤਰੋੜ ਜਾਣ ਗੰਧਰਬਾ ਨਗਰੀ ਸੋ ਕਟਾਊ ਡੂਏ ਇਸ ਪੰਧਾਣੂ ਕਰ ਕਣੇ ਪੌੜੀ ਅਕਲ ਕਲਾ ਨੈ ਪਾਈਏ ਪ੍ਰਭ ਅਲਖ ਅਲੇਖੰ ਖੜ ਦਰਸ਼ਨ ਪਰਮਤੇ ਫਿਰੇ ਨੈ ਮਿਲਗੇ ਪੇਖੰ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖੰ ਵੇਦ ਪੜੇ ਸੰਪੂਰਨਾ ਤਤ ਸਾਰ ਨਾ ਪੇਖੰ ਤਿਲਕ ਕੱਢੇ ਇਸਨਾਨ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੇ ਜੇ ਤੁਰ ਮਸਤਕ ਲੇਖੰ ਤਿਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡੱਕਣੇ ਮਹੱਲਾ ਪੰਜਵਾਂ ਸੋ ਨਿਵਾਹੂ ਗੱਡ ਜੋ ਚਲਾਊ ਨਾ ਥੀਏ ਕਾਰ ਕੂੜਾ ਵੀ ਛੱਡ ਸੰਮਲ ਸੱਚ ਤਣੀ ਮਹੱਲਾ ਪੰਜਵਾਂ ਹਬ ਸੁਮਾਣੀ ਜੋਤ ਜੋ ਜਲਕਟਾਊ ਚੰਦਰਮਾ ਪ੍ਰਗਟ ਥੀ ਆ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚਾਓ ਆੜ ਪੈਰ ਗੁਣ ਗਾਓ ਨਾਨਕ ਦਰਗੇ ਮੰਨੀਏ ਮਿਲੀ ਨਿਥਾਵੇ ਥਾਓ ਪੌੜੀ ਬਾਹਰ ਪੇਖ ਨਾ ਪਾਈਏ ਪ੍ਰਭ ਅੰਤਰ ਜਾਮੀ ਇੱਕ ਸਹਰ ਜੀਉ ਬਹਾਰੀ ਸਭ ਫਿਰੇ ਨਿਕਾਮੀ ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫਿਰਾਮੀ ਫਿਰੇ ਗੁਮਾਨੀ ਜਗ ਮੈਂ ਕਿਆ ਗਰਭੇ ਦਾਮੀ ਚਲਦਿਆਂ ਨਾਲ ਨਾ ਚੱਲਈ ਖਿਣ ਜਾਏ ਬੇਲਾਮੀ ਵਿਚਰਦੇ ਫਿਰੇ ਸੰਸਾਰ ਮੈਂ ਹਰ ਜੀ ਹੋ ਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ ਜੋ ਜਾਨ ਹਰ ਕਾ ਸੇਵਕੋ ਹਰ ਤਿਸਕੀ ਕਾਮੀ ਡੱਕਣੇ ਮਹੱਲਾ ਪੰਜਵਾਂ ਮੁਖ ਅਲਾਏ ਹਬ ਮਰਨ ਪਾਸ਼ਾਨੰਦੋ ਕੋਏ ਨਾਨਕ ਤਿਨਾ ਖਾਕ ਜਿਨ੍ਹਾਂ ਯਕੀਨਾ ਹਿਕ ਸਿਉ ਮਹੱਲਾ ਪੰਜਵਾਂ ਜਾਣਵ ਸੰਦੋ ਮੰਜ ਪਛਾਣੂ ਕੋ ਹੇਕੜੋ ਤੈਤਨ ਪੜਦਾ ਨਾ ਹੇ ਨਾਨਕ ਜੈ ਗੁਰ ਪਿੱਟ।

ਨਿਰਭਉ ਨਾਮ ਸਾਰਿਆ ਨਾਲ ਮਾਇਆ ਰਚਾ, ਆਵੇ ਜਾਏ ਪਵਾਈਏ ਬੋਜੋ ਨੀ ਨੱਚਾ, ਭਜਨ ਕਰੇ ਤਾਏ ਖਿਸਕ ਜਾਏ ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖਚਾ, ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚ, ਮਾਰਿਆ ਸੱਚੇ ਪਾ

ਨਾਨਕ ਦਰ ਸੱਚਾ ਡੱਖਣੇ ਮਹੱਲਾ ਪੰਜਵਾਂ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਤੇ ਆਏ ਜਨਮ ਮਰਨ ਮਲ ਉਤਰੇ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆਂ ਨਾਨਕ ਸਬਲ ਜਨਮ ਜੈ ਕੱਢ ਉੱਠਾ ਸੱਚ ਤਣੀ ਮਹੱਲਾ ਪੰਜਵਾਂ ਲੋਇਣ ਲੋਈ ਡਿੱਠ ਪਿਆਸ ਨਾ ਬੁੱਝੇ ਮੂਹ ਘਣੀ ਨਾਨਕ ਸੇ ਅੱਖਣੀਆਂ ਬੇਅੰਨ ਜਿਨੀ ਡਿਸਨ ਦੋ ਮਾਂ ਪਿਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ ਓਨ ਹਰ ਨਾਮਾ ਤਨ ਸੰਚਿਆ ਸਭ ਤਿਖਾ ਬੁਝਾਈ ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ ਓਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਖਾਈ ਓਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਪਾਈ ਹੋਆ ਓਈ ਅਲ ਜਗ ਮੈਂ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ ਡੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਢੀਏ ਕੂੜੇ ਕੂੜੀ ਸੋਏ ਨਾਨਕ ਵਿਰਲੇ ਜਾਣੀਏ ਜਿਨ ਸਜ ਪੱਲੇ ਹੋਏ ਮਹੱਲਾ ਪੰਜਵਾਂ ਸੱਜਣ ਮੁਖ ਅਨੂਪ ਅੱਠੇ ਪੈਰ ਨਿਹਾਲਸ ਸੁਤੜੀ ਸੋ ਸੋ ਡਿੱਠ ਤੈ ਸੁਪਨੇ ਹੋ ਖੰਨੀਏ ਮਹੱਲਾ ਪੰਜਵਾਂ ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ ਮਨ ਮਜਾਹੂ ਲੱਖ ਤੁਦੋਂ ਦੂਰ ਨਾ ਸੋ ਪਿਰੀ ਪੌੜੀ ਤਰਤ ਆਕਾਸ ਪਾਤਾਲ ਹੈ ਚੰਦ ਸੂਰ ਬਿਨਾਸੀ ਬਾਦਸ਼ਾਹ ਸਾ ਉਮਰਾਵ ਖਾਨ ਢਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਧਾਸੀ ਕਾਜੀ ਸੇਖ ਮਸਾਇਕਾ ਸਭੇ ਉੱਡ ਜਾਸੀ ਪੀਰ ਪੈਕੰਬਰ ਔਲੀਏ ਕੋ ਥਿਰ ਨਾ ਰਹਾਸੀ ਰੋਜਾ ਬਾਗ ਨਿਵਾਜ ਕਤੇਵ ਵਿਣ ਬੁੱਝੇ ਸਭ ਜਾਸੀ ਲਖਚੌਰਾ ਸੀ ਮੇਦਨੀ ਸਭ ਆਵੇ ਜਾਸੀ ਨਿਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਵਨਾਸੀ ਡੱਖਣੇ ਮਹੱਲਾ ਪੰਜਵਾਂ ਡਿੱਠੀ ਹੱਬ ਟੰਡੋਲ ਹਿਗਸ ਬਾਜ ਨਾ ਕੋ

ਆਸ ਆਸ ਨਿਰਾਸਾ ਇੱਕ ਤੂੰ ਹਉ ਬਲ ਬਲ ਬਲ ਗਈ ਆਸ ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰੇ ਓਧ ਬਾਜ ਪਿਆਰੇ ਆਪਣੇ ਬਿਰਖੀ ਨਾ ਤੀਰੋਧ ਪੌੜੀ ਤੜ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ ਕੋੜ ਤੇ ਤੀਸਾ ਦੇਵਤੇ ਸਣ ਇੰਦਰੇ ਜਾਸੀ ਸਿਮਰਤ ਸਾਸਤਰ ਵੇਦ ਚਾਰ ਖੱਟ ਦਰਸ ਸਮਾਸੀ ਪੋਥੀ ਪੰਡਤ ਗੀਤ ਕਵਤ ਕਵਤੇ ਪੀ ਜਾਸੀ ਜਤੀ ਸਤੀ ਸੰਨਿਆਸੀਆ ਸਭ ਕਾਲੇ ਵਾਸੀ ਮੁਨ ਜੋਗੀ ਦਿਗੰਬਰ ਜਮੇ ਸਣ ਜਾਸੀ ਜੋ ਦਿਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ ਤੇ ਪਾਰ ਬ੍ਰਹਮ ਪਰਮੇਸ਼ਰੋ

ਸੁਭ ਦਿਸ਼ਟ ਮਹੱਲਾ ਪੰਜਵਾਂ ਸੁਖ ਸਮੂਹਾ ਭੋਗ ਪੂਸ ਬਾਈ ਕੋ ਤਣੀ ਨਾਨਕ ਹੱਬੋ ਰੋਗ ਮ੍ਰਿਤ ਨਾਮ ਵਿਹੂਣਿਆ ਮਹੱਲਾ ਪੰਜਵਾਂ ਹਿਗਸ ਕੂ ਤੂੰ ਆਗ ਪਛਾਣੂ ਪੀ ਹਿਕ ਕਰ ਨਾਨਕ ਆਸੜੀ ਨਿਭਾਗ ਮਾਨੁਖ ਪਰਥਾਈ ਲਜੀਵ ਦੋ ਪੌੜੀ ਨੇਚਲ ਏਕ ਨਰਾਇਣੋ ਹਰ ਅਗਮ ਅਗਧ ਨੇਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਦ ਨੇਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾ ਵਧ ਸੱਚ ਧਰਮ ਤਪ ਨੇਚਲੋ ਦਿਨ ਰਹਿਣ ਅਰਧ ਦਇਆ ਧਰਮ ਤਪ ਨੇਚਲੋ

ਜਿਹੜਾ ਮਸਤਕ ਲੇਖ ਲਿਖਿਆ ਸੋ ਟਲੇ ਨਾ ਟਲਾਧ, ਨਿਚਲ ਸੰਗਤ ਸਾਧ ਜਾਨ, ਬਚਨ ਨਿਚਲ ਗੁਰਸਧ, ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧ, ਸਲੋਕ ਡੱਖਣੇ ਮੁਹੱਲਾ ਪੰਜਵਾਂ, ਜੋਡ ਬੰਦੋ ਆਪ ਸੋ ਤਰਾ ਏ ਕਿਨ ਖੇ, ਤਾਰੇ ਦੜੋ ਪੀ ਤਾਰ, ਨਾਨਕ ਤਿਰ ਸਿਉਰ।

ਚਰਣੀ ਮੱਤ ਪੈਰੀ ਮਾਰਗ ਗੁਰ ਚੱਲਦ ਪੱਖਾ ਫੇਰੀ ਹੱਥ ਅਕਾਲ ਮੂਰਤ ਹਿਰਦੇ ਧਿਆਏ ਦਾ ਦਿਨ ਰਹਿਣ ਜਪੰਥ ਮੈਂ ਛੱਡਿਆ ਸਗਲ ਅਪਾਇਣ ਪਰਵਾਸੇ ਗੁਰ ਸਮਰਥ ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥ ਪੋਗੋ ਪੁੰਚੋ ਪਾਈ ਹੋ ਪੱਲੇ ਨਾਮ ਅਗਤ ਨਾਮ ਦਾਨ ਇਸ ਨਾਨ ਦਿੜ ਸਦਾ ਕਰੋ ਗੁਰ ਕਥਾ।

ਪੇਖੰਦੀਆਂ ਨਾ ਤਿੱਪੀਆਂ ਹੱਠ ਮਜਾਹੂ ਸੋ ਤਣੀ ਬਿਆਰਾਂ ਡਿੱਠੋ ਕੋਏ ਮਹੱਲਾ ਪੰਜਵਾਂ ਕਥੜੀਆਂ ਸੰਤਾਹ ਤੇ ਸੁਖਾਊ ਪੰਦੀਆਂ ਨਾਨਕ ਲੱਦੜੀਆਂ ਤਿੰਨਾਂ ਜਿੰਨਾ ਪਾਗ ਮਥਾਲੇ ਮਹੱਲਾ ਪੰਜਵਾਂ ਡੂੰਗਰ ਜਲਾ ਥਲਾ ਤੂੰ ਬਣਾ ਫਰਕੰਦਰ ਪਾਤਾਲਾ ਆਕਾਸ ਪੂਰਨ ਹਵ ਘਟ ਨਾਨਕ ਪੇਖ ਜੀਓ ਇਕਤ ਸੂਦ ਪਰੋਤੀ ਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਪਰਦ ਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏ ਦਾ।

ਤਾ ਸੁਖਦਾਇਕ ਗਿਆਨ ਰਾਸ ਨਾਮ ਤਨ ਸੰਪਿਓਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਹੋਂ ਕਦੇ ਨਾ ਵਿਛੜੇ।

ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਗੀ ਚੋੜ ਮਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕਨ ਕੁਰਨ ਘਟਾਂ ਅਧਕਾਲੀਆਂ ਬਰਸਨ ਮੇਘ ਅਪਾਰ ਨਾਨਕ ਸੰਗਮ ਤਰੀ ਸੁਹੰਦੀਆਂ ਮਹੱਲਾ ਪੰਜਵਾਂ ਜਲ ਥਲ ਨੀਰ ਭਰੇ ਸੀਤਲ ਪਵਣ ਚੁਹਾਰ ਦੇ ਸੇਜੜੀਆਂ ਸੋ ਇਨ ਹੀਰੇ ਲਾਲ ਜਿਣਦੀਆਂ।

ਬਿਰਕਰਮਾ ਕਿਸ਼ੂ ਨਾ ਲੱਭਈ, ਜੇ ਫਿਰੇ ਸਭ ਤਰਣਾ, ਗੁਰਮਿਲ ਪਉ ਗੋਬਿੰਦ ਕ ਭਏ ਡਰ ਦੂਰ ਕਰਨਾ, ਭਏ ਤੇ ਬੈਰਾਗ ਉਪਜੈ ਹਰ ਖੋਜਤ ਫਿਰਣਾ, ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨਾ ਮਰਣਾ, ਇਹ ਆਏ ਕੁਮਾਏ ਤੇ ਹੈ ਪਾਇਆ ਸਾਧ ਸਰਣਾ, ਬੋਇਤ ਨਾਨਕ ਦਿਓ ਗੋਰ ਜਿਸ ਹਰ ਚੜਾਏ ਪੌਜਲ ਤਰਣਾ। ਸਲੋਕ ਮੁਹੱਲਾ ਪੰਜਵਾਂ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੜਿਆਸ, ਉਹ ਸਭਨਾ ਕੀ ਰੇਣਕ, ਤਉ ਆਓ ਹਮਾਰੇ ਪਾਸ। ਮੁਹੱਲਾ ਪੰਜਵਾਂ। ਮੁਆ ਜੀਵਨ ਦਾ ਪੇਖ, ਜੀਵਨ ਦੇ ਮਰ ਜਾਣ, ਜਿਨ੍ਹਾਂ ਮੁਹੱਬਤ ਇੱਕ ਸਿਉਂ, ਤੇ ਮਾਨਸ ਪ੍ਰਧਾਨ। ਮੁਹੱਲਾ ਪੰਜਵਾਂ। ਜਿਸ ਮਨ ਵਸੇ ਪਾਰ ਬ੍ਰਹਮ, ਨਿਕਟ ਨ ਆਵੇ ਪੀਰ, ਭੁੱਖ ਤਿਖ ਤਿਸ ਨਾ ਵਿਆਪਈ, ਜਮ ਨਹੀਂ ਆਵੇ ਨੀਰ। ਪੌੜੀ ਕੀਮਤ ਕਹਿਣ ਨਾ ਜਾਈਏ, ਸੱਚ ਸਾ ਅਡੋਲੇ, ਸਿੱਧ ਸਾਧਕ ਗਿਆਨੀ ਧਿਆਨੀਆਂ, ਪੌਣ ਤੁਧ ਨੂੰ ਤੋਲੇ, ਭੰਨਣ ਧਾੜਨ ਸਮਰੱਥ ਹੈ, ਉਪਤ ਸਭ ਪਰਲੇ, ਕਰਨ ਕਾਰਨ ਸਮਰੱਥ ਹੈ, ਘਾਟ ਖੜ ਸਾ ਬੋਲੇ, ਰਿਜਕ ਸਮਾਖੇ ਸਭ ਸੈ, ਕਿਆ ਮਾਨਸ ਡੋਲੇ, ਗਹਿ ਗੰਭੀਰ ਅਥਾਉ ਤੂੰ, ਗੁਣ ਗਿਆਨ ਅਮੋਲੇ, ਸੋਈ ਕੰਮ ਕਮਾਵਣਾ ਕੀਆ ਤੁਰ ਮੌਲੇ।

ਸਤਿਗੁਰ ਪ੍ਰਸਾਦ ਪੰਡਿਆ ਕਮਨ ਕੁਮਤ ਤੋਂ ਲਾਗੇ ਬੂਡੋ ਗੇ ਪਰਿਵਾਰ ਸਗਲ ਸਿਉਂ ਆਰਾਮ ਨਾ ਜਪੋ ਅਭਾਗੇ ਰਹਾਓ ਵੇਦ ਪੁਰਾਣ ਪੜੇ ਕਾ ਕਿਆ ਗੁਣ ਖਾਲ ਚੰਦਨ ਜਸ ਪਾਰ ਆਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰਸ ਪਾਰ।

ਜਾਂ ਤੇ ਵਿਖਿਆ ਤੇ ਹੋਏ ਉਦਾਸ ਅੰਜਨ ਦੇ ਸਵੇ ਕੋਈ ਟੁਕ ਚਾਹਨ ਮਾਏ ਵਿਡਾਨ ਗਿਆਨ ਅੰਜਨ ਜੇ ਪਾਇਆ ਤੇ ਲੋਇਨ ਪਰਵਾਨ ਕਹੇ ਕਬੀਰ ਅਬ ਜਾਣਿਆ ਗੁਰ ਗਿਆਨ ਦੀ ਆ ਸਮਝਾਏ ਅੰਤਰਗਤ ਹਰ ਪੇਟਿਆ ਅਬ ਮੇਰਾ ਮਨ ਕਤਹੂ ਨਾ ਜਾਏ ਰਿੱਧ ਸਿੱਧ ਜਾ ਕੋ ਫੁਰੀ ਤਬ ਕਾਹੂ ਸਿਉ ਕਿਆ ਕਾਜ ਤੇਰੇ ਕਹਿਣੇ ਕੀ ਗਦ ਕਿਆ ਕਹੋ ਮੈਂ ਬੋਲਤ ਹੀ ਬਡਲਾ।

ਸਮੁੰਦਰੇ ਪਾਰ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਹਵੇਂ ਗੇ ਸੁਨੇ ਸੁਨ ਮਿਲਿਆ ਸਮੁੰਦਰ ਸੀ ਪਵਨ ਰੂਪ ਹੋਏ ਜਾਵੇਂ ਗੇ ਬਹੁਰ ਹਮ ਕਾਹੇ ਆਵੇਂ ਗੇ ਆਮਨ ਜਾਣਾ ਹੁਕਮ ਤਿਸੇ ਕਾ ਹੁਕਮੇ ਬੁਝ ਸੁਮਾਵੇਂ ਗੇ ਰਖਾਓ ਜਾ ਚੁਕੇ ਪੰਜ ਤਾਤ ਕੀ ਰਜਨਾ ਐਸੇ ਪਰਮ ਚੁਕਾਵੇਂ ਗੇ ਦਰਸ਼ਨ ਛੋੜ ਪਏ ਸਮੁੰਦਰ ਸੀ ਏਕੋ ਨਾਮ ਧਿਆਵੇਂ ਗੇ ਜੇ ਤਮਨ ਲਾਏ ਤਿਤਹੀ ਲਾਗੇ ਤੈਸੇ ਕਰਮ ਕਮਾਵੇਂ ਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤਾਉ ਗੁਰ ਕੇ ਸ਼ਬਦ ਸੁਮਾਵੇਂਗੇ ਜੀਵਤ ਮਰੋ ਮਰੋ ਫੁਨ ਜੀਵ ਹੋ ਪੁਨਰਪ ਜਨਮ ਨ ਹੋਈ ਕਉ ਕਬੀਰ ਜੋ ਨਾਮ ਸਮਾਨੇ ਸੁਨ ਰਹਾ ਲੈ ਸੋਈ ਜੋ ਤੁਮ ਮੋਕੋ ਦੂਰ ਕਰਤ ਹੋ ਤਾਉ ਤੁਮ ਮੁਕਤ ਬਤਾਵ ਹੋ ਏਕ ਅਨੇਕ ਹੋਏ ਰਹੋ ਸਗਲ ਮੈਂ ਅਬ ਕੈਸੇ ਪ੍ਰਭਾਵ ਹੋ ਰਾਮ ਮੋਕੋ ਤਾਰ ਕਹਾਂ ਲੈ ਜਈ ਹੈ ਸੋਧੋ ਮੁਕਤ ਕਹਾਂ ਦਿਓ ਕੈਸੀ ਕਰ ਪ੍ਰਸਾਦ ਮੋਇ ਪਾਈ ਹੈ ਰਖਾਓ ਤਾਰਨ ਤਰਨ ਤਬੇ ਲਗ ਕਹੀਏ ਜਬ ਲਗ ਤਤ ਨਾ ਜਾਣਿਆ ਆਪ ਤੋ ਬਿਮਲ ਪਏ ਕਾਠ ਹੀ ਮੈਂ ਕਹੇ ਕਬੀਰ ਮਨ ਮਾਨਿਆ ਜਿਨ ਗੜ ਕੋੜ ਕੀਏ ਕੰਚਨ ਕੇ ਛੋੜ ਗਿਆ ਸੋ ਰਾਮਨ ਕਾਹੇ ਕੀਜਤ ਹੈ ਮਨ ਪਾਵਨ ਜਬ ਜਮ ਆਏ ਕੇਸ ਤੇ ਪਗਰੇ ਤੈ ਹਰ ਕੋ ਨਾਮ ਛਿਡਾਵਨ ਰਖਾਓ ਕਾਲ ਅਕਾਲ ਖਸਮ ਕਾ ਕੀਨਾ ਇਉ ਪ੍ਰਪੰਚ ਵਧਾਵਨ ਕਹੇ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੇ ਰਾਮ ਰਸਾਇਨ ਦੇਹੀ ਗਾਵਾ ਜਿਉ ਤਰਮ ਹੈ ਤੋ ਬਸੇ ਪੰਜ ਕਿਰਸਾਨਾ ਨੈਨੂ ਨਗਟੂ ਸ਼ਰਵਣੂ ਰਸਪਤ